0: ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Namaskar. Dogri Radio Sundar Sare da Mata Mata Swagat hai. Te main aa Dogran Soul Neha Sharma Delhi thama le aayi hai tunde sare aste Dogri Radio. ਤੇ ਇੱਕ ਗੱਲ ਤੇ ਹੈ ਜਿਹੜੀ ਅਸੀਂ ਸਾਰੇ ਹੀ ਫੇਸ ਕਰਨੀ ਪਉਂਦੀ ਹੈ ਕਦੇ ਨਾ ਕਦੇ ਜਦੋਂ ਵੀ ਅਸੀਂ ਆਪਣੇ ਜੰਮੂ ਦਾ ਬਾਹਰ ਨਿਕਲਨੇ ਆ ਮੈਂ ਬੜੀ ਨਿੱਕੀ ਸੀ ਉਸ ਟਾਈਮ ਸਕੂਲ 'ਚ ਹੀ ਤੇ ਜਦੋਂ ਮੈਂ ਆਖਦੀ ਲੋਕਾਂ ਕਿ ਬਈ ਮੈਂ ਜੰਮੂ ਦਾ ਤੇ ਲੋਕ ਆਖਦੇ ਨੇ ਸਾਰਾ ਦਿਨ ਰਾਜਮਾ ਚਾਵਲ ਖਾਤੇ ਹੋ ਗਿਆ ਵੈਸ਼ਨੋ ਦੇਵੀ ਤਾਂ ਰੋਜ਼ ਹੀ ਜਾਤੇ ਹੋ ਗਏ ਇਹ ਨੇ ਕੁਛ ਸਵਾਲ ਹਨ ਜੋ ਅਸੀਂ ਸਾਰੇ ਹੀ ਕਦੇ ਨਾ ਕਦੇ ਫੇਸ ਕਰਨੇ ਪਾਉਂਦੇ ਹਨ ਤੇ ਸੁਣੋ ਅਗਲਾ ਹੈ ਗੀਤ

ਸਮੇਂ ਤੇ ਹੋਈ ਆ 1990 ਦਾ ਲਈਏ 2020 ਦਾ, ਪਰ ਉਹ ਸਵਾਲ ਉਸ ਵਾਲੇ ਦੀ ਝੜੀ ਨਹੀਂ ਬੰਦ ਹੋਈ। ਹੁਣ ਵੀ ਕਦੇ ਨਾ ਕਦੇ ਜੋ ਵੀ ਮਿਲਦਾ ਹੈ ਮੈਂ ਆਖਦੀ ਹਾਂ ਕਿ ਮੈਂ ਜੰਮੂ ਕਸ਼ਮੀਰ ਦਾ, ਅਤੇ ਲੋਕ ਆਖਦੇ ਨੇ ਅੱਛਾ ਸੇਫ ਤਾਂ ਹੈ ਨਹੀਂ ਵਹਾਂ ਰਹਿਣਾ। ਉਹਨਾਂ ਨੇ ਕੌਣ ਦੱਸੇ ਜੰਮੂ ਅਤੇ ਕਸ਼ਮੀਰ ਕਿੰਨਾ ਕੁ ਅਲੱਗ ਅਲੱਗ ਹੈ। ਬੇਸ਼ੱਕ ਨਾਂ ਇੱਕ ਹੈ ਪਰ ਦੋਨੇ ਦਾ ਸੰਬੰਧ ਬਹੁਤ ਹੀ ਵੱਖ ਵੱਖ ਹੈ। ਅਤੇ ਇਹ ਨੇ ਕਈ ਸਵਾਲ ਹਨ ਸਾਰੇ, ਅਤੇ ਭਾਈ ਹੁਣ ਲੋਕ ਕੌਣ ਦੱਸੇ ਕਿ ਸਾਰਾ ਦਿਨ ਰਾਜਮਾਂਹ ਚੌਲ ਨਹੀਂ ਖਾਂਦੇ ਹਾਂ। ਠੀਕ ਹੈ ਭਾਈ, ਅਸੀਂ ਪਸੰਦ ਹਨ, ਇੱਕ ਫੇਵਰੇਟ ਫੂਡ ਹੈ ਸਾਰੇ ਡੋਗਰੇ ਦਾ, ਪਰ ਰੋਜ਼ ਨਹੀਂ ਖਾਂਦੇ ਹਾਂ ਭਾਈ ਰਾਜਮਾਂਹ ਚੌਲ। ਕੀ ਸਮਝਾਵਾਂ ਮੈਂ, ਦੱਸ ਸੁਣੋ ਇੱਕ ਅਗਲਾ ਗੀਤ।

वेलकम बैक फ्रेंड्स, डोगरी रेडियो सुनने सारे दा मता मता स्वागत है। मैं आ डोगरन सोल नेहा ते अस गल करा दे डुगर प्रदेश दी। आहो जदो गल चलदी है डोगरी रेडियो ते असी डुगर प्रदेश दी के गल करनी है और कैदी गल करनी है ते अस आखा दे भाई अस रोज राजमा चोल नहीं खाने आ, साडा जिहड़ा कुजीन है डोगरे दा और बहुत सारी वैरायटी दा है। मैं फिर किस एपीसोड च तुसी और भी डिशां दा सी राजमा चोल दे बियॉन्ड साडा के कुजीन है। ਤੇ ਰਹੀ ਗੱਲ ਵੈਸ਼ਨੋ ਦੇਵੀ ਦੀ, ਭਾਈ ਜਿੰਨੇ ਵੀ ਲੋਕ ਹਨ ਜੰਮੂ ਦੇ ਉਹ ਰੋਜ਼ ਨਹੀਂ ਜਾਂਦੇ ਵੈਸ਼ਨੋ ਦੇਵੀ, ਤੇ ਹੋਰ ਜਿੰਨੇ ਕਿ ਕਟਰੇ ਦੇ ਕੋਲ ਰਹਿੰਦੇ ਨੇ ਲੋਕ ਕਟਰੇ ਵਾਲੇ ਉਹ ਵੀ ਨਹੀਂ ਜਾਂਦੇ ਨੇ ਰੋਜ਼। ਪਰ ਆਖਦੇ ਨਾ ਜਿੰਨੀ ਚੀਜ਼ ਦੂਰ ਹੁੰਦੀ ਹੈ ਉੱਨੀ ਕੇ ਪਿਆਰੀ ਲੱਗਦੀ ਹੈ, ਤੇ ਇਹ ਅੱਗੇ ਮਨ ਤੇ ਬੜਾ ਕਰਦਾ ਹੈ ਜਾਣੇ ਦਾ, ਪਰ ਕੁਛ ਸਮਾਂ ਹੀ ਇਹ ਨਹੀਂ ਹੈ। ਅਸ ਬੈਠੇ ਨੇ ਆ ਜੰਮੂ ਦਾ ਬਾਹਰ ਦੂਰ ਦਰਾਜ, ਤੇ ਕੋਲ ਵਾਲੇ ਵੀ ਨਹੀਂ ਜਾ ਪਾਦੇ ਨੇ, ਤੇ ਅਸੀਂ ਕਿੱਥੇ ਜਾਣਾ ਹੈ। ਤੇ ਸੁਣੋ ਇੱਕ ਮਿੱਠਾ ਹਰਾ ਗੀਤ।

ఫ్రెండ్స్, టోక్లీ రేడియోస్తున్న మతమత స్వాగతం. మే అతుంది ఆర్జే నేహా శర్మ ఢిల్లీ థమా డాగ్ అండ్ సోల్ దగ్గరనే మేరా ట్విట్టర్ అకౌంట్ హై, తో ట్వీట్ జరూర్ కరే మీకు. ਤੇਸ ਗੱਲ ਕਰਾਂ ਤੇ ਇਹਨੇ ਫਿਕਸ ਹਵਾਲੇ ਦੀ ਜੋ ਅਸੀਂ ਸਾਰੇ ਜੰਮੂ ਵਾਲੇ ਹੀ ਫੇਸ ਕਰਨੇ ਪਾਉਂਦੇ ਨੇ ਜਦੋਂ ਵੀ ਅਸੀਂ ਜੰਮੂ ਦਾ ਬਾਹਰ ਜਾਂਦੇ, ਆਪਣਾ ਇੰਟਰੋਡਕਸ਼ਨ ਦਿੰਦੇ ਹਾਂ ਤੇ ਸਵਾਲ ਸ਼ੁਰੂ ਹੋ ਜਾਂਦੇ ਨੇ ਇੱਕ ਦੇ ਬਾਅਦ ਇੱਕ. ਰਾਜਮਾਂਹ ਚੌਲ ਦੇ ਇਲਾਵਾ ਵੀ ਅਸੀਂ ਬਹੁਤ ਕੁਝ ਹੋਰ ਖਾਂਦੇ ਹਾਂ, ਸਾਡਾ ਕੁਜ਼ੀਨ ਹੋਰ ਵੀ ਬਹੁਤ ਵੈਰਾਇਟੀਆਂ ਵਾਲਾ ਹੈ. ਤੁਸੀਂ ਆਓ ਤੇ ਸਹੀ ਕਦੇ ਮੇਰੇ ਜੰਮੂ ਪ੍ਰਦੇਸ਼ ਤੇ, ਅਸੀਂ ਤੁਸੀਂ ਜ਼ਰੂਰ ਖਲਾਂਗੇ. ਤੇ ਹੁਣ ਰਹੀ ਗੱਲ ਵੈਸ਼ਨੋ ਦੇਵੀ ਦੀ, ਤੇ ਵੈਸ਼ਨੋ ਦੇਵੀ ਦੇ ਇਲਾਵਾ ਵੀ ਇੱਥੇ ਕਈ ਹੋਰ ਤੀਰਥ ਸਥਲੀਆਂ ਨੇ ਤੇ ਬੜੇ ਗੇ ਅੱਛੇ ਅੱਛੇ ਸੋਹਣੇ ਇੱਥੇ ਹੋਰ ਪਿਕਨਿਕ ਸਪੋਟ ਵੀ ਹਨ. ਤੁਸੀਂ ਇੱਕ ਵਾਰ ਆਇਓ ਜ਼ਰੂਰ ਇੱਥੇ ਤੇ ਤੁਸੀਂ ਆਪੇ ਐਕਸਪੀਰੀਅੰਸ ਕਰਿਓ ਕਿ ਕਿੰਨਾ ਕੁ ਸੋਹਣਾ ਤੇ ਕਿੰਨਾ ਕੁ ਪਿਆਰਾ ਮੇਰਾ ਜੰਮੂ ਪ੍ਰਦੇਸ਼ ਹੈ. ਤੇ ਹੁਣ ਮੈਂ ਕੀ ਦਿਓ ਇਜਾਜ਼ਤ, ਮੇਰੇ ਜਾਣੇ ਦਾ ਟਾਈਮ ਹੋਈ ਹੈ, ਮੈਂ ਵੀ ਪਰਤੀ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਈ.

0: ਸਾਰ ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
2: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
0: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 6747076640। ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 6473381972। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
5: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
6: 9054595533,
5: 9054595533 ਤੇ।
6: PNJ ਸਪਰਿੰਗ ਵੀਲ ਅਲਾਈਨਮੈਂਟ।
7: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 locations टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
8: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
9: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
8: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ @416-618-2761, 4161618-2761।
10: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6474552594, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਰੁਕਦਾ ਨਹੀਂ ਕੋਈ ਕਿਸੇ ਬਿਨਾਂ ਵੀ ਸਭ ਦਾ ਇੱਥੇ ਸਰ ਜਾਂਦਾ ਹੈ। ਰੁਕਦਾ ਨਹੀਂ ਕੋਈ ਕਿਸੇ ਬਿਨਾਂ ਵੀ ਸਭ ਦਾ ਇੱਥੇ ਸਰ ਜਾਂਦਾ ਹੈ। ਮਤਲਬ ਦੀ ਜਦੋਂ ਗੱਲ ਆ ਜਾਵੇ ਲੰਗੜਾ ਪੌੜੀ ਚੜ੍ਹ ਜਾਂਦਾ ਹੈ। ਕਹਿੰਦਾ ਮਰਜ਼ੀ ਹੋਵੇ ਜਦੋਂ ਉੱਪਰ ਵਾਲੇ ਦੀ ਮਰੀਜ਼ ਵੀ ਉੱਠ ਕੇ ਖੜ੍ਹ ਜਾਂਦਾ ਹੈ। ਖੁਸ਼ੀ ਵੇਲੇ ਕਹਿੰਦਾ ਨਾਲ ਤੇਰੇ, ਮੈਂ ਦੁੱਖ ਵੇਲੇ ਅੰਦਰ ਵੜ ਜਾਂਦਾ ਹੈ। ਕਿਆ ਬਾਤ, ਕਹਿੰਦਾ ਕਿਸੇ ਕੋਲ ਕੁਦਰਤ ਵਰਗੀ ਅੱਖ ਨਹੀਂ ਹੁੰਦਾ, ਦਿਸਦਾ ਹੈ ਜੋ ਦੁਨੀਆਂ ਨੂੰ ਪ੍ਰਤੱਖ ਨਹੀਂ ਹੁੰਦਾ। ਗਿਲੇ ਸ਼ਿਕਵੇ ਸ਼ਿਕਾਇਤਾਂ ਹੋਣਗੀਆਂ ਬੇਸ਼ੱਕ, ਨੌਹਾਂ ਨਾਲੋਂ ਮਾਸ ਕਦੇ ਵੀ ਵੱਖ ਨਹੀਂ ਹੁੰਦਾ। ਵੱਖੋ ਵੱਖਰੀ ਦੋਵਾਂ ਦੀ ਕੋਈ ਕੀਮਤ ਨਹੀਂ ਹੁੰਦੀ। ਜੀਰੋ ਬਿਨਾਂ ਇੱਕ

ਕਹਿੰਦਾ ਤੇਰੇ ਮਿਲਣ ਦੀ ਆਸ ਹੁਣ ਤੱਕ ਟਈ ਕਿਉਂ ਨਹੀਂ, ਕਿਉਂ ਜੀ ਨਹੀਂ ਕੀਤਾ ਖਬਰ ਤੂੰ ਲਈ ਕਿਉਂ ਨਹੀਂ, ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲੱਗਦੀ ਤਾਂ ਦੇਵੀ ਦੇ ਦਿਲ ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ, ਹੁਣ ਤੱਕ ਤੂੰ ਗਈ ਕਿਉਂ ਨਹੀਂ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਧੱਕਾ ਡੇ ਸਟਾਰਟ, ਹਫ਼ਤੇ ਦਾ ਪਹਿਲਾ ਸੋਮਵਾਰ, ਸੋਮਵਾਰ ਆਊ ਤਾਂ ਸ਼ੁੱਕਰਵਾਰ ਆਊ, ਗੱਲ ਸਹੀ ਹੈ। ਸੋਮਵਾਰ ਨੂੰ, ਸ਼ੁੱਕਰਵਾਰ ਨੂੰ ਕਿੰਨਾ ਚਾਅ ਜਿਹਾ ਹੁੰਦਾ ਨਾ, ਸੋਮਵਾਰ ਨੂੰ ਥੋੜ੍ਹਾ ਜਿਹਾ ਲੱਗਦਾ ਤਾਂ ਹੈਗਾ ਬਈ, ਮੰਨੇ ਕੋਈ ਚਾਹ ਨਾ ਮੰਨੇ, ਹੁੰਦਾ ਤਾਂ ਹੈਗਾ, ਪਰ ਐਂ ਆ ਵੀ ਚੱਲ ਇੱਕ ਵਾਰ ਗੱਡੀ ਲਈ ਤਾਂ ਪੈ ਗਈ, ਫਿਰ ਹਫ਼ਤਾ ਪਾਰ, ਫਿਰ ਅਗਲਾ ਵੀਕਐਂਡ ਦੇਖਾਂਗੇ। ਇੱਕੀ ਸਤੰਬਰ 2026 ਦੀ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅਜੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 11 ਟੈਂਪਰੇਚਰ ਹੈ ਮਿਸਾਗ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਜੜ੍ਹਾਂ ਦੇ ਵਿੱਚ ਕਹਿ ਲਓ, ਨੇੜੇ ਤੇੜੇ, ਅਤੇ 8 ਫੇਲ ਆਈ ਕਰਦੇ ਹਾਂ, ਠੰਡ ਆ ਥੋੜ੍ਹੀ ਜਿਹੀ ਯਾਰ, ਜੇ ਹੋ ਸਕੇ ਤਾਂ ਘੁੱਟੀ 'ਚ ਵਾਟਰ ਮਾੜਾ ਜਿਹਾ ਨਾਲ ਰੱਖ ਲਓ ਅਤੇ ਚੰਗੀ ਗੱਲ। ਮੈਂ ਵੀ ਪਹਿਲਾਂ ਘਰੋਂ ਨਿਕਲਿਆ, ਫਿਰ ਦੁਬਾਰਾ ਫਿਰ ਵੜਿਆ ਅੰਦਰ, ਫਿਰ ਉੱਦਾਂ ਹੀ ਹੁੱਡੀ ਜਿਹੀ ਚੱਕ ਲਈ ਠੰਡ ਤੋਂ ਬਚਣ ਲਈ, ਹੋਰ ਐਡੀ ਕਿਹੜਾ ਹੋਆ, ਅਤੇ ਫਿਰ ਮੈਂ ਪਾ ਕੇ ਆਇਆ ਤਾਂ ਨਿੱਘ ਜਿਹਾ ਮਿਲਿਆ, ਥੋੜ੍ਹਾ ਜਿਹਾ ਮਹਿਸੂਸ ਹੋਇਆ ਸਰੀਰ ਨੂੰ। ਦੁਪਹਿਰ ਨੂੰ 14, ਸ਼ਾਮ ਨੂੰ 16, ਰਾਤ ਨੂੰ 13 ਟੈਂਪਰੇਚਰ। 7:05 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 7:17 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਕੋਈ ਵੀ ਤੁਸੀਂ ਹੱਡ ਬੀਤੀ ਦੱਸਣੀ ਚਾਹੁੰਦੇ ਹੋ, ਵੀਕਐਂਡ ਲੰਘ ਕੇ ਗਿਆ ਅਤੇ ਫਿਰ ਵੀਕਐਂਡ ਦੇ ਕਾਫੀ ਪ੍ਰੋਗਰਾਮ ਹੋਏ ਆ, ਵੱਖ ਵੱਖ ਪ੍ਰੋਗਰਾਮ ਹੋਏ ਆ, ਅਤੇ ਫਿਰ ਉਹਨਾਂ ਦੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905-673-3337 'ਤੇ ਆਪਾਂ ਗੱਲਬਾਤ ਕਰ ਸਕਦੇ ਹਾਂ। 416-477-2040 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਹੋਰ ਵੱਖ ਵੱਖ ਐਪਾਂ ਨੇ, ਉਹ ਐਪਾਂ ਦੇ ਨਾਲ ਜੁੜ ਕੇ ਤੁਸੀਂ 530 ਅਤੇ ਜਿੰਨੇ ਵੀ ਸੱਤੇ ਦਿਨ ਪ੍ਰੋਗਰਾਮ ਚੱਲਦੇ 24 ਘੰਟੇ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। 647-835-5594 ਮੇਰਾ ਪਰਸਨਲ ਨੰਬਰ ਆ, ਤੁਸੀਂ ਐਨੀ ਟਾਈਮ ਮੈਨੂੰ ਇੱਥੇ ਮੈਸੇਜ ਪਾ ਸਕਦੇ ਹੋ, ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕੋਈ ਵੀ ਗੱਲਬਾਤ ਲਿਖਣੀ ਆ ਅਤੇ ਮੈਸੇਜਾਂ ਦੇ ਜ਼ਰੀਏ ਲਿਖ ਲਿਓ, ਅਤੇ ਚਲੋ ਫਿਰ ਆ ਜਾਓ ਕਰੀਏ ਰਲ ਮਿਲ ਕੇ ਗੱਲਾਂ ਬਾਤਾਂ। ਘਰੋਂ ਉੱਠ ਕੇ ਆਉਣ ਦਾ ਅਤੇ ਕੰਮ ਤੋਂ ਸਿੱਧਾ ਆਉਣ ਦਾ ਫਰਕ ਤਾਂ ਜ਼ਰਾ ਹੈਗਾ, ਇਹ ਤਾਂ ਮੈਂ ਕਈ ਵਾਰ ਵੀ ਨੋਟ ਕੀਤਾ, ਅੱਜ ਫਿਰ ਮਹਿਸੂਸ ਜਿਹਾ ਹੋ ਰਿਹਾ, ਜਦ ਕੰਮ ਤੋਂ ਸਿੱਧਾ ਆ ਜਾਣਾ, ਜਾਂ ਮੰਨ ਲਓ ਘਰੋਂ ਹੋ ਕੇ ਆ ਜੀ ਦਾ 10-20 ਮਿੰਟ, 1/2 ਘੰਟਾ ਬ੍ਰੇਕ ਕਰੀ, ਜੋ ਵੀ ਐਨਰਜੀ ਜੀ ਤਾਂ ਹੁੰਦੀ ਆ ਨਾ, ਅੱਜ ਥੋੜ੍ਹਾ ਜਿਹਾ ਲੇਜੀ ਬਣ ਜਾ ਨਹੀਂ ਲੱਗਦਾ ਜ਼ਬਾਨ 'ਚ ਮੇਰੀ 'ਚ, ਮੂੰਹ ਮਤਲਬ ਗੱਲਾਂ ਬਾਤਾਂ 'ਚ, ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ, ਬਾਕੀ ਮੈਨੂੰ ਪਤਾ ਨਹੀਂ, ਮੈਨੂੰ ਮਹਿਸੂਸ ਹੋ ਰਿਹਾ ਵੀ ਥੋੜ੍ਹਾ ਜਿਹਾ ਲੇਜੀ ਬਣ ਜਿਹਾ ਹੈਗਾ, ਪਰ ਇਹ ਹੁਣ ਕਾਇਮ ਤਾਂ ਹੋਣਾ ਜਦ ਤੁਸੀਂ ਵੱਲੋਂ ਕੋਲਾਂ ਦੀ ਲੜੀ ਲੱਗੂਗੀ, ਅਤੇ ਬਹੁਤ ਵੀਕਐਂਡ ਦੇ ਬਹੁਤ ਪ੍ਰੋਗਰਾਮ ਹੋਏ, ਅਤੇ ਵਧੀਆ ਵਧੀਆ ਭਾਈ, ਵਧਾਈਆਂ ਸਭ ਨੂੰ ਜਿਹੜੇ ਜਿਹੜੇ ਕੈਂਡੀਡੇਟ, ਇਲੈਕਸ਼ਨ ਮਾਹੌਲ ਗਰਮ ਆ ਸ਼ਹਿਰ ਦਾ, ਵੱਖ ਵੱਖ ਬਾਣਾਂ ਦੇ ਕੈਂਡੀਡੇਟਾਂ ਨੇ ਆਪਣੇ ਆਪਣੇ ਆਫਿਸ, ਕੰਪੇਨ ਆਫਿਸ ਕਹਿ ਲਓ ਵੀ ਉਦਘਾਟਨ ਕੀਤਾ, ਲੋਕਾਂ ਨੂੰ ਸੱਦਿਆ, ਅਤੇ ਮੈਨੂੰ ਵੀ 2-3 ਜਗ੍ਹਾ ਜਾਣ ਦਾ ਮੌਕਾ ਮਿਲਿਆ, ਇੱਕ ਤਾਂ ਰੀਜਨਲ ਕੌਂਸਲ ਨੇ ਉਮੀਦਵਾਰ ਆਪਣੇ ਸੁਖਮਨ ਸਿੰਘ ਸੰਘਾ, ਉਹਨਾਂ ਦੇ ਦਫ਼ਤਰ ਦੇ ਕੰਪੇਨ ਆਫਿਸ ਦਾ ਉਦਘਾਟਨ ਕੱਲ੍ਹ ਹੋਇਆ 50 ਸਨੀ ਮੈਡੋ ਬੁੱਲੇਵਾਰਡ 'ਤੇ, ਅਤੇ ਉੱਥੇ ਵੀ ਤਕਰੀਬਨ 1.5-2 ਘੰਟੇ ਲੱਗ ਗਏ, 1.5 ਘੰਟਾ 1.5-2 ਘੰਟੇ ਬੈਠੇ ਰਹੇ, ਕਾਫੀ ਇੰਟਰਵਿਊ ਵੀ ਕੀਤੀ ਮੈਂ, ਪਾਉਣੀਆਂ ਨੇ ਆਪਣੇ ਸਾਰੇ ਸੋਸ਼ਲ ਮੀਡੀਆ 'ਤੇ, ਕਦੇ ਦਿਨ 'ਚ ਪੈ ਜੂਗੀ, ਅਤੇ ਇੰਨਾ ਕੱਲ੍ਹੋਂ ਦਾ ਵੀ ਹੋਇਆ, ਸਿਟੀ ਵਾਰਡ ਸਿਟੀ ਕੌਂਸਲਰ ਨੇ ਇਹ ਸੁਖਮਨ ਸਿੰਘ, ਰੀਜਨਲ ਕੌਂਸਲ 'ਚ ਖੜ੍ਹੇ ਆ, ਅਤੇ ਇੰਨਾ ਕੱਲ੍ਹੋਂ ਹੈਗੇ ਆ ਜੀ ਵਾਰਡ ਨੰਬਰ 7-8 'ਚੋਂ, ਇਹ ਸਾਡੇ ਵਾਲੀ ਵਾਰਡ 'ਚੋਂ, ਇਹ ਸਿਟੀ ਕੌਂਸਲਰ ਲਈ ਆ, ਇਹਨਾਂ ਦੇ ਕੰਪੇਨ ਆਫਿਸ ਦਾ ਵੀ ਉਦਘਾਟਨ ਕੱਲ੍ਹ ਹੋਇਆ, ਅਤੇ ਬਹੁਤ ਬਹੁਤ ਵਧਾਈਆਂ ਭਾਈ ਸਭ ਨੂੰ, ਅਤੇ ਤੁਸੀਂ ਵੋਟਾਂ ਬਸ ਪਾਓ ਜਿਹਨੂੰ ਮਰਜ਼ੀ, ਮੈਂ ਇੱਕ ਬੇਨਤੀ ਕਰ ਦਿੰਦਾ, ਪਾਓ ਜਿਹਨੂੰ ਮਰਜ਼ੀ ਪਰ ਪਾਓ ਵੋਟ, ਪਾਓ ਵੀ ਅਤੇ ਪਵਾਓ ਵੀ, ਜੇ ਕੁਛ ਬਦਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਤੁਹਾਡੇ ਮਨ 'ਚ ਆ ਵੀ ਪਹਿਲੇ ਜਿਹੜੇ ਹੈਗੇ ਨੇ ਸਿਟੀ ਨੂੰ ਚਲਾ ਰਹੇ,

0: ਉਹੀ ਵਧੀਆ ਬੰਦੇ ਨੇ ਜਾਂ ਨਵੇਂ ਚੇਂਜ ਕਰਨੇ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉੱਦਾਂ ਕਰਿਓ। ਕਿਸੇ ਦੇ ਮਗਰ ਲੱਗ ਕੇ ਨਾ ਵੋਟ ਪਾਇਓ ਵੀ ਮੇਰਾ ਫਲਾਨਾ ਜੀ, ਮੇਰੇ ਫਲਾਨੀ ਆ ਜੀ, ਮੈਂ ਉਹਨੇ ਮੈਨੂੰ ਕਹਿਤਾ, ਮੈਨੂੰ ਪੁੱਛ ਕਰਤਾ, ਮੇਰਾ ਮਨ ਨਹੀਂ ਸੀ, ਮੇਰਾ ਧੱਕਾ ਸੀ, ਮੇਰੇ ਨਾਲ ਫਲਾਨਾ। ਹਾਂ, ਜੇ ਨਹੀਂ ਵੋਟ ਪਾਉਂਦੇ ਤੁਸੀਂ, ਫਿਰ ਤੁਹਾਨੂੰ ਹੱਕ ਵੀ ਨਹੀਂ 4 ਸਾਲ ਬੋਲਣ ਦਾ। ਜੇ ਵੋਟ ਤੁਹਾਡੀ ਬਣੀ ਹੋਈ ਆ ਤਾਂ ਵੋਟ 'ਚ ਸੱਚੀ ਕਹਿਣਾ, ਦਿਲੋਂ ਕਹਿਣਾ, ਜ਼ਰੂਰ ਪਾ ਕੇ ਆਇਓ। ਜੇ ਨਹੀਂ ਵੀ ਵੋਟ ਪਾਉਣੀ ਹੋਈ ਨਾ, ਜਿਹਦੇ ਬਣੀਆਂ ਹੋਈਆਂ ਵੋਟਾਂ ਉਹਨਾਂ ਨੂੰ ਦੱਸੋ। ਮੈਂ 5-6 ਦਿਨ ਪਹਿਲਾਂ ਗੱਲ ਵੀ ਕੀਤੀ ਸੀ ਵੀ ਮੇਰੇ ਕੰਮ 'ਤੇ ਸੀ ਇੱਕ ਦੋ ਮੁੰਡੇ ਫਰੈਂਡ, ਉਹ ਕਹਿੰਦੇ ਅੱਛਾ ਕਾਹਦੀਆਂ ਵੋਟਾਂ ਨੇ, ਸਾਨੂੰ ਤਾਂ ਪਤਾ ਹੀ ਨਹੀਂ, ਡੇਟ ਦਾ ਹੀ ਨਹੀਂ ਪਤਾ। ਮੈਂ ਸੁਣ ਕੇ ਹੈਰਾਨ ਰਹਿ ਗਿਆ ਉਹਨਾਂ ਤੋਂ ਵੀ ਪਤਾ ਹੀ ਨਹੀਂ ਕਿਉਂ ਯਾਰ ਇੱਦਾਂ ਕਿਉਂ ਆ। ਕਿਉਂਕਿ ਅਸੀਂ ਫੋਨਾਂ 'ਤੇ ਲੱਗ ਜਾਂਦੇ ਹਾਂ, ਉਹਦੇ ਟਰੱਕਾਂ 'ਤੇ ਜਾਂ ਕੰਮਾਂ 'ਤੇ, ਕਾਰਾਂ 'ਚ, ਟੈਕਸੀਆਂ 'ਚ ਜੁੜ ਜਾਂਦੇ, ਅਸੀਂ ਫੋਨਾਂ 'ਤੇ ਜੁੜ ਜਾਂਦੇ ਹਾਂ, ਘਰਾਂ ਦੇ ਵਿੱਚ ਹੋਣੀ ਸਾਨੂੰ ਵੇਰ ਲੱਗਦਾ ਗੱਲਾਂ ਕਰਨ ਦਾ ਬਾਅਦ। ਠੀਕ ਆ, ਫੋਨਾਂ 'ਤੇ ਵੀ ਚੱਲ ਦੋ, ਮੈਂ ਕਈ ਵਾਰ ਕਹਿੰਦਾ ਨਾ ਵੀ ਸ਼ਾਮ ਨੂੰ ਉਹੀ ਛੱਡ ਕੇ ਗਏ ਹਾਂ, ਸਵੇਰੇ ਉਹੀ ਆ ਕੇ ਚੱਕ ਲਈਦਾ, ਹੈ ਨਾ। ਪਰ ਥੋੜ੍ਹਾ ਸੁਸਾਇਟੀ, ਦੁਨੀਆ ਦੇ ਵਿੱਚ, ਦੁਨੀਆ 'ਚ ਹੋ ਕੀ ਰਿਹਾ, ਕੌਣ ਇਹ ਥੋੜ੍ਹੀ ਵੀ ਆਪਾਂ ਇੱਥੇ ਕੰਮੇ ਕਰਨ ਆਏ ਹਾਂ। ਕੰਮ ਕਰ ਲਓ ਅਤੇ ਰੋਟੀਆਂ ਖਾਓ ਅਤੇ ਘਰ ਨੂੰ ਚੱਲ ਜਾਓ, ਫਿਰ ਖਾ ਕੇ ਫਿਰ ਆ ਜਾਓ, ਸੋ ਦੂਏ ਦਿਨ ਤੜਕੇ ਆ ਕੇ ਫਿਰ ਕੰਮ 'ਤੇ ਲੱਗ ਜਾਓ, ਰੋਟੀ ਖਾਓ ਅਤੇ ਫਿਰ ਭੱਜੋ ਘਰ ਨੂੰ। ਨਹੀਂ ਯਾਰ, ਦੁਨੀਆ ਦਾ ਥੋੜ੍ਹਾ ਜਿਹਾ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜਾਣੀ ਇਹ ਮੇਰੀ ਸੋਚ, ਹੋ ਸਕਦਾ ਮੈਂ ਇੱਥੇ ਗਲਤ ਵੀ ਹੋਵਾਂ, ਹਰੇਕ ਬੰਦੇ ਦਾ ਆਪਣਾ ਆਪਣਾ ਮਨ ਆ, ਵਿਚਾਰ ਆ, ਪਰ ਮੈਂ ਚਾਹੁੰਦਾ ਵੀ ਥੋੜ੍ਹਾ ਜਿਹਾ ਹੋਣਾ ਚਾਹੀਦਾ। ਜੇ ਤੁਸੀਂ ਸਿਟੀਜ਼ਨਾਂ ਲਈਆਂ ਨੇ ਨਾ, ਤਾਂ ਸੱਚੀ ਉਹਦੇ ਵਰਤੋਂ ਕਰੋ ਵੋਟ ਦੀ। ਬਾਕੀ ਤੁਸੀਂ ਖੁਦ ਸਿਆਣੇ ਹੋ, ਰੱਬ ਸੁੱਖ ਰੱਖੇ ਆਪਾਂ ਨੂੰ ਵਧੀਆ ਵਧੀਆ ਮੌਕੇ ਮਿਲਣ। ਪਰ ਜੇ ਤੁਸੀਂ ਲੱਗਦਾ ਤੁਹਾਨੂੰ ਵੀ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ, ਤਾਂ ਤੁਹਾਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਆ। ਆਪਾਂ ਤਾਂ ਕਹਿ ਹੀ ਸਕਦੇ ਹਾਂ, ਅੱਗੇ ਤੁਹਾਡੀ ਆਪਣੀ ਮਰਜ਼ੀ ਆ, ਰੱਬ ਸੁੱਖ ਰੱਖੇ, ਵਾਹਿਗੁਰੂ ਕਿਰਪਾ ਕਰੇ। ਅਤੇ ਅਮਨਦੀਪ ਜੱਜ ਸਾਹਿਬ ਦੇ ਜਾਣ ਦਾ ਪਰਸੋਂ ਮੌਕਾ ਮਿਲਿਆ, ਪੈਟਰਿਕ ਬਰਾਊਨ ਉੱਥੇ, ਹਰਕੀਰਤ ਹੋਣੀ ਸਾਰੇ ਆਏ ਡਿਪਟੀ ਮੇਅਰ, ਅਤੇ ਉਹਨਾਂ ਨੇ ਵੀ ਇਕੱਠ ਆਪਣੇ ਘਰ ਰੱਖਿਆ ਹੋਇਆ ਸੀ। ਅਤੇ ਜਿਵੇਂ ਰੋਂਗ ਨਾ ਵਾਂ, ਸ਼ਾਇਦ ਕੱਲ੍ਹ ਵੀ ਕਾਫੀ ਜਗ੍ਹਾ ਹੋਰ ਵੀ ਬਹੁਤ ਸੀਗੇ ਲੋਕਾਂ ਦੇ ਇਕੱਠ, ਬਹੁਤ ਮਤਲਬ ਕਹਿ ਲਓ ਵੀ ਲੋਕਾਂ ਨੇ ਵੱਖ ਵੱਖ ਕੈਂਡੀਡੇਟ ਆਪਣੇ ਆਪਣੇ ਸੱਦੇ ਹੋਏ ਘਰਾਂ 'ਚ ਜਾਂ ਆਪਣੇ ਪਾਰਕਾਂ ਦੇ ਵਿੱਚ ਜਾਂ ਕਿਤੇ ਵੀ ਮਤਲਬ, ਹੈ ਨਾ, ਚਹੇਤੇ ਸੀਗੇ। ਅਤੇ ਫਿਰ ਵਧੀਆ ਲੱਗਿਆ, ਚਲੋ ਚੰਗੀ ਗੱਲ ਆ, ਬਹੁਤ ਵਧੀਆ, ਸ਼ਾਬਾਸ਼, ਦੱਬ ਦਿਓ ਕਿਲੇ ਆਉਣ ਦਿਓ। ਅਤੇ ਚਲੋ ਪੁਨੇਸ਼ਰ ਸਾਹਿਬ, ਅੱਜ ਕਰਿਓ ਕਾਲ ਮਾੜੇ ਜੇ, ਸਾਰੇ ਜਣੇ ਦੱਸਿਓ ਕਿ ਵੀ ਕਾਲ ਕੂਲ ਚੱਲਦੀ ਹੈ ਕਿ ਨਹੀਂ। ਮੈਨੂੰ ਤਾਂ ਲੱਗਦਾ ਨਹੀਂ। ਪੁਨੇਸ਼ਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਯਾਰ ਨੂੰ
1: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤ?
1: ਇੱਕ ਦੱਸੋ ਗੱਲ ਤਾਂ ਮੈਂ ਬਾਅਦ 'ਚ ਕਰੂੰ ਵੀ, ਹਫ਼ਤੇ ਦਾ ਦੂਜਾ ਸੋਮਵਾਰ ਕਦ ਹੁੰਦਾ?
0: ਹਫ਼ਤੇ ਦਾ ਦੂਜਾ
1: ਸੋਮਵਾਰ, ਹਫ਼ਤੇ ਦਾ ਪਹਿਲਾ ਸੋਮਵਾਰ।
0: ਅੱਛਾ,
1: ਮੈਂ ਕਿਹਾ
0: ਹਫ਼ਤੇ ਦਾ ਪਹਿਲਾ ਦਿਨ
1: ਭੁੱਲ ਗਏ, ਤੁਸੀਂ ਕਹਿਣਾ ਸੀ ਹਫ਼ਤੇ ਦਾ ਪਹਿਲਾ ਦਿਨ।
0: ਹਾਂ,
1: ਤੁਸੀਂ ਕਹਿ ਕੇ ਹਫ਼ਤੇ ਦਾ ਪਹਿਲਾ ਸੋਮਵਾਰ
0: ਹੋ ਜਾਂਦੀ ਹੈ ਕਈ ਵਾਰ।
1: ਅੱਜ ਤੁਸੀਂ ਦੇਖਿਓ ਤੁਹਾਡੀਆਂ ਕਿੰਨੀਆਂ ਕਰਨਾ ਘੱਟ ਆਉਂਦੀਆਂ।
0: ਸਾਰੇ ਕੰਮਾਂ ਤੇ ਆ ਤਕਰੀਬਨ, ਘਰਾਂ ਚੋਂ ਕੋਈ ਤੁਰਿਆ ਹੋਣਾ, ਕੋਈ
1: ਖਾਸ ਬੰਦੇ ਉਹਨਾਂ ਦੀ ਕਾਲ ਨਹੀਂ ਆ ਰਹੀ ਅੱਜ ਕੱਲ।
0: ਭਾਜੀ
1: ਦੀ ਸਤਨਾਮ ਸਿੰਘ ਜੀ ਦਾ?
0: ਨਹੀਂ ਨਹੀਂ, ਸਤਨਾਮ ਭਾਜੀ ਆਉਂਦੀ ਹੈ, ਕਿਉਂ ਨਹੀਂ ਆਉਂਦੀ?
1: ਨਹੀਂ, 2 ਦਿਨ ਮੈਂ ਨਹੀਂ ਸੁਣੀ।
0: ਅੱਛਾ, ਸੁਣਾ ਦਿੰਦੇ ਅੱਜ।
1: ਅੱਜ ਕਹੋ ਕਿ ਕਾਲ ਕਰੋ, ਉਹ ਤਾਂ ਸਾਡੇ ਹੀਰੇ ਨੇ, ਉਹ ਤਾਂ ਚੁੰਡੀ ਇਹੀ ਜੀ ਵੱਢਦੇ ਆ ਨਾ, ਪਤਾ ਵੀ ਨਹੀਂ ਲੱਗਦਾ ਵੀ ਚੁੰਡੀ ਵੱਢ ਕੇ
0: ਫੁੱਲੀ ਜੀ ਹੈ।
1: ਫੁੱਲੀ ਜੀ, ਸੱਚੀ ਮਜ਼ਾ ਆ ਜਾਂਦਾ ਜਦੋਂ ਚੁੰਡੀ ਵੱਢਦੇ।
0: ਗੱਲ ਤਾਂ ਸਹੀ ਹੈ।
1: ਚਲੋ
0: ਲੱਗੇ ਮੈਨੂੰ ਵੀ ਥੋੜਾ ਜਿਹਾ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ ਨੂੰ ਤਾਂ ਕਰ ਲਓ ਕਾਲ ਯਾਰ ਪਤਾ ਲੱਗੇ ਮੈਨੂੰ ਵੀ ਥੋੜਾ ਜਿਹਾ ਵੀ ਤੁਸੀਂ ਸੁਣਦੇ ਹੋ ਚਾਰ ਪੰਜ ਜਾਂ ਜਾਣੇ 4 ਕੱਲ੍ਹਾਂ ਨੇ ਇੱਥੇ ਕਿੰਨੀਆਂ ਲਾਈਨਾਂ ਮੇਰੀਆਂ 1 2 3 4 ਲਾਈਨਾਂ ਤੇ ਹਰਮਨ ਭਾਜੀ ਆਪਣੇ ਕਿਚਨਰ ਤੋਂ, ਉਹਨਾਂ ਦੇ ਵੀ ਸਾਰੇ ਭੇਜੇ ਹੋਏ ਮੈਸੇਜ ਆਪਾਂ ਪੜ੍ਹਦੇ ਹਾਂ ਰੋਜ਼, ਉਹਨਾਂ ਦੀ ਵੀ ਹਾਜ਼ਰੀ ਰੋਜ਼ ਲੱਗਦੀ ਹੈ। ਥੈਂਕ ਯੂ ਸੋ ਮੱਚ। ਕੁਮਾਰੀ ਆਂਟੀ ਜੀ ਨੇ ਵੀ ਚਾਹ ਦੇ ਕੱਪ ਭੇਜ ਦੇ ਨਾਲ ਫੁੱਲਾਂ ਦੇ ਗੁਲਦਸਤੇ ਆਂਟੀ, ਥੈਂਕ ਯੂ ਸੋ ਮੱਚ। 8520 ਤੋਂ ਰੇਸ਼ਮ ਭਾਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ 8475 ਤੋਂ ਢੜ ਸਾਹਿਬ ਦਾ ਵੀ ਮੈਸੇਜ ਆ ਗਿਆ। ਕੀ ਕਹਿੰਦੇ ਨੇ, ਕਹਿੰਦੇ ਨੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਜੀ, ਥੈਂਕ ਯੂ। ਰਾਜ ਭਾਜੀ 7172 ਤੋਂ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਆ ਕਾਲ ਵਾਲਾ ਕੰਮ ਜੇ ਉੱਧਰ ਠੰਡਾ ਹੀ ਆ। ਰਾਮ ਭਾਜੀ ਸਟੂਡੀਓ 'ਚ ਕਾਲ ਕਰੋ, ਸਟੂਡੀਓ 'ਚ ਐਂ ਨਹੀਂ ਗੱਲ ਬਣਨੀ। ਸਟੂਡੀਓ 9056733337 ਇੱਦਾਂ ਕਹਿੰਦੇ ਹੁੰਦੇ, ਕਿੱਦਾਂ ਬੋਲਦੇ ਆ ਨਾ, 9056733337 ਚਲੋ ਦੇਖਦੇ ਹਾਂ। ਜਤਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਨੂੰ
1: ਭਾਜੀ ਤੁਸੀਂ ਸਾਰੇ ਬਾਕੀ ਦੇ ਇਕੱਠ ਤਾਂ ਗਣਾ ਤੇ ਇੱਕ ਇਕੱਠ ਨੀ ਦੱਸਿਆ ਹਨਾ,
0: ਕਿਹੜਾ
1: ਜਿਹੜਾ ਡਰਾਈਵਰਾਂ ਦਾ ਇਕੱਠਾ ਹੋਇਆ ਸੀਗਾ।
0: ਹਾਂ ਮੇਰੇ ਕੋਲ ਹੈਗੀ ਖਬਰ, ਮੈਂ ਕਰਨੀ ਆ
1: ਤੇ ਮੇਰਾ ਵੀਰ ਹੈ ਨਾ ਉਹਦੇ ਤੇ ਜਰੂਰ ਹੈ ਨਾ ਗੱਲ ਕਰਿਓ, ਕਿਉਂਕਿ
0: ਨਹੀਂ ਕਰਦੇ
1: ਹਰ ਬੰਦਾ ਹੀ ਤਾਂ ਗਿਆ।
0: ਜੀ ਜੀ ਦੱਸੋ, ਜਿਵੇਂ ਪਰਸੋਂ ਹੋਇਆ ਇਹ ਇਕੱਠ, ਟੀਟੀ ਟੀਟੀ ਸੀ ਇਹਨੂੰ ਕੀ ਨਾਮ ਦਿੱਤਾ ਸੀ, ਟੀਟੀਪੀ ਕਰੇ ਸਮਥਿੰਗ,
1: ਹਾਂਜੀ ਇਹੀ ਆ ਨਾਮ। ਪਰ ਪਤਾ ਚੱਕਰ ਕੀ ਹੈ,
0: ਇਹਦੇ ਚ ਤਕਰੀਬਨ ਸੀਗਾ 250-150-200 ਬੰਦਾ ਹਨਾ, ਜਿਹੜਾ ਪਿਛਲੇ ਹਫ਼ਤੇ ਹੋਇਆ ਸੀ ਉਹ ਚ 40-50 ਜਾਣੇ ਸੀ। ਇਹ ਕਾਰਨ ਗੱਲ ਦੇਖੋ, ਮੰਗ ਇੱਕ ਆ ਦੋਨਾਂ ਤਰ੍ਹਾਂ ਦੀ ਹਨਾ, ਇਹ ਦੋ ਕਰਨ ਦਾ ਕੀ ਫਾਇਦਾ ਹੋਇਆ?
1: ਉਹ ਵੀ ਆਏ ਸੀਗੇ ਭਾਜੀ, ਉਹ ਵੀ ਗਰੁੱਪ ਬਣੇ ਆ, ਜਿੱਦਾਂ ਹੁਣ ਇਹਦੇ ਵਿੱਚ ਗਰੁੱਪ ਦੇ ਵਿੱਚ 1000 ਤੋਂ ਪਲੱਸ ਡਰਾਈਵਰ ਹੋ ਗਿਆ।
0: ਤੇ ਜੇ ਸਾਰੇ ਗਰੁੱਪ ਇਕੱਠੇ ਹੋ ਜਾਣ 1500 ਹੋ ਜੂ 1200 ਹੋ ਜੂ
1: ਸੀਗੇ ਜੀ, ਉਹ ਵੀ ਆਏ ਸੀ ਮੁੰਡੇ ਜਿਹੜੇ ਦੂਜੇ ਗਰੁੱਪ ਵਾਲੇ ਵੀ ਆਏ ਸੀਗੇ ਸਾਰੇ ਹਨਾ। ਤੇ ਆਹੀ ਆ ਬਸ, ਇਹ ਮੇਰਾ ਵੀਰ ਤੁਸੀਂ ਰਾਬ ਟਰੱਕ ਚਲਾਉਂਦੇ ਆ ਤੁਹਾਨੂੰ ਪਤਾ ਹੀ ਆ
0: ਹਨਾ,
1: ਤੇ ਮੇਰਾ ਵੀਰ ਇੰਨਾ ਕੁ ਕਰਿਓ ਹੈਲਪ, ਕਿਉਂਕਿ
0: ਨਹੀਂ ਮੈਂ ਦੇਖੋ ਉਹੀ ਬੇਨਤੀ ਮੈਂ ਵੀ ਕਰ ਰਿਹਾ ਤੁਹਾਨੂੰ ਆਪਣੇ ਜਤਿੰਦਰ ਭਾਜੀ, ਵੀ ਬਹੁਤ ਵਧੀਆ ਸਮਾਂ ਤੇ ਸ਼ਮਾਂ ਦੇ ਉਪਰਾਲਾ ਉਹ ਵੀ ਆਪਾਂ ਨੂੰ ਜਦ ਇੱਦਾਂ ਕੋਈ ਡੇਟ ਹੁੰਦੀ ਆ ਐਡਵਾਂਸ ਡੇਟ ਦੱਸ ਦਿਆ ਕਰਨ, ਜਾਂ ਤੁਸੀਂ ਦੱਸ ਦਿਆ ਕਰੋ ਅੱਗੇ ਤੋਂ ਹਨਾ ਜਦ ਵੀ ਹੁੰਦਾ।
1: ਤੇ ਆਪਣੇ ਕੋਈ ਨੁਮਾਇੰਦਾ ਨਹੀਂ ਜੀ ਪਹੁੰਚਿਆ, ਕੋਈ ਵੀ ਨਹੀਂ ਪਹੁੰਚਿਆ ਜਿਨ੍ਹਾਂ ਨੇ ਵੋਟਾਂ ਲੈਣੀਆਂ ਹਨਾ, ਕੋਈ ਵੀ ਨਹੀਂ ਪਹੁੰਚਿਆ ਇੱਕ ਵੀ।
0: ਮੈਂ ਤੁਹਾਨੂੰ ਇੱਕ ਬੇਨਤੀ ਕਰਾਂ,
1: ਹਾਂਜੀ
0: ਸੁਣੋਗੇ ਧਿਆਨ ਨਾਲ, ਮੈਨੂੰ ਨੀ ਪਤਾ ਨੁਮਾਇੰਦਿਆਂ ਦਾ, ਮੈਨੂੰ ਖੁਦ ਨੀ ਸੀ ਪਤਾ ਇਹ ਰੈਲੀ ਦਾ।
1: ਠੀਕ
0: ਹੁਣ ਉੱਥੇ 200-400-500 ਬੰਦਾ ਗਿਆ, ਕੋਈ ਤਾਂ 200-400 ਬੰਦਿਆਂ ਚੋਂ ਆਪਾਂ ਨੂੰ ਸੁਣਦਾ ਹੀ ਹੋਊਗਾ ਨਾ। ਜਿਦਾਂ ਗਰੁੱਪ ਚ ਪਾਤਾ ਇਹਨਾਂ ਨੇ ਆਪਸ ਵਿੱਚ, ਜੇ ਬਾਹਰ ਲੋਕਾਂ ਨੂੰ ਪਤਾ ਕਿਵੇਂ ਲੱਗੂਗਾ ਫਿਰ?
1: ਤੇ ਪਰ ਹੁਣ ਥੋੜਾ ਜਿਹਾ ਚਲੋ ਗਾਂ, ਹੁਣ ਨੈਕਸਟ ਕਾਲ ਤੇ ਦੇਖੋ ਕਦੋਂ ਸਾਦੇ ਆ, ਤੇ ਟਰਾਂਸਪੋਰਟ ਮੰਤਰੀ ਨਾਲ ਵੀ ਕਹਿੰਦੇ ਮੀਟਿੰਗ ਫਿਕਸ ਹੋ ਗਈ ਆ, ਵੀ ਦੇਖੋ ਕੀ ਹੁਣ ਗਾਂ ਬਣਦਾ ਹਨ ਭਾਜੀ।
0: ਕਿਹੜੇ ਟਰਾਂਸਪੋਰਟ ਮੰਤਰੀ ਨਾਲ ਫਿਕਸ ਹੋਈ ਆ? ਇੱਥੇ ਉਂਟਾਰੀ ਨਾਲ ਨਾ?
1: ਹਾਂਜੀ ਹਾਂਜੀ,
0: ਉਹ ਕਹਿੰਦਾ ਮੇਰੇ ਹੱਥ ਚ ਕੀ ਆ, ਕੱਲ ਵੀ ਮੈਨੂੰ ਗੱਲ ਹੋਈ ਆ ਮੇਰੀ ਉਹਨਾਂ। ਕਹਿੰਦਾ ਪ੍ਰਮੇ ਸਰਕਾਰੀ ਸਾਹਿਬ ਕਹਿੰਦੇ ਮੇਰੇ ਹੱਥ ਚ ਕੀ ਆ, ਸੀ ਆਰ ਏ ਕੀ ਦਾ ਮਹਿਕਮਾ ਸੈਂਟਰ ਦਾ।
1: ਹਾਂਜੀ ਭਾਜੀ ਸੈਂਟਰ ਦਾ ਤਾਂ ਹੈਗਾ, ਹੌਲੀ ਹੌਲੀ ਹੁਣ ਹਨਾ, ਕੋਈ ਕੋਈ ਐਮ ਪੀ ਆ ਜਿਹਨਾਂ ਨੇ ਵੋਟਾਂ ਲੈਣੀਆਂ, ਅਸੀਂ ਸਿਟੀਜ਼ਨ ਆ ਨਾ,
0: ਐਮ ਪੀ ਨਾਟ ਐਮ ਪੀ ਪੀ ਸਰਕਾਰੀ ਆ, ਐਮ ਪੀ ਪੀ ਆ ਮੰਤਰੀ ਆ ਓਨਟਾਰੀਓ ਦਾ।
1: ਹਾਂਜੀ ਕੋਈ ਵੀ ਜਾਣੀ ਕਿ ਕੋਈ ਨੁਮਾਇੰਦਾ ਮੈਂ ਨੀ ਦੇਖਿਆ ਜੀ ਉੱਥੇ ਹਨਾ। ਹੁਣ ਜੇ ਪਾਰਕਾਂ ਚ ਮੈਂ ਇੱਥੇ ਸਾਡੇ ਘਰਾਂ ਲਾਗੇ ਪਾਰਕ ਦੇ ਮੇਲਾ ਹੋਇਆ ਜੀ, ਉੱਥੇ ਸਾਰੇ ਤੁਰੇ ਫਿਰਦੇ
0: ਸੀ, ਵੋਟਾਂ ਮਿਲਣੀਆਂ ਨੇ
1: ਘੰਟੇ ਘੰਟੇ ਮੈਂ ਹਨਾ,
0: ਉੱਥੋਂ ਵੋਟਾਂ ਮਿਲਣੀਆਂ, ਉੱਧਰ ਉਹਨਾਂ ਦੀ ਮੰਗ ਨੂੰ ਕਰਨਾ ਪੈਣਾ।
1: ਹਾਂਜੀ ਪਰ ਇਹਨਾਂ ਨੂੰ ਮੇਰੇ ਹਿਸਾਬ ਨਾਲ ਵੋਟਾਂ ਵਾਟਾਂ ਪਾਉਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਨੇ ਬੇੜਾ ਗਰਕ ਕੀਤਾ ਜੀ,
0: ਵੋਟਾਂ ਦੇਖੋ ਨਾ, ਇੱਥੇ ਤੁਸੀਂ ਰਹੋਗੇ ਵੋਟ ਪਾਉਣੀ ਚਾਹੀਦੀ ਆ, ਬਦਲ ਚ ਪਾ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾਓ, ਪਰ ਵੋਟ ਪਾਉਣੀ ਚਾਹੀਦੀ। ਜਾਗਰਤ ਕਰੀਏ, ਸਿੱਧੀ ਬਦਲ ਨੂੰ ਸਾਰੇ ਕਹਿੰਦੇ, ਜਦ ਉੱਥੇ ਇਕੱਠ ਹੁੰਦਾ ਹੁੰਦਾ ਸੀ 15 ਬੰਦੇ ਹੁੰਦੇ ਸੀ ਸਾਰੇ, ਰੇਡੀਓ ਤੇ ਅਸੀਂ ਵੱਡੇ ਵੱਡੇ ਫਿਲੋਸਫਰ ਬਣੇ ਹੁੰਦੇ ਸਾਰੇ ਜਣੇ, ਅਸੀਂ ਨਿਕਲਦੇ ਤਾਂ ਹੈ ਨੀ। ਕੀ ਖਾਧਾ ਕੀ ਪੀਤਾ ਕਿੰਨੇ ਲਾਏ, ਰਾਤ ਦੀ ਹੱਦ ਬੀਤੀ ਵੀ ਦੱਸਣੀਆਂ ਹੁੰਦੀਆਂ,
1: ਉਹਨਾਂ ਚ ਮੈਂ ਹੈ ਨੀ ਨਾ।
0: ਵਾਹਿਗੁਰੂ ਵਾਹਿਗੁਰੂ,
1: ਚਾਹ ਪਾਣੀ ਮਿਲ ਜੇ, ਪਾਣੀ ਮਿਲ ਜੇ, ਬਹੁਤ ਰੱਬ ਦੀ ਕਿਰਪਾ ਨਾਲ, ਦੋ ਫੁਲਕੇ ਚਾਹੀਦੇ ਆ,
0: ਸਹੀ ਗੱਲ,
1: ਤੰਦਰੁਸਤੀ ਲਈ। ਹੋਰ ਸਿਹਤ ਠੀਕ ਠਾਕ, ਪਰਿਵਾਰ ਸਭ ਵਧੀਆ?
0: ਬੱਲੇ ਬੱਲੇ ਵਧੀਆ,
1: ਚਲੋ ਠੀਕ ਆ, ਕਰੋ ਇੰਜੋਏ ਵੀਰੇ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। 7:28 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਨੰਗੇ ਵਜੇ ਨੂੰ
2: ਜਿਹੜੇ ਆਏ ਸੀ ਭਾਈ ਸਾਹਿਬ ਬਈ ਪ੍ਰੋਟੈਸਟ ਲਈ,
1: ਮਾੜੀ ਡਿਟੇਲ ਚ ਦੱਸ ਦੇਣ ਵੀ ਕਿਹਦੀ ਖਾਤਰ ਤੇ ਕਿਉਂ ਪ੍ਰੋਟੈਸਟ ਕਰ ਰਹੇ ਆ, ਇਹਦੇ ਬਾਰੇ ਪਤਾ ਹੀ ਨੀ ਬਾਈ ਕਾਹਤੇ ਕਰ ਰਹੇ ਆ ਤੇ ਕਿੱਥੇ ਹੋ ਰਿਹਾ। ਤੁਹਾਡੀ ਗੱਲ ਸਹੀ ਹੈ, ਜਮਾ ਹੀ ਨੀ ਪਤਾ ਸੀ ਬਾਈ, ਤਾਂ ਅੱਜ ਹੁਣ ਪਤਾ ਲੱਗਿਆ।
0: ਮੈਂ ਤਾਂ ਕੱਲ ਆਪ ਵੀਡੀਓ ਜਦ ਦੇਖੀਆਂ ਪਰਸੋਂ ਉੱਠ ਕੇ, ਜਦ ਪਤਾ ਲੱਗਿਆ ਵੀ ਪ੍ਰੋਟੈਸਟ ਹੋ ਰਹੇ ਆ।
1: ਮਾੜਾ ਜਾ ਕੇ ਬਾਈ ਨੂੰ ਕਿ ਦੱਸਿਓ ਵੀ ਕਾਹਦੀ ਖਾਤਰ ਕਰ ਰਹੇ ਹੋ, ਕੀ ਗੱਲ ਆ, ਕੀ ਤੁਹਾਡੀ ਮੰਗ ਆ, ਪਲੀਜ਼। ਥੈਂਕ ਯੂ।
0: ਖੁੱਲ ਕੇ ਕੋਈ ਇਹਨਾਂ ਦਾ ਮੇਨ ਜਥੇਬੰਦੀ ਦਾ ਕੋਈ ਨੁਮਾਇੰਦਾ ਹੋ ਸਕਦਾ ਜਿਹਨੂੰ ਪੂਰੀ ਡਿਟੇਲ ਪਤਾ ਹੋਵੇ, ਉਹਦੇ ਨਾਲ ਉਹ ਇੰਟਰਵਿਊ ਕਰਾ ਲੈਣ ਆਪਣੀ, ਜਾਂ ਆਪਾਂ ਗੱਲ ਕਰ ਸਕਦੇ ਹਾਂ, ਇਹ ਹੁਣ ਆ ਕੇ ਦੱਸ ਸਕਦੇ ਆ, ਹਨਾ। ਸੱਚੀ ਗੱਲ ਆ ਤੁਹਾਡੀ ਵੀ, ਪਰ ਹੁਣ ਪਤਾ ਤਾਂ ਹੁੰਦਾ ਹੀ ਨਹੀਂ ਕਿਸੇ ਨੂੰ, ਹਨਾ। ਜੇ ਪਹਿਲਾਂ ਡਿਟੇਲ ਹੋਵੇ ਉਹਦੀ ਸਾਰੀ, ਆਪਾਂ ਡਿਟੇਲ ਕਰਕੇ ਕੱਢ ਸਕਦੇ ਹਾਂ ਲੋਕਾਂ ਨੂੰ, ਘੱਟ ਹੋ ਸਕਦਾ।
1: ਥੈਂਕ
0: ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਕਿਉਂਕਿ ਮੇਰੀ ਕੱਲ੍ਹ ਵੀ ਪ੍ਰਾਹਮਣੀ ਸਰਕਾਰੀਆ ਸਾਹਿਬ ਨਾਲ ਵੀ ਇਸ ਟੋਪਿਕ 'ਤੇ ਗੱਲਬਾਤ ਹੋਈ, ਜਾਣੀ ਆਫ ਦੀ ਰਿਕਾਰਡ, ਅਤੇ ਉਹ ਕਹਿੰਦੇ ਵੀ ਮੈਨੂੰ ਮੇਰੇ ਘਰ ਕੇ ਨਾਲ ਮੇਰੇ ਘਰ ਨਾਲ ਕੀ ਹੋਣਾ, ਕਹਿੰਦਾ ਕੁਛ ਨਹੀਂ ਹੋਣਾ, ਸੈਂਟਰ ਦੇ ਮਿਨਿਸਟਰਾਂ ਦਾ ਕੰਮ ਆ, ਸੈਂਟਰ ਦਾ ਮਹਿਕਮਾ। ਮੈਂ ਤਾਂ ਕਹਿੰਦਾ ਪਹਿਲਾਂ ਹੀ ਇਹਨਾਂ ਦੇ ਨਾਲ ਆ, ਪੁਸ਼ ਕਰਦਾ ਉਹਨਾਂ ਨੂੰ, ਸਰਕਾਰ ਨੂੰ ਕਿ ਸੈਂਟਰ ਨੂੰ, ਹਨਾ। ਮੇਰੇ ਹੱਥ 'ਚ ਤਾਂ ਇਹ ਨਹੀਂ, ਮੇਰੇ ਤਾਂ ਮਹਿਕਮਾ ਹੀ ਨਹੀਂ ਇਹ, ਸੀ ਆਰ ਏ ਸਾਡੇ ਥੋੜ੍ਹੀ ਉਰੇ ਪੈਂਦਾ, ਸੀ ਆਰ ਏ ਤਾਂ ਪੈਂਦਾ ਉੱਥੇ, ਫੈਡਰਲ ਦਾ ਮਹਿਕਮਾ, ਚਿੱਠੀਆਂ ਨਿਕਲਦੀਆਂ, ਹਨਾ। ਪਰ ਪਤਾ ਨਹੀਂ ਯਾਰ ਹੁਣ, ਆਈ ਡੋਂਟ ਨੋ ਵੀ ਕਿਹਦੇ 'ਚ ਕੀ ਆ, ਪਰ ਕੀਤਾ ਜਾ ਸਕਦਾ। ਪ੍ਰਸ਼ਾਂਤ ਸ਼ਾਹੀ ਸ਼ਾਇਦ ਆਈਡੀਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ,
0: ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਦੱਸਦਾ
1: ਜਿਹੜਾ
0: ਹਾਂਜੀ
1: 120-130 ਡਾਲਰ ਵੀ ਦਿੰਦੇ ਘੰਟੇ ਦੇ, ਉਹ ਤਾਂ ਹੁਣ ਇਹ ਆਪਣੇ ਬੰਦਿਆਂ ਦੀ ਗੱਲ ਹੈ, ਉਹਨਾਂ ਨੇ ਤਾਂ ਖਾਣਾ ਹੀ ਹੁੰਦਾ, ਤੁਹਾਡੇ ਡਿਪੈਂਡ ਕਰਦਾ ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ, ਕਿਵੇਂ ਕਰਨਾ ਹੈਗਾ ਉਹ ਤੁਸੀਂ ਸੋਚਣਾ ਹੈਗਾ, ਉਹ ਸਰਕਾਰਾਂ ਨੂੰ ਸੋਚਣਾ ਹੈਗਾ।
0: ਇੱਕ ਚੀਜ਼, ਡਿਸੀਜਨ ਲੈਣਾ, ਇੱਕ ਚੀਜ਼ ਹੋਰ ਆ ਇਹਦੇ 'ਚ, ਜਿੱਦਾਂ ਨਾ ਮੰਨ ਲਓ ਮੈਨੂੰ, ਮੈਨੇ 2-3 ਬੰਦਿਆਂ ਦੀ ਗੱਲ ਹੋਈ ਸੀ ਇਸ ਟੋਪਿਕ 'ਤੇ ਥੋੜ੍ਹੀ ਜਿਹੀ, ਉਹ ਕਹਿੰਦੇ ਜਿਵੇਂ ਮੰਨ ਲਓ ਮੈਂ ਕੰਮ ਕਰਦਾ, ਮੈਂ ਆਪਣੇ ਕਾਰਪੋਰੇਸ਼ਨ 'ਤੇ ਚੈੱਕ ਲੈ ਲਿਆ, ਮੈਂ ਸਾਲ ਚੈੱਕ ਲਈ ਗਿਆ, ਹਫ਼ਤੇ ਬਾਅਦ ਜਾਂ 2 ਹਫ਼ਤੇ ਬਾਅਦ ਜਿਵੇਂ ਆਉਂਦੀ ਹੈ ਫਿਰ ਚੈੱਕ ਤਾਂ, ਹੈ ਨਾ, ਚੈੱਕ ਲਈ ਗਿਆ ਮੇਰੀ, 1200 ਹਫ਼ਤੇ 'ਤੇ ਬਣ ਗਿਆ, 1500 ਬਣ ਗਿਆ, 2000 ਬਣ ਗਿਆ, ਜਿਹੜੀ ਕੰਪਨੀ ਨੇ ਸੀ ਆਰ ਏ ਨੂੰ ਦੇਣਾ ਉਹ ਸਾਲ ਬਾਅਦ T4 ਬਣਾਉਣ ਲੱਗ ਗਈ ਤੁਹਾਡੀ, ਉਹ ਮੰਨ ਲਓ 90,000 ਤੁਹਾਡਾ ਸਾਲ ਦਾ ਬਣਿਆ, ਜਾਂ 1.5 ਲੱਖ ਬਣ ਗਿਆ, ਜਾਂ $1,00,000 ਬਣ ਗਿਆ, ਉਹ $1,00,000 ਦੀ ਤੁਸੀਂ ਤਾਂ ਪੈਸੇ ਨਾਲ ਦੀ ਨਾਲ ਆਪਾਂ ਤਾਂ ਖਰਚ ਹੀ ਗਏ, ਆਪਾਂ ਨੂੰ ਤਾਂ ਹਫ਼ਤੇ ਬਾਅਦ 2 ਹਫ਼ਤੇ ਬਾਅਦ ਆਏ ਪੈਸੇ ਆਪਾਂ ਖਰਚ ਲਏ, ਕਾਰਪੋਰੇਸ਼ਨ ਕਢਾ ਲਏ, ਠੀਕ ਆ ਜੀ, ਕਿਉਂ, ਹੈ ਨਾ। ਜਿਹੜਾ $1,00,000 ਦੀ ਉਹਨਾਂ ਨੇ ਗਰੋਸ ਬਣਾ ਕੇ ਗਰੋਸ ਭੇਜਤੀ ਵੀ, ਇਹ ਬੰਦੇ ਨੂੰ ਹਰਜੀਤ ਸਿੰਘ ਨੂੰ ਅਸੀਂ $1,00,000 ਦੇ ਦਿੱਤਾ ਜੀ ਸਾਲ 'ਚ, ਤਨਖਾਹ ਇਹਦੀ ਇੰਨੀ ਬਣ ਗਈ, ਇਹਦੀ ਪੇ ਇੰਨੀ ਬਣ ਗਈ, ਜਾਂ ਇਹਦਾ ਕੰਮ ਤਾਂ ਇਹਨੇ ਇੰਨਾ ਕੀਤਾ, ਉਹ $1,00,000 ਦਾ ਹੁਣ 12-13 ਹਜ਼ਾਰ ਤਾਂ ਸਾਨੂੰ ਦੇਣਾ ਹੀ ਪੈਣਾ ਨਾ, ਪਰ ਲੋਕਾਂ ਨੂੰ 13-14 ਹਜ਼ਾਰ ਦੀਆਂ ਬਹੁਤ ਲੈਟਰਾਂ ਆਈਆਂ, ਹੁਣ ਰੌਲਾ ਕੀ ਆ ਵੀ ਜੇ ਪੇਰੋਲ ਤੇ ਕੰਪਨੀ ਰੱਖਦੀ ਆ ਉਹ $25 ਤੋਂ ਵਧਾਉਂਦੇ ਨੀ, ਬਹੁਤ ਜ਼ਿਆਦਾ ਕੰਪਨੀਆਂ ਇਹੋ ਜਿਹੀਆਂ ਜਿਹੜੇ 25 ਤੋਂ ਨਹੀਂ ਵਧਾ ਰਹੀਆਂ, ਪੇਰੋਲ ਤੇ 30-35 ਤੋਂ 32 ਤੋਂ ਘੱਟ ਸੜਨਾ ਹੀ ਨਹੀਂ ਗਾ।
1: 2-3 ਕੰਪਨੀਆਂ 'ਚ ਮੈਂ ਕੰਮ ਕੀਤਾ, ਮੈਂ ਓਨਰ ਆਪਰੇਟਰ ਰਿਹਾ, ਵਧੀਆ ਚੰਗੀ ਫਰਮ ਦੇ ਵਿੱਚ ਰਿਹਾ, ਵਧੀਆ ਪੈਸੇ ਉੱਥੇ ਬਣਾਏ ਹੈਗੇ,
0: ਹਾਂਜੀ,
1: ਮੈਂ ਪੇਰੋਲ ਤੇ ਕੰਮ ਵੀ ਕੀਤਾ, ਪੇਰੋਲ ਦੇ ਉੱਤੇ 54 ਆਵਰ ਤੋਂ ਬਾਅਦ ਓਵਰ ਟਾਈਮ ਦਿੰਦੇ ਹੈਗੇ ਸਿਟੀ ਦੇ ਵਿੱਚ, ਇਹ ਗਿੰਦੀਆਂ ਕੰਪਨੀਆਂ, ਹੁਣ ਗੱਲ ਹੈਗੀ
0: ਸਾਡੇ ਜਿਹੜੀ ਮੈਂ ਕੰਪਨੀ 'ਚ 60 ਤੋਂ ਵੱਧ ਦਿੰਦੇ ਆ ਪੇਰੋਲ ਤੇ,
1: ਹਾਂਜੀ,
0: ਨਾਲ ਟੌਪ ਦੇ ਕੈਨੇਡਾ ਦੀ 1 ਨੰਬਰ ਕੰਪਨੀ ਆ,
1: ਮੈਂ ਸੀਐਨ ਦੇ ਵਿੱਚ ਵੀ ਕੰਮ ਵੀ ਕੀਤਾ ਹੈਗਾ ਭਾਜੀ,
0: ਹਾਂਜੀ,
1: ਤੇ ਉਹ ਵੀ ਬਹੁਤ ਵਧੀਆ ਪੇ ਕਰਦੇ ਹੈਗੇ, ਆਪਣੇ ਜਿਹੜੇ ਸਬ ਕੰਟਰੈਕਟਰ ਹੈਗੇ ਆ ਬਹੁਤ ਵਧੀਆ ਪੇ ਕਰਦੇ ਆ, ਬਸ ਥੋੜੀਆਂ ਜਿਹੀਆਂ ਕੰਪਨੀਆਂ ਆਪਣੀਆਂ ਹੈਗੀਆਂ, ਤੇ ਆਪਣੇ ਗੱਲ ਹੈਗੀ ਆ ਕਿ ਤੁਹਾਡੀ ਤੁਸੀਂ ਇੱਕ ਦੋ ਦਿਨ ਸਟ੍ਰਾਈਕ ਕਰਕੇ ਦੇਖੋ ਸਾਰਾ ਕੁਝ ਹੋਊਗਾ, ਇੱਥੇ ਗੱਲ ਹੈਗੀ ਆ ਕਿ ਪੰਜਾਬੀ ਆਪਣੇ ਜਿੰਨੇ ਬੰਦੇ ਹੈਗੇ ਆ ਇੱਕ ਦੂਏ ਨੂੰ ਥੱਲੇ ਸੱਟਣ ਦੇ ਮਾਰੇ, ਬਸ ਆਹੀ
0: ਮੈਂ ਤਾਂ ਦੇਖੋ ਪਹਿਲੇ ਤੁਹਾਡੇ ਸਾਹਮਣੇ ਕਿਹਾ ਵੀ 2-2 ਰੈਲੀਆਂ 2 ਹਫ਼ਤੇ 'ਚ, ਪਿਛਲੇ ਹਫ਼ਤੇ 40-50 ਬੰਦੇ, ਐਤਕੀ 150-250 ਬੰਦਾ ਹੋਊਗਾ, ਚਲੋ ਮੰਨ ਲਓ 300 ਹੋਊਗਾ ਇਹਨਾਂ ਦੀ ਕਹਿਣ ਨੂੰ ਮੁਤਾਬਕ, ਚਲੋ ਉਹ ਦੋ ਇਕੱਠੇ ਕਰਨ ਦਾ ਕੀ ਪਤਾ, ਜੇ ਦੋਨੇ ਇੱਕ ਕਰਨ, ਇਹ ਆਪਣੇ ਚੌਧਰ ਆ ਸਾਡੇ ਕੋਲ, ਅਸੀਂ ਮੇਰਾ ਗਰੁੱਪ ਬਹੁਤ ਵੱਡਾ ਜੀ, ਮੇਰਾ ਫਲਾਨੇ ਦਾ ਗਰੁੱਪ ਆਏ ਆ ਜੀ, ਸਾਡੇ 1,000 ਬੰਦਾ ਜੁੜ ਗਿਆ ਜੀ, ਉਹਨਾਂ ਦੇ 5,000 ਆ ਸਾਡੇ, ਉਹਨਾਂ ਦੇ 500 ਨਹੀਂ, ਇਕੱਠੇ ਹੋ ਜਾਣ ਤਾਂ ਮਾੜਾ ਨਹੀਂ।
1: ਮੈਂ ਇੱਥੇ ਇਹ ਕਹਿਣਾ ਚਾਹੁੰਦਾ ਆਪਾਂ ਇੰਡੀਆ ਤੋਂ ਭੱਜੇ ਤੇ ਕਿਸੇ ਗੱਲ ਕਰਕੇ ਹੁਣ ਇੱਥੋਂ ਕਿੱਥੇ ਜਾਵਾਂਗੇ ਆਪਾਂ,
0: ਚੌਧਰ
1: ਮੈਂ ਆਹੀ ਗੱਲ ਕਹਿਣਾ ਚਾਹੁੰਦਾ,
0: ਚੌਧਰ ਸਾਡੀ ਚੌਧਰ,
1: ਹਾਂਜੀ, ਆਪਣਾ ਬੱਚੋ ਇਹ ਕੰਮ ਤੋਂ ਬੱਚੋ, ਤੁਹਾਡੇ ਬੱਚੇ ਵੀ ਕੱਲ ਨੂੰ ਬੜੇ ਹੋਣੇ ਹੈਗੇ ਆ, ਉਹ ਕਿੱਥੇ ਜਾਣਗੇ ਹੈਗੇ, ਮੈਂ ਤਾਂ ਬਸ ਇਤਨੀ ਗੱਲ ਕਹਿ ਕੇ ਤੁਹਾਨੂੰ ਮੁਕਾਨਾ ਭਾਜੀ।
0: ਥੈਂਕ ਯੂ ਸੋ ਮਚ, ਥੈਂਕ ਯੂ ਸਨਾ ਭਾਈ, ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੂੰ,
2: ਹਾਂਜੀ ਸਤਿ ਸ਼੍ਰੀ ਅਕਾਲ,
0: ਅੱਜ ਕੱਲ ਤਾਂ ਤੁਹਾਡੀ ਮੰਗ ਬੜੀ ਆ ਬਈ,
2: ਮੈਂ ਕਿਹਾ ਪੂਰੀ ਡਿਮਾਂਡ ਆ, ਮੈਂ ਕਿਹਾ ਕਮਾਲ ਦੀ ਮੰਨ ਗਿਆ ਮੈਂ ਤਾਂ।
0: ਬੜੀ ਮੰਗ ਪੈ ਰਹੀ ਹੈ
2: ਸੁਣਨ ਕਾਹਤੋਂ ਡਰਾਈਵਰਾਂ ਦੀ ਜੀ।
0: ਹਮ 9, 10, 16, 17, 18 ਮੈਨੂੰ 11 ਦਾ ਨੀ ਪਤਾ ਵੀ 11 ਨੂੰ ਹੈਗੇ ਪਰ ਮੈਨੂੰ 16, 17 ਦਾ ਪਤਾ ਨਾ
2: ਗੱਲ ਤਾਂ ਹੋਈ
0: ਜਿੰਨੀ ਮਰਜ਼ੀ ਵੋਟ ਪਾਓ ਤੁਸੀਂ ਆਜੋ ਫਿਰ ਕਰਨੀਆਂ ਦੀ ਗੱਲਾਂ ਬਾਤਾਂ ਆ ਕੀ ਸੁਣਾਵਾਂ ਨਾਲੇ ਮੈਂ ਪਰਮਿੰਦਰ ਲੈ ਆਉਣਾ ਲੱਭ ਕੇ ਹੋਲਡ ਰੱਖਿਆ।

0: ਆਰ ਨਾਟ ਰੈਡੀ ਫਾਰ ਦਿਸ।
1: ਪਰ ਹੁਣ ਤੁਹਾਨੂੰ ਘਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
2: ਕਾਲ 6476068110
1: ਔਰ ਵਿਜ਼ਿਟ sharmamortgages.com।
3: ਬਿਲਕੁਲ ਜੀ, ਪਿਓਰ ਪੰਜਾਬੀ ਸਵੀਟਾਂ ਦੇ ਰੈਸਟੋਰੈਂਟ 'ਤੇ ਚੱਲ ਜਾਓ ਤੁਸੀਂ ਤਾਂ ਉੱਥੇ ਜਾ ਕੇ ਤੁਸੀਂ 40-25 ਬਰੈਂਟਨ ਗੇਟ ਡਰਾਈਵ ਮਾਲਟਨ ਮਿਸਾਗਾ ਦੇ ਵਿੱਚ ਨੇ। ਦੂਜੀ ਲੋਕੇਸ਼ਨ 10178 ਹੋਰਨਟਾਰੀਓ ਸਟੀਟ ਬਰੈਂਪਟਨ 'ਚ। ਅਤੇ ਹੋਰਨਟਾਰੀਓ ਵਾਲੀ ਸਟੇਟ 'ਤੇ ਮੰਡੇ ਟੂ ਫਰਾਈਡੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੇ ਤੁਸੀਂ ਉੱਥੇ ਬੈਠ ਕੇ ਕੋਈ ਚੀਜ਼ ਖਾਣੀ ਆ, ਇੱਕ ਚੀਜ਼ ਨਾਲ ਦੂਜੀ ਸੇਮ ਚੀਜ਼ ਤੁਹਾਨੂੰ ਫਰੀ ਦਿੱਤੀ ਜਾਊਗੀ। ਜਾਣੀ ਇੱਕ ਛੋਲੇ ਭਟੂਰੇ ਚਨੇ ਭਟੂਰੇ ਲੈਂਦੇ ਹੋ ਤਾਂ ਦੂਜੀ ਪਲੇਟ ਤੁਹਾਨੂੰ ਫਰੀ ਦਿੱਤੀ ਜਾਊਗੀ। 905-840-6006 'ਤੇ ਸੰਪਰਕ ਕੀਤਾ ਜਾ ਸਕਦਾ। 15-10 ਭਵਿੰਦਰ ਜੀ ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਕਿੱਦਾਂ,
4: ਮੇਰੇ ਹਿਸਾਬ ਨਾਲ ਤਾਂ ਮਸਲਾ ਕੋਈ ਵੀ ਹੋਵੇ 200-400 ਦਾ ਇਕੱਠ ਕੋਈ ਮੈਨੂੰ ਨਹੀਂ ਹੁੰਦਾ। 8-10 ਹਜ਼ਾਰ ਬੰਦਾ ਇਕੱਠਾ ਹੋਵੇ ਫਿਰ ਕੋਈ
3: ਫੇਰ ਹਿੱਲਦੀ ਆ, ਫੇਰ ਸਿਆਸਤ ਫੇਰ ਹਿੱਲਦੀ ਆ। ਸੱਚੀ ਗੱਲ
4: ਜਿਵੇਂ ਮੇਲਿਆਂ ਤੇ ਜਾਂਦੇ ਹੋ, ਨਗਰ ਕੀਰਤਨਾਂ ਤੇ ਜਾਂਦੇ ਹੋ, ਲੱਖਾਂ ਚ ਏਦਾਂ ਚ ਜਾਓ ਤਾਂ।
3: ਹਾਂ, ਨਗਰ ਕੀਰਤਨ ਤੇ ਬਿਲਕੁਲ ਬਿਲਕੁਲ ਗੱਲ ਵੀ, ਨਗਰ ਕੀਰਤਨ
4: ਸ਼ੋਅ ਦੇਖਣ ਜਾਂਦੇ ਹੋ ਏਦਾਂ ਇਕੱਠ ਕਰੋ ਤਾਂ, ਕੋਈ ਚਾਹ ਤਾਂ ਹੋਵੇ। ਉੱਥੇ ਤੁਹਾਨੂੰ ਕੀ ਮਿਲਣਾ ਹੁੰਦਾ? ਕੱਖ ਵੀ ਨੀ, ਤੁਹਾਡੇ ਮਨ ਦੀ ਸੰਤੁਸ਼ਟੀ ਆ। ਉੱਥੇ ਤੁਸੀਂ ਪਕੌੜੇ ਖਾਏ, ਘਰ ਨੂੰ ਮੁੜੇ ਜਾਣਾ, ਇੱਥੇ ਤੁਹਾਡੀ ਜ਼ਿੰਦਗੀ ਬਣਨੀ ਹੁੰਦੀ, ਵਿਗੜਨੀ ਹੁੰਦੀ, ਉੱਥੇ ਤੁਸੀਂ ਜਾਂਦੇ ਨੀ। ਉੱਥੇ ਏਦਾਂ ਹੋਣਾ ਚਾਹੀਦਾ, ਕਿਉਂਕਿ ਸਾਡੇ ਮਨਾਂ ਚ ਉਹੀ ਧਰਮ ਧਰਮ ਧਰਮ ਉਹੀ ਬੜਿਆ ਆ। ਜਿੰਨਾ ਚਿਰ ਸਾਨੂੰ ਆਹ ਕੰਮ ਨੂੰ ਧਰਮ ਨੀ ਸਮਝਦੇ ਨਾ, ਧਰਮ ਨੂੰ ਅਸੀਂ ਧੰਦਾ ਬਣਾਇਆ ਹੋਇਆ, ਧੰਦੇ ਚ ਧਰਮ ਹੈ ਨੀ। ਇਹ ਏਦੇ ਰਹਿਣਾ, ਇੱਥੇ ਪਤਾ ਹੈ ਉਹਨਾਂ ਲੋਕਾਂ ਨੂੰ ਵੀ ਇਹ ਨਾ, ਇਹ ਲੋਕ ਤਾਂ ਸੜਕਾਂ ਘੇਰ ਕੇ ਇਹਨਾਂ ਨੂੰ ਆਹ ਪਰਮਿਸ਼ਨ ਦੇ ਦਿਓ, ਇੱਥੇ ਮੱਥੇ ਟੇਕਣ ਲਾ ਦੋ, ਇਹੀ ਕੁਛ ਇਹੀ ਕੁਛ ਇੰਡੀਆ ਚ।
3: ਅਸ਼ੋਸ਼ਿਆ ਰੀਨਾ ਦਾ 14-15 ਹਜ਼ਾਰ ਦੀ ਕੰਪੈਸਟੀ ਦਾ ਹੋਆ, ਜੇ ਮੈਂ ਰੌਂਗ ਨਾ ਹੋਵਾਂ ਸ਼ਾਇਦ ਸਟੇਡੀਅਮ, ਤੇ ਉੱਥੇ ਐਨ ਭਰਦੇ ਨੇ ਸ਼ੋਅ, ਦਲਜੀਤ ਦਾ ਹੋ ਗਿਆ ਜਾਂ ਹੁਣ ਮੂਸੇ ਵਾਲੇ ਦਾ ਆ ਰਿਹਾ,
4: ਦੇਖਣ ਤੁਰੇ ਹੁੰਦੇ ਪਤਾ ਨੀ ਕੀ ਮਿਲਦਾ
3: ਹੋਲੋਗ੍ਰਾਫੀ ਦਾ। ਤੇ ਉਹ ਉੱਥੋਂ ਜੇ ਉਹ ਤੋਂ ਜਿਵੇਂ ਤੁਸੀਂ ਗੱਲ ਕਰਦੇ ਹੋ, ਉਹ ਚੋਂ ਅੱਧੇ ਬੰਦੇ ਹੀ ਚਲੇ ਜਾਣ, ਹੈ ਤਾਂ ਉਹ ਆਪਾਂ ਹੀ ਆ ਲੋਕ।
4: ਲੋਕਾਂ ਨੂੰ ਜੇ ਵੋਟਾਂ ਤੁਸੀਂ ਪਾ ਵੀ ਦਿਓਗੇ, ਇਹਨਾਂ ਨੂੰ ਕੀ ਪਤਾ ਕਿੱਥੇ ਵੋਟ ਪਾਉਣੀ ਹੈ? ਵੋਟ ਪਾਉਣ ਲਈ ਵੋਟ ਪਾਉਣ ਦਾ ਕੋਈ ਮਤਲਬ ਨੀ ਹੁੰਦਾ, ਚਾਹੇ ਤੁਸੀਂ 100% ਪਾ ਦਿਓ, ਚਾਹੇ 10% ਪਾ ਦਿਓ, ਗੱਲ ਉੱਥੇ ਰਹਿਣੀ ਹੈ।
3: ਕਰਨਾ ਤਾਂ ਉਹਨਾਂ ਨੇ ਉਹੀ ਕੁਛ ਆ।
4: ਹਾਂ, ਉਹੀ ਕੁਛ ਆ। ਹੁਣ ਵੋਟ ਤੁਸੀਂ ਕਹਿੰਦੇ ਜੁਰਮਾਨਾ ਕਰ ਦੇਣਾ, ਇੱਥੇ ਜੁਰਮਾਨਾ ਭਰਨ ਨੂੰ ਤਿਆਰ ਹੈ, 5,000 ਵੀ, 10,000 ਵੀ, ਬਾਕੀ ਵੀ ਸਾਰਾ ਸਾਲ ਭਰਦੇ, ਇੱਕ ਜੁਰਮਾਨਾ ਇਹ ਸਹੀ। ਘੱਟੋ ਘੱਟ ਜੇ ਮੈਨੂੰ, ਮੈਂ ਤਾਂ ਵੋਟ ਪਾਵਾਂਗੇ ਜਦੋਂ ਜੇ ਫਾਂਸੀ ਦੀ ਸਜ਼ਾ ਦੇਣ।
3: ਚੱਕੋ,
4: ਹਾਂ, ਜਿਹਨੇ ਵੋਟ ਨਾ ਪਾਈ ਫਾਂਸੀ ਹੋਊਗੀ, ਫੇਰ ਪਾਵਾਂਗੇ ਉਦਾਂ। ਹਾਂ, ਸਹੀ ਗੱਲ, ਇਹ ਦੇਖ ਲਓ ਜੀ। ਕਈ ਬੰਦੇ ਮੈਂ ਸੁਣਦਾ, ਉਹ ਕਹਿੰਦੇ ਤੁਸੀਂ ਵੋਟ ਨਹੀਂ ਪਾਉਂਦੇ, ਤੁਹਾਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ। ਤੁਸੀਂ ਤਾਂ ਪਾਉਂਦੇ ਹੋ, ਤੁਹਾਨੂੰ ਕੌਣ ਪੁੱਛਦਾ?
3: ਤੁਹਾਨੂੰ ਕੌਣ ਪੁੱਛਦਾ?
4: ਸਾਨੂੰ ਤਾਂ ਪਤਾ ਇਹ ਕੁਛ ਸੁਧਰਨਾ ਨੀ, ਅਸੀਂ ਤਾਂ ਨੀ ਪਾਉਂਦੇ। ਏ ਨੂੰ ਲਿਓ, ਬੀ ਨੂੰ, ਸੀ ਨੂੰ, ਡੀ ਨੂੰ, ਜੈਡ ਤੱਕ ਜਿਹਨੂੰ ਮਰਜ਼ੀ ਲਿਓ।
3: ਬੰਦਾ ਕਹਿੰਦਾ ਭਾਜੀ ਕਾਹਦੀਆਂ ਵੋਟਾਂ ਨੇ ਇਹ? ਮੈਂ ਕਿਹਾ ਸਿਟੀ ਦੀਆਂ। ਕਿੰਨੀ ਤਰੀਕ ਆ? ਮੈਂ ਕਿਹਾ 1 ਤਰੀਕ ਨੂੰ ਕੋਈ ਗੱਲ ਚੱਲੀ। ਮੈਂ ਕਿਹਾ ਯਾਰ ਪਾਓ ਤੁਸੀਂ ਵੋਟਾਂ। ਮੈਨੂੰ ਕਹਿੰਦਾ ਤੁਸੀਂ ਪਾਉਣ ਜਾਣਾ? ਮੈਂ ਕਿਹਾ ਮੇਰੇ ਤਾਂ ਸਿਟੀਜ਼ਨ ਨਹੀਂ ਲਈ। ਲੈ ਭਾਜੀ ਸਿਟੀਜ਼ਨ ਕਰਨ ਲਈ ਹੁਣ ਤੱਕ ਤੁਸੀਂ? ਮੈਂ ਕਿਹਾ ਤੁਸੀਂ ਲੈ ਕੇ ਕੀ ਗੱਡਾ ਗੱਡਾ ਲਿਆ?
4: ਸਹੀ ਹੈ,
3: ਤੁਹਾਨੂੰ ਇਹੀ ਨਹੀਂ ਪਤਾ ਵੀ ਕੀ ਕਿੱਥੇ ਕੀ ਹੋ ਰਿਹਾ? ਮੈਨੂੰ ਬਿਨਾਂ ਪਾਉਣ ਤੋਂ ਵੀ ਪਤਾ ਵੀ ਕਿੱਥੇ ਕੀ ਹੋ ਰਿਹਾ?
4: ਯਾਰ ਨੂੰ ਵੀ $7 ਦੀ ਦੁੱਧ ਮਿਲਦਾ, ਸਿਟੀਜ਼ਨ ਨੂੰ ਦੁੱਧ ਨਹੀਂ ਮਿਲਣਾ।
3: ਆ ਚੱਕ,
4: ਮਿਹਰਬਾਨੀ,
3: ਲਵ ਯੂ, ਥੈਂਕ ਯੂ। 1637 ਤੋਂ ਭਾਜੀ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਭਾਜੀ ਅਮਨ ਜੀ, ਥੈਂਕ ਯੂ। ਅਤੇ ਸਲਾਮ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਿਟੀ, ਸੁਪਰਵਿਜ਼ਨ, ਆਰ ਈ ਐਸ ਸਪੀਕਰ ਹੋਣੀ, ਆਰ ਆਰ ਐਸ ਸਪੀਕਰ ਹੋਣੀ, ਤਾਂ ਮੇਰੇ ਨਾਲ ਸੰਪਰਕ ਕਰ ਲਿਓ ਭਾਈ 6-47-35-52-94 'ਤੇ ਗੱਲਬਾਤ ਹੋ ਸਕਦੀ ਆ। ਅਤੇ ਨਾਲ ਦੀ ਨਾਲ ਤੁਸੀਂ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, 905-799-88-75-50-50 ਟੋਰਬਰਮ ਰੋਡ, ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ, ਕਲਾਰਕ ਐਂਡ ਟੋਰਬਰਮ ਦਾ ਏਰੀਆ, 905-799-88-77। ਦੇਸੀ ਸਿਰਾਂ ਫਿਰ ਮਤਲਬ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਕਹਿੰਦੇ ਇਸ ਹਫ਼ਤੇ ਆਪਾਂ ਨੂੰ ਵੀਡੀਓ ਮਿਲ ਜਾਣੀ ਆ ਜਿਹੜੀ ਆਪਣੀ ਪਿਕਨਿਕ ਦੀ ਆ, ਸ਼ਾਇਦ, ਮੇ ਬੀ, ਬਾਬਾ ਸੁੱਖ ਰੱਖੇ। ਕਹਿੰਦੇ ਹੁੰਦੇ ਮਨ ਮਿਹਰ ਪਾ ਦੇਵੇ, ਨਹੀਂ ਨਹੀਂ ਮਨ ਮਿਹਰ ਪੈ ਜਾਣੀ ਆ, ਅਤੇ ਫਿਰ ਐਤਕੀ ਆਪਾਂ ਚਲਾ ਦੇਣੀ ਆਪਣੇ ਵਾਲੇ ਟੀ ਵੀ 'ਤੇ। ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ 416-930-1251 416-930-1251 'ਤੇ ਸੰਪਰਕ ਕਰ ਲਿਓ। ਤੰਦੂਰੀ ਬੋਇਜ਼ 905-956-5111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਕਿੱਥੇ ਆਏ 7171 ਟੋਰਬਰਮ ਰੋਡ ਜੂਨੀਅਰ ਨੰਬਰ 5 ਮਿਸਾਗਾ ਦੇ ਵਿੱਚ ਏਅਰਪੋ ਡੈਰੀ ਐਂਡ ਟੋਰਬਰਮ ਦਾ ਏਰੀਆ 905-956-5111 ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ। ਓਨਰ ਆਪਰੇਟਰ ਵੀ ਹੈਰਿੰਗ ਚੱਲ ਰਹੀ ਆ ਉੱਥੇ 416-717-2929 416-717-2929 ਜੇ ਤੁਸੀਂ ਕਾਰਪੋਰੇਸ਼ਨ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਕਰ ਲਿਓ ਗੱਲਬਾਤ। 1497 ਬੁਲੇਵਾਰਡ ਯੂਨਿਟ ਨੰਬਰ 4 ਏ ਟੋਪਿਕ ਦੇ ਵਿੱਚ ਨੇ। ਅਤੇ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਦੇ ਕਾਫੀ ਸਾਰੇ ਵਧੀਆ ਰੇਟ ਆਏ ਸਤੰਬਰ ਮਹੀਨੇ ਦੇ 1580 ਅਤੇ ਅਕਤੂਬਰ ਮਹੀਨੇ ਦੇ 1460 ਦੀ ਸੀਗੀ। 905-796-7800 'ਤੇ ਸੰਪਰਕ ਕਰ ਲਓ। 860 ਨੌਰਥ ਪਾਰਕ ਡਰਾਈਵ ਉੱਥੇ ਅਮਨਦੀਪ ਜਾਂ ਜੈਨ ਭਾਅ ਜੀ ਹੁਣੀ ਆਉਣਗੇ। 905-796-7800 'ਤੇ ਸੰਪਰਕ ਕੀਤਾ ਜਾ ਸਕਦਾ ਹੈਗਾ ਏ। ਅਤੇ ਨਾਲ ਦੀ ਨਾਲ ਆਪਣੇ ਆਪਣੇ ਵਾਲੇ ਪਾਸੇ ਜੇ ਲਾਈਏ ਇੱਧਰ ਗੱਲਬਾਤ ਆਪਾਂ ਕਰ ਲਈਏ ਮੜੀ ਜੀ। ਕਹਿੰਦੇ ਬੀ ਸੀ ਕੰਜ਼ਰਵੇਟਿਵ ਪਾਰਟੀ 'ਚ ਉੱਠਿਆ ਸਿਆਸੀ ਤੂਫਾਨ, ਚਰਮ ਸੀਮਾ 'ਤੇ ਪੁੱਜ ਗਿਆ ਜੀ। ਪਾਰਟੀ ਵੱਲੋਂ ਪਾਰਟੀ ਪ੍ਰਧਾਨ ਵੱਲੋਂ ਅਸਤੀਫਾ। ਹੁਣ ਤੱਕ ਪਾਰਟੀ ਦੇ 44 ਮੈਂਬਰਾਂ 'ਚੋਂ 24 ਮੈਂਬਰ ਛੱਡ ਚੁੱਕੇ ਨੇ ਪਾਰਟੀ। ਲਓ ਜੀ ਚੱਕੋ ਫੱਟੇ। ਕੈਰੀ ਲੈਨ ਫੈਂਡਲੀ ਜਿਹੜੀ ਉੱਥੇ ਦੀ ਸੀਗੀ ਉਹਦੀ ਲੀਡਰ, ਉਹਨੇ ਅਸਤੀਫਾ ਦੇ ਦਿੱਤਾ ਜੀ। ਚਲੋ ਕਨੇਡਾ ਦੇ ਦੋ ਗੁਰਦੁਆਰਿਆਂ ਖਿਲਾਫ਼ ਆਹ ਪਿਛਲੇ 3-4 ਦਿਨ ਤੋਂ ਕਾਫੀ ਰੌਲਾ ਪੈ ਰਿਹਾ। ਫਿਰ ਧਰਮ ਉੱਥੇ ਹੀ ਆ ਜਾਂਦਾ ਨਾ ਵੀ ਸਾਡਾ ਤਾਂ ਧਰਮ ਆ ਜੀ, ਅਸੀਂ ਤਾਂ ਜੀ ਫਲਾਨੀ ਚੀਜ਼ ਆ ਜੀ ਫਲਾਨੇ। ਆਹ ਹੁਣ ਗੁਰਦੁਆਰਿਆਂ ਦੇ ਨਾਮ 'ਤੇ $15 million ਪੜ੍ਹੀ ਸੁਣੀ ਹੋਣੀ ਆ ਤੁਸੀਂ ਖਬਰ। ਰਾਜ ਗਰੇਵਾਲ ਸਾਬਕਾ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਨਾਮ ਕਿਵੇਂ ਵੱਜਦਾ, $3 lakh ਮਹੀਨੇ ਦੇ ਉਹਨਾਂ ਨੇ ਕਿਸ਼ਤ ਦੇਣੀ ਸੀ। ਇੱਕ ਦੋ ਕਿਸ਼ਤਾਂ ਕਹਿੰਦੇ ਪਹਿਲਾਂ ਪਹਿਲਾਂ ਦਿੱਤੀਆਂ ਸ਼ਾਇਦ, ਫਿਰ ਚੁੱਪ ਚਾਪ ਜੇ ਕਰ ਗਏ। ਹੁਣ ਪਤਾ ਨਹੀਂ, ਸੁਣਨ 'ਚ ਆਇਆ ਇਹ 'ਚ, ਮੈਂ ਸ਼ੋਰ ਨਹੀਂ ਐਵੇਂ ਕਹਿ ਦਵਾਂ ਵੀ ਇੱਕ ਤੀਜਾ ਗੁਰਦੁਆਰਾ ਹੋਰ ਵਿੱਚ ਫਸ ਰਿਹਾ। ਉਹ ਬਹੁਤ ਵੱਡਾ ਗੁਰਦੁਆਰਾ ਆਪਣੇ ਸ਼ਹਿਰ ਦਾ, ਉਹ ਵੀ ਵਿੱਚ ਇਨਵੋਲਵ ਹੋ ਰਿਹਾ। ਕਹਿੰਦੇ ਮਤਲਬ ਹੋ ਰਿਹਾ ਨਹੀਂ, ਹੋਇਆ ਹੋਇਆ ਨਾ ਆਉਣ ਵਾਲਾ ਹੀ ਆ ਸ਼ਾਇਦ। ਕਈ ਲੋਕਾਂ ਨੂੰ ਤਾਂ ਆ ਗਿਆ ਕਹਿੰਦੇ, ਅਤੇ ਪਰ ਕਈਆਂ ਕਹਿੰਦੇ ਆ ਰਿਹਾ ਨਾ। ਅਤੇ ਉੱਥੇ ਵੀ ਪੈਸਿਆਂ ਦਾ ਹਿਸਾਬ ਕਿਤਾਬ ਜਿਹਾ ਹੈਗਾ, ਹੁਣ ਕਾਫੀ ਲੋਨ ਚੱਕੇ ਹੋਏ ਆ। ਚਲੋ ਆਹ ਜਿਹੜੀ ਆਪਾਂ ਖਬਰ ਕਰਦੇ ਹਾਂ, ਕੈਨੇਡਾ ਸਰਕਾਰੋਂ ਕੱਖੋਂ ਹੌਲੇ ਕੀਤੇ ਕਰੋਨਾ ਹੀਰੋ। ਸਰਕਾਰ ਨਾ ਸਾਡੇ ਨਾਲ ਧੱਕੇ ਕਰਨ ਦੀ ਬਜਾਏ ਸਾਡੀ ਗੱਲ ਸੁਣੇ। ਕੈਨੇਡਾ ਰੈਵਨਿਊ ਦੀਆਂ ਚਿੱਠੀਆਂ ਖਿਲਾਫ਼ ਡਰਾਈਵਰਾਂ ਦਾ ਬ੍ਰੈਂਪਟਨ 'ਚ ਇਕੱਠ, ਕਿਹਾ ਅਸੀਂ ਪੇਰੋਲ 'ਤੇ ਕੰਮ ਕਰਨਾ ਚਾਹੁੰਦੇ ਹਾਂ। ਪਰ ਅੱਗੇ ਖਬਰ ਆ, ਬਾਰੀਆ ਸਾਹਿਬ ਨੇ ਲਿਖੀ ਹੈ, ਗੁਰਮੁਖ ਜੀ ਨੇ, ਕੈਨੇਡਾ 'ਚ ਪਿਛਲੇ ਕੁਝ ਸਮੇਂ ਤੋਂ ਟਰੱਕ ਡਰਾਈਵਰਾਂ ਅਤੇ ਕੈਨੇਡਾ ਰੈਵਨਿਊ ਦੇ ਡਰਾਈਵਰ ਇੰਕ ਨੂੰ ਲੈ ਕੇ ਡਿੱਗ ਰਹੀ ਗਾਜ਼ ਹੁਣ ਜਦੋਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਡਰਾਈਵਰ ਭਾਈਚਾਰੇ 'ਚ ਵੀ ਇਸ ਮਾਮਲੇ ਨੂੰ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ। ਲਗਾਤਾਰ ਕੈਨੇਡਾ ਰੈਵਨਿਊ ਵੱਲੋਂ ਟੈਕਸ ਕਲੈਕਸ਼ਨ ਨੂੰ ਲੈ ਕੇ ਡਰਾਈਵਰਾਂ ਨੂੰ $1000 ਦੀ ਅਦਾਇਗੀਆਂ ਦੀਆਂ ਜੋ ਚਿੱਠੀਆਂ ਪਾਈਆਂ ਜਾ ਰਹੀਆਂ। ਇਸ ਕਾਰਵਾਈ ਖਿਲਾਫ ਆਪਣਾ ਪੱਖ ਦੱਸਣ ਅੱਜ ਬ੍ਰੈਂਪਟਨ 'ਚ ਡਰਾਈਵਰਾਂ ਦਾ ਇੱਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਮੌਕੇ ਕਈ ਪੀੜਤ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਸਰਕਾਰ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਹੱਲ ਕਰ ਰਹੀ ਹੈ, ਜਦੋਂ ਇਸ ਸਾਰੀ ਪ੍ਰਕਿਰਿਆ 'ਚ ਡਰਾਈਵਰਾਂ ਦਾ ਪੱਖ ਕਦੇ ਸੁਣਿਆ ਨਹੀਂ ਗਿਆ। ਉਹਨਾਂ ਦੱਸਿਆ ਕਿ ਡਰਾਈਵਰ ਇੰਕ ਦੀ ਦੁਰਵਰਤੋਂ ਲਈ ਕੈਨੇਡਾ ਸਰਕਾਰ ਅਤੇ ਟਰਾਂਸਪੋਰਟ ਕੰਪਨੀਆਂ ਜ਼ਿੰਮੇਵਾਰ ਹਨ। ਉਹਨਾਂ ਨੇ ਦੱਸਿਆ ਕਿ ਉਹ ਪੇਰੋਲ 'ਤੇ ਕੰਮ ਕਰਨ ਨੂੰ ਤਿਆਰ ਹਨ, ਪਰ ਸਰਕਾਰਾਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਪਹਿਲਾਂ ਡਰਾਈਵਰਾਂ ਲਈ ਘੱਟੋ ਘੱਟ ਲੇਬਰ ਰੇਟ ਤੈਅ ਕਰੇ। ਹਾਂ, ਇਹ ਗੱਲ ਮੰਨਣ ਵਾਲੀ ਹੈ। ਇਸ ਮੌਕੇ ਕੈਨੇਡਾ ਰੈਵਨਿਊ ਦੀਆਂ ਚਿੱਠੀਆਂ ਤੋਂ ਪੀੜਤ ਡਰਾਈਵਰਾਂ ਦੀ ਮਦਦ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਜੋ ਇਹਨਾਂ ਚਿੱਠੀਆਂ ਨੂੰ ਕਾਨੂੰਨੀ ਚੁਣੌਤੀ ਦੇਣ ਲਈ ਇੱਕ ਵਕੀਲ ਦਾ ਪ੍ਰਬੰਧ ਕਰੇਗੀ। ਜੇਕਰ ਜੋ ਕਹੇਗਾ ਕੋਰੋਨਾ ਦਰਮਿਆਨ ਆਪਣੀ ਜਾਨ ਨੂੰ ਰਿਸਕ 'ਚ ਪਾ ਕੇ ਸਪਲਾਈ ਚੇਨ ਬਹਾਲ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਉਸ ਵਕਤ ਸਰਕਾਰ ਨੇ ਹੀਰੋ ਕਰਾਰ ਦਿੱਤਾ ਸੀ, ਪਰ ਉਹੀ ਡਰਾਈਵਰ ਅੱਜ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਏ ਪਏ ਨੇ। ਲਓ ਜੀ ਇਹ ਜੀ ਖਬਰ। ਅਗਲੀ ਆ 23 ਸਾਲਾਂ ਔਰਤ ਦੀ ਭਾਲ ਆ ਜਾਰੀ ਆ। ਟੋਰਾਂਟੋ ਆਪਣੇ ਸਕਾਰਬਰੋ ਪਾਰਕਿੰਗ 'ਚ ਇੱਕ ਬਜ਼ੁਰਗ ਨੂੰ ਲੁੱਟ ਲਿਆ ਉਹਨੇ, ਕੁੜੀ ਨੇ 23 ਸਾਲ ਦੀ ਨੇ। ਅਤੇ ਕੈਨੇਡਾ ਤੋਂ ਅਸਥੀਆਂ ਵਿਸਰਜਨ ਲਈ ਨਹੀਂ ਆਉਣਾ ਪਵੇਗਾ। ਕਹਿੰਦੇ ਹੁਣ ਇੰਡੀਆ ਸਰੀ 'ਚ ਬਣਿਆ ਅਧਿਕਾਰਤ ਅਸਥੀ ਵਿਵਸਥਾ, ਸਰੀ 'ਚ ਵੀ ਬਣ ਕੇ ਆਪਣੇ ਡਿਕਸੀ ਗੁਰੂ ਘਰ ਤਾਂ ਚਲੋ ਬਹੁਤ ਚਿਰ ਦਾ ਬਣਿਆ ਹੋਇਆ ਪਹਿਲਾਂ ਦਾ ਹੈ ਨਾ। ਕੈਨੇਡਾ ਦੀ ਪਾਰਲੀਮੈਂਟ ਵਿੱਚ ਸਾਊਥ ਏਸ਼ੀਅਨ ਭਾਈਚਾਰੇ, ਖਾਸ ਕਰ ਭਾਰਤੀ ਅਤੇ ਪੰਜਾਬੀ ਭਾਈਚਾਰੇ ਖਿਲਾਫ਼ ਵੱਧ ਰਹੀ ਨਫ਼ਰਤ ਦੇ ਮੁੱਦੇ ਧਿਆਨ ਖਿੱਚਣ ਦੀ ਪਟੀਸ਼ਨ ਹੋ ਗਈ ਹੈ ਜੀ। ਅਤੇ ਨਾਲ ਦੇ ਨਾਲ ਕੈਨੇਡਾ 'ਚ ਵੱਡਾ ਜਹਾਜ਼ ਹਾਦਸਾ, ਫਲਾਈਟ ਟ੍ਰੇਨਿੰਗ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਮਾੜੀ ਖਬਰ। ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ 'ਚ ਹੋਈ ਸੁਣਵਾਈ, ਕਈ ਦੇਸ਼ਾਂ 'ਚ ਕਰਦਾ ਸੀ ਸਪਲਾਈ। ਉਹ ਚੱਕੋ ਇਰਾਨ ਦੀ ਧਮਕੀ ਮਗਰੋਂ ਅਮਰੀਕਾ 'ਚ ਹਾਈ ਅਲਰਟ, ਵੀਕਐਂਡ ਛੁੱਟੀ ਰੱਦ ਕਰਕੇ ਅਚਾਨਕ ਵਾਈਟ ਹਾਊਸ ਪਰਤੇ ਡੋਨਾਲਡ ਟਰੰਪ, ਤੀਜੇ ਵਿਸ਼ਵ ਯੁੱਧ ਦਾ ਖਤਰਾ। ਚੱਕੋ ਫੱਟੇ। 43 ਹੋ ਗਏ 66 ਦਾ ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਆਨ ਮੰਗ
5: ਹਾਂਜੀ ਜੀ ਜਥਾ ਤੁਹਾਨੂੰ ਤੁਹਾਡੇ ਰੁਪਏ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾਈ
3: ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਜੋ
5: ਜੰਜੀਰ ਸਾਹਿਬ ਪ੍ਰੋਬਲਮ ਹੀ ਇੱਕ ਆ ਵੀ ਅਸੀਂ ਇਕੱਠੇ ਹੁੰਦੇ ਹੀ ਨਹੀਂ ਕਿਸੇ ਕੰਮ 'ਚ ਕੋਈ ਵੀ ਕੰਮ ਆ ਵੀ ਉਹ ਵਾਕਈ ਉਹ ਗੱਲ ਸਹੀ ਆ ਤੁਸੀਂ ਜਦੋਂ ਤੁਹਾਡਾ ਤੁਹਾਡਾ ਕੰਮ ਇੱਕ ਆ ਤੁਹਾਡੀ ਮੰਗ ਇੱਕ ਆ ਤੁਸੀਂ ਇੱਕ ਜਗ੍ਹਾ ਕਿਉਂ ਨਹੀਂ ਇਕੱਠੇ ਹੋ ਕੇ ਜਾਂਦੇ ਬਈ
3: ਪਹਿਲਾਂ
5: ਮੀਟਿੰਗ ਰੱਖੋ ਆਪਣਾ ਪਲਾਨ ਕਰੋ
3: ਪ੍ਰਧਾਨਗੀ
5: ਇਕੱਠੇ ਜਾਓ
3: ਸਕੱਤਰੀ ਸਾਰੇ ਗਰੁੱਪ ਇਕੱਠੇ ਹੋ ਜਾਣ ਕਿੱਥੇ 500 ਬੰਦਾ ਕਿੱਥੇ 5000 ਹੋ ਸਕਦਾ
5: ਹਾਂ ਹਾਂ ਕਿੱਥੇ ਗੱਲ ਕਰਨ ਦਾ ਤਰੀਕਾ ਆਈਡੀਏ ਇੱਕ ਬੰਦਾ ਇੱਕ ਆ ਦੋ ਗਿਆਰਾਂ ਨੇ ਪਰ ਨਹੀਂ ਉਹ ਨੀ ਅਸੀਂ ਮੰਨਣਾ ਅਸੀਂ ਤਾਂ
3: ਪਰਮਿੰਦਰ ਜੀ ਨੰਗੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ
6: ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ
3: ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਹਾਂਜੀ ਪ੍ਰਿੰਸ ਸਾਹਿਬ
6: ਪਹਿਲਾਂ ਇੱਕ ਤੁਹਾਨੂੰ ਛੋਟਾ ਜਿਹਾ ਉਹ ਆ ਇੱਕ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਉਹਦੀ ਗੱਲ ਕਰੂ ਫਿਰ ਪਰਮਿੰਦਰ ਜੀ ਤੋਂ ਪੁੱਛਾਂਗੇ ਉਹ ਨਾ ਸਾਡੇ ਨਾ ਸਾਈਡ ਵਾਕ ਹੁੰਦੀ ਆ ਉਹ ਸੀਮੈਂਟ ਦੀ ਹੁੰਦੀ ਆ ਹਨਾ ਸਲੈਬ ਦੀ ਉਹ ਸੜਕ ਬਣਾ ਗਏ ਯਾਰ ਉਹਦਾ ਹੁਣ ਕੀ ਕੀਤਾ ਜਾਵੇ
3: ਸੜਕ ਬਣਾ ਗਏ
6: ਹਾਂ ਸੜਕ ਬਣਾ ਗਏ ਉੱਥੇ
3: ਕਿਉਂ
6: ਪਤਾ ਨੀ
3: ਪਹਿਲਾਂ ਹੈਗਾ ਸੀ
6: ਪਹਿਲਾਂ ਸਾਈਡ ਵਾਕ ਸੀ
3: ਦਣੇ ਸਾਰੇ ਘਰਾਂ ਦੇ ਤੁਹਾਡੇ ਇਕੱਲੇ ਘਰ ਦੇ ਮੂਰੇ
6: ਨਹੀਂ ਸਾਡੇ ਘਰ ਮੂਰੇ ਨੀ ਸਾਡੇ ਘਰਾਂ ਦੇ ਪਿੱਛੇ ਜਿਹੜੀ ਜਾਂਦੀ ਆ ਸਕੂਲ ਆ ਕੋਲ ਆ ਸਕੂਲ ਨੂੰ ਬੱਚੇ ਤੁਰ ਕੇ ਜਾਂਦੇ ਹੁਣ ਸਨੋ ਪਊਗੀ ਦੱਸੋ ਕਿੰਨਾ ਬੁਰਾ ਹਾਲ
3: ਹੈ ਘਰਾਂ ਦੇ ਪਿਛਲੇ ਪਾਸੇ
6: ਹਾਂਜੀ
3: ਸਾਈਡ ਵਾਕ ਦਾ ਮਤਲਬ ਪ੍ਰੀਮੈਕਸ ਹੈ ਪਤਾ ਹੁਣ ਉਹਨਾਂ ਨੇ ਉਹ ਤਾਂ ਵਧੀਆ
6: ਹੈ
3: ਉਹ ਤਾਂ ਵਧੀਆ ਸਮਾਂ ਤੇ ਬਜਰੀ ਪਾਈ ਹੋਣੀ ਆ
6: ਵਧੀਆ ਸੜਕ
3: ਆਪੇ ਸੜਕ ਮਾੜੀ ਤਾਂ ਨਹੀਂ ਉੱਥੇ ਗੱਡੀਆਂ ਗੁੱਡੀਆਂ ਚੱਲਦੀਆਂ
6: ਨਹੀਂ ਗੱਡੀਆਂ ਕਿੱਥੇ ਚੱਲਦੀਆਂ ਤੁਰਨ ਨੂੰ
3: ਆਪੇ ਤੁਰਨ ਨੂੰ ਚੰਗਾ ਹੀ ਆ ਫੇ ਸਮਾਂ ਤੇ ਵਧੀਆ
6: ਨਹੀਂ ਚਾਵਲਾ ਜਾਂ ਮੇਰੀ ਜੋਰ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਆਪਾਂ ਫੇਰ ਉਠਾਵਾਂਗੇ ਮੈਨੂੰ ਜਿੱਤੇ ਲੈਣ ਦੇ
3: ਅੱਛਾ
6: ਫੇਰ ਕਰਾਂਗੇ ਹਾਂ ਪਰਮਿੰਦਰ ਜੀ ਤੁਸੀਂ ਦੱਸਿਓ ਪਲੀਜ਼ ਸਰ ਵੀ ਉਹ ਚਾਵਲਾ ਪਿੱਛੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੀ ਬੋਲੇ ਨੇ ਕੁਛ ਕਿਹਾ ਉਹਨਾਂ ਨੇ ਤੇ ਧਾਮੀ ਸਾਹਿਬ ਤੇ ਉਹਨਾਂ ਨੇ ਪਲੀਜ਼ ਦੱਸੋਗੇ ਸਰ ਮੈਂ ਆਬਜੈਕਟ ਹੁੰਦਾ ਥੈਂਕ ਯੂ ਜੀ
3: ਪਰਮਿੰਦਰ ਸ਼ੁਰੂ ਚਲੋ ਇੱਥੇ ਕਰ ਲੈਣੇ ਇਸੇ ਖਬਰ ਪੰਥ ਚੋਂ ਛੇਕ ਕੇ ਜਾਣ ਤੋਂ ਮਗਰੋਂ ਫੇਸਬੁੱਕ ਤੇ ਲਾਈਵ ਹੋ ਗਏ ਚਾਵਲਾ ਸਾਹਿਬ ਕਹਿੰਦੇ ਸਰੀ ਚ ਦੇਖਿਆ ਗਿਆ ਉਹਨਾਂ ਨੂੰ
7: ਬਿਲਕੁਲ ਜੀ ਅਮਰਜੀਤ ਚਾਵਲਾ ਜਿਹੜਾ ਉਹ ਵਿਵਾਦਾਂ ਚ ਘਿਰਿਆ ਹੋਇਆ ਬਲਾਤਕਾਰ ਦੇ ਦੋਸ਼ ਲੱਗੇ ਨੇ ਔਰ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਜਿਸ ਤਰੀਕੇ ਦੀਆਂ ਕਾਲੀਆਂ ਕਰਤੂਤਾਂ ਹੋਈਆਂ ਉਹ ਸਾਹਮਣੇ ਆਉਣ ਦੇ ਨਾਲ ਪੰਜਾਬ ਦੀ ਸਿਆਸਤ ਚ ਇੱਕ ਤਰੀਕੇ ਨਾਲ ਸੁਨਾਮੀ ਆ ਗਈ ਆ ਸੋ ਜਿਹੜੀ ਗੱਲ ਤੁਸੀਂ ਛੇੜੀ ਆ ਉੱਥੋਂ ਸ਼ੁਰੂ ਕਰ ਲੈਣੀ ਆ ਕਿ ਪੰਥ ਚੋਂ ਛੇਕੇ ਜਾਣ ਤੋਂ ਬਾਅਦ ਫੇਸਬੁੱਕ ਤੇ ਲਾਈਵ ਹੋਏ ਨੇ ਅਮਰਜੀਤ ਚਾਵਲਾ ਤੇ ਨਾਲ ਦੀ ਨਾਲ ਕਹਿੰਦੇ ਬੀਸੀ ਦੀ ਸਰੀ ਚ ਦੇਖੇ ਗਏ ਨੇ ਕਿਉਂਕਿ ਕੈਨੇਡਾ ਜਾ ਚੁੱਕੇ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਸਾਜਿਸ਼ ਆ ਔਰ ਨਾਲ ਦੀ ਨਾਲ ਹਵਾਲਾ ਵੀ ਦਿੱਤਾ ਉਹ ਕਹਿੰਦੇ ਜੇ ਸੁੱਚਾ ਸਿੰਘ ਲਗਾ ਦੀ ਇੱਕ ਅਸ਼ਲੀਲ ਵੀਡੀਓ ਆ ਜਾਂਦੀ ਆ ਜਥੇਦਾਰ ਗੜਗੱਜ ਸਾਹਿਬ ਨੂੰ ਸਵਾਲ ਪਾਇਆ ਉਹਦੇ ਤੇ ਤੁਸੀਂ ਕਮੇਟੀ ਬਣਾਈ ਜਾਂਚ ਕੀਤੀ ਉਹ ਕੀਤਾ ਆਹ ਕੀਤਾ ਮੈਨੂੰ ਸਿੱਧੇ ਪੰਥ ਛੂ ਛੇਕਤਾ ਸੋ ਕਹਿੰਦੇ ਇਹ ਬੇਇਨਸਾਫੀ ਆ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰੂੰਗਾ ਦੂਸਰੇ ਪਾਸੇ ਹਰਜੀਤ ਜੀ ਪੀੜਤ ਔਰਤ ਵੀ ਸਾਹਮਣੇ ਆ ਗਈ ਆ ਮੀਡੀਆ ਦੇ ਸਾਹਮਣੇ ਉਹਨੇ ਬਕਾਇਦਾ ਡਿਟੇਲ ਦੇ ਨਾਲ ਕਿ ਉਸਨੂੰ ਕਿਹੜੀਆਂ ਕਿਹੜੀਆਂ ਸਰਾਵਾਂ ਚ ਕਿਹੜੇ ਕਿਹੜੇ ਗੁਰੂ ਘਰ ਦੇ ਵੱਡੇ ਵੱਡੇ ਬੀਬੀਆਂ ਦਾੜੀਆਂ ਵਾਲੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹੈੱਡ ਗ੍ਰੰਥੀ ਡਰਾਈਵਰ ਖਿੱਚੀ ਤੁਰੀ ਫਿਰਦੇ ਨੇ ਉਹ ਸਾਰਾ ਕੁਛ ਉਹਨਾਂ ਨੇ ਜੱਗੋ ਤੇਰਵੀਆਂ ਦੱਸੀਆਂ ਨੇ ਔਰ ਨਾਲ ਦੀ ਨਾਲ ਅੱਜ ਇਸ ਮਾਮਲੇ 'ਚ ਦੋ ਐਂਟਰੀਆਂ ਹੋ ਗਈਆਂ ਨੇ ਅਜੀਤ ਜੀ ਪਹਿਲੀ ਗੱਲ ਕਿ ਭਗਵੰਤ ਮਾਨ ਸਰਕਾਰ ਐਂਟਰ ਕਰ ਗਈ ਇਸ ਮਾਮਲੇ ਦੇ ਵਿੱਚ ਥੋੜੀ ਦੇਰ ਪਹਿਲਾਂ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਬਕਾਇਦਾ ਉਹਨਾਂ ਨੇ ਕਿਹਾ ਕਿ ਇਸ ਬੀਬੀ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਇੱਕ ਸਾਜਿਸ਼ ਤਹਿਤ ਲੈ ਕੇ ਆਇਆ ਔਰ ਇਸ ਬੀਬੀ ਦੀ ਟਿਕਟ ਜਿਹੜੀ ਆ ਸਰਬਜੀਤ ਝਿੰਜਰ ਨੇ ਖਰੀਦੀ ਸੀ ਜਿਹੜਾ ਯੂਥ ਅਕਾਲੀ ਦਲ ਦਾ ਇੱਕ ਵੱਡਾ ਆਗੂ ਆ ਤੇ ਨਾਲ ਦੀ ਨਾਲ ਵਿਰਸਾ ਸਿੰਘ ਬਲਟੋਹਾ ਤੇ ਵੀ ਉਹਨਾਂ ਦੇ ਇਲਜ਼ਾਮ ਆਏ ਨੇ ਪਰ ਨਾਲ ਦੀ ਨਾਲ ਪੁਨਰ ਸੁਰਜੀਤ ਵਾਲੇ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮਾਮਲੇ 'ਚ ਐਂਟਰ ਕਰ ਗਏ ਨੇ ਉਹ ਕਹਿੰਦੇ ਕਿ ਵਿਰਸਾ ਸਿੰਘ ਬਲਟੋਹਾ ਦਾ ਜਿਹੜਾ 2 ਦਸੰਬਰ 2024 ਵਾਲਾ ਜਿਹੜਾ ਸੁਖਬੀਰ ਬਾਦਲ ਵਾਲਾ ਮਾਮਲਾ ਸੀ ਉਹਦੀ ਕਿੜ ਕੱਢਣ ਲਈ ਇਸ ਬੀਬੀ ਨੂੰ ਪੰਜਾਬ ਲਿਆਂਦਾ ਗਿਆ ਧਾਮੀ ਸਾਹਿਬ ਨੂੰ ਉਹਨਾਂ ਨੇ ਸਵਾਲ ਪਾਇਆ ਕਿ ਤੁਸੀਂ ਚਾਰ ਦਿਨ ਤੋਂ ਚੁੱਪ ਕਿਉਂ, ਤੁਸੀਂ ਜਾਂ ਤਾਂ ਬੋਲੋ ਜਾਂ ਅਸਤੀਫਾ ਦਿਓ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਕਿ ਇਸ ਖਬਰ ਨੇ, ਇਸ ਮਤਲਬ ਮੰਦਭਾਗੀ ਖਬਰ ਨੇ, ਜਿੱਥੇ ਐਡੀਆਂ ਵੱਡੀਆਂ ਮਾਣਮੱਤੀਆਂ ਸ਼ਖਸੀਅਤ ਜਿਹੜੀਆਂ ਸਾਡੀਆਂ ਸੰਸਥਾਵਾਂ ਉਹਨਾਂ ਦਾ ਵਕਾਰ ਦਾ ਤੇ ਲੱਗਦਾ ਲਾ ਦਿੱਤਾ, ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਤਰੀਕੇ ਨਾਲ ਤੂਫਾਨ ਲਿਆ ਕੇ ਰੱਖ ਦਿੱਤਾ ਜੀ।
3: ਬਿਲਕੁਲ ਬਿਲਕੁਲ, ਹੋਰ ਰੱਖੋ ਸਰ।
8: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ। ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ 6478355294 647 835 5294।

0: ਜੇ ਆਰ ਨੇਤ ਨੂੰ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ, 3 ਤਰੀਕ ਨੂੰ, ਅਕਤੂਬਰ 3 ਨੂੰ ਸ਼ਨੀਵਾਰ ਦਾ ਦਿਨ ਹੈ, ਗੁਲਫ ਦੇ ਵਿੱਚ ਇਹਨਾਂ ਨੇ ਆਉਣਾ। ਤੁਸੀਂ ਉਹਦੀ ਕੋਈ ਜਾਣਕਾਰੀ ਲੈਣੀ ਹੈ, ਕੋਈ ਟਿਕਟਾਂ ਲੈਣੀਆਂ ਚਾਹੁੰਦੇ ਜਾਂ ਸਪੋਂਸਰਸ਼ਿਪ ਤੁਸੀਂ ਦੇਣੀ ਚਾਹੁੰਦੇ ਹੋ, ਤਾਂ ਸੁੱਖ ਜੱਸਲ ਭਾਅ ਜੀ ਆ 519-835-6-79 519-835-6-79 'ਤੇ ਸੰਪਰਕ ਕਰ ਲਓ, ਜਾਂ ਫਿਰ ਦਲਜੀਤ ਜੱਸਲ ਜੀ ਭੈਣ ਜੀ ਉਹਨਾਂ ਨਾਲ 519-823-3785 'ਤੇ ਸੰਪਰਕ ਕਰ ਲਓ। 10 ਤਰੀਕ ਨੂੰ ਲੰਡਨ ਦੇ ਵਿੱਚ ਇਹਨਾਂ ਨੇ ਲੱਗਣਾ, ਉਹਦੀ ਜਾਣਕਾਰੀ ਵੀ ਆਪਾਂ ਅੱਗੇ ਚਲੀ ਜਾਣਾ। ਅਤੇ ਬਰੈਂਪਟਨ ਦੇ ਵਿੱਚ ਵੀ ਹੈਗਾ ਸ਼ੋਅ, ਉਹਦੀ ਮੈਨੂੰ ਡੇਟ ਐਗਜੈਕਟ ਨਹੀਂ ਹਲੇ ਫਿਲਹਾਲ ਪਤਾ, ਪਰ ਹੈਗੀ ਹੈ, ਮੈਨੂੰ ਚੇਤਾ ਪਤਾ, ਪਰ ਉਹ ਆਪਾਂ 3 ਤੱਕ ਸ਼ਾਇਦ ਘੱਟ ਅਨਾਊਂਸ ਕਰਾਂਗੇ। ਅਤੇ ਪਰ 3 ਤਰੀਕ ਨੂੰ ਤੁਸੀਂ ਜ਼ਰੂਰ ਜਾ ਕੇ ਆਇਓ ਆਰ ਨੇਤ ਦਾ ਲਾਈਵ ਕੌਂਸਰਟ ਦੇਖਣ ਲਈ। 70 1 ਮਿੰਟ ਬਟਨ ਨਹੀਂ ਆਉਣਾ ਹੁੰਦਾ, 76-03। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਲੱਗ ਗਈ ਹਾਜ਼ਰੀ, ਲੱਗ ਗਈ ਥੈਂਕ ਯੂ। ਬਲਦੇਵ ਸਿੰਘ ਭਾਅ ਜੀ ਦਾ ਵੀ, ਸਿੱਧੂ ਸਾਹਿਬ ਦਾ ਵੀ ਮੈਸੇਜ ਆਈ ਜਾਂਦੇ ਆ, ਬਹੁਤ ਵਧੀਆ ਗੀਤ ਮੇਰੇ ਪਸੰਦ ਦਾ ਕਹਿੰਦੇ। ਚਲੋ ਥੈਂਕ ਯੂ ਸੋ ਮਚ, ਬਹੁਤ ਸਾਰੇ ਮੈਸੇਜ ਤੁਸੀਂ ਭੇਜਿਆ, ਧੰਨਵਾਦ। ਅਤੇ ਪਰਮਿੰਦਰ ਜੀ, ਡੀਸੀ ਦੇ ਸੰਗਰੂਰ ਦੇ ਦਫ਼ਤਰ ਦੇ ਮੂਹਰੇ, ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਜੱਗਾ ਸਿੰਘ ਉਹਨੇ ਖੁਦਕੁਸ਼ੀ ਕਰ ਲਈ, ਕਹਿੰਦੇ ਸਰਪੰਚ, ਹੁਣ ਸਰਪੰਚਾਂ ਤੇ ਬੜੀ ਸਾੜ ਸਤੀ ਚੱਲਦੀ ਹੈ ਨਾ।
1: ਬਿਲਕੁਲ, ਪੰਜਾਬ ਦੇ ਵਿੱਚ ਜਿਹੜੇ ਨਸ਼ੇ ਵਾਲੇ ਮਾਮਲੇ ਨਾਲ ਸੰਬੰਧਿਤ ਜਿਹੜੇ ਸੂਸਾਈਡ ਆ ਜਾਂ ਸੂਸਾਈਡ ਅਟੈਂਪਟ ਜਾਂ ਇਹ ਮਸਲੇ ਜਿਹੜੇ ਕੁੱਟਮਾਰ ਦੇ ਪੰਜਾਬ ਪੁਲਿਸ ਦੇ, ਲਗਾਤਾਰ ਆਪਾਂ ਇੱਕ ਸੀਰੀਜ਼ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਮੋਹਨਜੀਤ ਸ਼ੇਰੋਂ ਵਾਲਾ ਮਾਮਲਾ, ਜਿਹੜਾ ਸੀਐਮ ਭਗਵੰਤ ਮਾਨ ਦੀ ਰੈਲੀ 'ਚ ਕਾਲੇ ਝੰਡੇ ਦਿਖਾਏ, ਉਹ ਵੀ ਵਿਵਾਦਾਂ 'ਚ ਘਿਰ ਗਿਆ। ਉਸ ਤੋਂ ਬਾਅਦ ਤੂਰ ਵੰਜਾਰ ਵਾਲਾ ਗੁਲਜ਼ਾਰ ਸੂਸਾਈਡ ਮਾਮਲਾ, ਅੱਜ ਉਹ ਪਹੁੰਚ ਗਿਆ ਜੀ ਪੰਜਾਬ ਹਾਈਕੋਰਟ ਦੇ ਵਿੱਚ, ਪੁੱਤਰ ਕਹਿੰਦੇ ਸਾਨੂੰ ਸੀਬੀਆਈ ਜਾਂਚ ਚਾਹੀਦੀ ਹੈ। ਪਰ ਬੀਤੇ ਕੱਲ ਐਤਵਾਰ ਨੂੰ ਸੰਗਰੂਰ ਦੇ ਵਿੱਚ ਹੋਰ ਹੀ ਭਾਣਾ ਵਾਪਰ ਗਿਆ ਅਰਜੀਤ ਜੀ। ਸੰਗਰੂਰ ਦੇ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਪਿੰਡ ਨਮੋਲ ਦਾ ਰਹਿਣ ਵਾਲਾ ਜੱਗਾ ਸਿੰਘ ਜ਼ਹਿਰ ਨਿਕਲ ਲੈਂਦਾ, ਦੋਸ਼ ਕੀ ਲਾਉਂਦਾ, ਉਹ ਕਹਿੰਦਾ ਨਮੋਲ ਪਿੰਡ ਦਾ ਜਿਹੜਾ ਸਰਪੰਚ ਆ ਆਮ ਆਦਮੀ ਪਾਰਟੀ ਦਾ, ਨਾ ਉਹਦਾ ਸੁਖਵੀਰ ਸਿੰਘ ਆ, ਕਹਿੰਦਾ ਮੈਂ ਵੀਡੀਓ ਪਾਈ ਸੀ ਨਸ਼ਿਆਂ ਦੇ ਖਿਲਾਫ ਤੇ ਮੈਨੂੰ ਧਮਕੀਆਂ ਦਿੱਤੀਆਂ, ਮੈਨੂੰ ਮਾਰ ਕੁੱਟ ਕੀਤੀ, ਇਸ ਕਰਕੇ ਮੈਂ ਸੂਸਾਈਡ ਅਟੈਂਪਟ ਕਰ ਲਈ ਆ। ਜੱਗਾ ਸਿੰਘ ਦੀ ਹਾਲਤ ਖਰਾਬ ਹੋ ਜਾਂਦੀ ਆ, ਉਸ ਨੂੰ ਸੰਗਰੂਰ ਤੋਂ ਚੱਕ ਕੇ ਜਿਹੜਾ ਪਟਿਆਲੇ ਲਿਆਂਦਾ ਜਾਂਦਾ। ਪਰ ਅੱਜ SSP ਸੰਗਰੂਰ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਅੱਜ ਨਵਾਂ ਪੱਖ ਪੇਸ਼ ਕਰਤਾ, ਉਹ ਕਹਿੰਦੀ ਜੱਗਾ ਸਿੰਘ ਦੇ ਉੱਪਰ 9 ਮਾਮਲੇ ਦਰਜ ਨੇ, ਜਿਹਨਾਂ ਵਿੱਚ 4 ਨਸ਼ਿਆਂ ਨਾਲ ਸੰਬੰਧਿਤ ਨੇ, ਇੱਕ ਰੇਪ ਵਾਲਾ ਮਾਮਲਾ, ਔਰ ਇਸ ਸਾਲ ਵੀ ਜਿਹੜਾ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਗਿਆ। ਪਿੰਡ ਦੀ ਜਿਹੜੀ ਪੰਚਾਇਤ ਆ ਉਹ ਵੀ ਕਹਿੰਦੀ ਹੈ ਕਿ ਜੱਗਾ ਸਿੰਘ ਸੱਜੀ ਜੀ, ਹੁਣ ਕਹਿਣਾ ਮੁਸ਼ਕਲ ਆ ਕਿ ਇਸ ਮਾਮਲੇ 'ਚ ਕੀ ਆ, ਪਰ ਇਸ ਮਾਮਲੇ ਨੇ ਇੱਕ ਵਾਰ ਫਿਰ ਭਗਵੰਤ ਮਾਨ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਤਾ ਕਿ ਪੰਜਾਬ ਦੇ ਵਿੱਚ ਸਰਕਾਰ ਦਾ ਰਾਜ ਆ ਜਾਂ ਜੰਗਲ ਰਾਜ ਹੈ।
0: ਨਹੀਂ, ਜਿਵੇਂ ਹੁਣ ਮੈਡਮ ਕਹਿੰਦੀ ਵੀ ਜੱਗੇ ਤੇ 9 ਖਿਲਾਫ ਪਰਚੇ ਚੱਲਦੇ ਸੀ, ਜਾਂ ਇੱਕ ਮੁੰਡਾ ਪਹਿਲਾਂ ਮੋਹਨਜੀਤ ਸਮਥਿੰਗ ਉਹਦਾ ਕੀ ਨਾਮ ਸੀ, ਉਹ ਫੜਿਆ ਪੁਲਿਸ ਨੇ, ਆਖੇ ਜੀ ਉਹਦੇ ਖਿਲਾਫ ਪਰਚੇ,
1: ਮੋਹਨਜੀਤ ਸ਼ੇਰੋਂ,
0: ਕਿਸੇ ਦਾ ਢਿੱਡ ਦੁਖਦਾ ਜੇ ਚੱਲਦੇ ਆ ਤਾਂ ਚੱਲਦੇ ਆ, ਤੁਸੀਂ ਗੱਲ ਅੱਜ ਦੀ ਹੁਣ ਦੀ ਕਰੋ ਨਾ, ਹੁਣ ਮੌਜੂਦਾ ਕੀ ਹੋ ਰਿਹਾ, ਪਰਚੇ ਤਾਂ ਚਾਹੇ 50 ਚੱਲੀ ਜਾਣ ਕਿਸੇ ਦੇ ਖਿਲਾਫ। ਅਨਕਾਊਂਟਰ ਮੁੰਡਾ ਕੀਤਾ ਪਰਸੋਂ ਇਹਨਾਂ ਨੇ, ਜਿਹਨੇ ਏਸੀ ਹਰਜੀਤ ਸਿੰਘ ਮਾਰਿਆ, ਚਲੋ ਨਹੀਂ ਸੀ ਹੋਣਾ ਚਾਹੀਦਾ, ਤੇ ਉਹਦੇ ਖਿਲਾਫ ਵੀ ਕਹਿੰਦੇ ਪਰਚੇ ਚੱਲਦੇ ਸੀ, ਤੇ ਜੇ ਪਰਚੇ ਚੱਲਦੇ ਸੀ ਯਾਰ, ਇਹ ਥੋੜੀ ਵੀ ਤੁਸੀਂ ਚੱਕ ਕੇ ਕਿਸੇ ਨੂੰ ਉਹ ਕਰ ਦੋਗੇ।
1: ਬਿਲਕੁਲ, ਮੈਂ ਉਹੀ ਤੱਕ ਜੀ ਜੀ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਆ, ਜੰਗਲ ਰਾਜ ਆ, ਨਾ ਕਿਸੇ ਪੋਲੀਟੀਕਲ ਪਾਰਟੀ ਦਾ ਰਾਜ ਆ, ਕਿਉਂਕਿ ਜਿਸ ਤਰੀਕੇ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਕਿ ਨਸ਼ੇ ਨਾਲ ਸੰਬੰਧਿਤ ਜਾਂ ਗੈਂਗਸਟਰਾਂ ਜਾਂ ਕ੍ਰਾਈਮ ਰੇਟ ਜਿਸ ਤਰੀਕੇ ਨਾਲ ਉੱਪਰ ਦੀ ਉੱਪਰ ਜਾ ਰਿਹਾ, ਚਿੰਤਾ ਨੂੰ ਜ਼ਰੂਰ ਪਾਉਂਦਾ, ਚਾਹੇ ਕਿਸੇ ਦਾ ਵੀ ਦੋਸ਼ ਹੋਵੇ, ਚਾਹੇ ਕਿਸੇ 'ਤੇ ਪਰਚਾ ਦਰਜ ਹੋਵੇ ਨਾ ਦਰਜ ਹੋਵੇ, ਪਰ ਜਿਹੜਾ ਲਾਅ ਐਂਡ ਆਰਡਰ ਵਾਲੀ ਪੋਜੀਸ਼ਨ ਆ ਉਹ ਕਲੈਪਸਡ ਹੋਈ ਲੱਗਦੀ ਹੈ ਜੀ।
0: ਪੁਲਿਸ ਵਾਲੇ ਤਾਂ ਸਰਕਾਰ ਦੀ ਸੁਣਦੇ ਹੀ ਨਹੀਂ ਗੇ, ਉਹ ਕਹਿੰਦੇ ਕਰ ਲੈਣ ਜਿਹੜਾ ਕੁਛ ਇਹਨਾਂ ਨੇ ਕਰਨਾ, ਉਹ ਸਿੱਧਾ ਹੀ ਕਹਿੰਦੇ ਨੇ, ਉਹ ਆਪਣੀ ਮਰਜ਼ੀ ਕਰ ਰਹੇ ਆ। ਜਿਵੇਂ ਹੁਣ ਤੁਸੀਂ ਕਹਿ ਗਏ ਪੁਲਿਸ ਰਾਜ ਚੱਲਦਾ, ਸੱਚੀ ਉੱਥੇ ਪੁਲਿਸ ਰਾਜ ਆ ਇਸ ਟਾਈਮ। ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ, ਪਰਮ ਜੀ ਉਹਨਾਂ ਨਾਲ 437-430-1033 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਨਾਲ ਦੀ ਨਾਲ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, ਮੁਰਗੇ ਦਾ ਕੋਈ ਕੁਐਸਚਨ ਆ ਤੁਹਾਡਾ, ਅਤੇ 647-6-81-10 ਹੋਰਨਬੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, 647-237-3131 'ਤੇ ਹੀ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ, ਗਿੱਟੇ ਮੋਢੇ ਗੁੱਡਿਆਂ 'ਚ ਕਿਤੇ ਦਰਦ ਆ, 416-84-54-86। ਨਾਭੇਰ ਕੌਂਪੜ ਤੋਂ ਸੰਧੂ ਸਾਹਿਬ 647-706-46-40 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਅਮਨਦੀਪ ਕੌਰ ਨਾਲ ਇੰਸ਼ੋਰੈਂਸ ਕਾਰਾਂ ਦੀ ਅਤੇ ਘਰਾਂ ਦੀ ਕਰਾਉਣੀ ਹੈ, 416-600-1827-27 ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ, 647-470-1245 'ਤੇ ਸੰਪਰਕ ਕਰ ਲਓ। ਗਿਲ ਸਪੀਡਸ 905-799-2600 ਪਰ ਮੈਂ ਆਉਣ ਤੋਂ ਹਟਦਾ ਸਿੱਧੀ ਚੱਕ ਦੋ।
1: ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਚੜ੍ਹਦੇ ਸਿਆਲ ਮਗਰ ਪੰਜਾਬ ਦਾ ਸਿਆਸੀ ਪਰ ਨਸ਼ਿਆਂ ਖਿਲਾਫ਼ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ। ਆਮ ਆਦਮੀ ਪਾਰਟੀ ਨੇ ਸੁਨਾਮ ਤੋਂ ਆਰੰਭੀ ਡੋਰ ਟੂ ਡੋਰ ਇਲੈਕਸ਼ਨ। ਅੰਮ੍ਰਿਤਸਰ ਚ ਏਐਸਆਈ ਹਰਜੀਤ ਸਿੰਘ ਕਤਲਕਾਂਡ ਚ ਵੱਡਾ ਖੁਲਾਸਾ। ਹਮਲਾਵਰ ਨੇ ਪਾਕਿਸਤਾਨੀ ਹੈਡਰ ਨੂੰ ਭੇਜੀ ਸੀ ਫਾਇਰਿੰਗ ਦੀ ਤਸਵੀਰ। ਬਿਗ ਬ੍ਰੇਕਿੰਗ, ਹੁਣ ਦਿੱਲੀ ਦੀ ਵੋਟਰ ਸੂਚੀ ਚੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਰਿਵਾਰ ਸਮੇਤ ਕੱਟੀ ਗਈ ਵੋਟ। ਭਾਰਤੀ ਚੋਣ ਕਮਿਸ਼ਨ ਉੱਤੇ ਹਮਲਾਵਰ ਹੋਈ, ਆਮ ਆਦਮੀ ਪਾਰਟੀ ਮੰਗਿਆ ਜਵਾਬ।
0: ਥੈਂਕ ਯੂ ਪਰਮਿੰਦਰ ਜੀ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰਦੇ ਮਾਫ਼, ਤੁਹਾਡੇ ਵਿਚਾਰ ਨਾਲ ਸਾਡੇ ਵਿਚਾਰ ਨਾਲ ਬੰਸੋ ਤੀਹ ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ ਸ਼ਮੇ ਭੱਠਲ ਨੇ ਲੈ ਕੇ ਪ੍ਰੋਗਰਾਮ ਹਾਜ਼ਰ ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਟਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du bist ein Job, Assas, du Assas, Hebbises, Nadet, Hose, Bises, Bole, Sony Hall, Sassier Karl.
1: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ੰਮੀ ਭੱਠਲ ਲੈ ਕੇ ਕਚਹਿਰੀ 'ਚ ਹਾਜ਼ਰ ਹੈ। ਸੋ ਮੈਂ ਸ਼ੰਮੀ ਭੱਠਲ ਅਤੇ ਨਾਲ ਮੇਰੇ ਗੁਰਦੇਵ ਭਾਜੀ ਹੋਣੀ, ਅਸੀਂ ਦੋਨੋਂ ਹੀ ਪ੍ਰੋਗਰਾਮ ਸੱਜਣੀ ਸਵੇਰ ਲੈ ਕੇ ਹਾਜ਼ਰ ਹੈ। ਗੁਰਦੇਵ ਭਾਜੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਕਿਆ ਬਾਤਾਂ, ਜਾਗਦਾ ਕੰਮ। ਹੋਰ ਸਭ ਸੁਣਾਓ?
1: ਬਸ ਬਹੁਤ ਵਧੀਆ ਜੀ, ਸਭ ਠੀਕ ਹੈ ਜੀ। ਇੱਥੋਂ ਪਤਾ ਲੱਗਦਾ ਸਾਡਾ ਵੀਕਨ ਵਧੀਆ ਨਿਕਲਿਆ, એનર્ਜੀ ਬਹੁਤ ਹੈ, ਕਿਉਂਕਿ ਸ਼ੰਮੀ ਭੱਠਲ ਜੀ ਦਾ ਮੈਨੂੰ ਵੀਕਨ ਮਨਾਉਣ ਦਾ ਮੌਕਾ ਮਿਲਿਆ ਪਹਿਲੀ ਵਾਰੀ। એનર્ਜੀ ਟੈਕ ਵੀਕਨ ਸੀਗਾ, ਹੁਣ ਵੀਕਡੇ ਵੀ ਸਾਡਾ ਇੱਦਾਂ ਚੱਲੂਗਾ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਏਦੀ ਰਵੇ। ਸੋ ਵੱਖ ਵੱਖ ਈਵੈਂਟਸ ਆ ਜਿਹੜੇ ਆਪਾਂ ਭਾਜੀ ਉਹਨਾਂ ਤੇ ਸ਼ਮੂਲੀਅਤ ਕੀਤੀ। ਸੋ ਸਾਰਿਆਂ ਦਾ ਪਿਆਰ ਹੈ, ਸਰੋਤੇ ਇੰਨਾ ਪਿਆਰ ਕਰਦੇ ਨੇ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਸਾਡੀ ਲਾਈਨ ਹੈ ਜਿਹੜੀ ਉਹ ਪੰਜਾਬ ਜੁੜ ਚੁੱਕੀ ਹੈ ਜੀ, ਤੇ ਉੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਭਾਜੀ ਹੋਣੀ ਵੀ ਉੱਥੋਂ ਦੀਆਂ ਤਾਜ਼ਾ ਤਰੀਨ ਤੇ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਨੇ। ਤੇ ਕਹਿੰਦੇ ਇੱਕ ਕਿਸਾਨ ਬੁੱਧ ਦੇ ਕੋਲ ਗਿਆ ਤੇ ਬੋਲਿਆ ਵੀ ਮੇਰੇ ਜੀਵਨ ਦੇ ਵਿੱਚ ਸੁੱਖ ਕਿਉਂ ਨਹੀਂ ਹੈਗੇ
1: ਜੀ।
0: ਤਾਂ ਬੁੱਧ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖੇਤ ਦੇ ਵਿੱਚ ਕੀ ਉਗਾਉਂਦੇ ਹੋ? ਤਾਂ ਕਿਸਾਨ ਬੋਲਿਆ ਜੀ ਝੋਨਾ। ਤੇ ਉਹ ਬੋਲੇ ਤੇ ਮਨ ਦੀ ਜਿਹੜਾ ਮਨ ਹੈ ਉਹ ਵੀ ਇੱਕ ਖੇਤ ਦੀ ਤਰ੍ਹਾਂ ਆ, ਜੇ ਉਹਦੇ ਵਿੱਚ ਚਿੰਤਾ ਉਗਾਉਂਗੇ ਤਾਂ ਤੁਸੀਂ ਅਸ਼ਾਂਤ ਰਹੋਗੇ, ਪਰ ਜੇ ਤੁਸੀਂ ਪਿਆਰ ਕਰੋਗੇ ਜਾਂ ਪ੍ਰਾਰਥਨਾ ਵਰਗੀਆਂ ਚੀਜ਼ਾਂ ਆਪਣੇ ਮਨ ਦੇ ਅੰਦਰ ਵਿਚਾਰ ਰੱਖੋਗੇ ਤਾਂ ਫਿਰ ਤੁਸੀਂ ਸ਼ਾਂਤੀ ਪਾਓਗੇ। ਕਿਸਾਨ ਨੇ ਕਹਿੰਦੇ ਉਸੇ ਦਿਨ ਤੋਂ ਆਪਣਾ ਜਿਹੜਾ ਆਪਣਾ ਵਿਚਾਰ, ਆਪਣਾ ਮਾਇੰਡ ਸੈੱਟ ਹੈ ਜਿਹੜਾ, ਉਹ ਚੇਂਜ ਕਰ ਲਿਆ। ਇਸ ਗੱਲ ਦਾ ਹੰਕਾਰ ਕਦੇ ਨਾ ਕਰੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ, ਅਤੇ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪੈਣੀ ਹੈ। ਵਕਤ, ਖਵਾਇਸ਼ਾਂ ਅਤੇ ਸੁਪਨੇ ਰੱਬ ਤੇ ਬੰਨੀ ਘੜੀ ਰੱਬ ਤੇ ਬੰਨੀ ਘੜੀ ਦੀ ਤਰ੍ਹਾਂ ਹੁੰਦੇ ਹਨ, ਉਤਾਰ ਕੇ ਰੱਖ ਵੀ ਦੋ ਤਾਂ ਵੀ ਚੱਲਦੇ ਰਹਿੰਦੇ ਹਨ। ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ, ਕੀ ਪਤਾ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ। ਸੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਦੋਸਤੋ ਆਓ ਪ੍ਰੋਗਰਾਮ ਦਾ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਸਾਨੂੰ ਦੋ ਤੋਂ ਤਿੰਨ ਖਬਰਾਂ ਜਿਹੜੀਆਂ ਅਸੀਂ ਕਵਰ ਕਰਦੇ ਹਾਂ, ਤਿੰਨ ਕੁ ਖਬਰਾਂ ਅਸੀਂ ਕਵਰ ਕਰਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਲਈ ਲਾਈਨਸ ਹੈ ਜਿਹੜੀਆਂ ਅਸੀਂ ਫੋਨ ਦੀ ਖੋਲ੍ਹ ਦਿੰਦੇ ਹਾਂ। ਤੁਸੀਂ ਭਾਜੀ ਹੋਣਾ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਖਬਰ ਬਾਬਤ ਜਾਣਕਾਰੀ ਲੈਣੇ ਚਾਹੁੰਦੇ ਹੋ ਜਾਂ ਕਿਸੇ ਖਬਰ ਤੇ ਤਬਸਰਾ ਕਰਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਬਾਕੀ ਕੋਈ ਹੋਰ ਅਪਡੇਟ, ਕਈ ਵਾਰ ਟ੍ਰੈਫਿਕ ਬਾਬਤ ਜਾਣਕਾਰੀ, ਕਿਤੇ ਡਿਊਟੀ ਲੱਗਾ ਹੁੰਦਾ ਉਹਦੇ ਬਾਬਤ ਵੀ ਤੁਸੀਂ ਜਾਣਕਾਰੀ ਦੇਣੀ ਹੈ। ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-673-3337, 905-673-3337 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਮਨਵੀਰ ਸਿੰਘ ਹੋਣਾ ਵੱਲੋਂ, ਹੋਮ ਆਟੋ ਇੰਸ਼ੋਰੈਂਸ। ਤੁਸੀਂ ਇਹ ਜਿਹੜਾ ਸ਼ੋਪ ਰਾਊਂਡ ਮੈਂ ਕਹਿੰਦਾ ਜ਼ਰੂਰ ਕਰੋ
1: ਜੀ ਜੀ,
0: ਕਿਉਂਕਿ ਸ਼ੋਪ ਰਾਊਂਡ ਕਹਿਣ ਦਾ ਭਾਵ ਇਹੀ ਹੈ, ਜੋ ਮਾਰਕੀਟ ਦਾ ਤੁਹਾਨੂੰ ਪਤਾ ਚੱਲ ਜਾਂਦਾ ਵੀ ਅਸੀਂ ਸ਼ੋਪ ਰਾਊਂਡ ਕੀਤਾ। ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਕਾਲ ਕਰ ਲਿਓ, ਫਿਰ ਦੇਖਿਓ ਇਹਨਾਂ ਦਾ ਕਮਾਲ। ਨੰਬਰ ਹੈ ਜੀ 647-219-2870, 647-219-2870 ਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਤੇ ਉੱਥੇ ਹੀ ਆਪਣੇ ਦੰਦਾਂ ਦੇ, ਆਪਣੇ ਮਸੂੜਿਆਂ ਦੀ ਜ਼ਰੂਰ ਸੰਭਾਲ ਰੱਖੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ। ਸੋ ਨੰਬਰ ਹੈ ਜੀ 647-969-0008। ਜਦੋਂ ਦੰਦ 'ਚ ਹਲਕਾ ਜਿਹਾ ਠੰਡਾ ਲੱਗਣਾ ਸ਼ੁਰੂ ਹੋ ਜਾਂਦਾ ਭਾਜੀ, ਜਦੋਂ ਦੰਦ 'ਚ ਆਪਣੀ ਕੋਈ ਦਾੜ ਹੈ ਜਿਹੜੀ ਉਹ ਦੁਖਣ ਲੱਗ ਪੈਂਦੀ ਹੈ, ਫਿਰ ਆਪਾਂ ਡੈਂਟਲ ਆਫਿਸ ਜਾਂਦੇ ਹਾਂ। ਹਾਂਜੀ, ਉਸ ਤੋਂ ਪਹਿਲਾਂ ਹੀ ਆਪਾਂ ਸੰਭਾਲ ਰੱਖ ਲਈਏ, ਜੇ ਦੰਦਾਂ ਦੀ ਆਪਾਂ ਲੌਂਗ ਲਾਈਫ ਰੱਖਣੀ ਹੈ। ਮੈਨੂੰ ਬੜੀ ਇਹਨਾਂ ਦੀ ਵਧੀਆ ਗੱਲ ਦੱਸੀ ਇਹਨਾਂ ਨੇ, ਜੋ ਦੱਸਿਆ, ਕਹਿੰਦੇ ਕਈ ਜਿਹੜੀਆਂ ਬਿਮਾਰੀਆਂ ਸਰੀਰ ਨੂੰ ਲੱਗਣੀਆਂ ਹੁੰਦੀਆਂ ਉਹ ਸਾਡਾ ਜਿਹੜਾ ਮੂੰਹ ਹੈ ਉਹ ਪਹਿਲੀ ਹੀ ਦੱਸ ਦਿੰਦਾ ਹੈ। ਸੋ ਇਸ ਕਰਕੇ ਜੇ ਦੰਦਾਂ ਦੀ, ਮੂੰਹ ਦੀ ਸੰਭਾਲ ਹੈ ਤਾਂ ਤੁਹਾਡਾ ਸਰੀਰ ਆਪਣੇ ਆਪ ਰਿਸ਼ਟ ਪੁਸ਼ਟ ਹੈ। ਸੋ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਲਈਏ, ਇੱਕ ਜਾਣਿਆ ਪਛਾਣਿਆ ਨਾਮ ਹੈ, ਮੋਬਾਈਲ ਡੈਂਟਲ ਹਾਈਜੀਨ ਕੇਅਰ। ਸੋ ਨੰਬਰ ਹੈ ਜੀ 647-969-0008 ਤੇ ਸੰਪਰਕ ਇਹਨਾਂ

0: ਮੰਗ ਕੀਤੀ ਹੈ। ਗਿਆਨੀ ਹਰਪੀ ਦੀ ਐਂਟਰੀ ਵੀ ਆਪਣੇ ਆਪ ਜਿਸ ਢੰਗ ਦੇ ਨਾਲ ਕਿਤੇ ਨਾ ਕਿਤੇ ਥੋੜੀ ਜਿਹੀ ਛੱਕੀ ਜਾਪਦੀ ਹੈ। ਬਾਕੀ ਮਹੀਨਿਆਂ ਬੱਧੀ ਬੀਬੀ ਦਾ ਚੁੱਪ ਰਹਿਣਾ, ਸਾਰਾ ਕੁਛ ਸਹਿਣਾ, ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ। ਜਥੇਦਾਰ ਸਾਹਿਬ ਦੀ SCPC ਪ੍ਰਧਾਨ ਦੀ ਚੁੱਪੀ ਵੀ ਆਪਣੇ ਆਪ ਚ ਵੱਡਾ ਸਵਾਲ ਹੈ। ਸੋ ਇਸ ਕਰਕੇ ਮਸਲਾ ਕੇਵਲ ਬਲਾਤਕਾਰ ਤੱਕ ਸੀਮਤ ਨਹੀਂ ਜਾਪਦਾ, ਬਹੁਤ ਵੱਡਾ ਮਸਲਾ ਹੈ। ਬਲਾਤਕਾਰ ਦੀ ਸਜ਼ਾ ਭਾਰਤੀ ਕਾਨੂੰਨ ਦੇਵੇ, ਪਰੰਤੂ ਮੈਨੂੰ ਇਹ ਲੱਗਦਾ ਕਿ ਜੋ ਇਹਨਾਂ ਲੋਕਾਂ ਨੇ ਰਲ ਮਿਲ ਕੇ ਜਿਹਨੇ ਨਾਂ ਲਿਆ, ਜੋ ਇਹਨਾਂ ਨੇ ਸੰਸਥਾਵਾਂ ਦੇ ਅਕਸ ਨੂੰ ਢੇਲ ਜਿਹੜੀ ਤੇਜ਼ ਪਹੁੰਚਾਈ ਹੈਗੀ ਹੈ, ਮੈਨੂੰ ਲੱਗਦਾ ਕਿ ਉਹਦੀ ਸਜ਼ਾ ਜਿਹੜੀ ਲੋਕਾਂ ਨੂੰ ਇਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਦੇਣੀ ਚਾਹੀਦੀ ਹੈ।
1: ਜੀ, ਕਹਿੰਦੇ ਭਾਜਪਾ ਨੇ ਹੁਣ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਸਮਾਂ ਸੀਮਾ ਦਾ ਐਲਾਨ ਕੀਤਾ ਹੈ ਭਾਜੀ।
0: ਛੇ ਮਹੀਨੇ ਤਰੀਕ 33 ਜੀ ਕਹਿੰਦੇ ਸਰਕਾਰ ਬਣਾ ਦਿਓ, 6 ਮਹੀਨੇ ਚ ਨਸ਼ਾ ਤਸਕਰ ਭਜਾ ਦਿਆਂਗੇ, 6 ਮਹੀਨੇ ਸਪਲਾਈ ਚੈਨ ਤੋੜ ਦਿਆਂਗੇ ਨਸ਼ੇ ਦੀ, ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਦਿਆਂਗੇ, ਤਬਾਹ ਕਰ ਦਿਆਂਗੇ। ਅੱਜ ਇਹ ਗੱਲ ਸ਼ਿਵਰਾਜ ਚੌਹਾਨ ਹੋਣਾ ਨੇ ਕਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਚ ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ ਯਾਤਰਾਵਾਂ ਕੱਢ ਰਹੀ ਹੈ। ਰੋਜ਼ ਕੋਈ ਨਾ ਕੋਈ ਕੇਂਦਰੀ ਮੰਤਰੀ ਇੱਕ ਦੋ ਆਉਂਦੇ ਹੈ, ਵੱਡੀ ਸਾਰੀ ਗੱਡੀ ਹੈ ਸਜਾਈ ਹੋਈ, ਜਿਹਦੇ ਉੱਪਰ ਕਮਲ ਦਾ ਚੋਣ ਸ਼ਾਨ ਹੈ, ਜਿਹਦੇ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਹੈ, ਜਿਹਦੇ ਵਿੱਚ ਨਿਤਿਨ ਨਵੀਨ ਦੀ ਫੋਟੋ ਹੈ, ਜਿਹਦੇ ਵਿੱਚ ਹੋਰਾਂ ਦੀ ਵੀ ਫੋਟੋ ਹੈ। ਵੱਖ ਵੱਖ ਪੰਜਾਬ ਦੇ ਕੋਨਿਆਂ ਚ ਉਹ ਯਾਤਰਾ ਤੁਰਦੀ ਹੈ, ਕਹਿੰਦੇ ਕਿ ਸਾਡੀ ਇਹ ਯਾਤਰਾ ਸਿਆਸੀ ਨਹੀਂ ਹੈ, ਸਮਾਜਿਕ ਹੈ। ਸਾਨੂੰ ਪੰਜਾਬ ਦਾ ਦਰਦ ਹੈ, ਪੰਜਾਬ ਦੀ ਜਵਾਨੀ ਦਾ ਦਰਦ ਹੈ, ਇਹ ਭਾਜਪਾ ਕਹੀ। ਅੱਜ ਸ਼ਿਵਰਾਜ ਚੌਹਾਨ ਜੀ ਆਏ, ਉਹਨਾਂ ਦੇ ਨਾਲ HS, ਖੈਰ ਨਾਮ ਤੇ ਉਹਨਾਂ ਦਾ HS ਫੂਲਕਾ ਆ, ਪ੍ਰੰਤੂ ਕਈ ਹੁਣ ਫੁਲਕਾ ਹੀ ਕਹੀ ਜਾਂਦੇ ਆ। ਉਹ HS ਫੂਲਕਾ ਜੀ, ਰਵਨੀਤ ਬਿੱਟੂ, ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਅੱਜ ਬਹੁਤ ਸਾਰੇ ਜਿਹਨਾਂ ਨੇ ਤਲਵੰਡੀ ਸਾਹਿਬ ਚ ਵੱਡੀ ਰੈਲੀ ਕੀਤੀ, ਉੱਥੇ ਉਹਨਾਂ ਨੇ 6 ਮਹੀਨੇ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਦੂਜੇ ਪਾਸੇ ਇਹੋ ਜਿਹੀ ਇੱਕ ਯਾਤਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਹਿਰ ਸਿੰਘ ਸੈਣੀ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ ਹੈ। ਸੋ ਜਿਹੜੀ ਨਸ਼ਿਆਂ ਦੇ ਖਿਲਾਫ ਇਸ ਵੇਲੇ ਯਾਤਰਾ ਹੈ, ਠੀਕ ਹੈ, ਭਾਜਪਾ ਕਹਿੰਦੀ ਹੈ ਕਿ ਇਹ ਯਾਤਰਾ ਸਿਆਸੀ ਨਹੀਂ ਸਮਾਜਿਕ ਹੈ, ਪ੍ਰੰਤੂ ਜਿਸ ਢੰਗ ਦਾ ਇਸੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਸ ਵੇਲੇ ਮੁੱਦਾ ਬਣਿਆ ਹੋਇਆ, ਅੱਜ ਤਾਜ਼ਾ ਤਰੀਨ ਇੱਕ ਘਟਨਾ ਨਵੀਂ ਸਾਹਮਣੇ ਆ ਗਈ ਸੰਗਰੂਰ ਤੋਂ। ਸੰਗਰੂਰ ਦਾ ਪਿੰਡ ਨਮੋਲ ਹੈ, ਜਿਹੜਾ ਵਿਧਾਨ ਸਭਾ ਖੇਤਰ ਸੁਨਾਮ ਵਿੱਚ ਪੈਂਦਾ, ਅਮਨ ਅਰੋੜਾ ਜੀ ਦੇ ਵਿਧਾਨ ਸਭਾ ਖੇਤਰ ਚ, ਉਸ ਨਮੋਲ ਪਿੰਡ ਦਾ ਇੱਕ ਵਿਅਕਤੀ ਜਿਹਦਾ ਨਾਂ ਜਗਸੀਤ ਸਿੰਘ ਜੱਗਾ ਹੈ, ਹੁਣ DC ਦਫ਼ਤਰ ਦੇ ਬਾਹਰ ਕੁਛ ਜ਼ਹਿਰੀਲੀ ਚੀਜ਼ ਨਿਕਲ ਲਈ, ਆਤਮ ਹੱਤਿਆ ਦੀ ਯਤਨ ਕੀਤਾ ਹੈ, ਔਰ ਆਤਮ ਹੱਤਿਆ ਦੀ ਜਿਹੜੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਜਿਹੜੇ ਇਲਾਜ ਹੈ, ਹੁਣ ਉਹਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਫਿਰ ਮੁੱਦਾ ਚੁੱਕ ਲਿਆ ਕਿ ਆਹ ਵੇਖੋ ਸੰਗਰੂਰ ਵਿੱਚ ਦੂਜੀ ਤੀਜੀ ਘਟਨਾ ਵਾਪਰ ਗਈ ਹੈ। ਹਾਲਾਂਕਿ ਅਮਨ ਅਰੋੜਾ ਹੁਣਾਂ ਨੇ ਉਸ ਮਾਮਲੇ ਚ ਸਫਾਈ ਦਿੱਤੀ ਹੈ ਕਿ ਇਹ ਜਗਸੀਰ ਸਿੰਘ ਜੱਗਾ ਬੰਦਾ ਹੀ ਮਾੜਾ, ਇਸ ਬੰਦੇ ਤੇ ਪਹਿਲਾਂ ਹੀ ਪਰਚੇ ਕਈ ਦਰਜ ਹੈਗੇ ਹੈ, ਇਹ ਤੇ ਐਵੇਂ ਹੀ ਰੌਲਾ ਰੱਪਾ ਪਾ ਰਿਹਾ ਹੈ। ਪ੍ਰੰਤੂ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ ਜੀ ਇਸ ਵੇਲੇ, ਔਰ ਉਸ ਮੁੱਦੇ ਤੇ ਫਿਰ ਭਾਵਾਂ ਭਾਜਪਾ ਯਾਤਰਾ ਕਰੇ ਜਾਂ ਕੋਈ ਹੋਰ ਯਾਤਰਾ ਕਰੇ, ਕੁਦਰਤੀ ਕਿਉਂ ਗੱਲ ਸੁਰਖੀਆਂ ਚ ਰਹਿਣੀ ਹੈ। ਇਸ ਵੇਲੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਯਾਤਰਾ ਹੈ, ਖੂਬ ਸੁਰਖੀਆਂ ਚ ਹੈ। ਬਾਕੀ ਭਾਈ ਜਿਹੜੀ ਸਮਾਂ ਸੀਮਾ ਦੀ ਗੱਲ ਹੈ, ਕਦੇ ਕਾਂਗਰਸ ਨੇ ਵੀ ਸਮਾਂ ਸੀਮਾ ਤੈਅ ਕੀਤੀ ਸੀ, ਕਦੇ ਆਮ ਆਦਮੀ ਪਾਰਟੀ ਨੇ ਕੀਤੀ ਸੀ, ਉਹ ਤੇ ਚਲੋ ਇੱਥੋਂ ਆਪਣੀ ਸਮਾਂ ਸੀਮਾ ਚੋਂ ਨਿਕਲ ਕੇ ਰਾਜ ਕਰ ਗਏ ਅੱਗੇ ਜਾਰੀ ਜੋਗਾ। ਹੁਣ ਦੇਖਦੇ ਭਾਈ ਪੰਜਾਬੀ ਭਾਜਪਾ ਨੂੰ ਕਿੰਨਾ ਕੁ ਮਾਣ ਤਾਣ ਬਖਸ਼ਦੇ ਆ।
1: ਜੀ, ਸੋ ਦੋਸਤੋ, PNJ ਸਪਰਿੰਗ ਵੀਲ ਅਲਾਈਨਮੈਂਟ, ਤੁਸੀਂ ਟਰੱਕਾਂ ਟਰੇਲਾਂ ਦਾ ਕੋਈ ਕੰਮ ਕਰਾਉਣਾ, ਸਸਪੈਂਸ਼ਨਸ ਦਾ, ਏਅਰ ਰਾਈਡਸ ਦਾ, ਕਿੰਗ ਪਿੰਨ ਦਾ, ਵੈਲਡਿੰਗ ਦਾ ਜਾਂ ਆਇਲ ਚੇਂਜ, ਸੇਫਟੀ ਵੀ ਕਰਦੇ ਹੈ, ਕੋਈ ਵੀ ਕੰਮ ਕਰਾਉਣਾ, PNJ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਜੀ, ਉਹ ਤੁਹਾਨੂੰ 10-15% ਦਾ ਡਿਸਕਾਊਂਟ ਹੈ ਜਿਹੜਾ ਉਹ ਦਿੱਤਾ ਜਾਵੇਗਾ। PNJ ਸਪਰਿੰਗ ਵੀਲ ਅਲਾਈਨਮੈਂਟ, ਆਪਣੇ ਭਾਈਚਾਰੇ ਦੇ ਵਿੱਚ ਸਪਰਿੰਗਾਂ ਦੀ ਜਾਂ ਏਅਰ ਸਸਪੈਂਸ਼ਨ ਦੀ ਸਭ ਤੋਂ ਪਹਿਲੀ ਗਰਾਜ ਹੈ ਜਿਹੜੀ ਜੈ ਤੇ ਗੈਰੀ ਭਾਜੀ ਹੋਣਾ ਵੱਲੋਂ ਖੋਲੀ ਗਈ ਸੀਗੀ। ਸੋ ਤੁਸੀਂ 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਜਿਹੜਾ ਉੱਥੇ ਜਾ ਸਕਦੇ ਹੋ।
2: ਜੇ ਤੁਸੀਂ ਕੋਈ ਵੀ ਇੰਸ਼ੋਰੈਂਸ ਦੇ ਪਾਪਕ ਜਾਣਕਾਰੀ ਲੈਣੀ ਹੈ ਤਾਂ ਗੁਰਦੇਵ ਸੱਜਣਾ ਸੰਪਰਕ ਕਰ ਸਕਦੇ ਹੋ, 416-843-56 ਤੇ। ਕ੍ਰਿਟੀਕਲ ਇਲਨੈਸ ਆ, ਡਿਸਬਿਲਟੀ ਪਲੈਨ ਆ, ਸੁਪਰ ਵੀਜ਼ਾ ਪਲੈਨ ਆ, ਟਰੈਵਲ ਪਲੈਨ ਆ। ਜੇ ਤੁਸੀਂ ਆਊਟ ਪ੍ਰੋਵਿੰਸ ਜਾਂਦੇ ਹੋ ਜਿੱਥੇ ਤੁਹਾਡੇ ਹੈਲਥ ਕਾਰਡ ਨਹੀਂ ਕਵਰ ਕਰਦਾ, ਤਾਂ ਉੱਥੇ ਟਰੈਕਿੰਗ ਵਾਲਿਆਂ ਦੇ ਲਈ ਇੱਕ ਰਾਈਡਰ ਪੈਂਦਾ ਜਿਹਨੂੰ ਆਪਾਂ ਹੈਲਥ ਰਾਈਡਰ ਕਹਿ ਦਿੰਦੇ ਹਾਂ, ਤੁਹਾਡਾ ਮੈਡੀਕਲ ਸਾਰਾ ਕਵਰ ਕਰਦਾ। ਜਾਂ ਕੋਈ ਵੀ ਪਲੈਨ ਰਿਵਿਊਜ਼ ਕਰਾਉਣੇ ਆ ਤਾਂ ਤੁਸੀਂ

0: ਉਸ ਦੇ ਬਾਬਕ ਮੈਨੂੰ ਕਾਲ ਕਰ ਸਕਦੇ ਹੋ 416-843-5623 ਦੇ ਉੱਤੇ ਕਾਲ ਕਰੋ ਸੱਜਣ ਗੁਰਦੇਵ ਨੂੰ। ਅਸੀਂ ਇੱਕ ਤੋਂ ਜ਼ਿਆਦਾ ਕੰਪਨੀਆਂ ਨਾਲ ਡੀਲ ਕਰਦੇ ਹੈਗੇ ਹਾਂ ਅਤੇ ਤੁਹਾਨੂੰ ਜਿਹੜੀ ਵਧੀਆ ਸਰਵਿਸ ਪ੍ਰੋਵਾਈਡ ਕਰਾਉਂਦੇ ਹਾਂ।
1: ਥੈਂਕ ਜੀ ਬਿਲਕੁਲ ਜੀ। ਅਤੇ ਉੱਥੇ ਹੀ ਤੁਸੀਂ ਇਹ ਜਿਹੜਾ ਮੂਵਿੰਗ ਕਰ ਰਹੇ ਹੋ ਕਿਉਂਕਿ ਇਹ ਸਮਾਂ ਆ, ਜਾਂ ਤੁਸੀਂ ਇਹ ਜਿਹੜਾ ਕੈਨੇਡਾ ਵਾਈਡ ਮੂਵ ਕਰਨਾ, ਜਾਂ ਫਿਰ ਤੁਸੀਂ ਪ੍ਰੋਵਿੰਸ਼ੀਅਲ, ਜਾਂ ਫਿਰ ਸਿਟੀ ਟੂ ਸਿਟੀ, ਜਾਂ ਫਿਰ ਸਿਟੀ ਦੇ ਵਿਚਕਾਰ ਹੀ ਮੂਵ ਕਰਨਾ ਚਾਹੁੰਦੇ ਹੋ ਤਾਂ ਇੱਕ ਭਰੋਸੇਮੰਦ ਨਾਮ ਹੈ PSR ਮੂਵਰਸ। ਸੋ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਰੈਜ਼ੀਡੈਂਸ਼ੀਅਲ ਰੀਲੋਕੇਸ਼ਨ ਵੀ ਕਰਦੇ ਆ, ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕਿੰਗ ਐਕਸਪਰਟਸ ਨੇ, ਕੈਨੇਡਾ ਵਾਈਡ ਮੂਵਿੰਗ ਕਰਦੇ ਨੇ। ਸੋ ਪ੍ਰੋਗਰਾਮ ਦਾ ਜ਼ਰੂਰ ਹਵਾਲਾ ਦੇ ਦਿਓ PSR ਮੂਵਰਸ। ਮੂਵਰਸ ਨੂੰ ਲੈ ਕੇ ਭਾਜੀ ਹਮੇਸ਼ਾ ਇੱਕ ਤੋਖਲਾ ਰਹਿੰਦਾ ਵੀ ਇਹ ਪਹਿਲਾਂ ਸ਼ੁਰੂਆਤ ਦੇ ਵਿੱਚ ਕੁਛ ਹੋਰ ਦਿੰਦੇ ਆ, ਬਾਅਦ ਦੇ ਵਿੱਚ ਜਦੋਂ ਡਿਲੀਵਰੀ ਦਾ ਟਾਈਮ ਆ ਜਾਂਦਾ ਜਾਂ ਮੂਵਿੰਗ ਦਾ ਟਾਈਮ ਆ ਜਾਂਦਾ ਫਿਰ ਬਿੱਲ ਐਡਾ ਲੰਬਾ ਕਰ ਦਿੰਦੇ ਆ। ਪਰ ਤੁਸੀਂ ਇੱਕ ਵਾਰ PSR ਮੂਵਰਸ ਉਹਨਾਂ ਦੇ ਨਾਲ ਤੁਸੀਂ ਗੱਲ ਕਰਕੇ ਦਿਓ, ਤੁਹਾਡਾ ਭਰੋਸਾ ਵੀ ਬਰਕਰਾਰ ਰੱਖਣਗੇ, ਪੂਰੀ ਰਿਸਪੋਂਸੀਬਿਲਟੀ ਦੇ ਨਾਲ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹ ਮੂਵ ਕਰਦੇ ਨੇ। ਸੋ PSR ਮੂਵਰਸ ਨੰਬਰ 2 ਕੰਟੈਕਟ ਹੈਗਾ ਜੀ 437-981-2929 437-981-2929 ਤੇ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ PSR ਮੂਵਰਸ ਦੇ ਨਾਲ। ਤੇ ਭਾਜੀ ਹੁਣ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਚੋਣ ਮੁਹਿੰਮ। ਜੀ ਰਮੇਸ਼ ਭਾਜੀ, ਮੈਨੂੰ ਲੱਗਦਾ ਸਾਡੀ ਲਾਈਨ ਸ਼ਾਇਦ ਹੈ ਜਿਹੜੀ ਡਿਸਕੋਨੈਕਟ ਹੋ ਗਈ, ਜਾਂ ਲਾਈਨ ਡਿਸਕੋਨੈਕਟ ਹੋ ਗਈ। ਸਰ ਉੱਤੇ ਮੈਨੂੰ ਇੱਕ ਮਿੰਟ ਦਿਓ, ਜ਼ਰੂਰ ਮੈਂ ਲੈਂਦਾ ਜਦ ਤੱਕ ਆਪਾਂ ਕੁਲਦੀਪ ਭਾਜੀ ਦੀ ਕਾਲ ਲੈ ਲੈਂਦੇ ਆਪਾਂ। ਕੁਲਦੀਪ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਉਹਨਾਂ ਨੂੰ ਬੜਾ ਗਲਤ ਬੋਲਦੇ ਹੁੰਦੇ ਸੀ, ਕਹਿੰਦੇ ਮੈਂ ਜੇ ਜੁੱਤੀ ਮਾਰੂ ਕਹਿੰਦੇ ਮੈਂ ਕਹਿੰਦੇ ਮੀਡੀਆ ਦੇ ਸਾਹਮਣੇ ਆ ਵੀ ਮੈਂ ਤਾਂ ਨੀ ਉਹ ਕਰਦਾ, ਬਈ ਨਹੀਂ ਮੈਂ ਤਾਂ ਇਹਨਾਂ ਦੇ ਖੋਲ ਕੇ ਇਹੋ ਜਿਹੀ ਛਿੱਤਰ ਪਰੇਡ ਕਰੂੰਗਾ ਜਿਹੜੀ ਯਾਦ ਰੱਖਣਗੇ। ਆਪ ਵੀ ਬੀਜੇਪੀ ਚ ਆ ਗਏ, ਉਹਨੇ ਬੇਚਾਰਾ ਖੂੰਜੇ ਲਾਤਾ ਉਹ ਗਰੇਵਾਲ ਸਾਹਿਬ, ਉਹਨਾਂ ਦਾ ਪਤਾ ਕਰਨਾ ਸੀ ਉਹ ਗਰੇਵਾਲ ਸਾਹਿਬ ਕਿੱਧਰ ਗਏ ਹੁਣ, ਉਹ ਵੀ ਉਹਨਾਂ ਦਾ ਜਮਾ ਹੀ ਪੱਤਾ ਸਾਫ ਕਰਤਾ ਇਹਨਾਂ ਨੇ, ਪੁੱਛਿਓ ਮਾੜਾ ਜਿਹਾ ਉਹਨਾਂ ਨੂੰ ਜੇ ਆਉਂਦੇ ਨੇ ਦੁਬਾਰਾ।
1: ਇੱਕ ਵਾਰ ਭਾਜੀ ਦੁਬਾਰਾ ਰਿਪੀਟ ਕਰ ਦੋ ਆਪਣਾ ਸਵਾਲ, ਗਰੇਵਾਲ ਸਾਹਿਬ ਨੂੰ ਕੀ ਸੀਗਾ ਇੱਕ ਵਾਰ ਦੁਬਾਰਾ ਕਰ।
2: ਬਿੱਟੂ ਸਾਹਿਬ ਕਾਂਗਰਸ ਸੀਗੇ
1: ਜੀ,
2: ਉਦੋਂ ਇਹਨਾਂ ਦੀ ਡਿਬੇਟ ਹੋਈ ਸੀ ਇੱਕ ਪੰਕਜ ਕਪਾਹੀ ਪੱਤਰਕਾਰ ਆ, ਉਹਨੇ ਦੋਨਾਂ ਦੀ ਮਤਲਬ ਇੰਟਰਵਿਊ ਕਰਦਾ ਸੀ ਉਹ
1: ਜੀ,
2: ਉਹ ਜਾਣੀ ਜਦ ਉਦੋਂ ਕਿਸਾਨੀ ਮਸਲਾ ਸੀਗਾ, ਉਦੋਂ ਇਹ ਬਿੱਟੂ ਉਹਨੂੰ ਕਹਿੰਦਾ ਸੀ ਕਹਿੰਦਾ ਵੀ ਮੈਂ ਇੱਕ ਮੀਡੀਆ ਦੇ ਸਾਹਮਣੇ ਖੜਾ ਸੀ, ਮੈਂ ਕਹਿੰਦਾ ਜੁੱਤੀ ਲਾ ਕੇ ਮਾਰਨੀ ਸੀ, ਕਹਿੰਦਾ ਮੈਂ ਜੁੱਤੀ ਫੇਰ ਨਹੀਂ ਸਾਰਾ ਉਹ ਚਲੋ ਬਿੱਟੂ ਨਾਲ ਉਮਰ ਦਰਾ ਗਿਆ ਉਹ ਉਮਰ ਦਾ ਫਰਕ ਆ ਉਹਨਾਂ ਦਾ, ਗਰੇਵਾਲ ਸਾਹਿਬ ਸੀਗੇ ਉਹਨਾਂ ਦੀ ਜ਼ਮੀਨ ਜਮੀਨ ਦਾ ਬਹੁਤ ਰੌਲਾ ਪਿਆ ਸੀ ਵੀ ਉਹਨਾਂ ਦੀ ਜ਼ਮੀਨ ਬਾਹ ਬੂਹ ਆਏ ਸੀ ਕਿਸਾਨ, ਕਿਸਾਨਾਂ ਦੇ ਹੱਕ ਚ ਨੀ ਗੱਲ ਕਰਦਾ
1: ਹਨਾ,
2: ਉਹ ਜਮਾ ਹੀ ਖੂੰਜੇ ਲਾ ਤੇ ਮੈਂ ਉਹ ਨੀ ਲੱਭਦੇ ਹੈ ਹੁਣ ਵੀ ਉਹ ਬੇਚਾਰੇ ਕਿੱਧਰ ਚਲੇ ਗਏ।
1: ਜੀ ਜੀ ਜੀ ਜੀ ਭਾਜੀ ਮੈਂ ਪੁੱਛ ਲੈਣਾ। ਥੈਂਕ ਯੂ ਕੁਲਦੀਪ ਭਾਜੀ, ਥੈਂਕ ਯੂ। ਭਾਜੀ ਤੁਹਾਡੇ ਆਵਾਜ਼ ਆ ਰਹੀ ਹੈ ਸਾਡੀ ਰਮੇਸ਼ ਭਾਜੀ? ਰਮੇਸ਼ ਭਾਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਸਾਡੀ ਕਾਲ ਹੈ ਜਿਹੜੀ ਬਾਰ ਬਾਰ ਡਰੋਪ ਹੋ ਰਹੀ ਹੈ। ਸੋ ਆਪਾਂ ਇੱਕ ਮਿਊਜ਼ੀਕਲ ਲੈ ਲੈਂਦੇ ਹਾਂ, ਮੈਂ ਦੁਬਾਰਾ ਭਾਜੀ ਹੁਣਾਂ ਨੂੰ ਲੈ ਕੇ ਆਉਣਾ, ਉਨੀ ਦੇਰ ਤੱਕ ਆਪਾਂ ਇੱਕ
0: ਮਿਊਜ਼ੀਕਲ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।

0: ਜੀ ਹਾਂ ਦੋਸਤੋ, ਸਾਡੇ ਨਾਲ ਰਮੇਸ਼ ਭਾਜੀ ਹੁਣਾਂ ਦੀ ਲਾਈਨ ਹੈ, ਦੁਬਾਰਾ ਜੁੜ ਚੁੱਕੀ ਹੈ ਪੰਜਾਬ ਤੋਂ। ਭਾਜੀ, ਇੱਕ ਤਾਂ ਭਾਜੀ ਹੁਣੀ ਕਹਿ ਕੇ ਗਏ ਸੀਗੇ ਇੱਕ ਖਬਰ, ਉਹਨਾਂ ਨੇ ਸਵਾਲ ਇੱਕ ਪੁੱਛਿਆ ਸੀਗਾ ਬਿੱਟੂ ਸਾਹਿਬ ਨੂੰ ਲੈ ਕੇ ਵੀ ਗਰੇਵਾਲ ਦੀ, ਉਹ ਚਲੋ ਉਹ ਆਪਾਂ ਕਾਲ ਦਾ ਸਿਲਸਿਲਾ ਇਹ ਮੈਂ ਸਵਾਲ ਵੀ ਤਾਂ ਨੋਟ ਕਰ ਲਿਆ, ਮੈਂ ਇੱਕ ਖਬਰ ਤੋਂ ਬਾਅਦ ਹੈ ਜਿਹੜਾ ਇਹ ਸਵਾਲ ਆਪਾਂ ਲਵਾਂਗੇ ਅਤੇ ਬਾਕੀ ਸਰੋਤਿਆਂ ਦੀ ਕਾਲਸ ਵੀ ਲਵਾਂਗੇ ਕਿਉਂਕਿ ਲਾਈਨਸ ਹੈ ਜਿਹੜੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ। ਸੋ ਪਹਿਲਾਂ ਆਪਾਂ ਖਬਰ ਪੂਰੀ ਕਰ ਦਿੰਦੇ ਹਾਂ ਜੀ, ਆਮ ਆਦਮੀ ਪਾਰਟੀ ਵੱਲੋਂ ਕਹਿੰਦੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਚੋਣ ਮੁਹਿੰਮ।
1: ਡਾਕਟਰ ਸਾਹਿਬ, ਅਸਲ ਵਿੱਚ ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ਚ ਆਈ ਹੈ, ਜਿਹੜਾ ਉਸਦਾ ਕੰਮ ਢੰਗ ਰਿਹਾ, ਉਹਦੇ ਵਿੱਚ ਚਲੋ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਉਹਨਾਂ ਨੇ ਕੰਮ ਕੀਤੇ, ਵੀ ਕੁਝ ਕੰਮਾਂ ਦੀ ਪ੍ਰੇਜ਼ ਹੋਈ, ਲੋਕਾਂ ਨੇ ਬੜੇ ਪ੍ਰਸ਼ੰਸਾ ਕੀਤੀ, ਕੁਝ ਚੀਜ਼ਾਂ ਦਾ ਵਿਰੋਧ ਵੀ ਹੋਇਆ, ਉਹ ਚੱਲ ਰਿਹਾ ਨਾਲੋਂ ਨਾਲ। ਪਰੰਤੂ ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਖੂਬਸੂਰਤੀ ਰਹੀ ਹੈ, ਜਿਹੜੀ ਇੱਕ ਵੱਖਰੇ ਢੰਗ ਦੀ ਖੂਬੀ ਰਹੀ ਹੈ ਕਿ ਉਹ ਆਪਣੇ ਹਰ ਇੱਕ ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਲੋਕਾਂ ਚ ਕਿਤੇ ਨਾ ਕਿਤੇ ਭੇਜਣ ਚ ਕਾਮਯਾਬ ਰਹੀ, ਜਾਂ ਦੂਜੇ ਸ਼ਬਦਾਂ ਚ ਕਹਿ ਲਈਏ ਕਿ ਉਹਨਾਂ ਨੇ ਇਸ ਕਲਾ ਦੀ ਖੂਬ ਵਰਤੋਂ ਕੀਤੀ ਹੈ ਕਿ ਆਪਣੇ ਕਾਰਜ ਨੂੰ ਨਿਖਾਰ ਕੇ ਲੋਕਾਂ ਦੇ ਵਿੱਚ ਇੱਕ ਈਵੈਂਟ ਬਣਾ ਕੇ ਪੇਸ਼ ਕਰਨਾ। ਹੁਣ ਤਾਜ਼ਾ ਤਰੀਨ ਜਦੋਂ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਯਾਤਰਾਵਾਂ ਕੱਢ ਰਹੀ ਹੈ, ਔਰ ਉਹ ਯਾਤਰਾ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮੌਕੇ ਦੀ ਸਰਕਾਰ ਦੇ ਵਿਰੋਧ ਵਿੱਚ ਹੈ, ਸਿੱਧੀ ਉਂਗਲ ਮੌਕੇ ਦੀ ਸਰਕਾਰ ਦੇ ਵਿਰੋਧ ਵਿੱਚ ਹੈ, ਕਦੇ ਕਿਤੇ ਕੋਈ ਆਤਮ ਹੱਤਿਆ ਕਰ ਲੈਂਦਾ ਉਹ ਉਂਗਲ ਉੱਠ ਰਹੀ ਹੈ ਪੰਜਾਬ ਦੀ ਸਰਕਾਰ ਦੇ ਖਿਲਾਫ, ਕਾਨੂੰਨ ਵਿਵਸਥਾ ਦੇ ਮੰਦੇ ਹਾਲ ਹੈ। ਔਰ ਇੱਕ ਅੱਧੇ ਦਿਨ ਪਹਿਲੀ ਗੱਲ ਹੈ, ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ASI ਦਾ ਕੋਈ ਗੋਲੀਆਂ ਮਾਰ ਕੇ ਕਤਲ ਕਰ ਜਾਂਦਾ ਹੈ, ਕਾਨੂੰਨ ਵਿਵਸਥਾ ਦੇ ਲੈ ਕੇ ਸਵਾਲ ਉੱਠਦੇ ਹੈ ਪੰਜਾਬ ਦੀ ਸਰਕਾਰ ਤੇ। ਹੁਣ ਦੂਜੇ ਪਾਸੇ ਪੰਜਾਬ ਦੀ ਸਰਕਾਰ ਇਹਨਾਂ ਮਸਲਿਆਂ ਦੇ ਨਾਲ ਆਪਣੇ ਢੰਗ ਦੇ ਨਾਲ ਜਿਹੜੀ ਉਹਨਾਂ ਦੀ ਕਲਾ ਆ ਉਹ ਸਿੱਝਣਾ ਸ਼ੁਰੂ ਕਰ ਚੁੱਕੀ ਹੈ। ਉਹਨਾਂ ਨੇ ਵੀ ਇੱਕ ਪੈਰਲਲ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਹਨੂੰ ਉਹਨਾਂ ਨੇ ਨਾਂ ਦਿੱਤਾ ਆ ਕਿ ਇੱਕ ਪਫਲੈਂਟ ਮੁਹਿੰਮ ਹੈ। ਉਸ ਪਫਲੈਂਟ ਵਿੱਚ ਆਪਣੀਆਂ ਕਾਰਗੁਜ਼ਾਰੀਆਂ ਤੇ ਵਿਰੋਧੀਆਂ ਦੀਆਂ ਬਦਖੋਈਆਂ ਵੀ ਹੈ, ਔਰ ਇਸ ਤੋਂ ਇਲਾਵਾ ਇੱਕ ਜਿਹੜੀ ਵਿਸ਼ੇਸ਼ ਚੀਜ਼ ਉਹ ਘਰ ਘਰ ਲੈ ਕੇ ਜਾ ਰਹੇ ਕਿ ਸਾਡੀ ਸਰਕਾਰ ਨੇ ਹਰੇਕ ਨੂੰ ਮੁਨਾਫਾ ਕੀ ਦਿੱਤਾ ਹੈ, ਇੱਕ ਸਾਲ ਦਾ ਔਸਤਨ 1.5-2 ਲੱਖ ਰੁਪਇਆ ਦਾ ਕੱਢ ਦਿੱਤਾ ਕਿ ਸਾਡੀ ਜਿਹੜੀ ਸਰਕਾਰ ਹੈ ਸਾਡੇ ਪਰਿਵਾਰ ਨੂੰ ਦੇ ਰਹੀ ਹੈ। ਭਗਵੰਤ ਮਾਨ ਜੀ ਬੀਤੇ ਕੱਲ ਇੱਕ ਪਿੰਡ ਹੈ ਧੁਰਾ ਪਿੰਡ ਧੂਰੀ ਖੇਤਰ, ਉੱਥੇ ਗਏ, ਕੁਛ ਘਰਾਂ ਦੇ ਵਿੱਚ ਗਏ, ਉਹਨਾਂ ਲੋਕਾਂ ਨੂੰ ਬਣਾਇਆ ਜੀ ਆਹ ਵੇਖੋ ਤੁਹਾਡਾ ਬਿਜਲੀ ਦਾ ਬਿੱਲ ਨਹੀਂ ਆਉਂਦਾ, 600 ਯੂਨਿਟ ਸਰਕਾਰ ਜਿਹੜੇ ਸਾਲ ਦੇ 45-48 ਹਜ਼ਾਰ ਉਹ ਬਣ ਜਾਂਦੇ ਆ। ਫਿਰ ਮੁਹੱਲਾ ਕਲੀਨਿਕ ਹੈ, ਜੇ ਤੁਹਾਡੇ ਪਰਿਵਾਰ ਦੇ 4-5 ਜੀ ਆ ਤੁਹਾਨੂੰ ਉਹਦਾ ਬੜਾ ਵੱਡੇ ਪੱਧਰ ਤੇ ਫਾਇਦਾ ਹੋ ਜਾਂਦਾ ਸਾਲ ਦੀ, ਉਹਦੀ ਔਸਤਨ ਕੱਢੀ ਫਿਰਦੇ 30-35 ਹਜ਼ਾਰ। ਰਾਸ਼ਨ ਦੀ ਕਿੱਟ ਦਿੰਦੇ ਜੀ ਅਸੀਂ, ਆਹ ਤੁਹਾਨੂੰ ਸਕੀਮ ਦਿੱਤੀ ਹੈ ਜਿਹਦੇ ਵਿੱਚ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਹੈ, ਆਹ ਚੀਜ਼ਾਂ ਦਿੰਦੇ ਆ ਭਰਾ। ਤੇ ਰਲਾ ਮਿਲਾ ਕੇ ਭਗਵੰਤ ਮਾਨ ਦੇ ਵਲੰਟੀਅਰ, ਭਗਵੰਤ ਮਾਨ ਦੇ ਮੰਤਰੀ, ਭਗਵੰਤ ਮਾਨ ਦੇ ਵਿਧਾਇਕ, ਇੱਕ ਬਕਾਇਦਾ ਇੱਕ ਟ੍ਰੇਨ ਵਿਧੀ ਦੇ ਨਾਲ ਲੋਕਾਂ 'ਚ ਜਾ ਕੇ ਆਪਣੀ ਸਰਕਾਰ ਦੇ ਮੁਨਾਫੇ ਗਵਾ ਜਿਹੜੇ ਗਿਣਾਏ ਜਾ ਰਹੇ ਹੈ। ਭਗਵੰਤ ਮਾਨ ਦੇ ਮੁਨਾਫੇ ਉਹਨੂੰ ਨਾਮ ਦਿੱਤਾ ਹੈ, ਮਾਨ ਸਰਕਾਰ ਦੇ ਮੁਨਾਫੇ, ਉਹ ਮੁਨਾਫੇ ਜਿਹੜੇ ਆ ਉਹਨਾਂ ਦੀ ਇੱਕ ਚੋਣ ਮੁਹਿੰਮ ਹੈਗੀ ਹੈ। ਹੁਣ ਇੱਕ ਪਾਸੇ ਵਿਰੋਧੀ ਸ਼ਬਦੀ ਵਾਰ ਕਰ ਰਹੇ ਹੈ, ਕੋਈ ਨਸ਼ਿਆਂ ਦੀ ਯਾਤਰਾ ਲੈ ਕੇ ਤੁਰਿਆ, ਤੇ ਦੂਜੇ ਪਾਸੇ ਭਾਈ ਭਗਵੰਤ ਮਾਨ ਸਰਕਾਰ ਵੀ ਇਸ ਵੇਲੇ ਆਪਣੀ ਚੋਣਾਂ ਦੀ ਤਿਆਰੀ ਨੂੰ ਲੈ ਕੇ ਚੋਣ ਮੁਹਿੰਮ ਦਾ ਉਹਨਾਂ ਨੇ ਆਗਾਜ਼ ਕਰ ਦਿੱਤਾ ਹੈ, ਔਰ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਹੈ, ਨਾਲੇ ਮੈਂਬਰਸ਼ਿਪ ਦੀਆਂ ਪਰਚੀਆਂ ਹੱਥਾਂ 'ਚ ਫੜਾ ਰਹੇ, ਭਾਰਤੀ ਯਾਤਰੇ ਨਾਲ ਲੋਕਾਂ ਨੂੰ ਜੋੜ ਰਹੇ ਹੈ, ਤੇ ਨਾਲੇ ਆਪਣੀ ਸਰਕਾਰ ਦੇ ਗੁਣਗਾਨ ਲੋਕਾਂ ਦੇ ਕੰਨਾਂ 'ਚ ਪਾ ਰਹੇ।
0: ਜੀ ਕਹਿੰਦੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਮੰਗ ਹੈ ਜਿਹੜੀ ਹੁਣ ਤੇਜ਼ ਹੋ ਰਹੀ ਹੈ ਜੀ।
1: ਲੰਬੇ ਸਮੇਂ ਤੋਂ ਜਿਹੜੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਹੈ ਲੰਬੇ ਸਮੇਂ ਤੋਂ ਹੈ, ਕਿਉਂਕਿ ਜਦੋਂ ਮਾਹੌਲ ਖਰਾਬ ਹੋਇਆ, ਜਦੋਂ ਪਹਿਲਗਾਮ ਹਮਲਾ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੇ ਭਾਰਤੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਉਦੋਂ ਤੋਂ ਬਾਅਦ ਤਣਾਅ ਵਾਲੀ ਸਥਿਤੀ, ਜੰਗ ਵਰਗੀ ਸਥਿਤੀ ਵੀ ਬਣੀ ਪਾਕਿਸਤਾਨ ਦੇ ਨਾਲ, ਤੇ ਉਦੋਂ ਫਿਰ ਕਰਤਾਰਪੁਰ ਲਾਂਘਾ ਜਿਹੜਾ ਉਦੋਂ ਤੋਂ ਬੰਦ ਪਿਆ ਹੈ। ਕਰਤਾਰਪੁਰ ਲਾਂਘੇ ਨੂੰ ਚਲੋ ਮੈਂ ਪਿਛਲੇ ਪਾਸੇ ਬਹੁਤਾ ਨਹੀਂ ਚੱਲਣਾ, ਪਿੱਛੇ ਨੂੰ ਇਹ ਲਾਂਘਾ ਖੁਲਵਾਉਣ ਲਈ ਬੜੀ ਵੱਡੀ ਜਦੋਂ ਚਹਿਤ ਚੱਲੀ ਸੀ, ਖੁੱਲ ਗਿਆ, ਚੰਗੀ ਗੱਲ ਹੈ। ਲੋਕ ਅਕਸਰ ਜਾਂਦੇ ਸੀ, ਨਤਮਸਤਕ ਹੁੰਦੇ ਸੀ, ਵਾਪਸ ਆਉਂਦੇ ਸੀ, ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਨੂੰ ਇਸ ਗੱਲ ਦਾ ਚਾਅ ਆ। ਹੁਣ ਕਿੰਨੇ ਸਮੇਂ ਤੋਂ ਲਾਂਘਾ ਬੰਦ ਪਿਆ ਹੈ, ਅੱਜ ਇੱਕ ਵਾਰ ਫਿਰ ਜਿੱਥੇ ਸਰਕਾਰਾਂ ਨੂੰ ਚਿੱਠੀ ਪੱਤਰ ਤੇ ਚੱਲਦਾ ਹੀ ਰਹਿੰਦਾ ਹੈ, ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ SCPC ਜਾਂ ਹੋਰ ਕਹਿ ਸਕਦੇ ਪੰਥਕ ਧਿਰਾਂ, ਉਹ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਕਰਦੀਆਂ ਰਹਿੰਦੀਆਂ ਕਿ ਭਾਈ ਖੋਲ ਦਿਓ, ਤੇ ਕੇਂਦਰ ਸਰਕਾਰ ਕਹਿੰਦੀ ਕਿ ਫਿਲਹਾਲ ਸਾਨੂੰ ਮਾਹੌਲ ਠੀਕ ਨਹੀਂ ਲੱਗਦਾ। ਅੱਜ ਅਰਦਾਸ ਸਮਾਗਮ, ਇੱਕ ਪਾਸੇ ਪਾਕਿਸਤਾਨ ਵਾਲੇ ਪਾਸੇ, ਦੂਜੇ ਪਾਸੇ ਭਾਰਤ ਵਾਲੇ ਪਾਸੇ। ਉੱਧਰ ਪਾਕਿਸਤਾਨੀ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਹੈ ਉਹ ਅਰਦਾਸ ਕਰ ਰਹੇ ਹੈ, ਇੱਧਰ ਭਾਰਤ ਵਾਲੇ ਪਾਸੇ। ਕਰੀਬ ਕਰੀਬ ਭਾਰਤੀ ਸਮੇਂ ਦੇ ਇਸ ਵੇਲੇ 3 ਵਜੇ ਆ, ਤੇ ਇਹ ਤੋਂ 1 ਘੰਟੇ ਬਾਅਦ ਉਹ ਅਰਦਾਸ ਸਮਾਗਮ ਹੈਗਾ ਆ, ਜਿਹੜਾ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨੀਆਂ ਨੇ ਤੇ ਭਾਰਤ ਵਾਲੇ ਪਾਸੇ ਭਾਰਤੀਆਂ ਨੇ ਕਰਨਾ। ਤੇ ਅਰਦਾਸ ਇਸ ਕਾਰਜ ਲਈ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਇਹਨਾਂ ਸਰਕਾਰਾਂ ਦੇ ਮਨਾਂ ਵਿੱਚ ਪਰਮਾਤਮਾ ਰਹਿਣ ਪਾ, ਕਿਤੇ ਨਾ ਕਿਤੇ ਇਹਨਾਂ ਦੇ ਮਨਾਂ ਵਿੱਚ ਸ਼ਾਂਤੀ ਤੇ ਏਕਤਾ ਦਾ ਸੁਨੇਹਾ ਦੇ, ਤੇ ਜਿਹੜੇ ਇਹ ਬੰਦ ਲਾਂਘੇ ਆ ਖੁੱਲ ਜਾਣ। ਚਲੋ ਅਮੀਰ ਅਸੀਂ ਵੀ ਕਰਦੇ ਹਾਂ ਕਿ ਇਹੋ ਜਿਹੇ ਲਾਂਘੇ ਜਿਹੜੇ ਆ ਲੋਕਾਂ ਦੀਆਂ ਭਾਵਨਾ ਮਨਾਂ ਵਿੱਚ ਜੁੜੇ ਹੈਗੇ ਆ, ਇੱਕ ਇਤਿਹਾਸ ਨਾਲ ਜੁੜੇ ਹੈਗੇ ਆ, ਉਹ ਖੁੱਲਣੇ ਚਾਹੀਦੇ ਆ।
0: ਜੀ ਬਿਲਕੁਲ ਜੀ। ਤੇ ਭਾਜੀ ਹੁਣ ਤੁਹਾਡੀ ਇਜਾਜ਼ਤ ਹੋਵੇ ਕੁਛ ਕੁ ਜਿਹੜੀਆਂ ਸਾਡੇ ਕੋਲ ਕਾਲਸ ਹੈ ਉਹ ਆਪਾਂ ਏਅਰ ਤੇ ਲੈ ਲੈਂਦੇ ਹਾਂ ਜੀ, ਫਿਰ ਆਪਾਂ ਰੈਪ ਅਪ ਕਰਾਂਗੇ। ਚੱਲਦਾ ਜੀ ਮੈਂ ਪਹਿਲੀ ਕਾਲ ਤੇ। ਸਤਨਾਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਮੇਰ ਜੀ, ਸਤਿ ਸ਼੍ਰੀ ਅਕਾਲ ਜੀ।
0: ਹੈਲੋ ਜੀ ਜੀ ਜੀ ਭਾਜੀ ਸੁਣ ਰਹੇ ਆ ਜੀ, ਕੀ ਸਵਾਲ ਤੁਹਾਡਾ? ਹਾਂਜੀ ਸਰ,
2: ਮੇਰ ਜੀ ਸ਼ਮੀ ਸਾਹਿਬ ਨੇ ਨਾੜਾ ਲਾਇਆ ਜੀ, 5-7 ਕਿੱਲੇ ਮਿਰਚਾਂ ਦੇ ਬੀਜ ਲਾ ਤੇ ਨਾਲ ਮੈਂ ਕਿਹਾ ਨਿੰਬੂ ਵੀ ਟੰਗਣਾ ਪੈਂਦਾ ਹੁੰਦਾ ਜੀ।
0: ਹਾਂਜੀ
3: ਜਿਹੜਾ ਸਵਾਲ ਇੱਕ ਸੱਜਣ ਨੇ ਪੁੱਛਿਆ ਸੀ ਨਾ ਗਰੇਵਾਲ ਵਾਲੇ
0: ਜੀ,
3: ਗਰੇਵਾਲ ਸਾਹਿਬ ਜੋ ਅਜੇ ਵੀ ਬੀਜੇਪੀ ਦੇ ਵਿੱਚ ਹੈਗੇ ਆ ਔਰ ਉਹਨਾਂ ਨੂੰ ਇੱਕ ਪੋਸਟ ਦਿੱਤੀ ਗਈ ਸ਼ਾਇਦ ਘੱਟ ਗਿਣਤੀ ਵਗੈਰਾ, ਉਹ ਬੀਜੇਪੀ ਤੋਂ ਬਾਹਰ ਨੇ, ਉਹੀ ਗਰੇਵਾਲ ਸਾਹਿਬ ਕਿਹਾ ਸੀ ਨਾ ਜਿਹਨਾਂ ਨੇ ਜ਼ਮੀਨ ਵਾਹਤੀ ਸੀ ਔਰ ਆਦੇਸ਼ ਦਿੱਤਾ ਸੀ ਕਿਸਾਨਾਂ ਨੇ ਕਿ ਇਹਦੀ ਜ਼ਮੀਨ ਕੋਈ ਮਾਮਲੇ ਤੇ ਨਹੀਂ ਲਊਗਾ। ਬਿੱਟੂ ਉਸ ਵੇਲੇ ਕਾਂਗਰਸ ਚ ਹੁੰਦਾ ਸੀ ਤੇ ਗਰੇਵਾਲ ਸਾਹਿਬ ਉਸ ਵੇਲੇ ਬੀਜੇਪੀ ਦੇ ਵਿੱਚ ਹੁੰਦੇ ਸੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ।
4: ਸ਼ਮੀ ਭਾਜੀ ਜਿਹੜਾ ਪਾਕਿਸਤਾਨ ਵਾਲਾ ਆਪਣੇ ਬਾਰਡਰ ਤਾਂ ਨੀ ਖੋਲਦੇ ਭਾਜੀ, ਇਹਨਾਂ ਨੇ ਉਹ ਜਿਹੜੇ ਦੂਜੇ ਬਾਰਡਰ ਖੋਲੇ ਜਿੱਥੋਂ ਵਪਾਰ ਇਹਨਾਂ ਦੇ ਬੰਦਿਆਂ ਦਾ ਚੱਲਦਾ ਆ, ਅੰਬਾਨੀ ਅਡਾਨੀ ਦੇ ਪੋਰਟ ਉੱਥੇ ਆ ਨਾ ਕਰਾਚੀ ਵਿੱਚ, ਉੱਧਰ ਜਿਹਦਾ ਵਪਾਰ ਚੱਲਦਾ ਆ ਪਾਕਿਸਤਾਨ ਸਿਰਫ, ਜਿਹੜੀ ਜਿਹੜੀ ਕੇਂਦਰ ਤੋਂ ਕੋਈ ਵੀ ਸਰਕਾਰ ਆਊਗੀ ਪੰਜਾਬ ਦਾ ਭਲਾ ਦੇਖੋ। ਹੁਸ਼ਿਆਰਪੁਰੀ ਸਾਹਿਬ ਨੂੰ ਪੁੱਛ ਲਓ ਵੀ ਅੱਜ ਤੱਕ ਕਿਸੇ ਜਿਹੜੀ ਦਿੱਲੀ ਤੋਂ ਸਰਕਾਰ ਚੱਲੀ ਆ ਉਹਨੇ ਪੰਜਾਬ ਦਾ ਭਲਾ ਚਾਹਿਆ।
5: ਜਗਰੂਪ ਸਿੰਘ ਅਟਵਾਲ ਜੀ ਗੁਰਦੇਵ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ, ਕੀ ਵਧੀਆ ਕਰਿਆ ਕਰੋ ਕਾਲ ਜੀ, ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਲਈ ਇੱਥੇ ਵੇਟ ਕਰਦੇ ਹੁੰਦੇ ਆ,
0: ਵੀਕਐਂਡ ਤੇ ਮਿਲੇ ਸੀਗੇ,
5: ਵੀਕਐਂਡ ਤੇ ਮਿਲੇ ਸੀ, ਠੀਕ ਹੈ ਜੀ, ਠੀਕ ਆ
0: ਜੀ, ਥੈਂਕ ਯੂ
4: ਭਾਜੀ। ਇਸ ਕਰਕੇ ਨਾ ਕਿਉਂਕਿ ਕੇਂਦਰ ਦੇ ਨਾਲ ਜਿਹੜੀ ਵੀ ਦਿੱਲੀ ਤੋਂ ਸਰਕਾਰ ਚੱਲੂਗੀ ਉਹ ਕਦੀ ਵੀ ਪੰਜਾਬ ਦਾ ਭੱਲਾ ਨੀ ਚਾਹੂਗੀ।
5: ਜੀ ਜੀ ਜੀ, ਆਪਾਂ
4: ਹੁਣ ਕਈ ਆਉਂਦੇ ਨੇ ਵੀ ਅਸੀਂ ਸਾਡੀ ਸਰਕਾਰ ਲਿਆਉਣੀ ਚਾਹੁੰਦੇ ਹਾਂ ਨਾ, ਮਹਾਰਾਜਾ ਰਣਜੀਤ ਸਿੰਘ ਨੇ ਵੇਲਾ ਅੰਗਰੇਜ਼ ਵੀ ਇੱਥੇ ਭਜਾਏ ਸੀ ਭਗਤ ਸਿੰਘ ਹੋਣੀ, ਇਹ ਵੀ ਹੁਣ ਉਹਦੇ ਕਹਿਣ ਕੋ ਗੋਰੇ ਅੱਗੇ ਤਾਂ ਪਹਿਲਾਂ ਗੋਰਿਆਂ ਨੇ ਰਾਜ ਕੀਤਾ ਹੁਣ ਕਾਲੇ ਆ ਗਏ, ਉਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਕਿਹਾ ਵੀ ਸੀ ਭਾਈ ਪੰਜਾਬ ਜਿਹੜੇ 3 ਸਟੇਟਾਂ 4 ਸਟੇਟਾਂ ਸਾਡੇ ਚ ਰਲ ਜਾਓ, ਨਹੀਂ ਤਾਂ ਤੁਹਾਡੇ ਦਾ ਹਾਲਾਤ ਦੇਖੋ, ਹੁਣ ਤੁਸੀਂ ਦੱਸ ਦੋ ਕੀ ਹਾਲਾਤ ਹੈ ਪੰਜਾਬ ਦੇ ਇਸ ਟਾਈਮ। ਹੁਣ ਦੇਖੋ ਜਿਹੜਾ ਪੰਜਾਬ ਚ ਜਿੱਤਾ ਆਉਂਦਾ ਕਿੱਥੋਂ ਆਉਂਦਾ, ਯੂਪੀ ਚ 140 ਕਰੋੜ ਦਾ ਫੜਿਆ ਗਿਆ, ਉਹ ਬੋਲਿਆ ਕੋਈ ਬੀਜੇਪੀ ਵਾਲਾ?
6: ਰਮੇਸ਼ ਜੀ ਦੇਖੋ, ਮੁੱਖ ਮੰਤਰੀ ਸਾਹਿਬ ਵੋਟਾਂ ਮੰਗਦੇ ਆ ਹੈ ਨਾ, ਇਹ ਤਾਂ ਕਹਿੰਦੇ ਨੀ ਮੈਂ 2 ਹਸਪਤਾਲਾਂ ਚ ਬਹੁਤ ਵਧੀਆ ਕੰਮ ਕਰਤੇ ਆ, ਹਸਪਤਾਲਾਂ ਚ ਇਹ ਕਰਤਾ ਉਹ ਕਰਤਾ, ਜੋ ਕੁਛ ਰਹਿ ਗਿਆ ਮੈਂ ਅੱਗੇ ਨੂੰ ਕਰੂੰਗਾ ਵੀ ਮੈਨੂੰ ਵੋਟਾਂ ਪਾਓ। ਉਹ ਡਰਾ ਰਹੇ ਨੇ ਵੀ ਜੇ ਆਹ ਸਰਕਾਰ ਆ ਗਈ ਤੁਹਾਡੇ ਪੈਸੇ ਬੰਦ ਹੋ ਜਾਣੇ ਆ, ਜੇ ਆਹ ਸਰਕਾਰ ਆ ਗਈ ਜਿਹੜਾ ਬਿਜਲੀ ਆ ਤੁਹਾਨੂੰ ਫ੍ਰੀ ਦਿੰਦੇ ਆ ਉਹ ਬੰਦ ਹੋ ਜਾਣੇ ਆ, ਉਹ ਡਰਾ ਕੇ ਵੋਟਾਂ ਮੰਗ ਰਹੇ ਨੇ ਵੀ ਦੱਸੋ ਜਿਹੜੇ ਬੀਬੀਆਂ ਨੂੰ ਬੱਸਾਂ ਫ੍ਰੀ ਸੀਗੀਆਂ ਉਹ ਕੈਪਟਨ ਸਾਹਿਬ ਨੇ ਕੀਤੀਆਂ ਸੀ, ਇਹਨਾਂ ਨੇ ਕਿਤੇ ਬੰਦ ਕਰਤੀਆਂ? ਇਹਨਾਂ ਨੇ ਵੀ ਚੱਲੀਆਂ ਵੀ ਐਂ ਚੱਲਦਾ ਹੀ ਰਹਿੰਦਾ ਨਾ, ਇਹ ਅਸੀਂ ਡਰਾਉਂਦੇ ਆ ਵੀ ਸਾਨੂੰ ਵੋਟਾਂ ਮਿਲ ਜਾਣ। ਪਲੀਜ਼ ਦੱਸੋ ਤੁਹਾਡੇ ਵਿਚਾਰ ਕੀ ਆ ਸਰ।
0: ਜੀ ਜੀ ਜੀ ਰਮੇਸ਼ ਭਾਜੀ ਪਲੀਜ਼।
1: ਦੋ ਮਸਲੇ, ਇੱਕ ਤੇ ਸਰੋਤਿਆਂ ਨੇ ਸਿਆਸੀ ਮਸਲੇ ਦੀ ਗੱਲ ਕੀਤੀ ਹੈ ਜਿਹੜਾ ਵਿੱਚ ਭਗਵੰਤ ਮਾਨ ਦਾ ਜਿਹੜਾ ਢੰਗ ਹੈ, ਜਿਹੜੀ ਕੰਪੇਨ ਉਹਨਾਂ ਨੇ ਘਰ ਘਰ ਚਲਾਈ ਹੈ ਕਿ ਵੋਟਾਂ ਮੰਗਣ ਦਾ ਢੰਗ, ਇਹ ਠੀਕ ਹੈ ਸਰੋਤੋਂ ਤੁਹਾਡੀ ਗੱਲ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਭੈ ਪਾਇਆ ਜਾ ਰਿਹਾ ਕਿ ਜੇ ਤੁਸੀਂ ਨਵੀਂ ਸਰਕਾਰ ਕੋਈ ਬਣਾ ਲਈ ਤੇ ਫਿਰ ਆਹ ਸਕੀਮਾਂ ਸਕੂਮਾਂ ਬੰਦ ਹੋ ਜਾਣੀਆਂ, ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਆਉਂਦੇ ਆ, ਬੱਸਾਂ ਦਾ ਕਿਰਾਇਆ ਜਾਂ ਜੋ ਵੀ ਹੈਗਾ, ਇਹ ਵਾਕਈ ਤੁਹਾਡੀ ਗੱਲ ਸਹੀ, ਇਹ ਭੈ ਲੋਕਾਂ ਦੇ ਮਨਾਂ 'ਚ ਖੜਾ ਕੀਤਾ ਜਾ ਰਿਹਾ। ਹੁਣ ਇੱਥੇ ਦੋ ਚੀਜ਼ਾਂ ਇਸ ਉੱਤੇ ਉਹ ਭੈ ਪਹਿਲੀਆਂ ਸਰਕਾਰਾਂ ਵੀ ਪਾਉਂਦੀਆਂ ਉਹ ਹੋਰ ਢੰਗ ਨਾਲ ਪਾਉਂਦੀਆਂ ਸੀ ਉਹਨਾਂ ਤੋਂ ਚਾਰ ਕਦਮ ਅੱਗੇ ਹੈ ਪਾਉਂਦੀਆਂ ਪਹਿਲੀਆਂ ਵੀ ਸੀ ਦੂਜੀ ਜਿਹੜੀ ਚੀਜ਼ ਹੈ ਕਿ ਭੈ ਦੀ ਪਰਵਾਹ ਪਹਿਲਾਂ ਵੀ ਨੀ ਕਿਸੇ ਵੋਟਰ ਨੇ ਕੀਤੀ ਪਰੰਤੂ ਹੁਣ ਅਗਲੀ ਗੱਲ ਜਿਹੜੀ ਮੈਨੂੰ ਚਿੰਤਾ ਆ ਭੈ ਵਾਲੀ ਗੱਲ ਨੀ ਹੈਗੀ ਇੱਥੇ ਪੰਜਾਬ ਦਾ ਜਿਹੜਾ ਸਿਆਸੀ ਸਨੈਰੀਓ ਹੈ ਇਸ ਵੇਲੇ ਬੜਾ ਹੀ ਉਲਝਿਆ ਹੋਇਆ ਸਿਆਸੀ ਜਿਹੜਾ ਸਿਆਸੀ ਸਨੈਰੀਓ ਪਤਾ ਹੀ ਨੀ ਗੱਲ ਕਿੱਧਰ ਨੂੰ ਚਲੇ ਜਾਣੀ ਹੈ ਪਤਾ ਨੀ ਕਿਨ ਕਿੱਧਰ ਪਲਟੀ ਮਾਰ ਕੇ ਚਲੇ ਜਾਣਾ ਕਿਨ ਕਿੱਧਰ ਆ ਜਾਣਾ ਕਿਹਨਾਂ ਦਾ ਗੱਠਜੋੜ ਹੋਣਾ ਕਿਹਦੇ ਨਾਲ ਗੱਠਜੋੜ ਹੋਣਾ ਅੰਦਰ ਖਾਤੇ ਕਿਹਨੇ ਕਿਹਨੂੰ ਜਿਤਾਉਣਾ ਤੇ ਅੰਦਰ ਖਾਤੇ ਕਿਹਨੂੰ ਹਰਾਉਣਾ ਇਸ ਕਰਕੇ ਮੈਂ ਬਹੁਤ ਵੱਡਾ ਕਮੈਂਟ ਨਹੀਂ ਕਰ ਸਕਾਂਗਾ ਕਿ ਭਗਵੰਤ ਮਾਨ ਦੀ ਜਿਹੜੀ ਇਹ ਯੋਜਨਾ ਕਿੰਨੀ ਕੁ ਕਾਮਯਾਬ ਹੁੰਦੀ ਕਿੰਨੀ ਕੁ ਨਹੀਂ ਇਹਦੇ ਲਈ ਵੇਟ ਐਂਡ ਵਾਚ ਹੈ ਪੰਜਾਬ ਦਾ ਸਨੈਸੀ ਜਿਹੜਾ ਸਿਆਸੀ ਸਨੈਰੀਓ ਇਸ ਵੇਲੇ ਬਹੁਤ ਉਭੜਿਆ ਦੁਬੜਿਆ ਆ ਬੜੀ ਮੈਂ ਕਹਿ ਸਕਦਾ ਪਹਿਲੀ ਵਾਰ ਇੱਦਾਂ ਦਾ ਸਿਆਸੀ ਸਨੈਰੀਓ ਸਾਨੂੰ ਨਜ਼ਰ ਆ ਰਿਹਾ ਜਿੱਥੇ ਅਸੀਂ ਦੱਸ ਹੀ ਨਹੀਂ ਸਕਦੇ ਕਿ ਆਉਣ ਵਾਲੇ 15 ਦਿਨਾਂ ਬਾਅਦ ਕੀ ਸਥਿਤੀਆਂ ਹੋਣਗੀਆਂ 2 ਮਹੀਨੇ ਬਾਅਦ ਕੀ ਹੋਣਗੀਆਂ ਕਿਹਦੀ ਸਰਕਾਰ ਬਣ ਸਕਦੀ ਕਿਹਦੀ ਟੱਕ ਸਕਦੀ ਇਹ ਤਾਂ ਕੁਛ ਨਹੀਂ ਹੈ ਦੂਜੀ ਸਰਹੱਦਾਂ ਦੀ ਗੱਲ ਕੀਤੀ ਬਹੁਤ ਵੱਡੀ ਗੱਲ ਹੈ ਬਹੁਤਾ ਲੰਬਾ ਸਮਾਂ ਅਸੀਂ ਪਿੱਛੇ ਨਹੀਂ ਜਾਂਦੇ ਕਰੀਬ ਕਰੀਬ 2-2.5 ਸਾਲ ਪਿੱਛੇ ਜਾਣਾ ਹੈ ਜਿਹੜਾ ਵਾਹਗਾ ਬਾਰਡਰ ਹੈ ਮੈਂ ਆਪਣੀਆਂ ਅੱਖਾਂ ਨਾਲ ਉਹ ਦ੍ਰਿਸ਼ ਵੇਖਿਆ ਟੱਕਰ ਸਾਹਿਬ ਇੱਧਰੋਂ ਉੱਧਰ ਟਰੱਕ ਜਾਂਦੇ ਸੀ ਉੱਧਰੋਂ ਇੱਧਰ ਆਉਂਦੇ ਸੀ ਸਮਾਨ ਲੈ ਕੇ ਸਬਜ਼ੀ ਭਾਜੀ ਵੀ ਹੋਰ ਵੀ ਬਹੁਤ ਸਾਰਾ ਰਾਮ ਮਟੀਰੀਅਲ ਔਰ ਇਕੱਲਾ ਪਾਕਿਸਤਾਨ ਹੀ ਪਾਕਿਸਤਾਨ ਵਿੱਚ ਵੀ ਹੁੰਦੇ ਹੋਏ ਅਫਗਾਨਿਸਤਾਨ ਤੱਕ ਜਾਂਦੇ ਸੀ ਟਮਾਟਰ ਉੱਧਰੋਂ ਇੱਧਰ ਆ ਜਾਂਦੇ ਸੀ ਇੱਧਰੋਂ ਉੱਧਰ ਵੀ ਚਲੇ ਜਾਂਦੇ ਸੀ ਗੰਢੇ ਵੀ ਆਉਂਦੇ ਬਹੁਤ ਕੁਛ ਉਹ ਬੜੀ ਇੱਕ ਚੰਗੀ ਚੀਜ਼ ਸੀ ਉਹਨਾਂ ਤੋਂ ਇੱਕ ਤੇ ਵਪਾਰ ਕਿੱਥੇ ਪੰਜਾਬ ਦੀ ਫਸਲ ਦਾ ਕੁਛ ਕਿਲੋਮੀਟਰ ਤੈਅ ਕਰਕੇ ਪਰੇ ਚਲੇ ਜਾਣਾ ਮਿੰਟਾਂ ਸਕਿੰਟਾਂ ਚ ਦੂਸਰਾ ਉਹਦੇ ਨਾਲ ਰੁਜ਼ਗਾਰ ਬਹੁਤ ਵੱਡੇ ਪੱਧਰ ਦੇ ਸੀ ਉਹ ਵੀ ਅੱਖਾਂ ਨਾਲ ਦੇਖਿਆ ਹੈ ਸਮਾਨ ਦੀ ਢੋਆ ਢਵਾਈ ਇਧਰੋਂ ਉੱਧਰ ਜਾਣਾ ਉੱਥੇ ਕਿੰਨੀਆਂ ਚਾਹ ਦੀਆਂ ਦੁਕਾਨਾਂ ਕਿੰਨੇ ਢਾਬੇ ਬਣ ਗਏ ਜਿਹੜੇ ਟਰੱਕ ਡਰਾਈਵਰਾਂ ਲਈ ਸੀ ਜਾਂ ਹੋਰ ਉੱਥੇ ਬਹੁਤ ਕੁਛ ਉਹ ਅਸੀਂ ਦੇਖਿਆ ਹੈ ਫਿਰ ਉਹ ਬੰਦ ਕੀਤਾ ਗਿਆ ਚਲੋ ਇਹ ਕਹਿ ਕੇ ਮਾਹੌਲ ਖਰਾਬ ਹੋ ਗਿਆ ਪਰੰਤੂ ਮਾਹੌਲ ਖਰਾਬ ਦਾ ਸਹਾਰਾ ਲੈ ਕੇ ਉਹ ਚੀਜ਼ ਪੱਕੀ ਬੰਦ ਕਰ ਦਿੱਤੀ ਗਈ ਜਦੋਂ ਭਾਰਤ ਮਾਲਾ ਪ੍ਰੋਜੈਕਟ ਦੇ ਸੋਹਣੇ ਗਾਏ ਜਾਂਦੇ ਸੀ ਭਾਰਤੀ ਸਰਕਾਰ ਵੱਲੋਂ ਜਿਹੜੀ ਇੱਕ ਸੜਕਾਂ ਜਿਹਨੂੰ ਕਹਿੰਦੇ ਆ ਜੀ ਉਹ ਬਾਰਡਰ ਤੋਂ ਚੱਲਣੀ ਜਾਮਨਗਰ ਤੋਂ ਸਿੱਧੀ ਕਟੜੇ ਤੱਕ ਐਕਸਪ੍ਰੈਸ ਹਾਈਵੇ ਜਿਹੜਾ ਲਗਭਗ ਤਿਆਰ ਹੀ ਹੈ ਹੁਣ ਅਸੀਂ ਉਦੋਂ ਤੋਂ ਕਹਿੰਦੇ ਆ ਰਹੇ ਮੇਰੇ ਵਰਗੇ ਕਈ ਪੱਤਰਕਾਰ ਕਿ ਬੇਸਿਕਲੀ ਉਹ ਸੜਕ ਸਾਡੇ ਤੁਹਾਡੇ ਲਈ ਨਹੀਂ ਹੈ ਜਿਹੜੇ ਸਾਨੂੰ ਤੁਹਾਨੂੰ ਉਹਦੇ ਵਿੱਚ ਜ਼ਮੀਨਾਂ ਅਕੁਆਇਰ ਕਰਕੇ ਸਾਨੂੰ ਉਹਦੇ ਗੁਣ ਗੜਾਏ ਜਾ ਰਹੇ ਉਹ ਸਾਡੇ ਲਈ ਨਹੀਂ ਹੈ ਉਹ ਬੇਸਿਕਲੀ ਇਸੇ ਚੀਜ਼ ਲਈ ਸੀ ਕਿ ਉੱਥੇ ਕਾਰਪੋਰੇਟ ਜਿਹੜਾ ਉੱਥੇ ਕਾਬਜ ਹੈ ਜਾਮਨਗਰ ਦੇ ਵਿੱਚ ਉਹ ਪੰਜਾਬ ਦੀ ਫਸਲ ਹਿਮਾਚਲ ਦੀ ਫਸਲ ਉਹ ਹਰਿਆਣੇ ਦੀ ਫਸਲ ਉਹ ਰਾਜਸਥਾਨ ਦੀ ਫਸਲ ਉਹ ਜੰਮੂ ਕਸ਼ਮੀਰ ਦੀ ਪ੍ਰੋਡਕਸ਼ਨ ਜੋ ਵੀ ਹੋਵੇਗੀ ਜੇ ਸੇਵ ਹੈ ਉਹ ਉੱਥੋਂ ਲੈ ਕੇ ਉਹ ਸੜਕਾਂ ਉਹਨਾਂ ਲਈ ਹੈ ਕਿ ਉੱਥੇ ਜਾਵੇਗਾ ਮਟੀਰੀਅਲ ਉਹ ਰੇਟ ਤੈਅ ਕਰਨਗੇ ਕਿ ਅਸੀਂ ਪੰਜਾਬ ਦੇ ਕਿਸਾਨ ਤੋਂ ਟਮਾਟਰ ਕਿਸ ਭਾਅ ਖਰੀਦਣਾ ਹੈ ਤੁਸੀਂ ਪੰਜਾਬ ਦਾ ਕਿਸਾਨ ਆਪਣੀ ਮਰਜ਼ੀ ਦੇ ਨਾਲ ਪਾਕਿਸਤਾਨ ਨਹੀਂ ਭੇਜ ਸਕਦਾ ਜਾ ਰਿਹਾ ਅੱਜ ਵੀ ਜਾ ਰਿਹਾ ਪਾਕਿਸਤਾਨ ਸਾਰਾ ਕੁਛ ਮਾਹੌਲ ਜਿੰਨਾ ਮਰਜ਼ੀ ਖਰਾਬ ਹੈ ਪਰੰਤੂ ਜਾ ਕਿੱਦਾਂ ਰਿਹਾ ਅਡਾਨੀਆਂ ਦਾ ਜਾ ਰਿਹਾ ਇਹ ਇੱਕ ਬਹੁਤ ਵੱਡੀ ਸਿਆਸੀ ਚਾਲ ਹੈ ਜਿਹਦੇ ਵਿੱਚ ਭਾਰਤ ਦੀ ਸਰਕਾਰ ਦੁਨੀਆਂ ਦੇ ਕਾਰਪੋਰੇਟ ਭਾਰਤੀ ਕਾਰਪੋਰੇਟ ਦੇ ਅੱਗੇ ਝੁੱਕ ਕੇ ਉਹਨਾਂ ਨੂੰ ਸਿੱਧਾ ਮੁਨਾਫਾ ਦੇ ਰਹੀ ਹੈ ਤੇ ਜਿਹੜੇ ਆਮ ਕਿਸਾਨ ਹੈ ਆਮ ਲੋਕ ਹੈ ਉਹ ਇਸ ਸ਼ੋਸ਼ਣ ਦਾ ਬਹੁਤ ਵੱਡੇ ਪੱਧਰ ਤੇ ਸ਼ਿਕਾਰ ਹੈ ਕਈਆਂ ਨੂੰ ਸਮਝ ਆ ਗਈ ਹੈ ਕਈਆਂ ਨੂੰ ਆਉਣ ਵਾਲੇ ਸਮੇਂ ਆ ਜਾਣ
0: ਜੀ ਅਵਤਾਰ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਹਾਂਜੀ ਭਾਜੀ ਥੈਂਕ ਯੂ ਸ਼ਮੀ ਭਾਜੀ ਭਾਜੀ ਪਹਿਲਾਂ ਤਾਂ ਬਹੁਤ ਤੁਹਾਡਾ ਥੈਂਕ ਯੂ ਮੈਂ ਪਹਿਲਾਂ ਟ੍ਰੇਨ ਕੀਤਾ ਫਸਟ ਡੇ ਅੱਜ ਮੈਨੂੰ ਪਤਾ ਨਹੀਂ ਰਮੇਸ਼ ਭਾਜੀ ਆਏ ਆ
0: ਜੀ
7: ਤੇ ਤੁਹਾਡਾ ਥੈਂਕ ਯੂ ਭਾਜੀ ਉਹਨਾਂ ਨੂੰ ਲਿਆਉਣ ਲਈ ਇਹ ਤਾਂ ਭਾਜੀ ਉਹ ਗੱਲ ਹੋ ਗਈ ਗਦਰ ਮੂਵੀ ਚ ਡਾਇਲੋਗ ਨਹੀਂ ਸੰਨੀ ਦਿਓਲ ਦਾ ਵੀ ਇਹ ਕਾਗਜ਼ ਪੇ ਮੋਰ ਨਹੀਂ ਲੱਗੇਗੀ ਤਾਰਾ ਪਾਕਿਸਤਾਨ ਨਹੀਂ ਜਾਏਗਾ ਤੇ ਤੁਸੀਂ ਉਹ ਕੰਮ ਕਰਤਾ ਭਾਜੀ ਤੇ ਦੂਜਾ ਮੇਰਾ ਭਾਜੀ ਹੁਣਾਂ ਨੂੰ ਉਹੀ ਹੈ ਜੀ ਕੀ ਕਹਿੰਦੇ ਮੈਨੂੰ ਲੱਗਦਾ ਭਾਜੀ ਅਸੀਂ ਨਾ ਪਿੰਡਾਂ ਚ ਆਪਣੀ ਗੱਲ ਹੁੰਦੀ ਹੈ ਆਮ ਆਦਮੀ ਪਾਰਟੀ ਨਾ ਟੋਪ ਤੇ ਹੈ ਸਰ ਆਈ ਨੋ ਵੀ ਚਾਹੇ ਵਾਰਸ ਪੰਜਾਬ ਪਾਰਟੀ ਜਾਂ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਹੋ ਰਿਹਾ ਪਰ ਆਈ ਡੋਂਟ ਨੋ ਇਟਸ ਟੂ ਅਰਲੀ ਹੈ ਭਾਜੀ ਹੁਣੀ ਥੋੜਾ ਚਾਨਣਾ ਪਾਉਣ ਕਿ ਆਮ ਆਦਮੀ ਪਾਰਟੀ ਸਰ ਗਰਾਊਂਡ ਤੇ ਸਟਰੋਂਗ ਲੱਗ ਰਹੀ ਹੈ ਤੇ ਥੋੜਾ ਜਿਹਾ ਭਾਜੀ ਨੂੰ ਪਤਾ ਹੋਵੇ ਕੋਡ ਆਫ ਕੰਡਕਟ ਕਦੋਂ ਲੁਕਣਾ ਹੈ ਚੋਣਾਂ ਆਪਾਂ ਕਦੋਂ ਐਕਸਪੈਕਟ ਕਰ ਸਕਦੇ ਹਾਂ ਪਲੀਜ਼ ਇਹਦੇ ਬਾਰੇ ਦੱਸ
0: ਦਿਓ ਥੈਂਕ ਯੂ ਅਵਤਾਰ ਭਾਜੀ ਬਹੁਤ ਪਤਾ ਜੀ ਭਾਜੀ
1: ਕੋਡ ਆਫ ਕੰਡਕਟ ਦਾ ਪਿਛਲੇ ਕਈ ਸਾਲਾਂ ਤੋਂ ਨਾ ਭਾਰਤ ਵਿੱਚ ਰੂਪ ਬਦਲ ਗਿਆ ਪਹਿਲਾਂ ਕਦੇ ਇੱਦਾਂ ਦਾ ਸਮਾਂ ਸੀ ਜਦੋਂ ਵੋਟਾਂ ਹੁੰਦੀਆਂ ਸੀ ਉਹ ਤੋਂ 5-6 ਮਹੀਨੇ ਪਿੱਛੇ 6 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਲਗਾ ਦਿੱਤਾ ਜਾਂਦਾ ਫਿਰ 3 ਮਹੀਨੇ ਬਾਅਦ ਵੀ ਲੰਬਾ ਸਮਾਂ ਚੱਲਿਆ ਹੁਣ ਸਰੋਤੇ ਉਹ ਕੋਡ ਆਫ ਕੰਡਕਟ ਦਾ ਢੰਗ ਹੀ ਬਦਲ ਗਿਆ ਹੁਣ ਇਹ ਹੈ ਕਿ ਜਿੱਦਣ ਵੋਟਾਂ ਦੀ ਤਰੀਕ ਦਾ ਐਲਾਨ ਹੈ ਉਦੋਂ ਤੋਂ ਕੋਡ ਆਫ ਕੰਡਕਟ ਹੈ ਤੇ ਵੋਟਾਂ ਦੀ ਤਰੀਕ ਤੇ ਆਮ ਤੌਰ ਤੇ 1.5 ਮਹੀਨਾ ਪਹਿਲਾਂ ਮਹੀਨਾ 1.5 ਮਹੀਨਾ ਜਾਂ ਵੱਧ ਤੋਂ ਵੱਧ 2 ਮਹੀਨੇ ਲਾ ਲਓ ਉਹ ਤੇ 2 ਵੀ ਨਹੀਂ ਕਦੇ ਹੁੰਦੇ ਉਸ ਤੋਂ ਪਹਿਲਾਂ ਜਦੋਂ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਕਿ ਲੰਬਾ ਸਮਾਂ ਚੋਣ ਜਾਬਤਾ ਨਹੀਂ ਲੱਗਦਾ ਜਿਹੜੀਆਂ ਪੰਜਾਬ ਦੀਆਂ ਵੋਟਾਂ ਮੈਂ ਲੰਬੇ ਸਮੇਂ ਤੋਂ ਆਪਣਾ ਓਪੀਨੀਅਨ ਦਿੰਦਾ ਆ ਰਿਹਾ ਮੇਰਾ ਮੰਨਣਾ ਹੈ ਕਿ ਵੋਟਾਂ ਬਿਲਕੁਲ ਤੈਅ ਸ਼ੁਦਾ ਸਮੇਂ ਤੇ ਪੈਣੀਆਂ, ਭਾਰਤੀ ਫਰਵਰੀ ਦੇ ਆਖਰੀ ਹਫ਼ਤੇ ਵੀ ਪੈ ਸਕਦੀਆਂ, ਮਾਰਚ ਦੇ ਪਹਿਲੇ ਹਫ਼ਤੇ ਵੀ ਪੈ ਸਕਦੀਆਂ, ਵੋਟਾਂ ਉੱਥੇ ਕੁ ਪੈਣੀਆਂ ਜਿਹੜਾ ਉਹਦਾ ਤੈਅ ਸ਼ੁਦਾ ਸਮਾਂ ਹੈਗਾ, ਤੇ ਜਦੋਂ ਉੱਥੇ ਪੈਣੀਆਂ ਤੇ ਫਿਰ ਅਸੀਂ ਮੰਨ ਕੇ ਚੱਲਦੇ ਹਾਂ ਕਿ ਮਿੱਢ ਜਿਹੀ ਜਨਵਰੀ ਦੇ ਵਿੱਚ ਚੋਣ ਜਾਬਤਾ ਲੱਗਣ ਦੀ ਸੰਭਾਵਨਾ ਹੈ। ਬਾਕੀ ਰਹੀ ਗੱਲ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿੰਨਾ ਕੁ ਉਹਦਾ ਉਤਰਾਅ ਚੜਾਇਆ, ਦੇਖੋ ਮੈਂ ਤੇ ਕਦੇ ਵੀ ਨੀ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਝੰਡੀ ਨਹੀਂ ਹੈ, ਭਾਈ ਸਰਕਾਰ ਹੈ, ਲੋਕਾਂ ਦੇ ਬੜੇ ਸਾਰੇ ਕੰਮ ਕੀਤੇ ਆ, ਬੜਾ ਉਹ ਪਾਰਟੀ ਜਿਹੜੀ ਕੱਲ ਤੱਕ ਕੋਈ ਪੁੱਛਦਾ ਨਹੀਂ, ਅੱਜ ਪਿੰਡਾਂ ਦੇ ਵਿੱਚ ਉਹਨਾਂ ਦੇ ਹਰੇਕ ਕੋਈ ਐਸਾ ਪਿੰਡ ਨਹੀਂ ਹੋਵੇਗਾ ਜਿੱਥੇ ਉਹਦਾ ਬੂਥ ਨਹੀਂ ਲੱਗਣਾ। ਆਮ ਆਦਮੀ ਪਾਰਟੀ ਗਈ ਉੱਪਰ ਨਹੀਂ ਹੈ ਵੋਟਾਂ ਦੇ ਰੂਪ ਦੇ ਵਿੱਚ, ਪਰੰਤੂ ਜੇ ਅਸੀਂ 92 ਸੀਟਾਂ ਵਾਲਾ ਸੁਪਨਾ ਲੈ ਕੇ ਮਨ 'ਚ ਬੈਠੇ ਹਾਂ ਤੇ ਮੈਂ ਉਹ ਸੱਚ ਦੱਸਾਂ ਕਿ ਉਹ ਸੁਪਨਾ ਬਿਲਕੁਲ ਪੂਰੀ ਤਰ੍ਹਾਂ ਟੁੱਟ ਚੁੱਕਾ ਆ। ਹਾਂ, ਸਿਆਸੀ ਸਿਨੈਰੀਓ ਆਉਣ ਵਾਲੇ ਦਿਨਾਂ 'ਚ ਜੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਤਬਦੀਲੀਆਂ ਹੋਈਆਂ, ਉਹ ਤੋਂ ਬਾਅਦ ਆਪਾਂ ਸਹੀ ਸਰਵੇਖਣ ਕਰਾਂਗੇ ਕਿ ਕੌਣ ਕਿੱਥੇ ਕੁ ਹੈਗਾ ਆ। ਉਵੇਂ ਆਮ ਆਦਮੀ ਪਾਰਟੀ ਨੂੰ ਅਸੀਂ ਇਹਦੇ ਪਿੱਛੇ ਨੂੰ ਨਹੀਂ ਲਿਜਾ ਰਹੇ, ਨਾ ਉਹਨੂੰ ਮਾੜਿਆਂ 'ਚ ਰੱਖ ਰਹੇ ਹਾਂ, ਅਜੇ ਤੱਕ ਤੇ ਭਾਈ ਉਹ ਪਹਿਲਿਆਂ ਵਿੱਚ ਹੀ ਹੈ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਆਪਣਾ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਉੱਥੋਂ ਦੀਆਂ ਤਾਜ਼ਾ ਤਰੀਨ ਚੋਣਵੀਆਂ ਖਬਰਾਂ ਤੋਂ ਜਾਣੂ ਕਰਾਇਆ ਜੀ। ਜੀ ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਉੱਥੋਂ ਦੀਆਂ ਖਬਰਾਂ ਤੇ ਕੁਛ ਕੁ ਜਿਹੜੀਆਂ ਇੱਥੇ ਦੀਆਂ ਲੋਕਲ ਖਬਰਾਂ ਭਾਜੀ, ਉਹਨਾਂ ਤੇ ਵੀ ਆਪਾਂ ਹੁਣ ਚਾਨਣਾ ਪਾਉਣਾ। ਉਸ ਤੋਂ ਪਹਿਲਾਂ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਇਨਵੈਸਟਰ ਹੋ ਜਾਂ ਫਿਰ ਅਪਸਾਈਜ਼ ਕਰਨਾ ਚਾਹੁੰਦੇ ਹੋ, ਪਾਵਰ ਆਫ ਸੇਲ ਪ੍ਰੋਪਰਟੀ ਹੈ ਜਿਹੜੀ ਇਕਾਈ ਹੈ, ਬਹੁਤ ਹੀ ਢੁੱਕਵੀਂ ਲੋਕੇਸ਼ਨ ਆਪਣੀ ਕੰਟਰੀ ਸਾਈਡ ਤੇ, ਟੋਰਬਮ ਦੇ ਕੋਲ ਪਾਵਰ ਆਫ ਸੇਲ ਹੈ, 2713 ਸਕੇਅਰ ਫੀਟ ਐਗਜੈਕਟ ਹੈ ਜੀ, 6 ਗੱਡੀਆਂ ਦੀ ਪਾਰਕਿੰਗ ਦੇ ਨਾਲ ਹੈ। ਮੈਂ ਇਹਦੀ ਵੀਡੀਓ ਵੀ ਹੈ ਜਿਹੜੀ ਅੱਜ ਸ਼ਾਮ ਤੱਕ ਅਪਲੋਡ ਕਰ ਦੇਵਾਂਗਾ। ਤੁਸੀਂ ਇਹ ਜਿਹੜਾ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਸਾਈਡ ਐਂਟਰਸ ਬਿਲਡਰ ਵੱਲੋਂ ਆ ਜਿਹੜੀ ਬੇਸਮੈਂਟ ਵਾਸਤੇ ਕੱਢੀ ਗਈ ਹੈ, ਸੋ ਖੁੱਲੀ ਡੁੱਲੇ ਉੱਤੇ ਰੂਮ ਸਾਈਜ਼ ਨੇ, ਸੋ 4 ਬੈਡਰੂਮ ਲਿਵਿੰਗ ਫੈਮਿਲੀ ਸੈਪਰੇਟ, ਕਿਚਨ ਬਹੁਤ ਖੁੱਲੀ ਹੈ, ਤੇ ਪਿੱਛੇ ਨੂੰ ਆ ਜਿਹੜਾ ਡਬਲ ਡੋਰ ਆ ਜਿਹੜੀ ਐਂਟਰਸ ਹੈ ਪੈਟੀਓ ਵਾਸਤੇ, ਬੈਕ ਜਾਣ ਨੂੰ ਆ ਜੀ ਡਬਲ ਡੋਰ ਐਂਟਰੀ ਜਿਹੜੀ ਹੈ ਉਹ ਪੈਟੀਓ ਵਾਸਤੇ ਹੈ, ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਜੇ ਤੁਸੀਂ ਪਾਵਰ ਆਫ ਸੇਲ, ਕਈ ਵਾਰ ਕਹਿੰਦੇ ਮੌਕਾ ਦਰਵਾਜ਼ਾ ਨਹੀਂ ਖੜਕਾਉਂਦਾ, ਘਰ ਦੇ ਦਰਵਾਜ਼ੇ ਹੀ ਖੋਲ ਦਿੰਦਾ ਹੈ, ਸੋ ਫੈਸਲਾ ਕਈ ਵਾਰ ਮੌਕਾ ਸਾਹਮਣੇ ਹੁੰਦਾ, ਫੈਸਲਾ ਆਪਾਂ ਲੈਣਾ ਹੁੰਦਾ। ਸੋ ਦੋਸਤੋ, ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਇਹੋ ਜਿਹੀਆਂ ਕਈ ਪ੍ਰੋਪਰਟੀਜ਼ ਹੈ ਜਿਹੜੀਆਂ ਮੈਂ ਲੈ ਕੇ ਤੁਹਾਡੇ ਤੱਕ ਆਉਂਦਾ, ਉਹੀ ਜ਼ਿਆਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਹਦੇ 'ਚ ਮੈਨੂੰ ਲੱਗਦਾ ਵੀ ਤੁਹਾਡੀ ਜਿਹੜੀ ਬੱਚਤ ਹੋ ਸਕਦੀ ਹੈ, ਤੁਹਾਨੂੰ ਮਾਰਕੀਟ ਦੇ ਨਾਲੋਂ 1-1.5 ਲੱਖ ਸਸਤੀ ਪ੍ਰੋਪਰਟੀ ਮਿਲ ਸਕਦੀ ਹੈ ਜੋ ਆਮ ਉੱਥੇ ਮਾਰਕੀਟ ਰੇਟ ਚੱਲ ਰਿਹਾ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਲਿਓ, ਨੰਬਰ ਹੈ 416-916-7763-416-917-7763, ਸਾਡੀ ਵਨ ਸਟੋਪ ਸ਼ੋਪ ਹੈ। ਬਾਕੀ ਮੋਰਗੇਜ ਦੇ ਤੁਹਾਡੇ ਕੋਲ ਆਪਣਾ, ਤੁਸੀਂ ਆਪ ਕਰਵਾ ਸਕਦੇ ਹੋ, ਜੇ ਸਾਡੇ ਕੋਲ ਆਉਂਦੇ ਹਾਂ ਅਸੀਂ ਫਾਈਲ ਤੁਹਾਡੀ ਫੜਦੇ ਹਾਂ, ਫਿਰ ਮੋਰਗੇਜ ਦੀ ਰਿਸਪੋਂਸੀਬਿਲਟੀ ਵੀ ਲੈਂਦੇ ਹਾਂ। ਨੰਬਰ ਮੇਰਾ ਇੱਕੋ ਹੀ ਹੈ, 416-916-7763-416-917-7763 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਭਾਜੀ ਆਪਾਂ ਚੱਲਦੇ ਹਾਂ, ਕਹਿੰਦੇ 3 ਮਹੀਨਿਆਂ ਦੀ ਗਰਮੀ ਦੀ ਛੁੱਟੀ ਤੋਂ ਬਾਅਦ ਕੈਨੇਡਾ ਦੀ ਹਾਊਸ ਆਫ ਕਾਮਨਸ ਜਿਹੜੀ ਮੁੜ ਬੈਠਣ ਜਾ ਰਹੀ ਹੈ, ਤੇ ਫੈਡਰਲ ਗਵਰਨਮੈਂਟ ਦੇ ਫਾਲ ਏਜੰਡਾ ਦਾ ਮੁੱਖ ਹਿੱਸਾ ਇਸ ਵਾਰ ਹੈ ਬਿਲਡਿੰਗ ਕੈਨੇਡਾ ਸਟਰੋਂਗ ਐਕਟ, ਵਨ ਪ੍ਰੋਜੈਕਟ ਵਨ ਰਿਵਿਊ ਵਨ ਈਅਰ। ਸੋ ਮਾਰਕਾਨੀ ਸਾਹਿਬ ਨੇ ਕਿਹਾ ਵੀ ਪ੍ਰੋਜੈਕਟ ਬਾਰੇ ਫੈਸਲਾ ਜਲਦੀ ਹੋਣਾ ਚਾਹੀਦਾ, ਮਨਜ਼ੂਰੀ ਦੇਣੀ ਹੈ ਤਾਂ ਸਮੇਂ ਸਿਰ ਦਿੱਤੀ ਜਾਵੇ ਅਤੇ ਇਨਕਾਰ ਕਰਨਾ ਤਾਂ ਜਲਦੀ ਕੀਤਾ ਜਾਵੇ। ਦੂਜੇ ਪਾਸੇ ਜਿਹੜੇ ਇਨਵਾਇਰਮੈਂਟਲ ਗਰੁੱਪਸ ਹੈ ਉਹਨਾਂ ਨੂੰ ਚਿੰਤਾ ਹੈ ਕਿ ਰਿਸੋਰਸ ਡਿਵੈਲਪਮੈਂਟ ਨੂੰ ਤਰਜੀਹ ਨਾਲ ਦੇਣ ਨਾਲ ਵਾਤਾਵਰਨ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ। ਸੋ ਇਹ ਰੇੜਕਾ ਚੱਲ ਰਿਹਾ, ਪਰ ਇਸ ਵਕਤ ਹੈ ਜਿਹੜਾ ਵੱਖ ਵੱਖ ਜਿਹੜੇ ਪੋਲੀਟੀਸ਼ੀਅਨਸ ਹੈ ਜਾਂ ਲੋਕ ਇਹ ਮੰਨਦੇ ਹੈ ਵੀ ਇਸ ਟਾਈਮ ਇਨਫਰਾਸਟ੍ਰਕਚਰ ਹੈ ਜਿਹੜਾ ਬਿਲਡ ਕਰਨਾ ਸਮੇਂ ਦੀ ਨਜ਼ਾਕਤ ਹੈ, ਜਿਸ ਦੇ ਨਾਲ ਜੋਬਸ ਵੀ ਵਧਣਗੀਆਂ ਤੇ ਨਾਲ ਦੀ ਨਾਲ ਉਸ ਹਿਸਾਬ ਦੇ ਨਾਲ ਕੈਨੇਡਾ ਦੇ ਅੰਦਰ ਤਰੱਕੀ ਵੀ ਹੋਵੇਗੀ।
5: ਸ਼ਮੀ ਭਾਜੀ, ਤੁਸੀਂ ਇਹ ਗੱਲ ਕੀਤੀ ਹੈ ਮਾਰਕਾਨੀ ਜੀ ਦੀ, ਆਪਾਂ ਕੱਲ ਮੈਂ ਬੱਚਿਆਂ ਨਾਲ ਕਿਤੇ ਜਾ ਰਿਹਾ ਸੀਗਾ
0: ਜੀ,
5: ਉਹ ਆਪਸ ਵਿੱਚ ਕਨਵਰਸੇਸ਼ਨ ਕਰਦੇ ਪਏ ਸੀ, ਬੇਟੀ ਮੇਰੀ 11th grade ਤੇ 8th grade 'ਚ।
0: ਅੱਛਾ,
5: ਉਹਨਾਂ ਦੇ ਡਾਊਟ ਇਹ ਸੀਗੇ ਵੀ ਆਪਣੇ ਅਮੈਰੀਕਾ ਦੇ ਨਾਲ ਜਿਹੜੇ ਸੰਬੰਧ ਹੈ ਕੀ ਬਣੂਗਾ। ਦੇਖੋ ਬੱਚੇ ਹੈ ਜੀ ਉਹ 8th grade 'ਚ ਅਤੇ 11th grade 'ਚ, ਉਹਨਾਂ ਨੂੰ ਵੀ ਇਹ ਇੱਕ ਫਿਕਰ ਆ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਸਾਡਾ ਅਮੈਰੀਕਾ ਦੇ ਨਾਲ ਜਿਹੜਾ ਇਹ ਵਿਵਾਦ ਵਿਵਾਦ ਚੱਲ ਰਿਹਾ ਉਹਦਾ ਕੀ ਹੋਗਾ। ਦੇਖੋ ਬੱਚੇ ਵੀ ਸੋਚਦੇ ਆ, ਵੱਡਿਆਂ ਦੇ ਸੋਚਣਾ
0: ਜੀ,
5: ਦੇਖੋ ਇਹ ਅਮੈਰੀਕਾ ਦਾ ਜਿਹੜਾ ਸਟੈਪ ਚੱਕਿਆ ਬੱਚਿਆਂ ਦੇ ਮਨ ਤੱਕ ਦਿਮਾਗ ਤੱਕ ਦੇਖੋ ਪ੍ਰੈਸ਼ਰਾਈਜ਼ ਕੀਤਾ ਹੋਇਆ ਨਾ ਸਾਰਾ।
0: ਵਧੀਆ ਗੱਲ ਹੈ ਭਾਜੀ, ਉਹਨਾਂ ਨੂੰ ਪਤਾ ਹੈ ਕੀ ਚੱਲਦਾ
5: ਕੀ ਚੱਲ ਰਿਹਾ।
0: ਹਾਂ, ਤੇ ਉੱਥੇ ਹੀ ਦੋਸਤੋ ਓਨਟਾਰੀਓ ਦੇ ਬੈਲ ਬੈਲਵਿਲ ਸ਼ਹਿਰ ਦੇ ਵਿੱਚ ਸ਼ਾਮ ਕੱਲ੍ਹ ਸ਼ਾਮ ਸੰਸ ਆਫ ਜੈਕਬਸ ਇਹ ਜੂਇਸ਼ ਦੇ ਜਿਹੜੇ ਚਰਚ ਕਹਿ ਲਓ ਜਾਂ ਧਾਰਮਿਕ ਸਥਾਨ ਆ ਉੱਥੇ ਗੋਲਾਬਾਰੀ ਹੋਈ ਜਿਹਦੇ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ ਦੋ ਲੋਕ ਹੈ ਜਿਹੜੇ ਉਹ ਜ਼ਖਮੀ ਹੋ ਗਏ ਨੇ। ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਸ਼ਾਮ 7:15 ਬਲੀਕਰ ਅਤੇ ਵਿਕਟੋਰੀਆ ਐਵਨਿਊ ਨੇੜੇ ਇੱਕ ਪੁਲਿਸ ਅਧਿਕਾਰੀ ਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਗੋਲੀਆਂ ਚੱਲੀਆਂ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਹੈ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਹੈ। ਤੇ ਉੱਥੇ ਹੀ ਤੁਸੀਂ ਆਪਣੇ ਬੱਚਿਆਂ ਨੂੰ ਭੰਗੜੇ ਗਿੱਧੇ ਜਾਂ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਖੁਸ਼ੀ ਸਮਾਗਮ ਆ ਰਿਹਾ ਹੈ, ਕਈ ਵਾਰ ਆਪਾਂ ਕੋਰੀਓਗ੍ਰਾਫੀ ਦੇਖਦੇ ਹਾਂ ਵੀ ਕਰ ਲਈਏ ਕਈ ਵਾਰ ਕੋਈ ਵੀ ਸਮਾਗਮ ਆਉਂਦਾ, ਤਾਂ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ। ਸੋ ਨੰਬਰ ਹੈ ਜੀ 6475077672 6475077672 ਤੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਈਓ, ਪ੍ਰੋਗਰਾਮ ਦਾ ਹਵਾਲਾ ਦੇ ਦਈਏ, ਤੁਹਾਨੂੰ ਬੈਸਟ ਜਿਹੜੀ ਡੀਲ ਹੈ ਦਿੱਤੀ ਜਾਵੇਗੀ ਦਾ ਭੰਗੜਾ ਅਕੈਡਮੀ। ਮੈਂ ਹਮੇਸ਼ਾ ਕਹਿੰਦਾ ਭਾਜੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਤਾਂ ਮੇਰੇ ਦੁਆਰਾ ਵੀ ਇਹਨਾਂ ਨੂੰ ਜਿਹੜਾ ਮਾਇੰਡ ਹੈ ਇਹਨਾਂ ਦਾ ਅਕੂਪਾਈਡ ਰਹਿਣਾ ਚਾਹੀਦਾ, ਇਹਨਾਂ ਨੂੰ ਬਿਜ਼ੀ ਰੱਖਣਾ ਚਾਹੀਦਾ ਹੈ। ਤੇ ਇੱਕ ਤਾਂ ਚਲੋ ਭੰਗੜੇ ਦੀ ਹੋਗੀ, ਜੇ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਆਲਟੀਐਸ ਐਜੂਕੇਸ਼ਨ ਹੈ, ਇਹ ਆਪਣੇ ਸੈਂਡਲਵੁੱਡ ਤੇ ਬ੍ਰੈਮਲੀ ਮੇਜਰ ਇੰਟਰਸੈਕਸ਼ਨ ਹੈ, ਉੱਥੇ ਵਾਕਿਆ ਨੇ। ਤੇ ਤੁਸੀਂ ਉੱਥੇ ਚੱਲ ਜਿਓ, ਕਮਾਲ ਏਜੀ ਹੋਣਾ ਦੀ ਕਮਾਲ ਦੀ ਟੀਮ ਹੈ, ਉਹ ਕੌਂਸਲਿੰਗ ਕਰਦੇ ਆ ਪਹਿਲਾਂ ਬੱਚੇ ਦੀ, ਤੇ ਗ੍ਰੇਡ 5 ਤੋਂ ਲੈ ਕੇ ਉਸ ਤੋਂ ਛੋਟੇ ਬੱਚੇ ਵੀ ਆਉਂਦੇ ਆ, ਪਰ ਮੇਜਰ ਜਿਹੜੀ ਉਹਨਾਂ ਦੀ ਐਕਸਪਰਟਾਈਜ਼ ਹੈ ਗ੍ਰੇਡ 5 ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੀ ਹੈ ਜਿਹੜੀ ਉਹ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਆਫਟਰ ਸਕੂਲ, ਜਿਹੜੀ ਬੱਚਿਆਂ ਨੂੰ ਹੈਲਪ ਦੀ ਲੋੜ ਹੈ। ਕਈ ਆ ਜਿਹੜੇ ਇੱਥੇ ਐਗਜ਼ਾਮਸ ਵੀ ਹੁੰਦੇ ਨੇ, ਉਹ ਫੇਰ ਆ ਜਿਹੜੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੇ ਸਕੂਲ ਚੇਂਜ ਹੋ ਜਾਂਦੇ ਆ, ਮਤਲਬ ਏ ਰੇਟਡ ਦੇ ਵਿੱਚ ਕਈ ਬੱਚੇ ਜਾਂਦੇ ਆ ਜਿਹਨਾਂ ਪੇਰੈਂਟਸ ਆ ਉਹਨਾਂ ਨੂੰ ਪਤਾ ਇਸ ਗੱਲ ਦਾ। ਸੋ ਉਸ ਐਗਜ਼ਾਮਸ ਦੀ ਵੀ ਆ ਜਿਹੜੀ ਉਹ ਤਿਆਰੀ ਕਰਾਈ ਜਾਂਦੀ ਹੈ। ਸੋ ਆਲਟੀਐਸ ਐਜੂਕੇਸ਼ਨ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਏ ਜੇ ਬਹੁਤ ਲੰਬਾ ਤਜਰਬਾ, ਕਾਫੀ ਆਲੇ ਦੁਆਲੇ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਨਾਮ ਹੈ। ਸੋ ਨੰਬਰ ਹੈ ਜੀ ਉਹਨਾਂ ਦਾ 9054994998 9054994998 ਜਦੋਂ ਤੁਸੀਂ ਕਾਲ ਕੀਤੀ ਤਾਂ ਫਿਰ ਇਹ ਜਿਹੜਾ ਜ਼ਰੂਰ ਦੱਸ ਦਿਓ ਵੀ ਸ਼ਮੀ ਭੱਠਲ ਪ੍ਰੋਗਰਾਮ ਨੂੰ ਸੁਣ ਕੇ ਆਏ, ਤੁਹਾਨੂੰ ਬੈਸਟ ਡੀਲ ਹੈ ਜਿਹੜੀ ਉਹ ਉਹਨਾਂ ਵੱਲੋਂ ਦਿੱਤੀ ਜਾਵੇਗੀ। ਜੀ ਭਾਜੀ,
5: ਹਾਂਜੀ ਸ਼ਮੀ ਭਾਜੀ, ਹੁਣ ਦੇਖੋ ਆਪਣੇ ਵਿੰਟਰ ਦਸਤਕ ਦੇ ਚੁੱਕੀ ਆ, ਜੇ ਤੁਸੀਂ ਆਉਣ ਵਾਲੀ ਸਮਰ ਦੇ ਵਿੱਚ ਆਪਣੇ ਗ੍ਰੈਂਡ ਪੇਰੈਂਟਸ ਪੇਰੈਂਟਸ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ ਸੁਪਰਵਿਜ਼ਰ ਦੇ ਉੱਤੇ, ਉਹਨਾਂ ਦੀ ਜੇ ਮੈਡੀਕਲ ਕਵਰੇਜ ਲੈਣੀ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-848-5523 ਦੇ ਉੱਤੇ, ਤੁਸੀਂ ਸੁਪਰਵਿਜ਼ਰ ਇੰਸ਼ੋਰੈਂਸ ਨਾਲ ਲਾ ਕੇ ਉਹਨਾਂ ਦਾ ਜਿਹੜਾ ਮਲਟੀਪਲ ਜੀਅਰ ਤੁਸੀਂ ਇੱਥੇ ਉਹਨਾਂ ਨੂੰ ਸਟੇਅ ਕਰ ਸਕਦੇ ਹੋ। ਇਸ ਦੇ ਬਾਬਤ ਤੁਸੀਂ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸਬਿਲਟੀ ਪਲੈਨ ਆ, ਜਿਹੜੀ ਕਿ ਟਰਕਿੰਗ ਇੰਡਸਟਰੀ ਨੂੰ ਸਾਡੇ ਬਹੁਤ ਭਰਾ ਜੁੜੇ ਹੋ, ਭੈਣਾਂ ਜੁੜੀਆਂ ਹੋਈਆਂ, ਜਾਂ ਜਿਹੜੇ ਸੈਲਫ ਇੰਪਲਾਈਜ਼ ਆ ਉਹਨਾਂ ਲਈ ਵੀ ਆਪਾਂ ਇੱਕ ਵਧੀਆ ਪਲੈਨ ਆਪਾਂ ਦੇਖ ਕੇ ਉਹਨਾਂ ਨੂੰ ਵਧੀਆ ਬੈਨੀਫਿਟ ਦਿੰਦੇ ਹਾਂ। ਜੇ ਬੱਚਿਆਂ ਦੀ ਆਰ ਈ ਐਸ ਵੀ ਐਜੂਕੇਸ਼ਨ ਕਰਾਉਣੀ ਆ ਤਾਂ ਉਹ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਕਿਸੇ ਨੇ ਟੈਕਸ ਫਰੀ ਸੇਵਿੰਗ ਅਕਾਊਂਟ ਖੁਲਾਉਣਾ ਆ ਤਾਂ ਕਾਲ ਕਰੋ 416-843-5523 ਤੇ, ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ।
0: ਜੀ ਬਿਲਕੁਲ ਦੋਸਤੋ, ਰਮੇਸ਼ ਹੁਸ਼ਿਆਰਪੁਰੀ ਭਾਜੀ ਹੋਣੀ ਤਾਜ਼ਾ ਤਰੀਨ ਚੋਣਵੀਆਂ ਖਬਰਾਂ ਲੈ ਕੇ ਹੁੰਦੇ ਆਉਂਦੇ ਆ, ਉਸ ਤੇ ਆਪਣਾ ਉਹ ਤਬਸਰਾ ਵੀ ਕਰਦੇ, ਆਪਣਾ ਨਜ਼ਰੀਆ ਵੀ ਪੇਸ਼ ਕਰਦੇ ਆ। ਕਈ ਵਾਰ ਜੇ ਤੁਹਾਡੇ ਤੋਂ ਮਿਸ ਹੋ ਜਾਂਦੀ ਆ ਖਬਰਾਂ ਤਾਂ ਤੁਸੀਂ ਸਾਡਾ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਹੈ ਉੱਥੇ ਜੁੜ ਸਕਦੇ ਹੋ, ਕਿਉਂਕਿ ਮੈਂ ਹੁਣ ਕੋਸ਼ਿਸ਼ ਕਰਾਂਗਾ, ਅੱਗੇ ਤਾਂ ਸਾਰਾ ਇੱਕੋ ਪਾ ਦਿੰਦਾ ਸੀ, ਹੁਣ ਕੱਲਾ ਕੱਲਾ ਸਵਾਲ ਹੈ ਜਿਹੜਾ ਉਹਦੀ ਖਬਰ ਹੈ ਜਿਹੜੀ ਉੱਥੇ ਪਾ ਦਿਆ ਕਰਨੀ ਹੈ, ਤਾਂ ਕਿ ਫਿਰ ਤੁਹਾਨੂੰ ਪਤਾ ਚੱਲ ਜਾਣਾ ਵੀ ਉੱਥੋਂ ਦੇ ਪੰਜਾਬ ਦੀਆਂ ਜਿਹੜੀਆਂ, ਅਸੀਂ ਕੁਛ ਚਿਰ ਬਾਅਦ ਹੀ ਮਤਲਬ ਹੁਣ ਪ੍ਰੋਗਰਾਮ ਖਤਮ ਹੋਇਆ ਤੇ ਠੀਕ ਤੁਸੀਂ ਲਾ ਲਓ ਵੀ ਘੰਟੇ ਦੇ ਵਿੱਚ ਜਿਹੜਾ ਉੱਥੇ ਅਪਲੋਡ ਕਰ ਦੇਣਾ ਹੈ। ਸੋ ਤੁਸੀਂ ਆ ਜਿਹੜਾ ਸ਼ਮੀ ਭੱਠਲ ਕਰਕੇ SHAMMI ਤੇ ਭੱਠਲ BHATHAL ਉੱਥੇ ਆ ਜਿਹੜਾ ਸਾਡੇ ਨਾਲ ਜੁੜ ਸਕਦੇ ਹੋ। ਤੇ ਬਰਸਾਲ ਇੰਟਰਟੇਨਮੈਂਟ ਤੇ ਟਰਾਂਸ 99 ਵੱਲੋਂ ਵੀ ਇੱਕ ਟੂਰ ਆ ਰਿਹਾ ਆਰਨੈਤ, ਹਾਂਜੀ ਧਰਮਪੁਰਾ ਆਲੇ ਦਾ ਆਰਨੈਤ, ਕਿਆ ਬਾਤ ਹੈ। ਸੋ ਗਲਫ ਸਟੇਟਸ ਸ਼ਹਿਰ ਗਲਫ ਦੇ ਵਿੱਚ ਇਹ ਹੋਣ ਜਾ ਰਿਹਾ, ਜੇ ਤੁਸੀਂ ਹਜੇ ਤੱਕ ਟਿਕਟਾਂ ਨਹੀਂ ਲਿੱਤੀਆਂ ਤਾਂ ਫਿਰ ਬਰਸਾਲ ਇੰਟਰਟੇਨਮੈਂਟ ਦੇ ਸੁੱਖ ਜੱਸਲ ਜਾਂ ਦਲਜੀਤ ਜੱਸਲ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹਰ ਸਾਲ ਕੋਈ ਨਾ ਕੋਈ ਈਵੈਂਟ ਹੈ ਜਿਹੜਾ ਇਹਨਾਂ ਵੱਲੋਂ ਕਰਾਇਆ ਜਾਂਦਾ, ਇੱਕ ਗੈਟ ਟੂਗੈਦਰ ਪਰਿਵਾਰਿਕ ਮਹਿਫਿਲ ਹੈ ਜਿਹੜੀ ਸ਼ਾਮ ਹੈ ਜਿਹੜੀ ਉੱਥੇ ਹੁੰਦੀ ਹੈ। ਸੋ ਰਲ ਮਿਲ ਕੇ ਇਹ ਪਰਿਵਾਰ ਇਹ ਸ਼ੋਅ ਕਰਾਉਂਦੇ ਆ। ਸੋ ਤੁਸੀਂ ਇਹ ਸੁੱਖ ਜੱਸਲ ਭਾਜੀ ਉਹਨਾਂ ਨੂੰ ਜ਼ਰੂਰ ਕਾਲ ਕਰ ਦਿਓ ਵੀ ਉਹਨਾਂ ਦਾ ਅੱਜ ਬੋਲੇ ਆ, ਜੇ ਉਹ ਨਹੀਂ ਸੁਣਿਆ ਉਹਨਾਂ ਨੂੰ ਤਾਂ ਕਿ ਪਤਾ ਚੱਲ ਜਾਵੇ। ਸੋ ਨੰਬਰ ਆ ਸੁੱਖ ਭਾਜੀ ਉਹਨਾਂ ਦਾ 5198356079 5198356079 ਤੇ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ। ਤੇ ਆਪਾਂ ਵੀ ਭਾਜੀ ਜਾਵਾਂਗੇ ਆਰਨੈਟ ਦਾ ਸ਼ੋਅ ਦੇਖਣ ਗਲਫ ਦੇ ਵਿੱਚ, ਨਾਲੇ ਖੂਬਸੂਰਤ ਜਗ੍ਹਾ ਆ ਉੱਥੇ। ਸੋ ਦੇਖਾਂਗੇ ਤੇ ਨਾਲੇ ਉੱਥੇ ਦੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਸਾਡੀ ਇਹ ਬਹਾਨੇ ਦੇ ਨਾਲ ਮਿਲਣੀ ਵੀ ਹੋ ਜਾਏਗੀ ਤੇ ਮੇਰੇ ਨਾਲ ਤੁਸੀਂ ਆ ਜਿਹੜਾ ਕੋਈ ਗੱਲ ਕਰਨੀ ਹੈ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ। ਨੰਬਰ ਮੇਰਾ 416-917-7416-917-7763। ਜੇ ਤੁਹਾਨੂੰ ਲੱਗਦਾ ਕੋਈ ਬਿਜ਼ਨਸ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਅਸੀਂ ਸਿਰਫ ਹੁਣ ਰੇਡੀਓ ਤੱਕ ਮਹਿਦੂਦ ਨਹੀਂ, ਅਸੀਂ ਡਿਜੀਟਲ ਮਾਰਕੀਟਿੰਗ ਵੀ ਕਰਦੇ ਹਾਂ ਪ੍ਰੋਪਰ, ਉਹਨਾਂ ਨੂੰ ਜਿਹੜਾ ਇੱਕ ਵੀਡੀਓ ਬਣਾ ਕੇ ਵੀ ਘੱਲਦੇ ਹਾਂ, ਅਪਰੂਵਲ ਤੋਂ ਬਾਅਦ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਉੱਥੇ ਵੀ ਉਹਨਾਂ ਦੀ ਵੀਡੀਓ ਜਾਂਦੀ ਹੈ, ਤੇ ਇਸ ਕਰਕੇ ਉਹਨਾਂ ਨੂੰ ਫੁੱਲ ਐਕਸਪੋਜਰ ਮਿਲਦਾ ਹੈ। ਸੋ ਸਾਡੇ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ, ਪ੍ਰੋਫੈਸ਼ਨਲੀ ਅਸੀਂ ਸਾਰਾ ਕੰਮ ਕਰਦੇ ਹਾਂ, ਇੱਦਾਂ ਨਹੀਂ ਚੱਕ ਦੋ ਫੱਟੇ ਇੱਦਾਂ ਕਰ ਲਓ, ਜੋ ਹੈ ਗਰਾਊਂਡ ਰਿਐਲਿਟੀ ਉਸ ਨੂੰ ਸਹੀ ਢੰਗ ਦੇ ਨਾਲ ਅਸੀਂ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੇਸ਼ ਕਰਦੇ ਹਾਂ। ਤੁਸੀਂ ਬਾਕੀ ਜਿਹੜਾ ਮੇਰਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਵੀ ਕਰ ਸਕਦੇ ਹੋ, ਨੰਬਰ ਮੇਰਾ 416-917-7763-417-7763। ਭਾਜੀ ਕੁਛ ਕਾਲਸ ਲੈ ਲਈਏ ਫਿਰ ਆਪਾਂ ਆਪਣੇ 7603। ਦਲਵੀਰ ਭਾਜੀ ਸਤਿ ਸ਼੍ਰੀ ਅਕਾਲ।
8: ਥੈਂਕ
0: ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਮੁਲਤਾਨੀ ਸਾਹਿਬ, ਅਮਰਜੀਤ ਮੁਲਤਾਨੀ ਭਾਜੀ, ਸਾਡੇ ਪਿਆਰੇ ਲਿਸਨਰ ਵੱਡੇ ਵੀਰ ਭਾਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਮੁਲਤਾਨੀ ਸਾਹਿਬ, ਓਹੋ ਮੁਲਤਾਨੀ ਸਾਹਿਬ ਕਾਲ ਡਰੋਪ, ਪਤਾ ਨਹੀਂ ਆਵਾਜ਼ ਨਹੀਂ ਆ ਰਹੀ ਮੁਲਤਾਨੀ ਸਾਹਿਬ, ਲਾਈਨ ਤਾਂ ਤੁਹਾਡੀ ਮੇਰੇ ਖਿਆਲ ਜੁੜੀ ਹੈ। ਚਲੋ ਕੋਈ ਨਾ, ਅੱਛਾ ਉਸ ਤੋਂ ਬਾਅਦ ਅਟਵਾਲ ਸਾਹਿਬ ਦੀ ਸੀਗੀ, ਉਹ ਵੀ ਕਾਲ ਡਰੋਪ ਹੋ ਗਈ। ਸੋ ਬਹੁਤ ਬਹੁਤ ਧੰਨਵਾਦ ਹਰਮਨ ਭਾਜੀ, ਤੁਹਾਡਾ ਮੈਂ ਬਹੁਤ ਧੰਨਵਾਦੀ ਹੈ, ਸਮੇਂ ਸਿਰ ਬਹੁਤ ਹੀ ਖੂਬਸੂਰਤ ਵਿਚਾਰ ਮੇਰੇ ਤੱਕ ਇਹ ਭਜਵਾਉਂਦੇ ਨੇ, ਅਤੇ ਨਾਲ ਸਤਿੰਦਰ ਭਾਜੀ ਹੋਣਾ ਦਾ ਵੀ ਬਹੁਤ ਧੰਨਵਾਦ, ਪਿੰਡ ਮਹਿਣਾ ਦੀ ਪਿਕਨਿਕ, ਪਿੰਡ ਮਹਿਣਾ ਵੱਲੋਂ ਅਖੰਡ ਭੱਟ ਸਾਹਿਬ ਹੈ ਜਿਹੜੇ ਕਰਵਾਏ ਗਏ ਸੀ ਵੀਕੈਂਡ 'ਤੇ ਗਲਿਡਨ ਗੁਰੂ ਘਰ, ਅਤੇ ਉੱਥੇ ਹੈ ਜਿਹੜਾ ਨਤਮਸਤਕ ਹੋਣ ਦਾ ਮੌਕਾ ਮਿਲਿਆ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਬਹੁਤ ਬਹੁਤ ਧੰਨਵਾਦ, ਅਤੇ ਪਿੰਡ ਮਹਿਣਾ ਵਾਲਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਬੜੀ ਪਿਆਰਾ ਤੁਸੀਂ ਆ ਜਿਹੜਾ ਸਾਰਾ ਹੀ ਧਾਰਮਿਕ ਸਮਾਗਮ ਹੈ ਜਿਹੜਾ ਇਹ ਕਰਵਾਇਆ, ਅਤੇ ਉੱਥੇ ਹੀ ਆ ਜਿਹੜੇ ਕੁਛ ਕੁ ਜਿਹੜੇ ਈਵੈਂਟਸ ਹੋਏ ਸੀਗੇ, ਜਿੱਦਾਂ ਸਾਡੇ ਗਗਨ ਸੰਧੂ ਹੋਣਾ ਵੱਲੋਂ ਆ ਜਿਹੜਾ ਟਰੱਕਿੰਗ ਪ੍ਰੋਟੈਸਟ ਨੂੰ ਲੈ ਕੇ ਆ ਜਿਹੜਾ ਉਹਦੀ ਕਵਰੇਜ ਵੀ ਕੀਤੀ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹ ਵੀ ਆਪਾਂ ਸੋਸ਼ਲ ਮੀਡੀਆ ਅਪਲੋਡ ਹੈ ਜਿਹੜੀ ਅੱਜ ਕਰ ਦੇਣੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਦੋਸਤੋ ਧੰਨਵਾਦ, ਵੀਕਐਂਡ ਬਿਜ਼ੀ ਰਹਿੰਦੇ ਆ, ਕੁਛ ਕੁ ਪੋਲੀਟੀਸ਼ੀਅਨਸ ਦੇ ਨਾਲ ਇੰਟਰਵਿਊ ਕੀਤੀ, ਉਹ ਵੀ ਅਪਲੋਡ ਕਰਾਂਗੇ। ਸੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਜ਼ਰੂਰ ਸਾਡੇ ਨਾਲ ਜੁੜਿਓ। ਸੋ ਇੱਥੇ ਲੈਣੇ ਆ ਇਜਾਜ਼ਤ, ਨਾਨਕ ਨਾਮ
5: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
0: ਜੀ, ਬਹੁਤ ਬਹੁਤ ਧੰਨਵਾਦ ਜੀ,
5: ਬਹੁਤ ਬਹੁਤ ਧੰਨਵਾਦ।

0: ਨਿਸਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਕਿ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again? Yes, I know. You're dead.

0: 100% pure vegetarian. They fresh food and sweets lay. Bomba Sweets and Restaurant. Karo dine-in, take-out, tiffin service de naal naal catering across GTA. Bulk orderly saadi factory visit karo. Top Auto Collision. Provide kar dene fast collision repair and auto painting job.
1: टॉप ऑटो क्लिनिक रेथन साहब ने संपर्क कर लियो, बिल्कुल लाइव हो गया, फिर रेडियो दे उपर ते टीवी दे लाइव चलता है अज। चलो जी नवी साहब ने बाद गल करूंगा, थोड़ा अपना ही प्रोग्राम विरासत रेडियो विरासत टीवी तो बारिया साहब मैं थोड़े गलबात करता सगा ते काफ़ी जुगाड़ हैं जो लगाए जाते हैं पैसे बचाने वास्ते, कि ये जुगाड़ सगा पैसे बचाने वास्ते, की सरकार की कोई अणगहली सी, ਕੀ ਸਾਡੇ ਸੋ ਕਾਲ ਜਿਹੜੇ ਲੀਡਰ ਐਮ ਪੀ ਪੀ ਉਸ ਵਾਰ ਕਿ ਉਹ ਗੱਲਾਂ ਦੱਸ ਨਹੀਂ ਰਹੇ। ਬਹੁਤ ਸਾਰੀਆਂ ਮੀਟਿੰਗਾਂ ਰੱਖੀਆਂ ਗਈਆਂ, ਬਹੁਤ ਸਾਰੇ ਔਰਗਨਾਈਜੇਸ਼ਨ ਖੋਲ੍ਹੀਆਂ ਗਈਆਂ, ਵਿਆਹ ਪ੍ਰੋਬਲਮ ਹੈਗੀ ਆ, ਇਹਨਾਂ ਨੂੰ ਖੁਦ ਪਤਾ ਹੈਗਾ ਆ ਵੀ ਕੰਪਨੀ ਵਿੱਚ ਕਿੱਦਾਂ ਇਹ ਡਰਾਈਵਰ ਦੇ ਤੌਰ 'ਤੇ ਕੰਮ ਕਰਦੇ ਹਨ। ਨੂਰ ਕੰਪਨੀ ਚਾਹੁੰਦੀ ਆ, ਮੈਂ ਇੱਕ ਦੋ ਕੰਪਨੀਆਂ ਨਾਲ ਗੱਲਬਾਤ ਕਰਦਾ, ਕਹਿੰਦੇ ਆ ਜਾਓ, ਕਹਿੰਦੇ ਕੰਮ ਐਜ਼ ਅ ਵਰਕਰ, ਪਰ ਇਹ ਡਰਾਈਵਰ ਵੀ ਚਾਹੁੰਦੇ ਆ ਵੀ ਸਾਨੂੰ ਕਾਰਪੋਰੇਸ਼ਨ ਕੰਮ ਕਰਦੇ ਹੋ, ਸਾਡਾ ਟੈਕਸ ਬਚਦਾ। ਅਤੇ ਉੱਧਰ ਸਰਕਾਰ ਕਹਿ ਰਹੀ ਹੈਗੀ ਆ ਤੁਸੀਂ ਇੱਕੋ ਜਗ੍ਹਾ ਲੋਡ ਚੱਕ ਰਹੇ ਹਾਂ, ਦੈਸੇ ਇੱਕੋ ਜਗ੍ਹਾ ਅਤੇ ਵੱਖ ਵੱਖ ਜਗ੍ਹਾ 'ਤੇ ਛੱਡਦੇ ਹੈਗੇ ਹਾਂ ਅਤੇ ਇੱਕੋ ਇੰਪਲੋਇਰ ਨਾਲ ਕੰਮ ਕਰਦੇ ਹਾਂ, ਅਤੇ ਇਹ ਵੀ ਵੱਡੀ ਮੁਸ਼ਕਿਲ ਹੈਗੀ ਆ। ਹੁਣ ਕੌਣ ਸਹੀ ਹੈ ਅਤੇ ਕੌਣ ਗਲਤ ਆ?
2: ਜੇ ਮੈਂ ਥੋੜ੍ਹੇ ਸ਼ਬਦਾਂ 'ਚ ਉਹਨੂੰ ਸਮ ਅਪ ਕਰਨਾ ਹੋਵੇ ਇਸ ਮਾਮਲੇ ਨੂੰ ਹੁਣ
1: ਜੀ,
2: ਤਾਂ ਤੁਸੀਂ ਕਿਹਾ ਕਿ ਜਿਹੜੀ ਗਵਰਨਮੈਂਟ ਸੀ, ਜੋ ਗਵਰਨਮੈਂਟ ਦੇ ਨੁਮਾਇੰਦੇ ਸੀ, ਸਾਡੇ ਭਾਈਚਾਰੇ ਦੇ ਲੋਕ ਸ਼ਾਮਿਲ ਆ, ਤਾਂ ਉਹਨਾਂ ਨੂੰ ਇਹ ਪਤਾ ਸੀ, ਪਤਾ ਆ ਕਿ ਮਾਮਲਾ ਹੈ ਕੀ ਆ, ਇਹਦੇ 'ਚ ਲੂਜ਼ ਪੋਲ ਕੀ ਹੈਗੇ ਆ, ਇਹਨੂੰ ਕਿਵੇਂ ਵਰਤਿਆ ਗਿਆ ਆ। ਬਿਲਕੁਲ ਤੁਹਾਡੀ ਗੱਲ ਸਹੀ ਕਿ ਡਰਾਈਵਰਸ ਕੰਪਨੀਆਂ ਦਾ ਮਾਮਲਾ ਜਿਵੇਂ ਆਪਾਂ ਕਹਿ ਲਈਏ ਇੱਕ ਖਾਣ ਹੈਗਾ ਕਿ ਜਦੋਂ ਮੀਆਂ ਬੀਵੀ ਰਾਜੀ ਕੀ ਕਰੇਗਾ ਕਾਜੀ, ਏਦਾਂ ਦੀ ਗੱਲ ਚੱਲਦੀ ਜੀ ਕਿ ਕਾਰਪੋਰੇਸ਼ਨ ਤੇ ਕੰਮ ਕਰਨਾ, ਡਰਾਈਵਰ ਕੰਮ ਕਰਨਾ ਚਾਹੁੰਦਾ ਸੀ, ਕੰਪਨੀਆਂ ਕੰਮ ਦੇਣਾ ਚਾਹੁੰਦੀਆਂ ਸੀ, ਇਹ ਇੱਕ ਲੰਬਾ ਸਮਾਂ ਪ੍ਰੋਸੈਸ ਚੱਲਿਆ ਜਿਹੜਾ ਕਿ ਹੁਣ ਨੋ ਲੋਂਗਰ ਅੱਗੇ ਚੱਲਣ ਵਾਲਾ ਨਹੀਂ ਹੈਗਾ। ਜਿਸ ਤਰ੍ਹਾਂ ਅੱਗੇ ਪੈਨਲਟੀਆਂ ਪੈ ਰਹੀਆਂ ਹੈਗੀਆਂ ਨੇ, ਇਹਦਾ ਕੋਈ ਹੱਲ ਆਪਾਂ ਦੱਸਦੇ ਸੀ ਕਿ ਹੋਵੇ, ਰਿਫੋਰਮ ਕੀ ਹੋਵੇ, ਕਿਵੇਂ ਹੋਣਾ ਚਾਹੀਦਾ। ਹੋਣਾ ਇਹੀ ਚਾਹੀਦਾ ਕਿ ਜਿਹੜੇ ਲੇਬਰ ਸਟੈਂਡਰਡ ਹੈਗੇ ਆ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈਗੀ ਆ, ਇਹ ਸਾਡੇ ਡਰਾਈਵਰ ਭਰਾਵਾਂ ਨੂੰ ਸਮਝਣ ਦੀ ਲੋੜ ਹੈਗੀ ਆ। ਫੈਡਰਲ ਗਵਰਨਮੈਂਟ ਸਟੈਪ ਅਪ ਕਰ ਤਾਂ ਸਕਦੀ ਹੈ, ਠੀਕ ਹੈ ਨਾ, ਤੇ ਫੈਡਰਲ ਗਵਰਨਮੈਂਟ ਗਲਤ ਕਿੱਥੇ ਹੈਗੀ ਆ? ਬਿਲਕੁਲ ਹੈਗੀ ਆ ਜੀ, ਜਿਹੜੀਆਂ ਇਨਕਾਰਪੋਰੇਸ਼ਨ ਖੁੱਲੀਆਂ ਹੁੰਦੀਆਂ ਨੇ ਜਾਂ ਜਿਹੜੇ ਫੈਡਰਲ ਕਾਰਪੋਰੇਸ਼ਨ ਖੋਲਦੇ ਹੈਗੇ ਡਰਾਈਵਰ ਉੱਤੇ ਕੰਮ ਕਰਦੇ ਆ, ਜਦੋਂ ਉਹ ਕਾਰਪੋਰੇਸ਼ਨ ਖੋਲਦੇ ਆ, ਠੀਕ ਹੈ ਜੀ, ਉਸ ਟਾਈਮ ਤੇ ਕੋਈ ਡੈਕਲੇਰੇਸ਼ਨ ਜਾਂ ਉਦੋਂ ਹੀ ਕਿਉਂ ਨੀ ਇਹ ਪੁੱਛ ਲਿਆ ਜਾਂਦਾ ਕਿ ਤੇਰੇ ਵਰਕ ਸ਼ੈਡਿਊਲ ਕੀ ਆ, ਤੇਰਾ ਜਿਹੜਾ ਕਲਾਇੰਟ ਦੇ ਨਾਲ ਐਗਰੀਮੈਂਟ ਕੀ ਆ, ਤੇਰੇ ਕੋਲ ਇਕੁਇਪਮੈਂਟ ਹੈਗਾ ਆਪਣਾ, ਤੂੰ ਕਾਰਪੋਰੇਸ਼ਨ ਖੋਲਣੀ ਕਾਹਦੇ ਵਾਸਤੇ ਆ? ਮੇਰੇ ਕਹਿਣ ਤੋਂ ਭਾਵ ਹੈ ਕਿ ਜਦੋਂ ਓਰੀਜਨਲ ਪੁਆਇੰਟ ਜਦੋਂ ਬਣਦਾ ਹੈਗਾ ਉਸ ਸਮੇਂ ਤੇ ਹੀ ਇਸ ਗੱਲ ਨੂੰ ਸਮਝ ਲਿਆ ਜਾਵੇ ਕਿ ਕਾਰਪੋਰੇਸ਼ਨ ਦੇ ਬੰਦਾ ਕੰਮ ਕਰਨ ਜਾ ਰਿਹਾ ਤੇ ਕੀ ਉਹਦੀਆਂ ਸ਼ਰਤਾਂ ਨੂੰ ਬੰਦਾ ਪੂਰੀਆਂ ਕਰ ਰਿਹਾ, ਜਿਹੜੀਆਂ ਸ਼ਰਤਾਂ ਅੱਜ ਦੱਸ ਕੇ ਪੈਨਲਟੀਆਂ ਪਾਈਆਂ ਜਾ ਰਹੀਆਂ। ਦੂਜਾ ਇਹਦੇ ਲੇਬਰ ਸਟੈਂਡਰਡ ਗੱਲ ਦੀ ਤੁਸੀਂ ਗੱਲ ਕੀਤੀ ਆ, ਬਿਲਕੁਲ ਉਹਦੇ ਵਿੱਚ ਗਵਰਨਮੈਂਟ ਨੂੰ ਸਟੈਪ ਅਪ ਕਰਕੇ ਐਟ ਲੀਸਟ ਇਹਨੀ ਗੱਲ ਜ਼ਰੂਰ ਲਿਆਉਣੀ ਚਾਹੀਦੀ ਆ ਕਿ ਕੋਈ ਨਾ ਕੋਈ ਜਿਹੜਾ ਮਿਨੀਮਮ ਜਿਹੜਾ ਇਹਦੇ ਵਿੱਚ ਜਿੱਦਾਂ ਪਹਿਲਾਂ ਜੋ ਕਿਸੇ ਨੇ ਦਿੱਤਾ ਜੋ ਕਿਸੇ ਨੇ ਲਿਆ ਉਹ ਚੱਲ ਗਿਆ ਹੈਗਾ, ਲੇਕਿਨ ਜਿਹੜੀ ਸੰਚਾਰੀ ਉਹਦੇ ਆਪਣੇ ਐਮ ਪੀ ਹੈਗੇ ਆ, ਐਮ ਪੀ ਪੀ ਹੈਗੇ ਆ, ਉਹਨਾਂ ਨੂੰ ਨਾਲ ਲੈ ਕੇ ਅਫੀਸ਼ੀਅਲ ਤੌਰ 'ਤੇ ਜੇ ਤਾਂ ਆਵਾਜ਼ ਉਠਾਏਗਾ ਭਾਈਚਾਰਾ ਡਰਾਈਵਰ ਭਾਈਚਾਰਾ, ਤਾਂ ਫਿਰ ਇਹਦੀ ਗੱਲਬਾਤ ਕੋਈ ਸਿਰੇ ਲੱਗ ਸਕਦੀ ਆ। ਜੇ ਇਕੱਲੇ ਕੱਟ ਤਾਂ ਗੱਲ ਰਹੀ ਕਿ ਕੱਟ ਹੋ ਗਿਆ ਗਈ, ਤਾਂ ਫਿਰ ਸ਼ਾਇਦ ਇਹ ਗੱਲਬਾਤ ਉਸ ਸਿਰੇ ਨਾ ਲੱਗੇ, ਭਾਵ ਉਹਨਾਂ ਨੂੰ ਕੋਈ ਬਹੁਤਾ ਬੈਨੀਫਿਟ ਇਹਨਾਂ ਗੱਲਾਂ ਦਾ ਨਾ ਮਿਲੇ ਜੀ।
1: ਬਾਰੀਆ ਸਾਹਿਬ, ਜਿੱਥੇ ਮੈਨੂੰ ਗ੍ਰੈਂਡ ਓਪਨੇ ਤੇ ਪਹੁੰਚਣ ਦਾ ਮੌਕਾ ਮਿਲਿਆ, ਉੱਥੇ ਬਹੁਤ ਸਾਰੇ ਮਿੱਤਰ ਦੋਸਤ ਵੀ ਮਿਲੇ ਤੇ ਨਾਲ ਦੀ ਨਾਲ ਜਿਹੜੇ ਲਿਸਨਰ ਹਨ ਉਹ ਵੀ ਮਿਲੇ ਸੀਗੇ, ਕਹਿੰਦੇ ਐਦੇ ਕੰਮ ਨੂੰ ਚੱਕੀ ਰੱਖ, ਜਿਹੜੇ ਸਾਨੂੰ ਕਹਿ ਰਹੇ ਐਦੇ ਆਵਾਜ਼ ਸਹੀ ਆਵਾਜ਼ ਉਠਾਈ ਜਾਂ, ਮੈਂ ਸਾਰੇ ਪਾਸੇ ਆਵਾਜ਼ ਸਹੀ ਉਠਾਉਣ ਦੀ ਕੋਸ਼ਿਸ਼ ਕਰਦਾ। ਸੋ ਜਿਹੜੀਆਂ ਟਰੱਕਿੰਗ ਐਸੋਸੀਏਸ਼ਨ ਆ ਜਿਹਨਾਂ ਨੇ ਡੱਗ ਫੋਰ ਨੂੰ ਵਾਰ ਵਾਰ ਸੱਦਿਆ, ਉਹ ਡੱਗ ਫੋਰ ਛੋਂਛਣੇ ਲੈਣਾ ਆਉਂਦਾ ਸੀਗਾ ਉੱਥੇ, ਜਾਂ ਇਹਨਾਂ ਇੱਥੋਂ ਲੀਡਰ ਪਹੁੰਚਦੇ ਹਨ, ਇਹ ਲੋਕਾਂ ਪਾਸੇ ਕੰਮ ਕਿਉਂ ਨਹੀਂ ਕਰਦੇ? ਜਦੋਂ ਉੱਪਰ ਸਟੇਜ 'ਤੇ ਕਹਿੰਦੇ ਹਨ ਸਟੇਜ 'ਤੇ ਸੱਦਦੇ ਆ, ਅਸੀਂ ਤੁਹਾਡੇ ਦੁੱਖ ਨੂੰ ਜਾਣਦੇ ਹਾਂ, ਅਸੀਂ ਤੁਹਾਡੇ ਲਈ ਖੜ੍ਹੇ ਹਾਂ, ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹੈਗੇ ਹਾਂ, ਕਿੰਨੇ ਸਾਲ ਹੋ ਗਏ, ਕੱਖ ਨਹੀਂ ਕਰ ਰਹੇ ਹੈਗੇ, ਕੀ ਕੀਤਾ ਇਹਨਾਂ ਨੇ? ਸੋ ਕਾਲ ਜਿਹੜੇ ਸਾਡੇ ਚੁਣੇ ਗਏ ਬ੍ਰੈਂਪਟਨ ਦੇ ਐਮ ਪੀ ਪੀ ਹਨ, ਇਹਨਾਂ ਨੂੰ ਖੁਦ ਪਤਾ ਹੈਗਾ ਕੀ ਕੁਛ ਹੋ ਰਿਹਾ? ਕਿਉਂ ਨਹੀਂ ਬਿਠਾ ਕੇ ਇੱਕ ਸੀ ਆਰ ਏ ਦੇ ਨਾਲ ਅਤੇ ਇਹਨਾਂ ਨਾਲ ਮੀਟਿੰਗਾਂ ਕਰਦੇ ਵੀ ਕੌਣ ਸਹੀ ਆ ਕੌਣ ਗਲਤ ਹੈ, ਕੀ ਕੁਛ ਹੋ ਰਿਹਾ? ਇਹ ਸੁਧਾਰ ਤਾਂ ਹੋ ਸਕਦਾ ਹੈਗਾ, ਇੱਥੇ ਟਰੰਪ ਸਹੀ ਹੈਗਾ, ਕਹਿੰਦਾ ਤੁਸੀਂ ਬਸ ਸਿਰਫ ਆਪਣੀ ਸੀਟ ਲਈ ਬੈਠੇ ਆ, ਤੁਸੀਂ ਕੁਛ ਕਰਕੇ ਨਹੀਂ ਰਾਜੀ ਹੈਗੇ ਟਰੰਪ ਦਾ, ਭਾਵੇਂ ਤੁਹਾਨੂੰ ਨਾ ਕੌਮਰ ਚੰਗੇ ਲੱਗਣ ਪਰ ਸਾਨੂੰ ਉਹਨਾਂ ਨੇ ਉਠਾ ਦਿੱਤਾ ਹੈ, ਕੁਝ ਨਾ ਕੁਝ ਕਰੋ। ਕਹਿੰਦੇ ਤੁਸੀਂ ਕੈਨੇਡਾ ਵਾਲੇ ਕੱਖ ਨਹੀਂ ਕਰਦੇ, ਸਿਰਫ ਸਾਡੇ ਸਹਾਰੇ ਬੈਠੇ ਸੀ ਉਹਨੇ ਗੱਲ ਵੀ ਸਾਡੇ ਸਹਾਰੇ ਬੈਠੇ, ਚਲੋ ਗੁਆਂਢੀ ਦੇਸ਼ ਹੈਗਾ, ਅਸੀਂ ਇਹਨਾਂ ਨੂੰ ਸਮਾਨ ਵੇਚੀ ਜਾਂਦੇ ਹਾਂ ਅਤੇ ਇਹਨਾਂ ਨੂੰ ਵਰਤੀ ਜਾਂਦੇ ਹਾਂ। ਸੋ ਇਹ ਵਰਤਦੇ ਰਹੇ ਹਨ, ਕੁਝ ਕਰਕੇ ਨਹੀਂ ਰਾਜੀ, ਚਾਹੇ ਡਰਾਈਵਰ ਵਰਤਦਾ ਸੀਗਾ, ਚਾਹੇ ਕੰਪਨੀ ਵਰਤਦੀ ਸੀਗੀ, ਚਾਹੇ CARA ਵਾਲੇ ਆਪਣੇ ਲੂਪ ਹੋਲ ਲਈ ਫਿਕਸ ਕਰ ਰਹੀ ਹੈਗੀ, ਕਰ ਤਾਂ ਸਕਦੇ ਹਨ। ਕਿੰਨੀ ਦੇਰ ਦਾ ਮਸਲਾ ਚੱਲ ਰਿਹਾ ਹੈਗਾ, ਕਿੰਨੀ ਕੁ ਵਾਰੀ ਤੁਸੀਂ ਧਰਨੇ ਲਾਓਗੇ? ਸਾਡੀ ਤਾਂ ਹੁਣ ਬੇਇੱਜ਼ਤੀ ਹੋ ਰਹੀ ਆ, ਉੱਥੇ ਇਕੱਠ ਹੋ ਗਿਆ ਇੰਡੀਅਨ ਖੜ੍ਹੇ, ਉੱਥੇ ਇਕੱਠ ਹੋ ਗਿਆ ਪੰਜਾਬੀ ਖੜ੍ਹੇ ਆ, ਉੱਥੇ ਇਕੱਠ ਹੋ ਗਿਆ ਖੜ੍ਹੇ ਹੈਗੇ ਆ, ਉੱਥੇ ਧਰਨੇ ਲਾ ਲਏ, ਉੱਥੇ ਟੈਂਟ ਆਪਾਂ ਵਿਛਾ ਲਏ। ਸੋ ਕੁਝ ਨਾ ਕੁਝ, ਸੋ ਜਦੋਂ ਇਹ ਸੋ ਕਾਲ ਜਿਹੜੇ ਆ ਟਰੱਕਿੰਗ ਐਸੋਸੀਏਸ਼ਨ ਜਾਂ ਇਹਨਾਂ ਨੂੰ ਸੱਦ ਰਹੇ ਹਨ, ਬਿਠਾ ਕੇ ਤਿੰਨ ਇਹਨਾਂ ਕੋਲ ਦੋ ਤਿੰਨ ਲਾਈਨਾਂ ਲਿਖ ਕੇ ਦੇ ਦਿਓ ਸਾਨੂੰ, ਇਹਦੇ ਉੱਪਰ ਕੰਮ ਕਰਨਾ, ਇਹਦੇ ਉੱਪਰ ਕੰਮ ਕਰਨ, ਦੱਸੋ ਆਪਾਂ ਕਦੋਂ ਬੈਠੀਏ। ਉਹ ਮੀਟਿੰਗ ਫਿਰ ਖਤਮ ਹੋ ਜਾਂਦੀ ਆ, ਸਪੋਂਸਰਸ਼ਿਪ ਫਿਰ ਮਿਲ ਜਾਂਦੀ ਆ ਹੈਗੇ ਆ, ਤੇ ਮੁੜ ਕੇ ਫਿਰ ਸਾਰੇ ਚੁੱਪ ਹੋ ਜਾਂਦੇ ਹਨ ਜੀ।
2: ਬਿਲਕੁਲ, ਤਾਂ ਅੱਜ ਹੁਣ ਕੈਨੇਡਾ ਦੀ ਪਾਰਲੀਮੈਂਟ ਰਜ਼ਿਊਮ ਹੋਣ ਜਾ ਰਹੀ ਹੈ ਜੀ, 3 ਮਹੀਨੇ ਤੇ ਸਮਰ ਬ੍ਰੇਕ ਤੋਂ ਬਾਅਦ ਪਹਿਲੀ ਵਾਰੀ ਜਦੋਂ ਦਾ ਸੀਟਾਂ ਦਾ ਜੋੜ ਤੋੜ ਹੋਇਆ ਤੇ ਮਾਰਕ ਕਾਰਨੀ ਗਵਰਨਮੈਂਟ ਕੋਲ 173 ਦੇ ਕਰੀਬ ਅੱਜ ਸੀਟਾਂ ਨੇ, ਠੀਕ ਹੈ, ਬਹੁਮਤ ਦੇ ਨਾਲ। ਤਾਂ ਇਹਨੂੰ ਲੈ ਕੇ ਹੁਣ ਇੱਕ ਨਵੇਂ ਰਾਉਂਡ ਵਿੱਚ ਅੱਜ ਕੈਨੇਡਾ ਦੀ ਪਾਰਲੀਮੈਂਟ ਜਿਹੜੀ ਗਵਰਨਮੈਂਟ ਹੈ ਕੈਨੇਡਾ ਦੀ ਉਹ ਆਊਗੀ, ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ ਆਪਣੇ MP ਨਜ਼ਰ ਆਉਣਗੇ, ਜਿਹਦੇ ਵਿੱਚ ਇੱਕ ਅਹਿਮ ਬਿੱਲ ਪਹਿਲਾਂ ਤੋਂ ਜਿਹੜਾ ਚਰਚਾ 'ਚ ਰਿਹਾ ਬਿਲਡਿੰਗ ਕੈਨੇਡਾ ਸਟਰੋਂਗ ਐਕਟ ਜਿਹੜਾ
1: ਜੀ,
2: ਉਹਨੂੰ ਹੁਣ ਪੂਰਨ ਰੂਪ ਦੇ ਵਿੱਚ ਐਕਟਿਵ ਕਰਨ ਦੀਆਂ ਗੱਲਾਂ ਬਾਤਾਂ ਹੋਣਗੀਆਂ, ਇਹਨੂੰ ਰੱਖਿਆ ਜਾਊਗਾ। ਸਾਡੇ ਜਿਹੜੇ ਕੈਨੇਡਾ ਦੇ ਟ੍ਰਾਂਸਪੋਰਟ ਮਿਨਿਸਟਰ ਹੈਗੇ ਸਟੀਵਨ ਮੈਕਨੋਨ, ਉਹਨਾਂ ਨੇ ਇੰਟਰੋਡਿਊਸ ਕਰਨਾ ਹੈ। ਤਾਂ ਦਾਅਵੇ ਇਹ ਕੀਤੇ ਜਾ ਰਹੇ ਕਿ ਦੋ ਗੱਲਾਂ, ਇੱਕ ਜਿਹੜੀ ਲੇਬਰ ਮਿਨਿਸਟਰੀ ਆ ਉਹ ਕੋਈ ਚੇਂਜਸ ਕਰਨ ਜਾ ਰਹੀ ਹੈ ਲੇਬਰ ਦੇ ਵਿੱਚ, ਖਾਸ ਤੌਰ ਵੱਡੇ ਪ੍ਰੋਜੈਕਟ ਹੈਗੇ ਆ ਉਹਨਾਂ ਦੀ ਮੈਂ ਗੱਲ ਕਰ ਰਿਹਾ। ਤਾਂ ਇੱਕ ਨਾਲ ਦੀ ਨਾਲ ਜਿਹੜਾ ਬਿਲਡਿੰਗ ਸਟਰੋਂਗ ਬਿੱਲ ਜਿਹੜਾ ਐਕਟ ਹੈਗਾ ਕਿ ਜਿਹੜੀਆਂ ਜਿਹੜੇ ਪ੍ਰੋਜੈਕਟ ਜਿਹੜੇ ਚੱਲਦੇ ਜ਼ਿਆਦਾਤਰ ਓਬਸਟੈਕਲਸ ਹੁੰਦੀਆਂ ਨੇ, ਅੜਚਣਾਂ ਹੁੰਦੀਆਂ ਨੇ, ਉਹਨੂੰ ਦੂਰ ਕਰਨ ਵਾਸਤੇ ਹਾਂ ਜਾਂ ਨਾ ਉਹ ਜਲਦੀ ਮਿਲੇ, ਤਾਂ ਉਹਦੇ ਉੱਪਰ ਫਾਸਟ ਅਪ ਹੋਵੇ। ਕਿਉਂਕਿ ਅੱਜ ਜਿਹੜੀ ਕੈਨੇਡੀਅਨ ਜਿਹੜੀ ਯੂਰੋਪੀਅਨ ਪਾਰਲੀਮੈਂਟ ਬੈਂਕ ਦੀ ਜਿਹੜੀ ਐਗਜੈਕਟਿਵ ਹੈਗੀ ਆ, ਉਹਨੇ ਇਹ ਇਸ਼ਾਰੇ ਦਿੱਤੇ ਹੈਗੇ ਕਿ ਜਿਹੜੀਆਂ ਅਸੀਂ ਪਹਿਲਕਦਮੀਆਂ ਕਰਨੀਆਂ, ਜਿਵੇਂ ਅਸੀਂ ਕੈਨੇਡਾ ਦੇ ਨੇੜੇ ਆ ਰਹੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਅਸੀਂ ਕੈਨੇਡਾ ਜਿਹੜੇ ਮਿਨਰਲਸ ਜਿਹੜੇ ਹੈਗੇ ਆ ਜੀ, ਕ੍ਰਿਟੀਕਲ ਮਿਨਰਲਸ, ਉਹਦੇ ਵਿੱਚ ਇਨਵੈਸਟ ਕਰਨ ਲਈ ਤਿਆਰ ਹੈਗੇ ਆ। ਸੋ ਉਹ ਕਿੰਨਾ ਇਨਵੈਸਟ ਕਰਦੇ ਆ, ਉਹਦੇ ਅੱਗੇ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਕੀ ਪਹਿਲਕਦਮੀਆਂ ਦਿੰਦੀ ਆ, ਦੂਜੇ ਪਾਸੇ ਸਾਡੇ ਜਿਹੜੇ ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਹੈਗੇ ਆ ਜੀ, ਪੀਅਰ ਪੋਲੀਵਾ ਸਾਹਿਬ
1: ਜੀ,
2: ਉਹ ਲਗਾਤਾਰ ਹਾਲੇ ਇੱਕੋ ਹੀ ਲਾਈਨ ਤੇ ਜਿਹੜੇ ਅੱਜ ਦੁਬਾਰਾ ਉਹਨੇ ਦੁਹਰਾਈ ਆ ਕਿ ਅਸੀਂ ਕੈਨੇਡਾ ਦੀ ਕੋਈ ਯੂਰਪ ਦੀ ਕੋਈ 28ਵੀਂ ਸਟੇਟ ਨਹੀਂ ਬਣਨਾ ਚਾਹੁੰਦੇ, ਠੀਕ ਹੈ। ਆ ਹੁਣ ਕੈਨੇਡਾ ਨੇ ਜਿਹੜੀ ਹਾਮੀ ਭਰੀ ਆ, ਐਸੋਸੀਏਟ ਮੈਂਬਰ ਦੀ ਹਾਮੀ ਭਰੀ ਆ, ਐਸੋਸੀਏਟ ਮੈਂਬਰ ਦਾ ਭਾਵ ਹੁੰਦਾ ਕਿ ਸਾਡਾ ਨਾ ਤਾਂ ਯੂਰਪ ਦੀ ਕਰੰਸੀ ਨਾਲ ਕੋਈ ਲੈਣਾ ਦੇਣਾ ਹੋਊਗਾ, ਨਾ ਅਸੀਂ ਕੋਈ ਵੋਟ ਉੱਥੇ ਪਾਉਣੀ ਸਿੱਧੇ ਤੌਰ ਦੇ ਉੱਪਰ, ਸਾਡੀ ਆਪਣੀ ਸੋਵਰਨਟੀ, ਆਪਣੀ ਐਂਟੀਟੀ, ਆਪਣੀ ਇਕਨੋਮਿਕ ਜਿਹੜੀ ਇੰਡੀਪੈਂਡੈਂਸ ਆ ਉਹ ਜਾਰੀ ਓ ਰਹਿਣੀ ਆ। ਅਸੀਂ ਜਿਹੜੀਆਂ ਮੇਜਰ ਡਿਵੈਲਪਮੈਂਟ ਜਿਹੜੀਆਂ ਹੈਗੀਆਂ ਉਹਨਾਂ 'ਚ ਜਿਹੜੇ ਪ੍ਰੋਜੈਕਟ ਹੈਗੇ ਆ ਨਿਵੇਸ਼ ਦੇ, ਉਹਨਾਂ 'ਚ ਹਿੱਸਾ ਲੈ ਸਕਦੇ ਹਾਂ, ਯੂਰਪ ਇੱਧਰ ਆ ਸਕਦਾ, ਤਾਂ ਉਹਦੇ ਵਿੱਚ ਐਨ ਸਮਝੌਤੇ ਹੋ ਸਕਦੇ ਆ ਜੀ। ਸੋ ਐਸੋਸੀਏਟ ਮੈਂਬਰ ਜਿਹੜੀ ਹਾਮੀ ਆ ਉਹ ਭਰ ਦਿੱਤੀ ਹੈਗੀ ਆ, ਯੂਰਪ ਦੇ ਨਾਲ ਇਹ ਜਿਹੜੀ ਸਾਂਝ ਹੈ ਜਾਂ ਹੋਰ ਜਿਹੜੇ ਵਪਾਰਕ ਸਾਂਝ ਹੈ ਉਹਦਾ ਪਾਰਲੀਮੈਂਟ ਚਰਚਾ ਕੀ ਚੱਲਦੀ ਆ ਜੀ। ਜਿਹੜੀ ਬਲੌਕ ਕਿਊਬਕ ਹੈ ਉਹਨੇ ਇਹ ਗੱਲ ਕਹੀ ਹੈਗੀ ਹੈ ਕਿ ਅਸੀਂ ਇਹਦਾ ਸਵਾਗਤ ਤੇ ਕਰਦੇ ਹਾਂ, ਪਰ ਇਹਦੇ ਨਾਲ ਨਾਲ ਆਪਾਂ ਆਪਣੇ ਜਿਹੜੇ ਪ੍ਰੋਜੈਕਟ ਹੈਗੇ ਜਿਹੜੇ ਇੰਡੀਪੈਂਡੈਂਟ ਉਹ ਖਾਸ ਤੌਰ ਤੇ ਕਿਊਬਕ ਦੇ ਪ੍ਰਤੀ ਉਹ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਤੇ ਬਾਕੀ ਸਮਾਂ ਦੱਸੂਗਾ ਕਿ ਅੱਜ ਕਿੱਦਾਂ ਦੀ ਚਰਚਾ ਉੱਥੇ ਚੱਲਦੀ ਆ, ਆਪਾਂ ਕੱਲ ਦੇ ਪ੍ਰੋਗਰਾਮ 'ਚ ਇਹਦੇ ਤੇ ਚਰਚਾ ਜ਼ਰੂਰ ਕਰਾਂਗੇ ਜੀ।
1: ਹੋਲਡ ਕਰੇ ਕੋਲ ਨਾ ਹੀ ਲੈ ਲਵਾਂ ਸਟੂਡੀਓ ਨੰਬਰ 416-837-1515-416-837-1515 ਹੈਗਾ, 5943 ਤੁਸੀਂ ਏਅਰ ਤੇ ਹੋ ਜੀ।
3: ਹਾਂਜੀ ਭਾਜੀ, ਇਹ ਫਾਈਲ ਕਰਦੇ ਜੀ ਟੈਕਸ ਰਿਟਰਨ, ਇਹ ਸਮਾਲ ਬਿਜ਼ਨਸ ਕਾਰਪੋਰੇਸ਼ਨ ਦੇ ਤੌਰ ਤੇ ਫਾਈਲ ਕਰਦੇ ਆ ਤੇ 15% ਟੈਕਸ ਦਿੰਦੇ ਆ, ਬਾਕੀ ਸਾਰੇ ਖਰਚੇ ਕਢਾ ਕੇ
1: ਜੀ,
3: ਜਿੰਨੇ ਵੀ ਸਾਰੇ ਖਰਚੇ ਪਾਉਂਦੇ ਆ ਇਹ ਕਾਰ ਦੇ ਸਭ ਕੁਛ। ਉਹਦੇ ਅੱਗੇ ਇਹ ਜੇ ਲੋ ਹੈ, ਲੋ ਦੀ ਇਗਨੋਰੈਂਸ ਕਰਦੇ ਆ
1: ਜੀ,
3: ਇਸ ਲਈ ਜਦੋਂ ਆਲਰੇਡੀ ਲਾਅ ਹੈਗਾ, ਲਾਅ ਨੂੰ ਫੋਲੋ ਨਹੀਂ ਕਰ ਰਹੇ, ਚਾਹੇ ਉਹ ਵੱਡੀਆਂ ਕੰਪਨੀਆਂ ਇੰਪਲਾਈ ਦੇ ਤੌਰ ਤੇ ਨਹੀਂ ਰੱਖ ਰਹੀਆਂ ਹੈਗੀਆਂ, ਜਾਂ ਡਰਾਈਵਰ ਆਪ ਨਹੀਂ ਕੰਮ ਕਰਕੇ ਆਈ ਹੈਗੇ, ਇੰਪਲਾਈ ਦੇ ਤੌਰ ਤੇ ਕਾਰਪੋਰੇਸ਼ਨ ਖੋਲ ਲੈਂਦੇ ਆ ਤੇ ਉਹਦੇ ਚ ਖਰਚੇ ਪਾਉਂਦੇ ਆ
1: ਜੀ। ਧੰਨਵਾਦ ਤੁਹਾਡਾ ਕਾਲ ਕਰਦਾ। ਮੈਂ ਨਾ ਬੀ ਕੇ ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਨੂੰ ਲੈ ਕੇ ਆਵਾਂਗਾ, ਪੇਪਰ ਕਿੱਦਾਂ ਭਰੇ ਜਾਂਦੇ, ਕੌਣ ਸਹੀ ਹੈ ਅਤੇ ਕੌਣ ਗਲਤ ਹੈਗਾ, ਅਤੇ ਨਾਲ ਦੀ ਨਾਲ ਇੱਕ ਦੋ ਹੋਰ ਜਿਹੜੇ ਕੋਸ਼ਿਸ਼ ਕਰੋ ਕਿਸੇ ਐਮ ਪੀ ਪੀ ਜਾਂ ਐਮ ਪੀ ਨੂੰ ਲਿਆਉਣ ਵਾਸਤੇ, ਪਰ ਇਹ ਬੰਦੇ ਜਿਹੜੇ ਹੈਗੇ ਆ ਵੱਖ ਵੱਖ ਟਾਈਮਿੰਗ 'ਤੇ ਆ ਕੇ ਆਪਣੇ ਪਲੈਕ ਲੈ ਜਾਂਦੇ ਆ, ਪਰ ਕੁਛ ਕਰਦੇ ਨਹੀਂ ਹੈਗੇ, ਕੀ ਕਰੀਏ। ਬਾਰੀਏ ਸਭ ਦੁੱਖ ਬੜਾ ਲੱਗਦਾ ਜਦੋਂ ਇਸ ਮੁੱਦੇ ਦੇ ਉੱਪਰ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਆ, ਕੋਈ ਰਾਸਤਾ ਨਹੀਂ ਮਿਲ ਰਿਹਾ, ਕੋਈ ਆ ਕੇ ਦੱਸ ਨਹੀਂ ਰਿਹਾ ਵੀ ਤੁਸੀਂ ਸਹੀ ਆ ਤੁਸੀਂ ਗਲਤ ਆ, ਕੋਈ ਡਾਇਰੈਕਸ਼ਨ ਹੀ ਮਿਲ ਰਹੀ ਹੈਗੀ। ਹਰ ਇੱਕ ਬੰਦਾ ਪੈਸਾ ਬਚਾਉਣਾ ਚਾਹੁੰਦਾ, ਟੈਕਸ ਬਚਾਉਣਾ ਚਾਹੁੰਦਾ, ਦੇਖਿਆ ਜਾਵੇ ਟੈਕਸ ਲਗਾਇਆ ਵੀ ਬਹੁਤ ਸਾਰਾ ਜਾਂਦਾ ਆ, ਟਰੱਕਿੰਗ ਇੰਡਸਟਰੀ ਇਸ ਵੇਲੇ ਹਿੱਲੀ ਪਈ ਹੈਗੀ ਆ। ਸੋ ਹੋਪਲੀ ਇਨ ਦਾ ਫਿਊਚਰ ਕੁਝ ਨਾ ਕੁਝ ਸੋਲਵ ਹੋ ਜਾਵੇ। ਸੋ ਬਾਜੀ ਸਾਹਿਬ ਪਾਰਲੀਮੈਂਟ ਖੁੱਲ੍ਹ ਜਾਣੀ ਹੈਗੀ ਆ, ਅਤੇ ਥੋੜ੍ਹੀ ਬਹੁਤੀ ਗੱਲਬਾਤ ਆਪਾਂ ਐਸ ਜੀ ਪੀ ਸੀ ਵਾਲਾ ਦੀ ਕਰ ਲਈਏ। ਚਾਵਲਾ ਜੀ ਫਿਰ ਰਹੇ ਹਨ ਇੱਥੇ ਸਰੀ ਦੇ ਵਿੱਚ, ਉਹ ਵੀ ਲਾਈਵ ਹੋ ਗਏ, ਉਧਰੋਂ ਬੀਬੀ ਵੀ ਲਾਈਵ ਹੋ ਗਈ, ਅਤੇ ਕਹਿੰਦੇ ਬਹੁਤ ਸਾਰੇ ਹੋਰ ਲਪੇਟੇ ਜਾਣੇ ਆ, ਬਿਸਤਰੇ ਤੇ ਸਾਰੇ ਇਕੱਠੇ ਹੀ ਪਏ ਸੀ ਕਿ ਇਕੱਲਾ ਇਕੱਲਾ ਪਿਆ ਸੀਗਾ।
2: ਥੰਬੜ ਸਾਹਿਬ ਇਸ ਮਾਮਲੇ ਦੇ ਸਵੇਰ ਸਮੇਂ ਦੇ ਉੱਪਰ ਗੱਲ ਕਰਨ ਤੋਂ ਹੀ, ਰਿਪੋਰਟ ਕਰਨ ਤੋਂ ਹੀ ਆਪਾਂ ਆਪਣੇ ਮਨ ਚ ਆਉਂਦਾ ਕਿ ਅਸੀਂ ਇਸ ਵਿਸ਼ੇ ਤੇ ਗੱਲ ਕਿੱਥੋਂ ਕਰੀਏ ਤੇ ਕਿੱਥੇ ਮਕਾਈਏ, ਜੇ ਥੋੜੇ ਸ਼ਬਦਾਂ 'ਚ ਮੈਂ ਗੱਲ ਕਰਨੀ ਹੋਵੇ ਠੀਕ ਹੈ ਜੀ, ਤਾਂ ਜਿਸ ਮਕਸਦ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ
1: ਠੀਕ
2: ਹੈ ਜੀ, ਜਿਸ ਖਿਲਾਫ ਬਣਿਆ ਸੀ, ਜਿਸ ਸੰਘਰਸ਼ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਸੀ
1: ਠੀਕ ਹੈ,
2: ਅੱਜ ਉਹੀ ਇਲਜ਼ਾਮ, ਪਹਿਲਾਂ ਵੀਡੀਓ ਵੀ ਆ ਚੁੱਕੀਆਂ ਨੇ ਆਪਾਂ ਨੂੰ ਪਤਾ ਹੈਗਾ, ਸਾਡੇ ਮਾਝੇ ਤੋਂ ਇੱਕ ਸਾਬਕਾ ਮੰਤਰੀ ਸੀ ਲੰਗਾਹ ਠੀਕ ਹੈ ਜੀ, ਤਾਂ ਇਹ ਦੂਜੀ ਘਟਨਾ ਨੀ ਤੀਜੀ ਘਟਨਾ ਨੀ, ਕਈ ਘਟਨਾਵਾਂ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਆਈਆਂ ਨੇ
1: ਜੀ,
2: ਜਿਹਦੇ ਵਿੱਚ ਚਰਚੇ ਛਿੜੇ ਹੈਗੇ ਆ ਕਿ ਜਿੰਨਾ ਗੱਲਾਂ ਜੋ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸੀ, ਜਿੰਨਾ ਮਹੰਤਾਂ ਖਿਲਾਫ, ਗੁਰੂ ਮਹਾਰਾਜ ਬੇਅਦਬੀਆਂ ਦੇ ਖਿਲਾਫ, ਤਾਂ ਉੱਥੇ ਜਿਹੜੀਆਂ ਜਿਹੜੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਬੇਪਤੀਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਇਹ ਚੋਂ ਜਿਹੜਾ ਚਾਬੀਆਂ ਦਾ ਮੋਰਚਾ ਲੈਣ ਵਾਸਤੇ, ਮਹੰਤਾਂ ਕੋਲ ਕਬਜ਼ਾ ਛੁਡਾਉਣ ਵਾਸਤੇ ਇਹ ਚੋਂ ਸੰਘਰਸ਼ ਨਿਕਲਿਆ। ਸੁਖਬੀਰ ਸਿੰਘ ਬਾਦਲ ਕਈ ਵਾਰੀ ਇਸ ਗੱਲ ਨੂੰ ਕਹਿੰਦੇ ਕਿ 100 ਸਾਲ ਪੁਰਾਣੀ ਪਾਰਟੀ ਆ, ਸੰਘਰਸ਼ਾਂ ਦੀ ਪਾਰਟੀ ਆ, ਅੱਜ ਹਾਲਾਤ ਇੱਥੇ ਖੜ ਗਏ ਹੈਗੇ ਆ, ਐਲੀਗੇਸ਼ਨ ਨੇ ਉਹ ਸਾਬਤ ਹੋਣੇ ਬਾਕੀ ਨੇ, ਪਰ ਐਲੀਗੇਸ਼ਨ ਦਾ ਸਨੇਰੀਓ ਦੇਖੋ ਕਿ ਇੱਕ ਔਰਤ ਬਹਿਰੀਨ ਤੋਂ ਆਉਂਦੀ ਆ, ਉਹ ਦਿੱਲੀ ਏਅਰਪੋਰਟ ਤੇ ਫੜੀ ਜਾਂਦੀ ਆ
1: ਜੀ,
2: ਉਹ ਕਾਹਦੇ ਲਈ ਉੱਥੇ ਮੰਗਵਾਇਆ ਗਿਆ ਸੀ, ਫਿਰ ਉਹਨੂੰ 6 ਮਹੀਨੇ ਅਨੰਦਪੁਰ ਸਾਹਿਬ ਜਿਹੜਾ ਉੱਥੇ ਸਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਂਦਾ, ਕਿਹਦੇ ਕਹਿਣ ਤੇ ਰੱਖਿਆ ਗਿਆ ਕਿ ਉਹਨੂੰ 6 ਮਹੀਨੇ ਲਈ ਉੱਥੇ ਕਮਰਾ ਦਿੱਤਾ ਗਿਆ, ਤਾਂ ਫਿਰ ਜਿਹੜੇ ਐਲੀਗੇਸ਼ਨ ਲੱਗੇ ਆ ਅਮਰਜੀਤ ਚਾਵਲਾ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ, ਤਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਠੀਕ ਹੈ
1: ਜੀ,
2: ਇਕੱਲੇ ਜੇ ਅਮਰਜੀਤ ਸਿੰਘ ਚਾਵਲਾ ਹੋਣਾ ਦੀ ਗੱਲ ਹੁੰਦੀ ਤੇ ਆਪਾਂ ਇਹਨੂੰ ਕਹਿ ਦਿੰਦੇ ਕਿ ਇੱਕ ਬੰਦੇ ਤੇ ਦੋਸ਼ ਲੱਗ ਗਿਆ ਕੋਈ ਗੱਲ ਨੀ
1: ਠੀਕ
2: ਹੈ ਜੀ, ਪਰ ਜਿਹੜਾ ਉਹ ਕੇਸ ਦਾ ਸਨੇਰੀਓ ਹੈਗਾ ਉਹਦੀਆਂ ਪਰਤਾਂ ਹਾਲੇ ਖੁੱਲਣੀਆਂ ਨੇ, ਜਦੋਂ ਸਾਹਮਣੇ ਆਈਆਂ, ਪਰ ਮੈਨੂੰ ਪਤਾ ਹੈਗਾ ਜੀ ਉਹਦੇ ਵਿੱਚ ਇੱਕ ਬੰਦਾ ਇਨਵੋਲਵ ਨਹੀਂ ਹੈਗਾ ਜਿੱਦਾਂ ਤੁਸੀਂ ਕਿਹਾ ਠੀਕ ਹੈ ਜੀ, ਤਾਂ ਉਹਦੇ ਵਿੱਚ ਹੁਣ ਜਿਹੜਾ 19 ਆਪਾਂ 21 ਅਗਸਤ ਦਾ ਪਰਚਾ ਦਰਜ ਹੋਇਆ ਹੋਵੇ, ਤਾਂ ਦੋ ਉਹ ਬੀਬੀ ਜਿਹੜੀ ਆ, ਹਾਲਾਂਕਿ ਉਹਦਾ ਵੀ ਜਿਹੜਾ ਵਿਹਾਰ ਆ ਉਹ ਸਾਰਾ ਦੋਗਲਾ ਪਾਣੀ ਆ, ਕਲੈਰਿਟੀ ਉਹਦੇ ਚੋਂ ਨੀ ਲੱਭਦੀ, ਪਰ ਹੋਇਆ ਕੀ ਆ, ਘਟਨਾ ਚੱਕਰ ਕੀ ਆ, ਉੱਥੋਂ ਇਹ ਕਿਵੇਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਇੱਥੋਂ ਤੱਕ ਮਾਮਲਾ ਪਹੁੰਚ ਚੁੱਕਾ ਸੀਗਾ
1: ਜੀ
2: ਕਈ ਵਾਰ, ਤਾਂ ਉਹਦੇ ਉੱਪਰ ਐਕਸ਼ਨ ਲੈਣ ਦੀਆਂ ਗੱਲਾਂ ਕੀ ਹੋਈਆਂ ਕਿ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਟਾਲ ਮਟੋਲ ਕੀਤਾ ਗਿਆ, ਇਹਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਗਿਆ, ਇਹ ਕਿਉਂ ਕਿਹਾ ਗਿਆ ਵਾਰ ਵਾਰ ਵੀ ਤੁਸੀਂ ਪਰਚਾ ਦਰਜ ਕਰਾ ਦਿਓ ਥਾਣੇ ਚਲੇ ਜਾਓ ਠੀਕ ਹੈ ਜੀ, ਸੋ ਇਹ ਗੱਲਾਂ ਸ਼ੋਅ ਕਰਦੇ ਆ ਅਕਾਲੀ ਦਲ ਦੇ ਵਿੱਚ ਬਹੁਤ ਕੁਛ ਵੀ ਉਹਨੂੰ ਕਿਹੜਾ ਮਾਝੇ ਦਾ ਅਕਾਲੀ ਆਗੂ ਸੀਗਾ ਜਿਹੜਾ ਉਹ ਬੀਬੀ ਨੂੰ ਲੈ ਕੇ ਆਇਆ ਸੀ, ਕਿਹਦੇ ਖਿਲਾਫ ਵਰਤਣਾ ਸੀ, ਬੰਬ ਕਿੱਧਰ ਫਟਾਉਣਾ ਸੀ, ਸਿਆਸੀ ਦਾ ਫਟ ਜਿਹੜਾ ਉਹ ਗਿਆ ਜੀ ਇੱਧਰ ਅਕਾਲੀ ਦਲ ਦੇ ਵਿਹੜੇ ਦੇ ਵਿੱਚ, ਇਹ ਹਾਲਾਂਕਿ ਇਹ ਹਾਲਾ ਜਾਂਚ ਦਾ ਵਿਸ਼ਾ, ਪਰ ਅਮਰਜੀਤ ਸਿੰਘ ਚਾਵਲਾ ਹੁਣ ਕੈਨੇਡਾ ਕਿਉਂ ਆ ਗਏ, ਜੇ ਆਪੋ ਕਹਿੰਦੇ ਕਿ ਮੇਰੇ ਖਿਲਾਫ ਸਾਜਿਸ਼ ਆ, ਤੇ ਮੈਂ ਇਹ ਕਹੂੰਗਾ ਕਿ ਜੇ ਸਾਜਿਸ਼ ਹੋਵੇ, ਬੰਦੇ ਨੇ ਕੁਝ ਵੀ ਨਾ ਕੀਤਾ ਹੋਵੇ, ਗਲਤ ਨਾ ਹੋਵੇ, ਤਾਂ ਫਿਰ ਉੱਥੇ ਰਹਿ ਕੇ ਜਾਂਚ ਦਾ ਸਾਹਮਣਾ ਕੀਤਾ ਜਾ ਸਕਦਾ।
1: ਮੈਂ ਲਾਈਨਾਂ ਕਲੀਅਰ ਕਰ ਦਵਾਂ, 7603 ਤੁਸੀਂ ਹਰ ਤੇ ਹੋ ਜੀ,
3: ਸਤਿ ਸ੍ਰੀ ਅਕਾਲ ਜੀ, ਜਿਹੜੇ ਆਪਣੀ ਕੰਪਨੀ ਦਾ ਚੱਕਰ ਹੈ ਜੀ, ਕੰਪਨੀ ਦਾ ਦੋਨਾਂ ਨੂੰ ਫਾਇਦਾ, ਕੰਪਨੀ ਨੂੰ ਫਾਇਦਾ ਸੀਗਾ ਤੇ ਡਰਾਈਵਰਾਂ ਨੂੰ ਫਾਇਦਾ ਸੀ ਪਹਿਲਾਂ
1: ਜੀ, ਕੋਈ ਨੀ ਆਪਾਂ ਕਲੀਅਰ ਕਰਦੇ ਹਾਂ ਜਰੂਰ। ਇਹ ਬਲਦੇਵ ਸਿੰਘ ਜੀ ਤੁਸੀਂ ਆ ਜਾਓ,
2: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਚਾਵਲੇ ਚਵਲ ਮਾਰਤੀ ਸ਼੍ਰੋਮਣੀ ਕਮੇਟੀ ਦਾ ਬੇੜਾ ਬਹਾਗਾ ਬਦਲ ਜਾਂਦਾ। ਧੰਨਵਾਦ ਜੀ।
1: ਬਾਜੀਆ ਸਾਹਿਬ, ਆਪਾਂ ਮੈਂ ਤਾਂ ਬਹੁਤ ਦੇਰ ਤੋਂ ਕਹਿੰਦਾ ਵੀ ਮੈਂ ਸਿਰਫ ਮੈਂ SCP ਸੇ ਮੇਰਾ ਕੋਈ ਸਦਕਾ ਨਹੀਂ, ਜਥੇਦਾਰ ਇਹ ਦੋਗਲੇ ਬੰਦੇ ਹਨ, ਵਿਕੇ ਹੋਏ ਹਨ। ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ, ਹੁਣ ਵੀ ਮੈਂ ਕਹਿ ਰਿਹਾ ਹੈਗਾ ਆ, ਸਾਡਾ ਸਿਰ ਸਤਿਕਾਰ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਇਹਨਾਂ ਲੋਕਾਂ ਨੇ ਜੋ ਕਰਦੇ ਆ ਰਹੇ, ਜੋ ਕੀਤਾ ਹੈਗਾ ਕਾਫੀ। ਤਾਂ ਹੁਣ ਸਤਿਕਾਰ ਕਮੇਟੀ ਕਿੱਥੇ ਗਈ? ਡੰਗ ਵਾਲੇ ਜਿਹੜੇ ਫਿਰਦੇ ਕਿੱਥੇ ਗਏ? ਹੁਣ ਫੜਦੇ ਕੱਲ੍ਹ ਇਹਨਾਂ ਨੂੰ, ਕੈਨੇਡਾ ਵਿੱਚ ਹੀ ਬਹੁਤ ਸਾਰੇ ਬੈਠੇ। ਅਮਰਜੀਤ ਜਿਹੜਾ ਚਾਵਲਾ ਵੀ, ਉਹ ਵੀ ਇੱਥੇ ਹੈਗਾ। ਹੁਣ ਕਿੱਥੇ ਗਏ? ਹੁਣ ਕੱਲ ਇਹਨਾਂ ਮਗਰ ਪੈਂਦੇ ਵੀ ਤੁਸੀਂ ਕਰ ਕੀ ਰਹੇ ਹੈਗੇ ਆ? ਹੁਣ ਜਥੇਦਾਰ ਕੱਲ੍ਹ ਫਿਰ ਰਹੇ ਹਨ ਖੁੱਲੇ ਜੀ,
2: ਆਪਣੇ ਮਿੰਟ ਹੀ ਚਾਰ ਰਹਿ ਗਿਆ। ਖੈਰ, ਆਪਾਂ ਇਸ ਵਿਸ਼ੇ ਤੇ ਇੱਕ ਦਿਨ ਖੁੱਲ ਕੇ ਵੀ ਗੱਲ ਕਰ ਸਕਦੇ ਹਾਂ, ਕੋਈ ਏਦਾਂ ਦੀ ਗੱਲ ਨੀ ਹੈਗੀ, ਠੀਕ ਹੈ। ਪਰ ਤੁਸੀਂ ਕਿਹਾ ਕਿ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕਾਰਵਾਈ ਜਿਹੜੀ ਹੋਈ ਆ ਉਦੋਂ ਹੋਈ ਆ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਸਵਾਲ ਹੋਣ ਲੱਗ ਗਏ ਜਥੇਦਾਰ ਸਾਹਿਬ ਨੂੰ, ਤੇ ਤੁਸੀਂ ਹੁਣ ਕੀ ਕਰ ਰਹੇ ਹੋ, ਠੀਕ ਹੈ ਨਾ। ਵੀ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਦੋਂ ਕਾਰਵਾਈਆਂ ਇੱਕ ਕੈਟਾਗੋਰੀ ਹੋਣਗੀਆਂ ਕਿ ਪ੍ਰੈਸ਼ਰ ਪੈਣ ਤੋਂ ਬਾਅਦ ਤੁਸੀਂ ਕਾਰਵਾਈ ਕਰੋਗੇ, ਨਾਲ ਨਾਲ ਸ੍ਰੀ ਅਕਾਲ ਤਖ਼ਤ ਜਥੇਦਾਰ ਕਹੀ ਜਾਂਦੇ, ਹਾਲਾਂਕਿ ਜੋ ਦੋਸ਼ ਸਾਬਤ ਨਹੀਂ ਹੋਏ। ਮੈਂ ਕਹਿੰਦਾ ਕਿ ਦੋਸ਼ਾਂ ਦੀ ਗੱਲ ਛੱਡੋ, ਤੁਸੀਂ ਕਾਨੂੰਨੀ ਕਾਰਵਾਈ ਕੋ ਕਰੇ, ਸਰਕਾਰ ਨਾ ਕਰੇ, ਇਹ ਗੱਲ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 21 ਅਗਸਤ ਤੋਂ ਪਰਚਾ ਦਰਜ ਹੋ ਗਿਆ, ਜਦੋਂ ਉਹ ਬੀਬੀ ਉੱਥੇ ਚਲੇ ਗਈ, ਐਲੀਗੇਸ਼ਨ ਲੱਗ ਗਏ ਇੱਦਾਂ ਦੇ, ਉਦਣ ਹੀ ਕਾਰਵਾਈ ਸ੍ਰੀ ਅਕਾਲ ਤਖ਼ਤ ਇਕੱਤਰਤਾ ਤੇ ਹੋ ਕੇ ਹੋ ਜਾਣੀ ਚਾਹੀਦੀ ਸੀ, ਜਿਹੜੀ ਕਿ ਚਰਚਾ ਚ ਆਉਣ ਤੋਂ ਬਾਅਦ ਜਦੋਂ ਪ੍ਰੈਸ਼ਰ ਪਿਆ ਤੇ ਫੇਰ ਹੋਈ ਆ। ਇਹ ਬੜੀ ਮੰਦਭਾਗੀ ਗੱਲ ਹੈਗੀ ਆ। ਤਾਂ ਜਿਹੜੀ ਗੱਲ ਤੁਸੀਂ ਕਹੀ ਕਿ ਪ੍ਰੈਸ਼ਰ ਗਰੁੱਪ ਜਿਹੜੇ ਹੈਗੇ ਆ ਸਰ, ਉਹ ਵੀ ਉਠਾਏ ਹੋਈ ਆ, ਬਣਾਏ ਹੋਈ ਆ, ਉਹ ਵੀ ਉੱਥੇ ਗੱਲ ਕਰਦੇ ਆ ਜਿੱਥੇ ਕਰਨੀ ਹੈਗੀ ਆ, ਜਿੱਥੇ ਨਹੀਂ ਕਰਨੀ ਨਹੀਂ ਕਰਨੀ। ਪਰ ਗੱਲ ਬੜੀ ਤਮੜ ਸਾਹਿਬ ਇਹ ਮੰਦਭਾਗੀ ਹੈਗੀ ਆ। ਤੇ ਆਪਣਾ ਪ੍ਰੋਗਰਾਮ ਥੋੜਾ ਜਿਹਾ ਆਪਾਂ ਕੱਲ ਤੋਂ ਰੈਗੂਲਰ ਪਰਮਾਤਮਾ ਕਰੇ ਕਿ ਚੰਗੀ ਤਰ੍ਹਾਂ ਚੱਲੇ। ਸਾਨੂੰ ਸਵਾਲ ਕਰਦੇ, ਰਜਾਈਆਂ ਲੈ ਕੇ ਸਕੋਗੇ? ਰਜਾਈਆਂ ਲੈ ਕੇ ਨਹੀਂ, ਅਸੀਂ ਤਾਂ ਡਟੇ ਹੋਏ ਹਾਂ।
1: ਮੈਂ ਤਾਂ ਰਾਤੀ ਨਾ, ਮੈਂ ਰਾਤੀ 11 ਵਜੇ ਕਾਲਾਂ ਕਰ, ਆਹ ਕਰ, ਮੈਂ ਕਿਹਾ ਆਪਣਾ ਡਿਸਕਨੈਕਟ ਕਰੂੰ, ਮੈਂ ਕਨੈਕਟ ਕਰਾਂ, ਤੇ ਫਿਰ ਮੈਂ ਸਵੇਰੇ ਉੱਠ ਕੇ 4 ਵਜੇ ਦਾ ਲੱਗਾ ਹੋਇਆ ਹੈਗਾ ਆ, ਤੇ ਫੁੜ ਕੇ ਆਪਣਾ ਪ੍ਰੋਗਰਾਮ ਆਪਾਂ ਸ਼ੁਰੂ ਕਰਤਾ। ਫਿਰ ਉੱਥੇ ਸਟੂਡੀਓ ਨਾਲ ਮੈਂ ਲੱਗਾ ਹੋਇਆ ਸੀਗਾ, ਤੇ ਬਾਅਦ ਸਟੂਡੀਓ ਵਾਲੇ ਦੁਆਰਾ ਸਾਨੂੰ ਰੀਕਨੈਕਟ ਕੀਤਾ, ਕਿਉਂਕਿ ਉਧਰੋਂ ਡਿਸਕਨੈਕਟ ਹੋਇਆ। ਤੁਸੀਂ ਸਤਿੰਦਰ ਪਾਲ ਸਿੱਧੂ ਸਾਹਿਬ ਨਾਲ ਗੱਲਬਾਤ ਕਰ ਲਿਓ। ਬਾਰੇ ਸਰ, ਬਹੁਤ ਬਹੁਤ ਧੰਨਵਾਦ।
2: ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਤਮਰ ਸਾਹਿਬ।
1: ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸੋਰੀ, ਮਾਫ਼ ਕਰਨਾ। ਕੱਲ੍ਹ ਨੂੰ ਗੱਲਬਾਤ ਕਰਾਂਗੇ ਜ਼ਰੂਰ, ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ ਮੇਰੇ ਹਿੰਦਾ ਵੀਰ ਜੀ, ਅਤੇ ਨਾਲ ਦੀ ਨਾਲ ਇੰਡੀਆ ਪੰਜਾਬੀ ਵਿਆਹ ਜਿਹੜਾ ਫਾਦਰ ਉਭਰਦੇ ਹਨ ਐਲੀ ਟਰੱਕ ਤੋਂ ਰਾਜਾ ਬਾਈ ਜੀ, ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਦਾ ਐਕਸਪੀਰੀਅੰਸ ਹੈਗਾ ਆ, 416-357-99 ਪੈਣੇ ਨਾ ਨੰਬਰ, ਅਲਫਾ ਟਰੱਕ ਤੋਂ ਲੱਕੀ ਅਤੇ ਸੁੱਖੀ ਸੈਣੀ ਸਾਹਿਬ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਸਰਵਿਸ ਲੈਣੀ ਹੋਵੇ 347-278-34-34 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ, ਤੁਸੀਂ ਸੰਪਰਕ ਕਰ ਸਕਦੇ ਹੋ BK ਟੈਕਸ ਐਂਡ ਅਕਾਊਂਟਿੰਗ ਦੇ ਉੱਪਰ ਪਾਲ ਮਾਂਗੜ ਸਾਹਿਬ ਦੇ ਨਾਲ, ਜਸ ਭੁੱਲਰ ਸਾਹਿਬ ਦਾ ਨੰਬਰ 416-732-2611, ਐਡ ਮੇਰਾ ਇੱਕ ਏਜੰਸੀ ਹੈਗੀ, ਉਹਨਾਂ ਨਾਲ ਗੱਲਬਾਤ ਕਰ ਲਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬੈਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਾ ਬਹੁਤ ਬਹੁਤ ਧੰਨਵਾਦ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰਦੇ ਤੁਸੀਂ ਪਸੰਦ ਕੀਤਾ ਹੋਵੇ, ਨਾ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਪ੍ਰੋਗਰਾਮ ਥੋੜ੍ਹਾ ਰੇਡੀਓ 'ਤੇ ਥੋੜ੍ਹਾ ਲੇਟ ਸ਼ੁਰੂ ਹੋਇਆ, ਪਰ ਟੀ ਵੀ 'ਤੇ ਸਾਡਾ ਚੱਲ ਰਿਹਾ ਸੀਗਾ, ਅਸੀਂ ਤੁਹਾਡੇ ਲਈ ਇੱਥੇ ਬੈਠੇ ਰਹੇ। ਢਿੱਲੋ ਵੀਡੀਓ ਵਾਲੇ ਆਪਣੀ 46ਵੀਂ ਐਨਵਰਸਰੀ ਮਨਾ ਰਹੇ ਹਨ, ਕਿਆ ਬਾਤ ਹੈ, 46th ਐਨਵਰਸਰੀ ਮਨਾ ਰਹੇ ਹਨ। ਤੁਸੀਂ ਜਿੱਥੇ ਉੱਥੇ ਬੈਠ ਕੇ ਬਹੁਤ ਸਾਰੀ ਸ਼ੋਪਿੰਗ ਕਰ ਸਕਦੇ ਹੋ, ਅਤੇ ਜਿਹੜੇ ਗੁਰਬਾਣੀ ਰੇਡੀਓ ਬੜੀ ਸਾਸੀ ਪ੍ਰੈਸ ਵਿੱਚ ਲੱਗੇ ਹੋਏ ਹਨ, ਅਤੇ ਹੋਰ ਕੇ ਡਿਵਾਈਸ ਲੈਣੇ ਹੋਣ ਤਾਂ ਸਾਡਾ ਚੈਨਲ ਦੇਖਣਾ ਹੋਵੇ, ਦੇਖ ਸਕਦੇ ਹੋ। ਢਿੱਲੋ ਵੀਡੀਓ 'ਤੇ ਸੰਪਰਕ ਕਰ ਲਿਓ। ਕਟਾਰੀਆ ਟੂਰਸ ਐਂਡ ਟਰੈਵਲ, ਇਹਨਾਂ ਦਾ ਧੰਨਵਾਦ। ਸਟਾਰਗੇਟ ਲੋਜੈਸਟਿਕ ਟੀਮ ਦਾ ਬਹੁਤ ਬਹੁਤ ਧੰਨਵਾਦ। ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਜਿਹੜਾ ਡਰਾਈਵਰਾਂ ਦਾ ਹੈਗਾ ਜਾਂ ਕੰਪਨੀ ਦਾ ਕੰਮ ਹੈਗਾ ਆ, ਸਾਰੇ ਪੈਸੇ ਕਮਾਉਣਾ ਚਾਹੁੰਦੇ ਹਾਂ। ਜਦੋਂ ਸਰਕਾਰ ਨੂੰ ਪੈਸਾ ਟੈਕਸ ਨਹੀਂ ਮਿਲਦਾ ਤਾਂ ਫਿਰ ਚਿੱਠੀਆਂ ਆਉਣ ਲੱਗ ਪੈਂਦੀਆਂ, ਕਿਹੜੀ ਗਲਤੀ ਹੈਗੀ ਆ, ਕਿੱਥੇ ਲੂਪ ਹੋਰ ਖੁੱਲ੍ਹੇ ਹਨ, ਉਹ ਆਪਾਂ ਗੱਲਬਾਤ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਸ ਡਿਪਾਰਟਮੈਂਟ ਵਿੱਚ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੱਧਰੋਂ ਇਹ ਤੋੜ ਮਰੋੜੀ ਹੋ ਰਹੀ ਹੈਗੀ ਆ, ਅਤੇ ਡਰਾਈਵਰਾਂ ਦੀ ਤਨਖਾਹ ਨਹੀਂ ਵੱਧ ਰਹੀ ਹੈਗੀ, ਉੱਧਰੋਂ ਜਦੋਂ ਓਨਰ ਓਪਰੇਟਰ ਕੰਮ ਕਰਦੇ ਆ ਅਤੇ ਮੁੜ ਕੇ ਫਿਰ ਟੈਕਸ ਮੰਗਣ ਲੱਗ ਪੈਂਦੇ ਹਨ। ਹਾਂ, ਸਾਡੇ ਜਿਹੜੇ ਲੀਡਰ ਹਨ ਪਲੈਕ ਲੈ ਕੇ ਚਲੇ ਜਾਂਦੇ ਹਨ, ਪਲੈਕ ਫੜਦੇ ਆ

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ, ਮੰਡਿਆ ਦਿਨ, ਸਤੰਬਰ ਮਹੀਨੇ ਦੀ 21 ਤਰੀਕ, ਸੰਨ 2026। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 ਤੋਂ 8 ਪੇਸ਼ ਕੀਤਾ ਜਾਂਦਾ ਅਤੇ ਪ੍ਰੋਗਰਾਮ ਦਾ ਆਗਾਜ਼ ਹੁੰਦਾ ਨਿਊਜ਼ ਸੈਗਮੈਂਟ ਅਰਵਿੰਦ ਸਿੰਘ ਭੱਟੀ ਜੀ ਲੈ ਕੇ ਖਬਰਾਂ, ਜਿਵੇਂ ਪਹਿਲਾਂ ਜਲੰਧਰ ਦੂਰਦਰਸ਼ਨ 'ਤੇ ਸ਼ਾਮ 7 ਵਜੇ ਖਬਰਾਂ ਮਸ਼ਹੂਰ ਸੀ ਅਤੇ ਹੁਣ ਰੇਡੀਓ ਚੜ੍ਹਦੀ ਕਲਾ 'ਤੇ ਮੋਰਨਿੰਗ 7 ਵਜੇ ਦੀਆਂ ਖਬਰਾਂ ਨੂੰ ਪਰਿਵਾਰ ਉਡੀਕਦੇ ਨੇ। ਇਸ ਤੋਂ ਬਾਅਦ ਖਬਰਾਂ 'ਤੇ ਚਰਚਾ ਹੁੰਦੀ ਹੈ ਅਤੇ ਪਬਲਿਕ ਸੈਗਮੈਂਟ ਦੇ ਵਿੱਚ ਤੁਹਾਡੇ ਸਵਾਲ ਅਤੇ ਭੱਟੀ ਸਾਹਿਬ ਦੇ ਜਵਾਬ ਹੁੰਦੇ ਨੇ। ਨਾਲ ਦੇ ਨਾਲ ਗੀਤਾਂ ਦੀ ਫਰਮਾਇਸ਼ ਚੱਲਦੀ ਹੈ, ਨਾਲ ਦੇ ਨਾਲ 7:30 ਵਜੇ ਖੁੰਡ ਚਰਚਾ ਸੈਗਮੈਂਟ ਹੁੰਦਾ ਜਿਸ ਦੇ ਵਿੱਚ ਆਪਾਂ ਲੋਕਲ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਹਾਂ ਅਤੇ ਵਿਸ਼ੇਸ਼ ਗੱਲਬਾਤ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਕੋਈ ਨਾ ਕੋਈ ਮਹਿਮਾਨ ਵੀ ਜੁੜਦੇ ਨੇ ਅਤੇ ਅੱਜ ਸਾਡੇ ਨਾਲ 2 ਮਹਿਮਾਨ ਜੁੜਨਗੇ ਅਤੇ ਉਹਨਾਂ ਨਾਲ ਵੀ ਤੁਹਾਨੂੰ ਇੰਟਰੋਡਕਸ਼ਨ ਬੜਾ ਜਲਦੀ ਕਰਾਵਾਂਗੇ। ਸੋ ਅੱਜ ਦਾ ਪ੍ਰੋਗਰਾਮ ਬੜਾ ਖਾਸ ਹੋਊਗਾ, 7 ਤੋਂ 8 ਵਜੇ ਤੱਕ ਤੁਸੀਂ ਨਿੱਠ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸਟੂਡੀਓ 'ਚ ਗੱਲਬਾਤ ਕਰਨੀ ਹੋਵੇ, ਕੋਈ ਗੀਤ ਦੀ ਫਰਮਾਇਸ਼ ਆ, ਕੋਈ ਭੱਟੀ ਸਾਹਿਬ ਦੇ ਨਾਲ ਸਵਾਲ ਜਵਾਬ ਨੇ, ਜਾਂ ਫਿਰ ਸਾਡੇ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਵਿਸ਼ੇਸ਼ ਗੱਲਬਾਤ ਦੇ ਵਿੱਚ ਸਾਡੇ ਮਹਿਮਾਨ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 416-233-7368 416-233-7368 416-233-7368 'ਤੇ ਨਿਊਜ਼ ਦੇ ਇਸ ਸੈਗਮੈਂਟ ਦੇ ਸਾਡੇ ਸਪੋਂਸਰ ਨੇ ਨਾਨਕ ਪ੍ਰੋਡਕਟਸ, ਨਾਨਕ ਘਿਓ, ਨਾਨਕ ਪਨੀਰ ਜਾਂ ਫਿਰ ਨਾਨਕ ਦੇ ਜਿਹੜੇ ਜਿਹੜੇ ਪ੍ਰੋਡਕਟ ਨੇ। ਰਸ ਮਲਾਈ ਅੱਜ ਕੱਲ੍ਹ ਡੈਜ਼ਰਟ ਦੇ ਵਿੱਚ ਬੜਾ ਲੋਕ ਪਸੰਦ ਕਰਦੇ ਨੇ, ਜਦੋਂ ਵੀ ਫੂਡ ਖਾਣ ਤੋਂ ਬਾਅਦ ਮਹਿਮਾਨ ਆਉਂਦੇ ਨੇ ਕਿ ਮਿੱਠਾ ਹੋ ਜਾਏ ਤਾਂ ਫਿਰ ਨਾਨਕ ਰਸ ਮਲਾਈ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਖਬਰਾਂ ਦੇ ਸਪੈਕਟਰ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਰਵਿੰਦਰ ਸਿੰਘ ਪੱਟੀ, ਤੇਰਾ ਪੇਸ਼ ਨੇ ਚੋਣ ਦੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ਕੀਤੀ ਡੋਰ ਟੂ ਡੋਰ ਕੰਪੇਨ ਦੀ ਸ਼ੁਰੂਆਤ, ਆਪਣੀ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ। ਸੁਖਬੀਰ ਬਾਦਲ ਨੇ ਪੰਜਾਬ ਬਚਾਓ ਰੈਲੀ ਦੌਰਾਨ ਵਾਰਸ ਪੰਜਾਬ ਦੇ ਜਥੇਬੰਦੀ ਤੇ ਕੀਤੇ ਮੁੜ ਹਮਲੇ, ਆਮ ਆਦਮੀ ਪਾਰਟੀ ਤੇ ਫੰਡਿੰਗ ਕਰਨ ਦਾ ਲਗਾਇਆ ਦੋਸ਼। ਰੇਪ ਦੇ ਦੋਸ਼ੀ ਅਮਰਜੀਤ ਸਿੰਘ ਚਾਵਲਾ ਨੂੰ ਪੰਸ ਚੋਂ ਕੀਤਾ ਗਿਆ ਖਾਰਜ, ਜਥੇਦਾਰ ਗੜਗਾ ਜੀ ਨੇ ਪੰਜ ਸਿੰਘ ਸਾਹਿਬਾਨ ਦਾ ਸੁਣਾਇਆ ਫੈਸਲਾ। ਫਰੀਦਕੋਟ ਵਿੱਚ ਪੁਲਿਸ ਨੂੰ ਨਸ਼ਿਆਂ ਵਿਰੁੱਧ ਮਿਲੀ ਵੱਡੀ ਕਾਮਯਾਬੀ, 47 ਕਿਲੋ ਹੈਰਨ ਤੇ 3 ਪਿਸਤੌਲਾਂ ਸਣੇ 4 ਵਿਅਕਤੀ ਗ੍ਰਿਫ਼ਤਾਰ। ਤੇ ਡੇਰਾ ਬਾਬਾ ਨਾਨਕ ਚ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੇ ਦੱਸਿਆ ਪੁਰਾਣੀ ਰੰਜਿਸ਼ ਦਾ ਮਾਮਲਾ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਆਮ ਆਦਮੀ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਨ ਦਾ ਮੁਨਾਫਾ ਮੁਹਿੰਮ ਨੂੰ ਦਾ ਕੇਂਦਰ ਬਣਾਉਂਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਦੇ 4.5 ਸਾਲਾਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਘਰ ਘਰ ਜਾ ਕੇ ਲੋਕਾਂ ਨਾਲ ਗੱਲਬਾਤ ਦੌਰਾਨ ਮਾਨ ਨੇ ਦਾਅਵਾ ਕੀਤਾ ਕਿ ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਮੇਤ ਵੱਖ ਵੱਖ ਸਰਕਾਰੀ ਯੋਜਨਾਵਾਂ ਨਾਲ ਪਰਿਵਾਰਾਂ ਨੂੰ ਆਰਥਿਕ ਲਾਭ ਮਿਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਰਸ ਪੰਜਾਬ ਦੇ ਪਾਰਟੀ ਨੂੰ ਪੰਜਾਬ ਬਚਾਓ ਰੈਲੀ ਦੌਰਾਨ ਘੇਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਜਥੇਬੰਦੀ ਤੋਂ ਸੁਚੇਤ ਰਹਿਣ ਜਿਸ ਨੂੰ ਏਜੰਸੀਆਂ ਤੇ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਹੈ ਤੇ ਜਿਸ ਨੂੰ ਬੰਦੀ ਸਿੰਘਾਂ ਵਰਗੇ ਪੰਥਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਨੂੰ ਅਜਿਹੀਆਂ ਰਾਤੋ ਰਾਤ ਉਪਜੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਨ੍ਹਾਂ ਦੇ ਆਗੂਆਂ ਦਾ ਤੁਹਾਡੇ ਵਾਸਤੇ ਕੁਰਬਾਨੀਆਂ ਦਾ ਕੋਈ ਇਤਿਹਾਸ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦੇਣ ਸੰਬੰਧੀ ਕਾਨੂੰਨ ਬਣਾਇਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਖਾਲਸਾ ਪੰਥ ਤੋਂ ਛੇਕ ਦਿੱਤਾ ਹੈ। ਇਹ ਫੈਸਲਾ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਲਿਆ ਗਿਆ ਹੈ। ਇਹ ਕਾਰਵਾਈ ਅਮਰਜੀਤ ਸਿੰਘ ਚਾਵਲਾ ਖਿਲਾਫ ਸ੍ਰੀ ਅਨੰਦਪੁਰ ਸਾਹਿਬ ਚ ਇੱਕ ਔਰਤ ਦੀ ਸ਼ਿਕਾਇਤ ਤੇ ਜਬਰ ਜਨਾਹ, ਬੰਧਕ ਬਣਾਉਣ ਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਹੋਣ ਦੇ ਕੁਝ ਦਿਨਾਂ ਬਾਅਦ ਹੋਈ ਹੈ। ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡੇ ਚ ਕਾਰ ਸਵਾਰ ਅਣਪਛਾਤੇ ਤੇ ਨੌਜਵਾਨਾਂ ਨੇ ਕਾਂਗਰਸ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਉਰਫ ਕਾਕਾ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਪਿਰਤਕ ਦੇ ਭਰਾ ਤੇ ਪਿੰਡ ਦੇ ਕਾਂਗਰਸੀ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਸੁਖਰਾਜ ਸਿੰਘ ਬੀਤੀ ਰਾਤ ਇੱਕ ਧਾਰਮਿਕ ਸਮਾਗਮ ਤੋਂ ਵਾਪਸ ਘਰ ਨੂੰ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਰਸਤੇ ਚ ਸਵਾਰ ਇੱਕ ਗੱਡੀ ਸਵਾਰ ਕੁਝ ਲੋਕਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਤੇ ਨਾਲ ਦੇ ਨਾਲ ਹੀ ਅਸੀਂ ਬਿਨਾਂ ਸਮਾਂ ਗਵਾਏ ਸ਼ੁਰੂ ਕਰਦੇ ਹਾਂ ਪਬਲਿਕ ਸੈਗਮੈਂਟ ਜਿਸ ਦੇ ਵਿੱਚ ਭੱਟੀ ਸਾਹਿਬ ਦੇ ਜਵਾਬ ਹੋਣਗੇ ਤੇ ਤੁਸੀਂ ਕਿਉਂਕਿ ਵੀਕਐਂਡ ਤੋਂ ਬਾਅਦ ਬਹੁਤ ਲੋਕ ਬਹੁਤ ਕੁਝ ਵਾਪਰਦਾ ਗਾ ਸੈਟਰਡੇ ਸੰਡੇ ਦੇ ਗੈਪ ਤੋਂ ਬਾਅਦ ਸੋ ਬਹੁਤ ਸਾਰੇ ਸਵਾਲ ਹੋਣਗੇ ਸੋ ਸਟੂਡੀਓ ਦਾ ਨੰਬਰ 416-233-7683 ਸਾਰੀਆਂ ਲਾਈਨਸ ਅਵੇਲੇਬਲ ਨੇ ਇਸ ਸਮੇਂ ਤੁਸੀਂ ਕਾਲ ਮਿਲਾ ਸਕਦੇ ਹੋ 416-233-7368 4162-333-7368।

0: ਸਟੂਡੀਓ ਦਾ ਨੰਬਰ ਆ 416-233-7368 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਚੱਲਦੇ ਆ ਪਹਿਲੀ ਕਾਲ 3056। ਸਤਿ ਸ੍ਰੀ ਅਕਾਲ ਜੀ।
1: ਹਰੀ ਭੁੱਲਰ ਸਾਹਿਬ, ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ ਚਾਲ ਹੈ ਜੀ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ,
1: ਚੜ੍ਹਦੀ ਕਲਾ ਚ ਰਹਿਣਾ ਵਾ ਹਮੇਸ਼ਾ ਚੜ੍ਹਦੀ। ਅਜੇ ਇੱਕ ਖਬਰ ਆ ਰਹੀ ਆ, ਕੱਲ ਵੀ ਬੜੀ ਯਾਰ ਉਹ ਮੰਦਭਾਗੀ ਜੀ ਖਬਰ ਆ ਇਹ। ਆ ਜਿਹੜਾ ਚਵਲਾ ਜਿਹਾ ਇੱਕ ਹੈਗਾ ਅਨੰਦਪੁਰ ਸਾਹਿਬ ਵਾਲਾ
0: ਜੀ,
1: ਇਹਨੂੰ ਉਹਨੂੰ ਬਰਖਾਸਤ ਕੀਤਾ ਜਿੱਦਾਂ ਨਾ ਜਥੇਦਾਰ ਨੇ, ਪਰ ਇਹ ਬਹੁਤ ਲੇਟ ਉਹਨੇ ਫੈਸਲਾ ਲਿਆ। ਪਹਿਲਾਂ ਭਗਵੰਤ ਮਾਨ ਤੇ ਤਾਂ ਬੜਾ ਹੀ ਚੜ੍ਹਦਾ ਸੀਗਾ, ਤੇ ਅੱਜ ਕੀ ਗੱਲ ਹੋ ਗਈ ਇਹਨੂੰ ਹੁਣ?
0: ਤੁਸੀਂ ਸਵਾਲ ਕੋਈ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜੀ, ਭੱਟੀ ਸਾਹਿਬ ਜਵਾਬ ਦੇਣਗੇ, ਪਰ ਸ਼ਬਦਾਂ ਦੀ ਮਰਿਆਦਾ ਪਲੀਜ਼ ਬਣਾ ਕੇ ਰੱਖਿਓ ਜੀ। ਭੱਟੀ ਸਾਹਿਬ
2: ਦੇਖੋ ਜੀ, ਭਾਜੀ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਤੇ ਉਹ ਕਿਸੇ ਹੱਦ ਤੱਕ ਜਾਇਜ਼ ਵੀ ਹੈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਭੂਮਿਕਾ ਹੈ ਉਹ ਵੀ ਸ਼ੱਕ ਦੇ ਘੇਰੇ ਚ ਆਉਂਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਸ ਔਰਤ ਨੇ ਬਹਿਰੀਨ ਤੋਂ ਆਈ ਔਰਤ ਨੇ ਇਹਨਾਂ ਦੇ ਇਲਜ਼ਾਮ ਲਗਾਏ ਸੀ ਤੇ ਉਹਨੇ ਐਫ ਆਈ ਆਰ ਦਰਜ ਕਰਾਈ ਸੀ। ਉਹਨੇ ਇਹ ਕਿਹਾ ਕਿ ਮੈਂ ਪਹਿਲਾਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਹ ਕੁਝ ਹੋ ਰਿਹਾ। ਉਸ ਤੋਂ ਇਲਾਵਾ ਉਹਨਾਂ ਨੇ ਐਡਵੋਕੇਟ ਧਾਮੀ ਨੂੰ ਵੀ, ਜਿਹੜੇ ਐਸ ਸੀ ਪੀ ਸੀ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ ਸ਼ਿਕਾਇਤ ਕੀਤੀ, ਪਰ ਉਹਦਾ ਕਹਿਣਾ ਕਿ ਦੋਵਾਂ ਨੇ ਉਹਦੀ ਗੱਲ ਤੇ ਕੋਈ ਧਿਆਨ ਨਹੀਂ ਸੀ ਦਿੱਤਾ। ਸੋ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਗਿਆ, ਐਫ ਆਈ ਆਰ ਦਰਜ ਹੋ ਗਈ ਹੈ, ਅਮਰਜੀਤ ਸਿੰਘ ਚਾਵਲਾ ਦੇਸ਼ ਚੋਂ ਫਰਾਰ ਹੋ ਚੁੱਕੇ ਤੇ ਫਿਰ ਉਹਨਾਂ ਨੂੰ ਹੁਣ ਪੰਥ ਚੋਂ ਖਾਰਜ ਕੀਤਾ ਗਿਆ, ਪੰਥ ਚੋਂ ਛੇਕਿਆ ਗਿਆ, ਇਹ ਗੱਲ ਮੈਨੂੰ ਲੱਗਦਾ ਹੈ ਭੁੱਲਰ ਸਾਹਿਬ ਤੁਹਾਡੇ ਕਹਿਣਾ ਚਾਹੁੰਦੇ ਸੀ।
0: ਬਿਲਕੁਲ ਜੀ, ਸ਼ੁਕਰੀਆ। 7065 ਨੰਬਰ, ਸਤਿ ਸ੍ਰੀ ਅਕਾਲ ਜੀ।
3: ਹੈਲੋ, ਹਾਂਜੀ ਬਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਥੋੜਾ ਜਿਹਾ ਜੀ, ਅਕਾਲੀ ਦਲ ਦਾ ਕੀ ਹੈ ਜੀ? ਤਾਂ ਭੋਗ ਪੈ ਗਿਆ ਬਾਦਲ ਲਾਣੇ ਦਾ, ਤਾਂ ਇਹਦੀ ਤਾਂ ਆਪਾਂ ਨੂੰ ਗੱਲ ਕਰਨੀ ਬੰਦ ਕਰੀਏ। ਆ ਜਿਹੜੀ ਗੱਲ ਰਹੀ ਆ ਝਾੜੂ ਸਰਕਾਰ ਦੀ, ਜਿਹੜੇ ਕਹਿ ਕੇ ਆਏ ਸੀ ਨਸ਼ਾ 4 ਮਹੀਨੇ ਚ ਬੰਦ, ਤੇ ਨਸ਼ਾ ਜੀ ਹੁਣ 4.5 ਸਾਲ ਬਾਅਦ ਪਿਛਲੇ ਨੂੰ ਕਹੀ ਜਾਂਦੇ ਜੀ ਉਹ ਨਸ਼ਾ ਲੈ ਕੇ ਆਏ ਜੀ, ਉਹਨਾਂ ਨੇ ਕੀਤਾ ਜੀ, ਹੁਣ ਤੁਸੀਂ ਵੀ 4.5 ਸਾਲ ਲੰਘਾ ਦੇ ਮਿੱਤਰ, ਤੁਹਾਨੂੰ ਨਾ ਪੁੱਛੀਏ ਹੁਣ, ਤੁਸੀਂ ਤਾਂ ਮਾੜਾ ਵਿਰੋਧ ਵੀ ਨੀ ਕਰਨ ਦਿੰਦੇ। ਤੇ ਮਜੀਠੀਏ ਜੇ ਨਸ਼ਾ ਵੇਚਿਆ ਹੁਣ 10 ਸਾਲ ਤੋਂ, ਮਜੀਠੀਆ ਨਸ਼ਾ ਗੌਰਮੈਂਟ ਚੋਂ ਬਾਹਰ ਆ, ਹਜੇ ਮਜੀਠੀਆ ਵੇਚਿਆ ਨਸ਼ਾ, ਮਜੀਠੀਏ ਤੋਂ ਫੜ ਕੇ ਅੰਦਰ ਕਰੋ ਮਜੀਠੀਏ ਨੂੰ।
0: ਸ਼ੁਕਰੀਆ ਜੀ, ਥੈਂਕ ਯੂ। ਭੱਟੀ ਸਾਹਿਬ, ਹਰ ਸਰਕਾਰ ਨਸ਼ੇ ਤੇ ਹੀ ਕੈਂਪੇਨ ਕਰਦੀ ਆ, ਨਸ਼ਾ ਨੂੰ ਵੀ ਮੁੱਦਾ ਬਣਾ ਕੇ ਸਰਕਾਰ ਪਹਿਲਾਂ ਬਣੀ ਸੀ ਤੇ ਹੁਣ ਵਾਲੀਆਂ ਸਰਕਾਰਾਂ ਵੀ ਇਹੀ ਮੁੱਦਾ ਚੱਕ ਰਹੀਆਂ ਨੇ। ਸੋ ਕੀ ਕਹਿਣਾ ਚਾਹੋਗੇ ਇਸ ਸਮਾਪਤ? ਤੇ ਸਟੂਡੀਓ ਦਾ ਨੰਬਰ ਹੈ 416-233-7368। ਕਾਲਾਂ ਆਪਾਂ ਪਲੀਜ਼ ਸ਼ੋਰਟ ਰੱਖਾਂਗੇ ਤਾਂ ਕਿ ਸਾਰੇ ਸਰੋਤਿਆਂ ਦੀਆਂ ਕਾਲਾਂ ਜਿਹੜੀਆਂ ਆ ਸਕਣ। ਜੀ ਭੱਟੀ ਸਾਹਿਬ,
2: ਸਾਡੇ ਜਿਹੜੇ ਸਰੋਤੇ ਇਹਨਾਂ ਦਾ ਬਿਲਕੁਲ ਵਿਚਾਰ ਠੀਕ ਹੈ, ਕਿਉਂਕਿ ਸਾਰੀਆਂ ਪਾਰਟੀਆਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਨਸ਼ਾ ਖਤਮ ਕਰਾਂਗਾ, ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਅਸੀਂ 4 ਮਹੀਨੇ ਚ ਨਸ਼ਾ ਖਤਮ ਕਰਾਂਗੇ। ਉਸ ਤੋਂ ਬਾਅਦ ਹੁਣ ਤੁਸੀਂ ਦੇਖੋ, ਛੱਜ ਤੇ ਬੋਲੇ ਛਾਨਣੀ ਕਿਉਂ ਬੋਲੇ, ਭਾਰਤੀ ਜਨਤਾ ਪਾਰਟੀ ਵਾਲੇ ਇਹ ਯਾਤਰਾਵਾਂ ਕਰ ਰਹੇ ਨਸ਼ਾ ਵਿਰੋਧੀ। ਹਾਲਾਂਕਿ ਇਹ ਭਗਵੰਤ ਮਾਨ ਬਹੁਤ ਵਾਰੀ ਕਹਿ ਚੁੱਕੇ ਕਿ ਜਿਹੜਾ ਨਸ਼ਾ ਹੈ ਉਹ ਪਾਕਿਸਤਾਨ ਵੱਲੋਂ ਜਿੰਨਾ ਕੁ ਆਉਂਦਾ ਹੈ ਉਹ ਤੇ ਕੁਝ ਗ੍ਰਾਮਾਂ ਦੇ ਹਿਸਾਬ ਨਾਲ ਆਉਂਦਾ ਹੈ, ਅੱਧੇ ਕਿਲੋ ਕਿਲੋ ਦੇ ਹਿਸਾਬ ਨਾਲ ਆਉਂਦਾ, ਤੇ ਜਿਹੜਾ ਬੰਦਰਗਾਹ ਜਿਹੜੀ ਗੁਜਰਾਤ ਦੀ ਬੰਦਰਗਾਹ ਤੋਂ ਆਉਂਦਾ ਉਹ ਕੁਇੰਟਲਾਂ ਦੇ ਹਿਸਾਬ ਨਾਲ ਆਉਂਦਾ। ਸੋ ਕਿਸੇ ਨਾ ਕਿਸੇ ਹੱਦ ਤੱਕ ਭਾਰਤੀ ਜਨਤਾ ਪਾਰਟੀ ਵੀ ਇਸ ਨਸ਼ੇ ਦੇ ਕਾਰੋਬਾਰ ਚ ਇਨਵੋਲਵ ਜਾਪਦੀ ਹੈ,
0: ਉੱਥੇ
2: ਭਾਰਤੀ ਜਨਤਾ ਪਾਰਟੀ ਦਾ ਬੜੇ ਸਾਲਾਂ ਤੋਂ ਰਾਜ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੀ ਜ਼ਿੰਮੇਵਾਰੀ ਤੇ ਬਣਦੀ ਹੈ ਨਾ।
0: ਜੀ ਥੈਂਕ ਯੂ। ਅਗਲੀ ਕਾਲ 1052। ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਕੀ ਜਿਹੜਾ ਜੀ ਇਹ ਭਗਵੰਤ ਮਾਨ ਦੇ ਗੁਣ ਸਵੇਰ ਤੋਂ ਸ਼ਾਮ ਤੇ ਜਦੋਂ ਇਹ ਖਬਰਾਂ ਦਿੰਦੇ ਉਹਦੇ ਗਾਈ ਜਾਂਦੇ ਆ, ਤੇ ਜੇ ਲੋਕਾਂ ਨੂੰ ਪਤਾ ਕਿ ਕੰਮ ਇਹਨੇ ਚੰਗੇ ਕੀਤੇ ਉਹਨੂੰ ਉਹਨੂੰ ਦੌੜੀ ਪਿੱਟਣ ਦੀ ਲੋੜ ਨਹੀਂ ਤੇ ਉਹ ਆਜ਼ਾਦ ਹੋ ਜਾਏਗਾ। ਬਾਕੀ ਇਹ ਪਤਾ ਨੀ ਬੀਜੇਪੀ, ਮੈਂ ਤਾਂ ਕਿਸੇ ਪਾਰਟੀ ਤੋਂ ਨਹੀਂ ਬਿਲੋਂਗ ਕਰਦਾ, ਪਰ ਬੀਜੇਪੀ ਨੇ ਜਿਹੜਾ ਜੋ ਵੀ ਆਪਣਾ ਡਰੱਗ ਰਗੇਸ਼ ਕੱਢਿਆ ਉੱਥੇ, ਤੇ ਉਹਦੇ ਵਿੱਚ ਬਿੱਟੂ ਨੇ ਕੀ ਕੁਛ ਹੋਇਆ,
0: ਪੁਲਿਸ ਨੇ ਕੀ ਕੁਛ ਕੀਤਾ,
4: ਉਹ ਕਿਉਂ ਮਿਸ ਹੋ ਜਾਂਦਾ ਜੀ? ਜਿਹਨਾਂ ਨੂੰ ਪੁੱਛੋ ਵੀ ਬੀਜੇਪੀ ਗੌਰਮੈਂਟ ਵੀ ਇੱਕ ਪੰਜਾਬ ਦੀ ਗੌਰਮੈਂਟ ਹੋ ਸਕਦਾ, ਕੱਲ ਨੂੰ ਬੀਜੇਪੀ ਗੌਰਮੈਂਟ ਆ ਜਾਵੇ ਪੰਜਾਬ ਚ।
0: ਸ਼ੁਕਰੀਆ ਜੀ, ਥੈਂਕ ਯੂ। ਆਪਾਂ ਕੋਲ ਬਿਲਕੁਲ ਸ਼ਾਰਟ ਰੱਖਾਂਗੇ ਜੀ, ਇਹਨਾਂ ਦੇ ਨਾਲ ਹੀ ਕੈਪਟਨ ਸਾਹਿਬ ਵੀ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਜੀ।
5: ਹਾਂ ਭੁੱਲਰ ਸਾਹਿਬ, ਸਤਿ ਸ੍ਰੀ ਅਕਾਲ। ਭੁੱਲਰ ਸਾਹਿਬ, ਕੀ ਕਾਰਨ ਆ ਬਿੱਟੂ ਦੀ ਗੰਗਾ ਤਾਂ ਉਲਟੀ ਵਹਿਣੀ ਸ਼ੁਰੂ ਹੋ ਗਈ ਆ। ਲੁਧਿਆਣੇ ਚ ਜਦੋਂ ਇਹ ਖੜੇ ਹੁੰਦੇ ਆ ਐਮ ਐਲ ਏ ਦੇ, ਔਰ ਉੱਥੇ ਇਹਨਾਂ ਨੂੰ 1.5 ਕਰੋੜ ਤਾਂ ਟੈਕਸ ਜਮ੍ਹਾਂ ਕਰਨਾ ਪੈਂਦਾ। ਪੰਜਾਬ ਦੇ ਵਿੱਚ 3 ਟਾਈਮ ਐਮ ਐਲ ਏ, 1 ਟਾਈਮ ਐਮ ਪੀ ਰਹੇ ਹੋਏ ਹੈ, ਔਰ ਹੁਣ ਜਦੋਂ ਪੰਜਾਬ ਦੇ ਵਿੱਚ ਆਉਂਦੇ ਲੋਕ ਇਹਨਾਂ ਨੂੰ ਆਂਡੇ ਮਾਰਦੇ ਹੈਗੇ ਆ। ਚੰਗਾ ਹੁੰਦਾ ਇਹਨਾਂ ਆਂਡਿਆਂ ਦਾ ਐਂਬਲਟ ਬਣਾ ਕੇ ਸੁੱਖ ਵਿਲਾਸ ਹੋਟਲ ਚ ਖਵਾਇਆ ਜਾਂਦਾ, ਔਰ ਇਹਨੂੰ ਦੱਸਿਆ ਜਾਂਦਾ ਫਿਰ ਵੀ ਪੰਜਾਬ ਦੇ ਲੋਕ ਤਾਂ ਆਂਡੇ ਮਾਰਦੇ, ਤੇਰੇ ਦਾਦਾ ਜੀ ਨੇ 25,000 ਲੋਕਾਂ ਨੂੰ ਮਾਰ ਦਿੱਤਾ ਸੀ, ਤੇਰੇ ਟਾਈਮ ਨਹੀਂ ਮਾਰਿਆ ਤਾਂ ਦੱਸੋ। ਨਾਲ ਸੀ ਕੇ ਪੀ ਐਸ ਗਿੱਲ, ਹੁਕਮ ਇਹਨਾਂ ਨੂੰ ਇਹ ਸੀ ਕੋਈ ਜਵਾਨ ਪੰਜਾਬ ਚ ਛੱਡਿਓ ਨਾ ਤੁਸੀਂ, ਇਹ ਹੁਕਮ ਸੀ ਜਰਾ ਇਹਨੂੰ ਯਾਦ ਕਰਾ ਦੇਣਾ ਸੀ ਸੁੱਖ ਬਿਲਾਸ ਹੋਟਲ ਚ ਇਹਨਾਂ ਆਂਡਿਆਂ ਦਾ ਆਮਲੇਟ ਖਵਾ ਕੇ।
0: ਜੀ ਭੱਟੀ ਸਾਹਿਬ,
2: ਦੇਖੋ ਜੀ ਸਾਡੇ ਇਹਨਾਂ ਸਰੋਤਿਆਂ ਨੇ ਸਿੱਧਾ ਤੌਰ ਤੇ ਉਹਦਾ ਨਾਂ ਲਿਆ ਰਵਨੀਤ ਸਿੰਘ ਬਿੱਟੂ ਦਾ। ਇਹ ਹੁਣ ਲੋਕਾਂ ਦੀਆਂ ਭਾਵਨਾਵਾਂ ਨੇ, ਇਹਦੇ ਚ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ, ਪਰ ਹਾਂ ਇੱਕ ਗੱਲ, ਇਸ ਤੋਂ ਪਹਿਲਾਂ ਜਿਹੜੇ ਸਰੋਤੇ ਸੀ ਉਹਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਚ ਜੋ ਕੁਝ ਹੋ ਰਿਹਾ, ਮੇਰੀ ਬੇਨਤੀ ਇਹੀ ਹੈ ਕਿ ਹੁਣ ਇਲੈਕਸ਼ਨ ਬਿਲਕੁਲ ਨੇੜੇ ਆ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੇ ਕੰਮ ਘੱਟ ਕੀਤੇ, ਗੱਲਾਂ ਜ਼ਿਆਦਾ ਕੀਤੀਆਂ, ਤੇ ਫਿਰ ਇਹਨਾਂ ਨੂੰ ਵੋਟਾਂ ਨਹੀਂ ਪੈਣਗੀਆਂ। ਤੇ ਜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਇਹ ਫਾਇਦੇਮੰਦ ਰਹੀ ਹੈ ਸਰਕਾਰ, ਜਾਂ ਫਿਰ ਉਹਨਾਂ ਵੋਟਾਂ ਪਾ ਦੇਣਗੇ, ਇਹ ਉਹੀ ਗੱਲ ਆ ਗਈ। ਖਿਆਲ ਆਪਾਂ ਆਪਣਾ
0: ਇਹਦੇ ਵਿੱਚ ਦੋ ਚੀਜ਼ਾਂ, ਇੱਕ ਹੋਰ ਦੱਸੋ ਕਿ ਦੂਜੀ ਪਾਰਟੀ ਜ਼ਿਆਦਾ ਵਧੀਆ ਉਹਨੂੰ ਵੋਟਾਂ ਪੈਣਗੀਆਂ, ਜਾਂ ਕਈ ਵਾਰ ਹੁੰਦਾ ਕਿ ਇਹਨਾਂ ਨੂੰ ਨਹੀਂ ਜਿੱਤਣ ਦੇਣਾ ਅਸੀਂ ਤੇ ਉਹ ਚੱਕਰ ਦੇ ਵਿੱਚ ਦੂਜੀ ਪਾਰਟੀ ਜਿੱਤ ਜਾਂਦੀ ਹੈ।
2: ਪੁੱਲਰ ਸਾਹਿਬ, ਇਹਦੇ ਚ ਆਪਾਂ ਕਲੀਅਰ ਇਹ ਨਹੀਂ ਕਰ ਸਕਦੇ ਕਿਹੜੀ ਪਾਰਟੀ ਜ਼ਿਆਦਾ ਵਧੀਆ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਨੈਗੇਟਿਵ ਵੋਟਿੰਗ ਦੀ ਹੁੰਦੀ ਹੈ ਕਿ ਅਸੀਂ ਇਹਨੂੰ ਨਹੀਂ ਜਿਤਾਉਣਾ, ਪਰ ਫਿਰ ਲੋਕਾਂ ਨੂੰ ਇਹ ਦੇਖਣਾ ਪਏਗਾ ਕਿ ਜੇ ਇਹਨੂੰ ਨਹੀਂ ਜਿਤਾਉਣਾ ਤਾਂ ਫਿਰ ਜਿਤਾਉਣਾ ਕਿਹਨੂੰ ਹੈ। ਸੋ ਲੋਕਾਂ ਵਾਸਤੇ ਹੁਣ ਬੜੀ ਸੋਚ ਸਮਝ ਕੇ ਆਪਣੇ ਵੋਟ ਦੀ ਜਿਹੜੀ ਵਰਤੋਂ ਕਰਨੀ ਹੈ ਉਹ ਬਣਦੀ ਹੈ ਇਸ ਵਾਰੀ।
0: ਜੀ, ਸੋ ਕੈਪਟਨ ਸਾਹਿਬ ਇਜਾਜ਼ਤ, ਸ਼ੁਕਰੀਆ ਕੈਪਟਨ ਸਾਹਿਬ। ਅਗਲੀ ਕਾਲ 2525 ਨੰਬਰ ਆ, ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ
6: ਜੀ। ਆਪਣੇ ਉਹਨੇ ਮਜੀਠੀਏ ਨੇ ਦੇਖੋ ਜੀ ਕੀ ਕੁਛ ਕੀਤਾ, ਉਹਦਾ NSA ਕਿੱਥੇ ਗਿਆ, ਉਹਨੂੰ ਉੱਥੇ ਕਾਹਦੇ ਨੇ ਲਾਇਆ ਇਹਨਾਂ ਨੇ, ਭਾਈ ਅੰਮ੍ਰਿਤਪਾਲ ਨੂੰ ਚੱਕ ਕੇ ਇਹਨਾਂ ਨੇ ਅੰਦਰ ਦਿੱਤਾ, ਉੱਥੇ ਲਾ ਕੇ 3-4 ਸਾਲ ਕਿੰਨਾ ਚਿਰ ਹੋਇਆ ਦੇਖੋ ਉਹਨੂੰ ਅੰਦਰ ਦਿੱਤਾ ਹੋਇਆ, ਉਹਦੇ ਤੇ ਕਾਹਦੇ ਚੁੱਪ ਬੈਠਾ ਵਾ ਭਗਵੰਤ ਮਾਨ। ਦੂਜਾ ਸੁਖਬੀਰ ਬਾਦਲ ਭਗਵੰਤ ਮਾਨ ਬਾਰੇ ਇੰਨਾ ਕੁਛ ਬੋਲਦਾ, ਇੰਨਾ ਕੁਛ ਬੋਲ ਰਿਹਾ, ਉਹਦੇ ਤੇ ਕਾਹਦੇ ਨੀ ਇਹ ਜੀ ਕੋਈ ਆਪਦਾ ਬਈ ਪਰਚਾ ਦਰਜ ਕਰਦੇ ਦੇਖੋ ਜੀ ਵੀ ਹਾਂ ਮੇਰੇ ਮੁੱਖ ਮੰਤਰੀ ਨੇ ਮੈਨੂੰ ਕੀ ਕੁਛ, ਇਹ ਚੋਰ ਆ ਜੇ ਆ ਵੋ ਆ, ਉਹਦੇ ਤੇ ਕਾਹਦੇ ਨੀ ਕੇਸ ਕਰਦਾ ਕੋਈ, ਉਹਨੂੰ ਚੱਕ ਕਾਹਦੇ ਨੀ ਅੰਦਰ ਦਿੰਦਾ। ਇਹ
0: ਬਾਦਲ ਸਾਹਿਬ ਕਹਿ ਦਿੰਦੇ ਨੇ ਕਿ ਅੰਮ੍ਰਿਤਪਾਲ ਤੇ ਭਗਵੰਤ ਮਾਨ ਰਲੇ ਹੋਏ ਨੇ, ਕੋਈ ਕਿਸੇ ਪਾਰਟੀ ਨੂੰ ਦੋ ਨੂੰ ਇਕੱਠਿਆਂ ਨੂੰ ਇੱਕ ਫਰੰਟ ਦੱਸਦਾ, ਸੋ ਕੋਈ ਏ ਤੇ ਬੀ ਟੀਮਾਂ ਦੀ ਗੱਲਬਾਤ ਹੁੰਦੀ ਹੈ, ਸੋ ਤੁਹਾਨੂੰ ਕੀ ਲੱਗਦਾ ਪਟ ਸਾਹਿਬ?
2: ਦੇਖੋ ਜੀ, ਇਹ ਅੱਜ ਫੇਰ ਸੁਖਬੀਰ ਬਾਦਲ ਦਾ ਬਿਆਨ ਆਇਆ, ਕਿਉਂਕਿ ਉਹ ਇੱਕੋ ਇੱਕ ਨਿਸ਼ਾਨਾ ਜਿਹੜਾ ਰੱਖਦੇ ਆ ਉਹ ਆਮ ਆਦਮੀ ਪਾਰਟੀ ਦੇ ਵੀ ਘੱਟ ਰੱਖਦੇ ਆ, ਉਹਨਾਂ ਦਾ ਨਿਸ਼ਾਨਾ ਇਸ ਵੇਲੇ ਸਿਰਫ ਤੇ ਸਿਰਫ ਜਿਹੜੀ ਪਾਰਟੀ ਆ ਉਹਨਾਂ ਤੇ ਹੈ। ਅੱਜ ਵੀ ਉਹਨੇ ਇਹੀ ਕਿਹਾ ਕਿ ਵਾਰਸ ਪੰਜਾਬ ਦੇ ਨੂੰ ਲੋਕਾਂ ਨੂੰ ਨਕਾਰ ਦੇਣਾ ਚਾਹੀਦਾ, ਕਿਉਂਕਿ ਇਹ ਏਜੰਸੀਆਂ ਦੁਆਰਾ ਪੈਦਾ ਕੀਤੀ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਦੀ ਫੰਡਿੰਗ ਕਰ ਰਹੀ ਹੈ, ਇਹਨੇ ਅੱਜ ਵੀ ਇਹੀ ਬਿਆਨ ਦਿੱਤਾ। ਸੋ ਇਹ ਹੁਣ ਲੋਕਾਂ ਨੇ ਦੇਖਣਾ ਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਸਟੈਂਡ ਕਰਦੇ, ਉਹਨਾਂ ਦੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ। ਬਹੁਤ ਇਲਾਕਿਆਂ ਚ ਇਹਨਾਂ ਦਾ ਜ਼ੋਰ ਚੱਲ ਵੀ ਰਿਹਾ, ਲਾਗੀ ਵੀ ਰਿਹਾ, ਹਨੇਰੀ ਚੱਲ ਰਹੀ ਹੈ, ਨਾਲੇ ਹੱਕ ਹਵਾ ਚੱਲ ਰਹੀ ਹੈ, ਪਰ ਜਿਹੜਾ ਅਸਲੀ ਜਿਹੜਾ ਨਤੀਜਾ ਉਹ ਜਦੋਂ ਵੋਟਾਂ ਪੈਣਗੀਆਂ ਫੇਰ ਹੀ ਸਾਹਮਣੇ ਆਏਗਾ।
0: ਸਟੂਡੀਓ ਦਾ ਨੰਬਰ 416-233-7368, 416-233-7368। ਅਗਲੇ ਤਕਰੀਬਨ 3-4 ਮਿੰਟ ਭੱਟੀ ਸਾਹਿਬ ਸਾਡੇ ਨਾਲ ਰਹਿਣਗੇ, ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ 'ਚ ਅੱਜ ਨਾ ਲੋਕਲ ਪੋਲੀਟਿਕਸ ਬਾਰੇ ਵੀ ਗੱਲਬਾਤ ਹੋਊਗੀ, ਅਤੇ ਤੁਸੀਂ ਜੁੜੇ ਰਹਿਣਾ। ਹਰਵਿੰਦਰ ਜੀ ਸਾਡੇ ਨਾਲ ਜੁੜੇ ਨੇ, ਅਗਲੇ ਕਾਲਰ ਸਤਿ ਸ਼੍ਰੀ ਅਕਾਲ ਜੀ।
7: ਜਿਹੜਾ ਵੀ ਬੁਰਾ ਲੱਗੂਗਾ ਉਹਦੇ ਅੰਡੇ ਤੇ ਹੱਟ ਮਟਰ ਮਾਰਨੇ ਸ਼ੁਰੂ ਕਰ ਜਾਣਾ, ਇਹ ਬਹੁਤ ਗਲਤ ਹੋਇਆ ਜੀ, ਇਹ ਹੋਣਾ ਨੀ ਚਾਹੀਦਾ। ਤੁਹਾਡੇ ਵਿਚਾਰ ਦੱਸਿਓ, ਮੈਂ ਫੇਰ ਸੁਣੂੰਗਾ। ਥੈਂਕ ਯੂ।
2: ਮੇਰਾ ਵੀ ਬਿਲਕੁਲ ਉਹੀ ਵਿਚਾਰ ਹੈ ਜਿਹੜਾ ਤੁਹਾਡਾ ਵਿਚਾਰ ਹੈ ਜੀ, ਕਿਉਂਕਿ ਜਿਹੜੀ ਆਂਡਿਆਂ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ, ਟਮਾਟਰਾਂ ਦੀ ਸ਼ੁਰੂ ਹੋ ਗਈ ਹੈ। ਪਹਿਲਾਂ ਉਹਨਾਂ ਤੇ ਬੀਜੇਪੀ ਦੇ ਨੇਤਾਵਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਂਡੇ ਮਾਰੇ, ਤੇ ਪਰਸੋਂ ਰਵਨੀਤ ਬਿੱਟੂ ਨੇ ਭਗਵੰਤ ਮਾਨ ਦੇ ਜਿਹੜੀ ਕਾਫਲਾ ਜਾ ਰਿਹਾ ਸੀ ਉਹ ਤੇ ਆਂਡੇ ਮਾਰੇ। ਸੋ ਮੈਨੂੰ ਲੱਗਦਾ ਇਹ ਬੜੀ ਛੋਟੀ ਰਾਜਨੀਤੀ ਹੈ, ਘਟੀਆ ਰਾਜਨੀਤੀ ਹੈ, ਇੱਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਅਸੂਲਾਂ ਦੀ ਰਾਜਨੀਤੀ ਕਰਨੀ ਚਾਹੀਦੀ ਹੈ।
8: ਜਿਹੜੇ ਕ੍ਰਾਈਮ ਕਿਤੇ ਵੀ ਬਹੁਤ ਜ਼ਿਆਦਾ ਸੀਰੀਅਸ ਹੁੰਦੇ ਆ, ਉਹਨੂੰ ਬਜਾਏ ਕਿ ਆਪਣੇ ਰਿਲੀਜੀਅਸ ਪਲੇਸਿਸ ਦੇ ਉੱਤੇ ਡਿਸਕਸ ਕਰਨ ਦੇ, ਅਗਰ ਸੋਸ਼ਲ ਜਿਹੜੀ ਆਪਣੀ ਉੱਥੇ ਜਿੱਦਾਂ ਹੁੰਦਾ ਆ ਤੇ ਪੁਲਿਸਿੰਗ ਦੇ ਕੋਲ ਜਾ ਕੇ ਰਿਪੋਰਟ ਕਰਨੀ ਚਾਹੀਦੀ ਆ, ਨਾ ਕਿ ਇੱਕਦਮ ਪਹਿਲਾਂ ਉੱਧਰ ਵੱਡੀਆਂ ਵੱਡੀਆਂ ਹਸਤੀਆਂ ਦੇ ਨਾਂ ਉਹਨਾਂ ਨੂੰ ਜਾ ਕੇ ਦੱਸਣਾ ਪੈ ਜਾਵੇ ਔਰ ਬਾਅਦ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ ਜਾਏ। ਅਗਰ ਕਿਸੇ ਵੀ ਮਤਲਬ ਬੰਦੇ ਦੇ ਨਾਲ ਕੋਈ ਉਹੋ ਜਿਹੀ ਗੱਲਬਾਤ ਹੁੰਦੀ ਆ ਲੇਡੀਜ਼ ਔਰ ਜਾਂ ਕੋਈ ਵੀ, ਉਹਨਾਂ ਨੂੰ ਝੱਟ ਦੇਣੀ ਆਪਣੀ ਜਿਹੜੀ ਰਿਪੋਰਟ ਆ ਉਹ ਦੂਸਰੇ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਆ, ਨਾ ਕਿ ਇੱਕਦਮ ਦੱਸਣ ਵੀ ਭਾਈ ਇੱਥੇ ਜਾਣਾ ਆ, ਉਹਨਾਂ ਨੂੰ ਮੈਂ ਇਨਵੋਲਵ ਕਰ ਲਿਆ, ਮੈਂ ਉਹਨਾਂ ਨੂੰ ਦੱਸ ਦਿੱਤਾ, ਉਹਨਾਂ ਨੂੰ ਦੱਸਦਾ ਕਿ ਤੁਸੀਂ ਆਪਣੀ ਡੰਡ ਪਾ ਲੈਂਦੇ ਆ, ਤੁਹਾਡੇ ਕੋਲ ਸੋਸ਼ਲ ਜਿਹੜੀ ਜਗ੍ਹਾ ਹੈਗੀ ਆ ਤੁਹਾਡੀ ਆਪਣੀ ਉੱਥੇ ਜਾਓ, ਉਹਨਾਂ ਨੂੰ ਦੱਸੋ, ਨਾ ਕਿ ਤੁਸੀਂ ਇੱਕਦਮ ਬਾਅਦ ਉਹਨਾਂ ਨੂੰ ਇਨਵੋਲਵ ਕਰ ਲਵੋ ਕਿ ਵੀ ਉਹ ਮੈਂ ਪ੍ਰਧਾਨ ਕੋਲ ਗਿਆ, ਮੈਂ ਫਲਾਨੀ ਕੋਲ ਗਿਆ, ਧਮਕਾਨੀ ਕੋਲ ਗਿਆ, ਔਰ ਬਾਅਦ ਵਿੱਚ ਇੰਨੀ ਭੰਡੀ ਪ੍ਰਚਾਰ ਉਸ ਸੰਸਥਾ ਦਾ ਹੋ ਜਾਂਦਾ। ਬੈਟਰ ਇਹੀ ਨੀ ਹੈਗਾ ਕਿ ਉੱਥੇ ਜਾਓ।
0: ਸਵਾਲ ਦੇ ਬਜਾਏ ਤੇ ਪਰ ਤੁਸੀਂ ਆਪਣੀ ਟਿੱਪਣੀ ਜ਼ਰੂਰ ਕਰਿਓ। ਕੈਪਟਨ ਸਾਹਿਬ ਜੀ,
5: ਭੁੱਲਰ ਸਾਹਿਬ, ਸੰਨ 1984 ਵਿੱਚ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਸੀ ਜਿਸ ਵੇਲੇ ਅਕਾਲੀਆਂ ਨੇ ਲਾਇਆ ਸੀ ਤਰਨ ਯੁੱਧ ਮੋਰਚਾ, ਅਸਲੀ ਮੋਰਚਾ ਸੀ। ਉਹਦਾ ਰਿਜ਼ਲਟ ਕੀ ਨਿਕਲਿਆ? ਵਿਧਵਾ ਕਲੋਨੀ ਜੜ ਉੱਥੋਂ ਸ਼ੁਰੂ ਹੋਈ ਸੀ। ਹੁਣ ਸੁਖਬੀਰ ਕਹਿੰਦਾ ਪੰਜਾਬ ਬਚਾਓ, ਮੈਨੂੰ ਇਹ ਦੱਸੋ ਵੀ ਕੁਰਸੀ ਜੋਧੀ ਮੋਰਚਾ ਅਤੇ ਪੰਜਾਬ ਬਚਾਓ ਮੋਰਚੇ ਚ ਕੀ ਫਰਕ ਹੈਗਾ?
0: ਜੀ ਪੱਟੀ
2: ਸਾਹਿਬ, ਸਰ ਪਹਿਲੀ ਗੱਲ ਜਿਹੜੀ ਮੈਂ ਸਾਡੇ ਪਹਿਲੇ ਕਾਲਰ ਨੇ ਕਹੀ ਸੀ ਕਿ ਉਸ ਲੇਡੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਉਂ ਕਿਹਾ, ਗੜਗਾਜ ਸਾਹਿਬ ਨੂੰ ਕਿਉਂ ਕਿਹਾ? ਉਹ ਇਸ ਕਰਕੇ ਕਿਹਾ ਕਿਉਂਕਿ ਜਿਹੜੀ ਉਹਦੇ ਨਾਲ ਵਾਰਦਾਤ ਹੋਈ ਹੈ, ਜਿਹੜਾ ਉਹਦੇ ਨਾਲ ਰੇਪ ਹੋਇਆ, ਉਹ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਸਰਾਂ ਹੈ ਉੱਥੇ ਹੋਇਆ। ਉਹਨੇ ਸ਼ਰੇਆਮ ਨਾਮ ਲਿਆ ਅਮਰਜੀਤ ਸਿੰਘ ਚਾਵਲਾ ਦਾ ਕਿ ਉਹਨੂੰ ਉੱਥੇ ਕਈ ਦਿਨ ਰੱਖਿਆ ਗਿਆ, ਬੰਧਕ ਬਣਾ ਕੇ ਰੱਖਿਆ ਗਿਆ ਤੇ ਬਾਰ ਬਾਰ ਉਹਨਾਂ ਨਾਲ ਰੇਪ ਕੀਤਾ ਗਿਆ। ਫਿਰ ਉਹਨੇ ਇਸ ਤੋਂ ਪਹਿਲਾਂ ਕਿ ਉਹ ਐਫ ਆਈ ਆਰ ਦਰਜ ਕਰਾਉਂਦੀ ਥਾਣੇ ਚ, ਉਸ ਤੋਂ ਪਹਿਲਾਂ ਉਹਨੇ ਪ੍ਰਧਾਨ ਜੀ ਨੂੰ ਵੀ ਰਿਕੁਐਸਟ ਕੀਤੀ ਤੇ ਗੜਗਾਜ ਸਾਹਿਬ ਨੂੰ ਵੀ ਕਿਹਾ ਕਿ ਮੇਰੇ ਨਾਲ ਇਹ ਕੁਝ ਹੋ ਰਿਹਾ, ਪਰ ਉਹਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਦੋਵਾਂ ਨੇ ਕੋਈ ਧਿਆਨ ਨਹੀਂ ਦਿੱਤਾ, ਫਿਰ ਉਹਨੂੰ ਕਾਨੂੰਨ ਦਾ ਸਹਾਰਾ ਲੈਣਾ ਪਿਆ। ਸੋ ਭਾਜੀ ਕਾਨੂੰਨ ਦਾ ਸਹਾਰਾ ਤੇ ਇਹ ਤੁਹਾਡਾ ਇਹ ਕਹਿਣ ਦਾ ਮਤਲਬ ਕਿ ਉਹਨੂੰ ਹੋਰ ਕਿਸੇ ਨੂੰ ਇਨਵੋਲਵ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਇਹ ਮਾਮਲਾ ਹੀ ਸਾਰਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੋਂ ਦੀ ਸਰਾਂ ਚ ਵਾਪਰਿਆ, ਇਸ ਕਰਕੇ ਉਹਦਾ ਇਹ ਕਰਨਾ ਵੀ ਠੀਕ ਸੀਗਾ।
0: ਤੇ ਕੈਪਟਨ ਸਾਹਿਬ, ਜਿਹੜੇ ਸੁਖਬੀਰ ਬਾਦਲ ਪੰਜਾਬ ਬਚਾਓ ਮੋਰਚੇ ਬਾਰੇ ਗੱਲਬਾਤ ਕਰ,
2: ਦੇਖੋ ਜੀ ਹੁਣ ਇਹ ਸੁਖਬੀਰ ਬਾਦਲ ਹੋਣਾ ਦੇ ਬਿਲਕੁਲ ਅਗੇਂਸਟ ਇਹ ਗੱਲ ਇਹ ਦੱਸਣੀ ਚਾਹੁੰਦੇ ਆ ਕਿ ਉਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਤੇ ਉਦੋਂ ਉਹਨੂੰ ਕੁਰਸੀ ਯੁੱਧ ਮੋਰਚਾ ਕਿਹਾ ਗਿਆ ਕਿਉਂਕਿ ਉਹ ਸਿਰਫ ਸਿਆਸੀ ਲੜਾਈ

0: ਹਰਵਿੰਦਰ ਜੀ ਸਤਿ ਸ੍ਰੀ ਅਕਾਲ।
1: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ।
0: ਜੀ
1: ਪ੍ਰੋਗਰਾਮ ਤੁਹਾਡਾ ਨਵਾਂ ਜੀ ਪਰ ਵਧੀਆ ਬਹੁਤ ਆ ਜੀ।
0: ਥੈਂਕ ਯੂ ਜੀ।
1: ਤੇ ਮੈਂ ਪੁੱਛਣਾ ਸੀਗਾ ਜੀ, ਸਾਰੇ ਲੋਕ ਗੱਲਾਂ ਤਾਂ ਕਰਦੇ ਆ ਜੀ ਵੀ ਪਰ ਬੀਬੀ ਕੋਈ ਗੋਰੀ ਨੀ ਹੈਗੀ, ਕੋਈ ਬਾਹਰਲੀ ਕਮਿਊਨਿਟੀ ਦੀ ਨੀ ਹੈਗੀ, ਉਹ ਜੇ ਪੰਜਾਬ ਜਾਂ ਇੰਡੀਆ ਆਈ ਸੀ ਤਾਂ ਉਹ ਆਪਣੇ ਘਰੇ ਕਿਉਂ ਨੀ ਗਈ ਹੈਗੀ? ਕੀ ਉਹ ਉਹਨੂੰ ਸਿਰਫ ਇਸ ਕੰਮ ਲਈ ਸਪੈਸ਼ਲ ਤਾਂ ਨੀ ਲਿਆਂਦਾ ਗਿਆ ਕਿਤੇ ਜੀ? ਉਹ ਆਪਣੇ ਘਰੇ ਕਿਉਂ ਨੀ ਗਈ? ਉਹ ਕਿਉਂ ਸਰਾਵਾਂ ਦੇ ਵਿੱਚ ਅਨੰਦਪੁਰ ਸਾਹਿਬ ਜਾਂ ਕਿਤੇ ਹੋਰ ਰਹਿਣ ਲਈ ਉਹਨੂੰ ਰਹਿਣਾ ਪਿਆ? ਉਹ ਆਪਣੇ ਘਰੇ ਕੱਤ ਨੀ ਗਈ? ਉਹ ਤਾਂ ਪੰਜਾਬੀ ਆ ਜਾਂ ਇੰਡੀਅਨ ਆ?
2: ਸਰ ਜ਼ਿਆਦਾ ਜਾਣਕਾਰੀ ਤੇ ਮੈਨੂੰ ਵੀ ਨਹੀਂ, ਪਰ ਇੰਨਾ ਕਲੀਅਰ ਹੈ ਕਿ ਉਹ ਬਹਿਰੀਨ ਤੋਂ ਆਈ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸ ਪਰਸਨ ਨੇ ਬਲਤੇਜ ਪੰਨੂ, ਉਹਨਾਂ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਰਸ ਸਿੰਘ ਬਲਟੋਆ ਦਾ ਨਾਂ ਲਿਆ ਜੀ। ਇਹ ਕਹਿੰਦੇ ਜੀ ਬਲਟੋਆ ਸਾਹਿਬ ਇਹਨੂੰ ਬਹਿਰੀਨ ਤੋਂ ਲੈ ਕੇ ਆਏ ਸੀ ਤੇ ਇੱਥੇ ਅਨੰਦਪੁਰ ਸਾਹਿਬ ਚ ਠਹਿਰਾਇਆ ਗਿਆ ਸੀਗਾ। ਸੋ ਆਉਣ ਵਾਲੇ ਦਿਨਾਂ ਚ ਕਾਫੀ ਇਹ ਤੰਦਾਂ ਖੁੱਲਣਗੀਆਂ ਤੇ ਸਭ ਕੁਛ ਕਲੀਅਰ ਹੋਏਗਾ ਕਿ ਕੌਣ ਕਿੰਨਾ ਕੁ ਦੋਸ਼ੀ ਹੈ ਇੰਨਾ ਇਸ ਕੰਮ ਚ। ਹਾਲਾਂਕਿ ਅਮਰਜੀਤ ਸਿੰਘ ਚਾਵਲਾ ਨੇ ਅੱਜ, ਕਿਉਂਕਿ ਕੱਲ ਉਹਨਾਂ ਨੂੰ ਪੰਥਿਓਂ ਛੇਕਿਆ ਗਿਆ ਤੇ ਅੱਜ ਫਿਰ ਸਵੇਰੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਗੜਗੰਜ ਸਾਹਿਬ ਨੂੰ ਸੰਬੋਧਨ ਕਰਕੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮੇਰੇ ਤੇ ਸਿਰਫ ਐਕਸ਼ਨ ਲੈਣਾ ਸੀ ਤੇ ਉਹ ਬਾਕੀਆਂ ਤੇ ਐਕਸ਼ਨ ਕਿਉਂ ਨਹੀਂ, ਤੇ ਬਾਕੀਆਂ ਦੀ ਜਿਹੜੀ ਭੂਮਿਕਾ ਉਹਦੇ ਬਾਰੇ ਕਹਿੰਦੇ ਮੈਂ ਇੱਕ ਦਿਨ ਚ ਫਿਰ ਵੀਡੀਓ ਜਾਰੀ ਕਰਕੇ ਉਹ ਦੱਸੂਗਾ। ਸੋ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਵਾਸਤੇ ਮੈਨੂੰ ਲੱਗਦਾ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਵਾਲੀਆਂ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਆਗੂ ਇਸ ਕੇਸ ਚ ਫਸਦੇ ਨਜ਼ਰ ਆ ਰਹੇ।
0: ਅੱਜ ਦੇ ਸੈਗਮੈਂਟ ਦੀ ਆਖਰੀ ਕਾਲ 7603, ਸਤਿ ਸ੍ਰੀ ਅਕਾਲ ਜੀ। ਜੀ
3: ਵੱਡੀਆਂ ਸਤਿ ਸ੍ਰੀ ਅਕਾਲ। ਮੈਂ ਤਾਂ ਉਹ ਕਹਿੰਦਾ, ਇੱਕ ਤਾਂ ਜਿਹੜੇ ਲੜਾਈ ਲੜਕੇ ਸੀ ਸੰਗਰੂਰ ਦੀ ਤੁਹਾਡੇ ਏਰੀਏ ਦੀ, ਤੇ ਨੰਬਰ ਦੋ ਤੇ ਜਿਹੜਾ ਆਪਣਾ ਕਹਿੰਦੇ ਆ ਵੱਟੇ ਮਾਰੇ, ਵੱਟੇ ਹੀ ਮਾਰ ਸਕਦੇ, ਆਂਡੇ ਮਾਰੇ ਫਿਰ ਚੱਲ ਮੁਲਕ ਲੈ ਆਉਂਦੇ ਉਹਨਾਂ ਨੇ।
0: ਪਹਿਲਾਂ ਤਾਂ ਇਹ ਕਹਿ ਰਹੇ ਸੀ ਸੰਗਰੂਰ ਤੋਂ ਬਿਲੋਂਗ ਕਰਦੇ ਨੇ, ਉਹਦੇ ਬਾਰੇ ਦੱਸ ਰਹੇ ਨੇ, ਦੂਜੀ ਗੱਲ ਕੀ ਹੈ ਜੀ?
3: ਆਂਡੇ ਮਾਰੇ ਮੈਂ ਵੱਟੇ ਨੀ ਮਾਰ, ਵੱਟੇ ਮਾਰ ਸਕਦੇ, ਆਂਡੇ ਮੁਲਕ ਲੈ ਆਉਣ ਕਿਸੇ ਨੇ।
2: ਹੋਰ
0: ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਜੁੜਾਂਗੇ, ਇੱਥੇ ਤੁਹਾਡੇ ਤੋਂ ਇਜਾਜ਼ਤ ਲੈਣੀ।
2: ਓਕੇ ਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
0: ਬਹੁਤ ਬਹੁਤ ਧੰਨਵਾਦ ਜੀ। ਸੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਅਸੀਂ ਹੁਣ ਸ਼ੁਰੂਆਤ ਗੱਲਬਾਤ ਕਰਨ ਲੱਗੇ ਹਾਂ ਸੈਗਮੈਂਟ ਖੁੰਡ ਚਰਚਾ ਦੀ। ਸੋ ਸਟੂਡੀਓ ਦਾ ਨੰਬਰ 416-233-7368, 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਆ। ਵਾਰਡ 2 ਤੇ 6 ਵਾਲਿਓ ਰੈਡੀ ਹੋ ਜਾਓ।
4: ਤੂੰ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-500-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
7: ਔਰ ਵਿਜ਼ਿਟ insuranceforyou.ca।
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
9: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
10: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
11: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
10: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
11: 416-732-2611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
12: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
13: ਬਸ ਇੰਨੀ ਗੱਲ ਹੋ ਕਰ।

0: ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੇ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ ਤੇ ਅੱਜ ਖੁੰਡ ਚਰਚਾ ਦੇ ਵਿੱਚ ਲੋਕਲ ਮੁੱਦਿਆਂ ਦੇ ਉੱਤੇ ਝਾਤ ਮਾਰਾਂਗੇ ਤੇ ਸਾਡੇ ਨਾਲ ਜੋ ਕੈਂਡੀਡੇਟ ਪਹੁੰਚੇ ਨੇ ਇਹਨਾਂ ਦੀ ਬੜਾ ਜਲਦੀ ਅਸੀਂ ਇੰਟਰੋਡਿਊਸ ਕਰਾ ਰਹੇ ਹਾਂ ਤੇ ਤੁਸੀਂ ਵੀ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ, ਆਪਣੇ ਵਾਰਡ ਬਾਰੇ ਕੋਈ ਸਵਾਲ ਕਰਨਾ ਹੋਵੇ, ਇਹਨਾਂ ਦੀ ਵਿਉਂਤਬੰਦੀ ਜਾਣਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਲਾਈਨ ਉੱਪਰ ਰਹਿਣਗੀਆਂ 416-233-7368 416-233-7368। ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰਦੇ ਨੇ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509 ਇਹਨਾਂ ਦਾ ਨੰਬਰ ਆ। ਬ੍ਰਿੰਪਟਨ ਟੀ ਵੀ ਐਂਡ ਅਪਲਾਇੰਸ ਤੋਂ ਸੁਲਤਾਨ ਜੀ 11-7 ਓਪਨ ਆ ਜੇ ਤੁਸੀਂ ਅਪਲਾਇੰਸ ਬਾਏ ਕਰਨੇ ਨੇ 905-450-2828 ਅਤੇ ਸਸਤੀਆਂ ਟਿਕਟਾਂ ਕਟਾਰੀਆ ਟੂਰਸ ਐਂਡ ਟਰੈਵਲ 905-600-78-1200। ਇਹਨਾਂ ਕੋਲ ਇੱਕ ਅੰਮ੍ਰਿਤਸਰ ਵਾਲੀ ਟਿਕਟ ਆ ਜੋ ਕਿ ਵੈਸੇ 1450 ਦੀ ਆ ਅਤੇ $100 ਦਾ ਡਿਸਕਾਊਂਟ ਦੇ ਰਹੇ ਨੇ 23 ਤਰੀਕ ਤੱਕ। ਸੋ ਅਗਲੇ ਦੋ ਦਿਨ ਤੁਹਾਡੇ ਕੋਲ ਨੇ ਜੇ $1350 'ਚ ਵਨ ਵੇ ਟਿਕਟ ਆ ਦੋ ਵੈਗਾਂ ਦੇ ਨਾਲ ਟੋਰਾਂਟੋ ਟੂ ਅੰਮ੍ਰਿਤਸਰ, ਵੈਸੇ 1600-1700 ਦੀ ਮਿਲਦੀ ਆ ਅਤੇ 905-600-78-1200 ਅਤੇ ਦਿੱਲੀ ਦੀਆਂ ਟਿਕਟਾਂ ਨੇ ਜਾਂ ਫਿਰ ਏਅਰ ਸੁਵਿਧਾ ਦਾ ਫਾਰਮ ਵਗੈਰਾ ਕੋਈ ਡਾਕੂਮੈਂਟੇਸ਼ਨ ਚਾਹੀਦੀ ਉਹਦੇ ਲਈ ਵੀ ਹੈਲਪ ਕਰਦੇ ਨੇ। ਅਤੇ ਢਿੱਲੋਂ ਵੀਡੀਓ ਸੈਮੀ ਢਿੱਲੋਂ ਸਾਹਿਬ ਢਿੱਲੋਂ ਵੀਡੀਓ ਆਈ ਪੀ ਟੀ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ 905-204-1313 ਅਤੇ ਨਾਲ ਦੇ ਨਾਲ ਬ੍ਰੀਜ਼ ਡਕਟ ਕਲੀਨਿੰਗ ਘਰ ਦੀਆਂ ਡਕਟਾਂ ਕਲੀਨ ਕਰਵਾਉਣੀਆਂ ਤਾਂ ਸਿਰਫ $149 ਦੇ ਵਿੱਚ ਫਲੈਟ ਰੇਟ ਹੈ ਇਹਨਾਂ ਦਾ। ਜੇ ਤੁਸੀਂ ਨਾ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਅਤੇ ਘਰ ਤੁਹਾਡਾ ਅਪ ਟੂ 3000 ਸਕੇਅਰ ਫੀਟ ਆ ਤਾਂ ਡਕਟ ਕਲੀਨਿੰਗ ਦਾ ਫਲੈਟ ਰੇਟ ਤੁਹਾਨੂੰ ਮਿਲੇਗਾ ਸਿਰਫ $149। ਸੋ ਕਾਲ ਕਰ ਲਓ 905-330-9900 905-330-8900 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅਜੈਬ ਸਿੰਘ ਜੀ। ਅਜੈਬ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਸੋ ਪਹਿਲਾਂ ਤਾਂ ਪਰਿਵਾਰ, ਤੁਸੀਂ ਰੀਜਨਲ ਕੌਂਸਲ ਲਈ ਕੈਂਡੀਡੇਟ ਹੋ ਵਾਰਡ 2-6 ਦੇ ਵਿੱਚੋਂ?
1: ਬਿਲਕੁਲ ਜੀ।
0: ਸੋ ਅਜੈਬ ਸਿੰਘ ਸਰਾਂ ਜੀ, ਆਪਣੇ ਬਾਰੇ ਪਹਿਲਾਂ ਤਾਂ ਦੱਸੋ, ਇੰਟਰੋਡਕਸ਼ਨ ਦਿਓ ਸਾਡੇ ਸਰੋਤਿਆਂ ਨੂੰ, ਜਾਣੂ ਕਰਾਓ ਆਪਣੇ ਤੋਂ।
1: ਮੈਂ ਅਜੈਬ ਸਿੰਘ ਸਰਾਂ ਉਰਫ ਅਜੈਬ ਟੱਲੇ ਵਾਲੀ ਆ, ਵਾਰਡ 2-6 ਦੇ ਵਿੱਚੋਂ ਇਸ ਵਕਤ ਰੀਜਨਲ ਕੌਂਸਲਰ ਦੀ ਇਲੈਕਸ਼ਨ ਲੜ ਰਿਹਾ ਅਤੇ ਮੈਂ ਆਪਣੇ ਵੱਲੋਂ ਅਦਾਰਾ ਚੜ੍ਹਦੀ ਕਲਾ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਇਹ ਜਿਹੜੀ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਕੋਈ ਇਹ ਇਲੈਕਸ਼ਨ ਲੜਨ ਦੀ ਹੁੰਦੀ ਆ, ਉਹ ਇੱਕਦਮ ਨਹੀਂ ਮੇਰੇ ਮਨ 'ਚ ਆਈ। ਮੈਂ ਇੰਡੀਆ ਦੇ ਵਿੱਚ ਵੀ 30 ਸਾਲ ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਰਾਹੀਂ ਵਿਦਿਆਰਥੀਆਂ ਦੇ ਵਿੱਚ, ਜਿੱਥੇ ਸਾਹਿਤਕ ਫਰੰਟ 'ਤੇ ਮੈਂ ਸਰਗਰਮ ਸੀ ਉੱਥੇ ਮੈਂ ਵਿਦਿਆਰਥੀਆਂ 'ਚ ਵੀ ਸਰਗਰਮ ਰਿਹਾ ਅਤੇ ਮੈਂ ਨੌਜਵਾਨ ਭਾਰਤ ਸਭਾ ਰਾਹੀਂ ਪਿੰਡਾਂ ਦੇ ਲੋਕਾਂ 'ਚ ਵੀ ਸਰਗਰਮ ਰਿਹਾ, ਜਿੱਥੇ ਨਾਲ ਦੀ ਨਾਲ ਮੈਂ ਥੀਏਟਰ 'ਚ ਵੀ ਸਰਗਰਮ ਰਿਹਾ ਅਤੇ ਨਾਲ ਲੋਕ ਹੱਕਾਂ ਲਈ ਵੀ ਸਰਗਰਮ ਰਿਹਾ। ਤਾਂ ਉਹ ਗੱਲ ਕਿਤੇ ਨਾ ਕਿਤੇ ਤਾਂ ਹੁੰਦੀ ਆ, ਇੱਥੇ ਜਦੋਂ ਫਿਰ ਆਉਣੇ ਆ ਤਾਂ ਛੇਤੀ ਕੀਤਿਆਂ ਪੈਰ ਨਹੀਂ ਲੱਗਦੇ, ਕਈ ਸਾਲ ਤਾਂ ਤੁਹਾਨੂੰ ਸੰਘਰਸ਼ ਕਰਦੇ ਲੰਘ ਜਾਂਦੇ ਆ। ਉਦੋਂ ਬਾਅਦ ਫਿਰ ਉਹ ਚਿਣਗ ਜਾਗ ਪਈ, ਫਿਰ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਸੈਂਟਰ ਦੇ ਨਾਲ, ਇਸ ਤੋਂ ਇਲਾਵਾ ਜਿਹੜੀ ਟੋਰਾਂਟੋ ਦੀ ਰੇਸ ਰਿਲੇਸ਼ਨ ਫਾਊਂਡੇਸ਼ਨ ਆ ਉਹਦੇ ਨਾਲ ਅਤੇ ਹੋਰ ਜਿੰਨੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਪੰਜਾਬੀ ਕਮਿਊਨਿਟੀ ਸਰਗਰਮ ਸੀ ਉਹਨਾਂ 'ਚ ਮੈਂ ਕੰਮ ਕਰਦਾ ਰਿਹਾ। ਰਹੀ ਗੱਲ ਸਿਟੀ ਦੀ, ਸੂਜਨ ਫਾਈਨਲ ਜੀ ਤੋਂ ਪਹਿਲਾਂ ਇੱਕ ਬੜੇ ਭਲੇ ਲੋਕ ਹੁੰਦੇ ਸੀ ਪੀਟਰ ਰੌਬਰਟਸਨ, ਉਹਨਾਂ ਦੀ ਕੰਪੇਨ ਤੋਂ ਲੈ ਕੇ ਹੁਣ ਤੱਕ ਮੈਂ ਵੱਖ ਵੱਖ ਕੰਪੇਨਾਂ 'ਚ ਕੰਮ ਕਰਦਾ ਰਿਹਾ ਅਤੇ ਹੁਣ ਜਾ ਕੇ ਜਦੋਂ ਮੈਨੂੰ ਥੋੜ੍ਹੀ ਜਿਹੀ ਵਿਹਲ ਮਿਲੀ ਆਪਦੇ ਘਰੇਲੂ ਕੰਮਾਂ ਤੋਂ ਤਾਂ ਮੈਂ ਸੋਚਿਆ ਕਿਉਂ ਨਾ ਮੈਂ ਇਹ ਸੇਵਾ ਕਰਕੇ ਵੇਖਾਂ ਜੇ ਲੋਕ ਮੈਨੂੰ ਚਾਹੁਣਗੇ ਤਾਂ।
0: ਬਿਲਕੁਲ ਜੀ। ਅਤੇ ਕੈਨੇਡਾ ਦੇ ਵਿੱਚ ਕਦੋਂ ਤੁਸੀਂ ਆਏ ਸੀ, ਕਿੰਨਾ ਟਾਈਮ ਤੁਹਾਨੂੰ ਹੋ ਚੁੱਕਿਆ ਜੀ?
1: ਮੈਂ 1995 'ਚ ਆਇਆ ਸੀਗਾ ਜੀ। ਮੋਢੇ 'ਚ ਥੋੜ੍ਹਾ ਟਾਈਮ ਫੈਕਟਰੀਆਂ 'ਚ ਵੀ ਕੰਮ ਕੀਤਾ, ਟਰੱਕ ਵੀ ਚਲਾਇਆ ਟਕਾ ਕੇ, ਉਹਦੇ ਤੋਂ ਕਮਾਈ ਵੀ ਕੀਤੀ, ਬੱਚੇ ਵੀ ਪੜ੍ਹਾਏ ਅਤੇ ਪਿਛਲੇ 3.5 ਸਾਲ ਤੋਂ ਮੈਂ ਇੰਸ਼ੋਰੈਂਸ ਬ੍ਰੋਕਰ।
0: ਵੈਰੀ ਗੁੱਡ। ਅਤੇ ਜਦੋਂ ਤੁਸੀਂ ਸਿਟੀ ਦੇ ਵਿੱਚ ਚਾਹੇ ਟਰੱਕ ਚਲਾਉਂਦੇ ਹੋ ਜਾਂ ਸਿਟੀ ਦੇ ਵਿੱਚ ਵਿਚਰਦੇ ਹੋ, ਖਾਸ ਤੌਰ 'ਤੇ ਵਾਰਡ 2-6 ਦੀ ਗੱਲਬਾਤ ਕਰੀਏ, ਕਿਹੜੇ ਮੇਨ ਅਜਿਹੇ ਮੁੱਦੇ ਨੇ ਤੁਹਾਨੂੰ ਲੱਗਦਾ ਕਿ ਯਾਰ ਇਹਨਾਂ ਵੱਲ ਕਿਸੇ ਰੀਜਨਲ ਕੌਂਸਲਰ ਦਾ ਧਿਆਨ ਕਿਉਂ ਨਹੀਂ ਗਿਆ? ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਤੁਹਾਨੂੰ ਟੱਚ ਕੀਤੇ ਨੇ, ਜਾਂ ਇੱਕ ਉਹ ਹੁੰਦਾ ਏਜੰਡਾ ਕਿ ਯਾਰ ਆਹ ਮੇਰਾ ਮੇਨ ਮੋਟਿਵ ਆ ਕਿ ਮੈਂ ਆਪਣੇ ਵਾਰਡ ਦੇ ਵਿੱਚ ਇਹ ਸੁਧਾਰ ਕਰਨਾ ਚਾਹੁੰਦਾ?
1: ਅਸਲ ਵਿੱਚ ਹਰਵੀਰ ਜੀ, ਜਿਹੜਾ ਰੀਜਨਲ ਜਾਂ ਸਿਟੀ ਕੌਂਸਲਰ ਦਾ ਇਹ ਭੰਬਲ ਭੁੱਸਾ ਪਾਇਆ ਵਾ ਨਾ, ਇਹ ਬਹੁਤੇ ਸ਼ਹਿਰਾਂ 'ਚ ਹੈ ਨਹੀਂ, ਕਿਉਂਕਿ ਇਹਨਾਂ 'ਚ ਕੋਈ ਫਰਕ ਬਹੁਤਾ ਨਹੀਂ। ਜਿਹੜਾ ਸਿਟੀ ਕੌਂਸਲਰ ਆ ਸਿਟੀ 'ਚ ਬੈਠਦਾ, ਰੀਜਨਲ ਸਿਟੀ ਕੌਂਸਲ 'ਚ ਵੀ ਬੈਠਦਾ ਅਤੇ ਪੀਲ ਰੀਜਨ ਦੀ ਕੌਂਸਲ 'ਚ ਵੀ ਬੈਠਦਾ।
0: ਜਸਟ ਪੀਲ ਰੀਜਨ ਐਂਬੂਲੈਂਸ 'ਤੇ ਜਿਹੜੀਆਂ ਕੁਝ ਪੀਲ ਦੀਆਂ ਸੇਵਾਵਾਂ ਨੇ ਪੁਲਿਸ ਵਗੈਰਾ, ਸਿਰਫ ਉਹ ਐਡ ਆਨ ਨੇ।
1: ਹਾਂਜੀ, ਲੇਕਿਨ ਜਿਹੜਾ ਜਿਹੜਾ ਉਹਨੂੰ ਵੀ ਹੈਂਡਲ ਤਾਂ ਸਿਟੀ ਹੀ ਕਰਦਾ ਨਾ। ਇਹ ਜਿਹੜਾ ਭੰਬਲ ਭੁੱਸਾ ਸਿਟੀ ਨੇ ਪਾਇਆ ਹੋਇਆ, ਇਹ ਬੜੀ ਚਲਾਕੀ ਨਾਲ ਪਾਇਆ ਹੋਇਆ, ਕਿਉਂਕਿ ਜਿਹੜੇ ਦੋ ਦੋ ਵਾਰਡ ਜੋੜ ਕੇ ਦੋ ਦੋ ਕੈਂਡੀਡੇਟ ਖੜਾਉਣੇ, ਉਹ ਖੜਾਉਣ ਕਰਕੇ ਲੋਕਾਂ ਦੇ ਦਿਮਾਗ ਤੇ ਪਰਦਾ ਪਾਇਆ ਹੋਇਆ ਵੀ ਇਹ ਰੀਜਨਲ ਕੌਂਸਲਰ ਹੈ, ਸਿਟੀ ਕੌਂਸਲਰ। ਕਿਉਂ? ਕਿਉਂਕਿ ਜੇ ਇੱਕ ਇੱਕ ਵਾਰਡ ਇੱਕ ਕੌਂਸਲਰ ਨੂੰ ਦਿੰਦੇ ਆ, ਕੋਈ ਮਜਾਲ ਨਹੀਂ ਕਿ ਪੂਰੀ ਦੀ ਪੂਰੀ ਕੌਂਸਲ ਸਾਡੀ ਕਮਿਊਨਿਟੀ ਦੀ ਨਾ ਹੋਵੇ। ਉਹਨੂੰ ਤੋੜਨ ਲਈ ਇਹਨਾਂ ਨੇ ਦੋ ਦੋ ਵਾਰਡ ਇਕੱਠੇ ਕਰਕੇ ਵੱਖਰੇ ਵੱਖਰੇ ਨਾਂ ਦੇ ਕੇ ਚਲਾਕੀ ਕੀਤੀ ਹੋਈ ਹੈ, ਜੇ ਬਰੀਕੀ ਜਾਊ, ਤਾਂ ਜੋ ਇਹ ਕਮਿਊਨਿਟੀ ਵੋਟ ਘੱਟ ਪਾਉਣ ਜਾਂਦੀ ਆ, ਇਹਨਾਂ ਦੇ ਬੰਦੇ ਘੱਟ ਜਿੱਤਣ, ਚ ਜਿਹੜੇ 90% ਵੋਟ ਪੋਲ ਕਰਨ ਜਾਂਦੇ ਆ ਉਹਨਾਂ ਦੇ ਜ਼ਿਆਦਾ ਜਿੱਤਣ, ਕੋਈ ਬਹੁਤਾ ਫਰਕ ਨਹੀਂ ਹੈ।
0: ਸੋ ਜੇ ਤੁਹਾਨੂੰ ਅਜੈਬ ਸਿੰਘ ਜੀ ਦੀਆਂ ਗੱਲਾਂ ਨਾਲ ਤਰਕ ਮਹਿਸੂਸ ਹੋ ਰਿਹਾ, ਐਗਰੀ ਡਿਸਐਗਰੀ ਕਰਨਾ ਚਾਹੁੰਦੇ ਹੋ ਜਾਂ ਇਹਨਾਂ ਤੋਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ ਆ 416-233-7368, ਕਿਉਂਕਿ ਆਪਣੇ ਕੋਲ 20 ਮਿੰਟ ਦਾ ਸਮਾਂ ਬਾਕੀ ਆ। ਸੋ ਬਿਨਾਂ ਦੇਰੀ ਕੀਤੇ ਤੁਸੀਂ ਚਾਹੇ ਵਾਰਡ 2 ਜਾਂ 6 ਨਾਲ ਸੰਬੰਧ ਰੱਖਦੇ ਹੋ, ਜਾਂ ਵੈਸੇ ਤੁਸੀਂ ਸਿਟੀ ਦੀ ਇਲੈਕਸ਼ਨ ਦੇ ਵਿੱਚ ਇੰਟਰਸਟ ਆ ਤੁਹਾਡਾ ਅਤੇ ਇਹਨਾਂ ਦੀ ਗੱਲਬਾਤ ਨਾਲ ਕੋਈ ਸਵਾਲ ਜਵਾਬ ਨੇ, 416-233-7368 ਸਟੂਡੀਓ ਦਾ ਨੰਬਰ ਆ, 416-233-7368 'ਤੇ ਗੱਲ ਕਰ ਸਕਦੇ ਹੋ।

0: ਤੇ ਇੱਕ ਨਾ ਪ੍ਰੋਪਰਟੀ ਟੈਕਸ ਨੂੰ ਲੈ ਕੇ ਸਾਡੇ ਲੋਕ ਸਵਾਲ ਕਰਦੇ ਨੇ ਕਿ ਜਿੰਨਾ ਪ੍ਰੋਪਰਟੀ ਟੈਕਸ ਦਿੱਤਾ ਜਾ ਰਿਹਾ ਸ਼ਾਇਦ ਉਹ ਜਿੱਥੇ ਜਿੱਥੇ ਲੱਗਣਾ ਚਾਹੀਦਾ ਲੱਗ ਨਹੀਂ ਰਿਹਾ। ਅਤੇ ਜਿਵੇਂ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਹਰੇਕ ਜਿਹੜਾ ਕੈਂਪੇਨਰ ਹੁੰਦਾ ਉਹ ਕਹਿੰਦੇ ਕਿ ਅਸੀਂ ਨਸ਼ਾ ਖਤਮ ਕਰਾਂਗੇ, ਅਤੇ ਇੱਥੇ ਚਾਹੇ ਰੀਜਨਲ ਆ ਚਾਹੇ ਸਿਟੀ ਕੌਂਸਲਰ ਆ ਕੋਈ ਮਰਜ਼ੀ ਵਾਰਡ ਆ, ਹਰ ਕੈਂਡੀਡੇਟ ਦਾ ਇਹ ਵਿਜ਼ਨ ਆ, ਸੋਚ ਆ, ਚੰਗੀ ਸੋਚ ਆ ਕਿ ਅਸੀਂ ਪ੍ਰੋਪਰਟੀ ਟੈਕਸ ਘੱਟ ਕਰਾਂਗੇ। ਕੀ ਇਹ ਪੋਸੀਬਲ ਹੈ?
1: ਪੋਸੀਬਲ ਤਾਂ ਜੇ ਸਿਟੀ ਚਾਹੇ ਤਾਂ ਬਹੁਤ ਕੁਛ ਆ ਜੀ। ਅਸਲ ਵਿੱਚ ਇਹ ਵਿਗਾੜ ਮੈਡਮ ਸੂਜਨ ਫਾਈਨਲ ਵੇਲੇ ਸ਼ੁਰੂ ਹੋ ਗਿਆ ਸੀ, ਕਿਉਂਕਿ ਬ੍ਰੈਂਪਟਨ ਇੱਕ ਅਜਿਹਾ ਸ਼ਹਿਰ ਸੀ ਜਿਹੜਾ ਜੀ ਟੀ ਏ ਦੇ ਪੈਰਾਂ ਵਿੱਚ ਸੀ ਅਤੇ ਬੜੇ ਵਧੀਆ ਢੰਗ ਨਾਲ ਇਹਨੇ ਡਿਵੈਲਪ ਹੋਣਾ ਸੀਗਾ। ਕੀਤਾ ਉਸ ਮੇਅਰ ਸਾਹਿਬ ਨੇ ਕਿ ਬਵੇੜ ਤੋਂ ਲੈ ਕੇ ਜਿਹੜੀ ਬੈਲਟ ਖਾਲੀ ਪਈ ਸੀ ਨਾ ਮੇਅਰਫੀਲਡ ਤੱਕ, ਉਹ ਉੱਥੇ ਬਿਜ਼ਨਸ ਪਾਰਕ ਬਣਨਾ ਚਾਹੀਦੇ ਸੀ, ਜਿਸ ਤਰ੍ਹਾਂ ਮਿਸੀਸਾਗਾ ਦੇ ਵਿੱਚ ਓਕਵਿਲ ਸਾਈਡ ਬਣੇ ਹੋਏ ਆ, ਉੱਥੇ ਵੇਅਰ ਹਾਊਸ ਬਣਦੇ, ਫੈਕਟਰੀਆਂ ਬਣਦੀਆਂ, ਕੁਈਨ ਸਟਰੀਟ ਤੋਂ ਲੈ ਕੇ ਉੱਧਰ ਨੂੰ ਲੋਕੀ ਕੰਮਾਂ 'ਤੇ ਜਾਂਦੇ, ਉਹ ਜਿਹੜਾ ਬਿਜ਼ਨਸ ਪਾਰਕ ਹੁੰਦੇ ਉਹਨਾਂ ਦਾ ਵੱਧ ਤੋਂ ਵੱਧ ਟੈਕਸ ਸਿਟੀ ਕੋਲ ਆਉਂਦਾ ਅਤੇ ਘਰਾਂ 'ਤੇ ਉਹ ਟੈਕਸ ਨਾ ਲੱਗਦਾ। ਕੀਤਾ ਉਹਨਾਂ ਨੇ ਕੀ, ਉਹ ਸਾਰੇ ਦੀ ਸਾਰੀ ਬੈਲਟ ਬਿਜ਼ਨਸ ਪਾਰਕ ਬਣਾਉਣ ਦੀ ਥਾਂ ਘਰਾਂ ਦੇ ਬਿਲਡਰਾਂ ਨੂੰ ਵੇਚਤੀ। ਫਿਰ ਸ਼ਰਤ ਕੋਈ ਨਹੀਂ ਰੱਖੀ ਵੀ ਸੜਕਾਂ ਕਿੰਨੀਆਂ ਚੌੜੀਆਂ ਚਾਹੀਦੀਆਂ ਗੱਡੀਆਂ ਮਸਾਂ ਲੰਘਦੀਆਂ ਕ੍ਰੋਸ ਕਰਕੇ, ਜਾਂ ਘਰਾਂ ਦੀ ਵਿੱਥ ਕਿੰਨੀ ਚਾਹੀਦੀ ਆ। ਅੰਨੇ ਵਾਹ ਉਹ ਵੇਚ ਦਿੱਤੀ ਕਿਸ ਬਿਨਾਂ ਤੇ, ਇਹ ਉਹ ਜਾਣਦੇ ਨੇ ਜਾਂ ਇਨਕੁਆਇਰੀ ਕਰਵਾਉਣ ਜਾਂ ਕਰਨ ਵਾਲੇ ਜਾਣਨਗੇ ਵੀ ਕਿਉਂ ਵੇਚੀ ਤੇ ਉਹਦੀਆਂ ਮਾਪਦੰਡ ਕੀ ਸੀ। ਬਹੁਤ ਵਾਰੀ ਸਵਾਲ ਪੈਦਾ ਹੁੰਦਾ ਵੀ ਅਮਰੀਕਾ ਚ ਘਰ ਕਿਉਂ ਸਸਤੇ, ਇੱਥੇ ਮਹਿੰਗੇ ਕਿਉਂ? ਇਹਦਾ ਕੰਟਰੋਲ ਵੀ ਹਰਵੀਰ ਜੀ ਸਿਟੀ ਕੋਲੇ ਆ। ਜਦੋਂ ਇਹ ਥਾਂ ਵੇਚਦੇ ਆ, ਇਹ ਉਹਨਾਂ ਨਾਲ ਐਗਰੀਮੈਂਟ ਨਹੀਂ ਕਰਦੇ ਕਿ ਭਾਈ ਤੂੰ ਪ੍ਰਾਈਸ ਕਿੰਨੀ ਰੱਖਣੀ ਆ, ਕੰਟਰੋਲ ਕਰ ਸਕਦੇ ਨੇ, ਇਦੋਂ ਵੱਧ ਨਹੀਂ ਰੱਖ ਸਕਦਾ।
0: ਮੇਅਰ ਇਨਵੋਲਵ ਹੁੰਦਾ ਜਾਂ ਸਿਟੀ ਕੌਂਸਲਰ ਜਾਂ ਰੀਜਨ ਕੌਂਸਲਰ ਵੀ ਆਪਦਾ ਕੁਝ ਨਿਭਾਉਂਦੇ ਨੇ ਜਿਵੇਂ
1: ਮੁੱਖ ਜਿਹੜਾ ਹੈਗਾ ਕਿਰਦਾਰ ਉਹ ਤਾਂ ਮੇਅਰ ਦਾ ਹੀ ਹੁੰਦਾ, ਲੇਕਿਨ ਮੇਅਰ ਨੇ ਆਪਣੀ ਗੱਲ ਪਗਾਉਣ ਲਈ ਕੁਝ ਬੰਦੇ ਆਪਦੀ ਮੁੱਠੀ 'ਚ ਕੀਤੇ ਹੁੰਦੇ ਨੇ, ਇਨਕਲੂਡਿੰਗ ਜਿਹੜੇ ਪੁਰਾਣੇ ਐਡਮਿਨਿਸਟ੍ਰੇਟਰ ਨੇ ਅੰਦਰ ਜਿਹੜੇ ਖੁਦ ਕਰਪਸ਼ਨ ਦੇ ਵਿੱਚ ਨੇ, ਕਰਪਟ ਨੇ, ਕਿਉਂਕਿ ਉਹਨਾਂ ਦਾ ਮੂੰਹ ਪਹਿਲਾਂ ਹੀ ਬਿਲਡਰ ਬੰਦ ਕਰ ਦਿੰਦੇ, ਉਹ ਬੋਲਣ ਜੋਗੇ ਹੁੰਦੇ ਹੀ ਨਹੀਂ, ਉਹ ਵੀ ਇਨਵੋਲਵ ਹੁੰਦੇ ਆ। ਇਹ ਨਹੀਂ ਵੀ ਇਕੱਲੇ ਕੌਂਸਲਰ ਜਾਂ ਮੇਅਰ ਹੀ ਹੁੰਦਾ ਇਹਨਾਂ ਚੀਜ਼ਾਂ 'ਚ ਇਨਵੋਲਵ, ਅੰਦਰਲੇ ਮੇਨ ਤਿੰਨ ਚਾਰ ਜਿਹੜੇ ਵੱਡੇ ਐਡਮਿਨਿਸਟ੍ਰੇਟਰ ਨੇ ਜਿਹੜੇ ਤਨਖਾਹਾਂ ਤੋਂ ਇਲਾਵਾ ਹੋਰ ਵੀ ਪੈਸਾ ਕਮਾਉਂਦੇ ਨੇ, ਇਹ ਉਹਨਾਂ ਦੇ ਹੱਥ ਵਿੱਚ ਵੀ ਹੁੰਦਾ ਅਤੇ ਉਹ ਇਹ ਕਰ ਨਹੀਂ ਦਿੰਦੇ। ਉਹ ਕਹਿੰਦੇ ਸਾਡੀ ਗੱਲ ਸੁਣੋ, ਸਾਨੂੰ ਨਾ ਸੁਣਾਓ।
0: ਸਟੂਡੀਓ ਦਾ ਨੰਬਰ ਆ 416-233-7368, 416-233-7368। ਰੇਸ਼ਮ ਬਰਾੜੀ ਨੇ, ਸਤਿ ਸ਼੍ਰੀ ਅਕਾਲ ਜੀ।
2: ਸਭ
1: ਕੁਛ ਕਰ ਸਕਦੀ ਆ ਉਹ, ਇੰਡਸਟਰੀ ਨੂੰ ਟੈਕਸ ਵਧਾ ਸਕਦੀ ਆ, ਮਾਹਰ ਬੰਦਿਆਂ ਨੂੰ ਲੈ ਕੇ ਟੈਕਸ ਹੋਰ ਸੋਰਸ ਕਿਹੜੇ ਪੈਦਾ ਕੀਤੇ ਜਾ ਸਕਦੇ ਉਹ ਪੈਦਾ ਕਰ ਸਕਦੀ ਆ, ਤੇ ਘਰਾਂ ਦੇ ਟੈਕਸਾਂ ਦੇ ਵਿੱਚ ਤੁਹਾਡੇ ਨਾਲ ਮੈਂ ਵੀ ਵਿੱਚ ਹੀ ਸ਼ਾਮਲ ਹਾਂ, ਜਿਹਦਾ ਕੋਵਿਡ ਤੋਂ ਪਹਿਲਾਂ 750-800 ਟੈਕਸ ਸੀ, ਹੁਣ 1350 ਆ। ਹਾਲਟ ਤਾਂ ਹਰੇਕ ਹੀ ਹੋ ਰਿਹਾ, ਇਸੇ ਲਈ ਸਾਡੇ ਅੰਦਰ ਦਰਦ ਉੱਠਦਾ ਵੀ ਯਾਰ ਇਹ ਕਿਉਂ, ਹਨਾ ਤਾਂਹੀਓ ਮੈਂ ਖੜਾ ਜੀ।
2: ਹਾਂਜੀ, ਭੋਰਾ ਭੋਰਾ ਘਰ ਆ, ਦੇਖੋ ਘਰਾਂ 'ਚ ਬੱਕਰੀ ਨਹੀਂ ਮੁੜਦੀ, ਟੈਕਸ ਆਏ ਸਾਰੀ ਚੂੜੀ ਕਸੀ ਜਾਂਦੀ ਸਾਡੀ।
1: ਬਿਲਕੁਲ ਜੀ,
2: ਤੇ ਮੈਂ ਤਾਂ ਇਹੀ ਕਹਿਣਾ ਜੀ, ਸਤਿ ਸ਼੍ਰੀ ਅਕਾਲ ਸੁਣਦੇ ਭਾਈ ਜੀ, ਬਹੁਤ ਵਧੀਆ ਇੰਟਰਵਿਊ।
1: ਬਿਲਕੁਲ, ਇਹ ਦੋ ਚੀਜ਼ਾਂ ਤਾਂ ਬਹੁਤ ਜ਼ਿਆਦਾ ਨੇ ਜੀ। ਇੱਕ ਤਾਂ ਜਿਹੜਾ ਪ੍ਰੋਪਰਟੀ ਟੈਕਸ ਆ, ਲੋਕਾਂ ਦੀ ਅਫੋਰਡੇਬਿਲਟੀ ਤੋਂ ਬਾਹਰ ਹੋ ਰਿਹਾ, ਅਫੋਰਡ ਨਹੀਂ ਕਰ ਸਕਦੇ ਲੋਕੀ, ਪਲੱਸ ਜਿਹੜਾ ਹੁਣ ਇਹਨਾਂ ਨੇ ਇੱਕ ਨਵੇਂ ਹੀ ਸੋਸਾ ਛੱਡਿਆ ਸਿਟੀ ਕੌਂਸਲ ਨੇ ਕਿ ਅਨਸੈਸਰੀ ਪਾਰਕਿੰਗ ਟਿਕਟਾਂ ਦੇਈ ਜਾਓ,
0: ਇਹਦੇ ਨਾਲ ਤਾਂ ਨਹੀਂ ਇਕੱਠਾ ਹੋਣ ਲੱਗਿਆ। ਅਗਲੀ ਗੱਲਬਾਤ ਕਰੂੰਗਾ ਸਾਡੇ ਨਾਲ ਕੈਪਟਨ ਸਾਹਿਬ ਨੇ, ਇਸ ਤੋਂ ਬਾਅਦ ਪਾਰਕਿੰਗ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰੂੰਗਾ। ਜੀ ਕੈਪਟਨ ਸਾਹਿਬ
3: ਬੋਲੋ ਸਾਹਿਬ, ਇਹਨਾਂ ਦੀਆਂ ਗੱਲਾਂ 16 ਦੇ ਸੱਚ, ਮੈਂ ਵੀ ਉਸੇ ਵਾਰ ਤੇ ਆ, ਬਹੁਤ ਲੰਮਾ ਟਾਈਮ, ਜਿਹੜੇ 3 ਕਲਬ ਬਣੇ ਉਸ ਸਾਡੇ ਟਾਈਮ ਵੀ ਬਣਿਆ, ਜਿਹੜੀਆਂ ਲਾਈਟਾਂ ਲੱਗੀਆਂ ਨਾ ਉੱਥੇ ਪਿਛਲੇ ਪਾਸੇ ਗੁਰੂ ਘਰ ਦੇ ਉਦਾਸ ਨੇ ਅਰਦਾਸ ਕਰਕੇ ਐਪਲੀਕੇਸ਼ਨ ਦਿੱਤੀ ਔਰ ਲੱਗੀਆਂ। ਮੇਰੇ ਨਾਲ ਸਿਰਫ ਇੱਕ ਬੰਦਾ ਸੀ ਫੋਰਮੈਨ, ਜਿਹਨੇ 95 ਬੰਦਿਆਂ ਦੇ ਨਾਂ ਲਿਖੇ ਸੀ, ਔਰ ਸੋਭਾ ਕੋਈ ਹੋਰ ਹੀ ਫਟ ਗਿਆ ਫੁੱਟ, ਚਲੋ ਠੀਕ ਹੈ, ਲੇਕਿਨ ਲੋਕਾਂ ਨੂੰ ਪਤਾ ਤਾਂ ਹੈ ਕੋਈ ਨਾ ਕੋਈ ਰੋਜ਼ ਉੱਥੇ ਐਕਸੀਡੈਂਟ। ਹੁਣ ਮੇਰਾ ਸਵਾਲ ਇਹ ਹੈ ਕਿ ਗੁਰੂ ਘਰ ਦੇ ਅੰਦਰ ਆ ਕੇ ਵੋਟਾਂ ਮੰਗਣੀਆਂ ਕਿਸੇ ਦੀਆਂ ਜਾਇਜ਼? ਮੈਂ ਤਾਂ ਜਾਇਜ਼ ਨਹੀਂ ਮੰਨਦਾ ਗਾ ਸਿੱਖ ਹੋਣ ਦੇ ਨਾਤੇ, ਤੁਸੀਂ ਮੈਨੂੰ ਇਹ ਦੱਸੋ।
1: ਮੇਰੇ ਮੁਤਾਬਕ ਤਾਂ ਕੈਪਟਨ ਸਾਹਿਬ ਜਾਇਜ਼ ਨਹੀਂ, ਧਾਰਮਿਕ ਅਦਾਰਾ ਧਾਰਮਿਕ ਅਦਾਰਾ ਹੀ ਹੋਣਾ ਚਾਹੀਦਾ, ਉਹਨੂੰ ਪੋਲੀਟਿਕਸ ਦਾ ਖੜਾ ਨਹੀਂ ਬਣਾਉਣਾ ਚਾਹੀਦਾ। ਲੇਕਿਨ ਜਿਹੜੇ ਪ੍ਰਬੰਧਕ ਹੁੰਦੇ ਆ ਉਹ ਆਪਦੇ ਬੰਦਿਆਂ ਨੂੰ ਲਿਜਾਜਾ ਲੈਕਚਰ ਵੀ ਦਵਾਉਂਦੇ ਆ, ਸਭ ਕੁਛ ਕਰਦੇ ਆ, ਮੈਂ ਇਹਦੇ ਨਾਲ ਸਹਿਮਤ ਨਹੀਂ। ਇੱਥੋਂ ਤੱਕ ਕਿ ਗੁਰੂ ਘਰ ਦੇ ਬਾਹਰ ਜੋ ਮਰਜ਼ੀ ਕਰੋ, ਉੱਥੇ ਅੰਦਰ ਜਾ ਕੇ ਫਲਾਇਰ ਵੀ ਨਹੀਂ ਦੇਣਾ ਚਾਹੀਦਾ ਆਪਦਾ ਪੋਲੀਟਿਕਸ ਦਾ।
0: ਨਹੀਂ ਪੋਲਿਟਿਕਸ ਦਾ ਵੀ ਕੋਈ ਬਿਜ਼ਨਸ ਦਾ।
1: ਹਾਂ ਜੀ, ਇਸ ਕਰਕੇ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਨਿੱਜੀ ਤੌਰ ਤੇ, ਲੇਕਿਨ ਉਹ ਉਹ ਕਿਵੇਂ ਸਮਝਦੇ ਨੇ ਇਹ ਹੁਣ ਉਹਨਾਂ ਤੇ ਆ, ਉਹਨਾਂ ਨੂੰ ਸਵਾਲ ਕਰ ਸਕਦੇ ਹੋ ਜਿਹੜੇ ਪ੍ਰਬੰਧਕ ਨੇ ਗੁਰਦੁਆਰਿਆਂ ਦੇ।
0: ਸ਼ੁਕਰੀਆ ਜੀ, ਥੈਂਕ ਯੂ, ਸ਼ੁਕਰੀਆ ਕੈਪਟਨ ਸਾਹਿਬ, ਧੰਨਵਾਦ ਜੀ। ਸਟੂਡੀਓ ਦਾ ਨੰਬਰ ਹੈ 416-233-7368 ਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਦਾ ਮੈਪਲ ਕਲੀਨਿੰਗ। ਤੁਹਾਨੂੰ ਕਲੀਨਿੰਗ ਸਰਵਿਸ ਚਾਹੀਦੀਆਂ ਨੇ ਨਾ, ਤਾਂ ਤੁਸੀਂ ਮੈਪਲ ਕਲੀਨਿੰਗ ਨੂੰ ਕਾਲ ਕਰਿਓ, ਚਾਹੇ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ, ਤਾਂ ਨੰਬਰ ਆ 647-286-0077 647-286-0077 ਤੇ ਅਪਲਾਇੰਸ ਰਿਪੇਅਰ ਕਰਾਉਣੇ ਆ ਕਿਸੇ ਦੇ ਘਰ, ਲਾਂਡਰੀ ਜਾਂ ਫਿਰ ਕੁੱਕਟੋਪ ਫਰਿੱਜ ਖਰਾਬ ਹੋ ਗਿਆ, ਘੱਟ ਪੈਸੇ ਦੇ ਵਿੱਚ ਵਿਦ ਵਾਰੰਟੀ ਰਿਪੇਅਰ ਕਰਾਉਣਾ ਚਾਹੁੰਦੇ ਹੋ, ਤਾਂ SNG ਅਪਲਾਇੰਸ ਰਿਪੇਅਰ ਨੰਬਰ ਇਹਨਾਂ ਨੂੰ ਕਾਲ ਕਰ ਸਕਦੇ ਹੋ 647-946-0042 647-946-0042 ਤੇ ਗੱਲਬਾਤ ਕੀਤੀ ਜਾ ਸਕਦੀ ਆ 3056 ਨੰਬਰ। ਸਤਿ ਸ਼੍ਰੀ ਅਕਾਲ ਜੀ
4: ਭੁੱਲਰ ਸਾਹਿਬ, ਸਤਿਕਾਰਯੋਗ ਸਤਿ ਸ਼੍ਰੀ ਅਕਾਲ, ਸਾਡੇ ਜਿਹੜੇ ਸਤਿਕਾਰਯੋਗ ਸੱਜਣ ਆਏ ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
4: ਹਾਂਜੀ ਭਾਜੀ, ਜਿੱਦਾਂ ਇਹ ਮਹਾਰਾਜ ਸੁੱਖ ਰੱਖੇ ਇਹ ਕਾਮਯਾਬ ਹੋ ਕੇ ਜੇ ਇਹ ਸਿਟੀ ਕੌਂਸਲ ਦੇ ਵਿੱਚ ਚਲ ਜਾਂਦੇ ਆ, ਉੱਥੇ ਜਿਹੜੀਆਂ ਧਾਂਦਲੀਆਂ ਹੋ ਰਹੀਆਂ ਪਿਛਲੀਆਂ 7-8 ਸਾਲਾਂ ਦੇ, ਕੀ ਉਹਨਾਂ ਦੀ ਇਨਕੁਆਇਰੀ ਕਰਾਉਣਗੇ? ਦੂਜਾ ਕੁਐਸਚਨ, ਕੀ ਜਾ ਕੇ ਇਹ ਜਿਹੜੇ ਸੀਨੀਅਰ ਬੰਦੇ ਹੁਣ 60 ਸਾਲ ਤੋਂ ਉੱਪਰ ਆ, ਜਿਹਨਾਂ ਦੇ ਘਰਾਂ ਦੇ ਭਾਜੀ 16-15 ਹਜ਼ਾਰ ਟੈਕਸ ਆ, ਕਿ ਉਹਦੇ ਤੇ ਇਹ ਡਿਬੇਟ ਦੇਣਗੇ ਕੁਛ ਮਾੜੀ ਮੋਟੀ? ਕਿਉਂਕਿ ਸੀਨੀਅਰ ਬੰਦਾ ਹੁਣ ਕਿੱਥੋਂ ਆਪਣਾ ਘਰ ਅਫੋਰਡ ਕਰੂਗਾ? ਜੇ ਉਹਨੂੰ ਪੈਨਸ਼ਨ ਵੀ ਲੱਗਦੀ ਆ 3000 ਤੋਂ ਵੱਧ ਨੀ ਲੱਗਣੀ, ਹਨਾ, ਉਹ ਕਿੱਥੋਂ ਆਪਣਾ ਘਰ ਅਫੋਰਡ ਕਰੂਗਾ? ਤੇ ਇਹਦੇ ਬਾਰੇ ਦੱਸਣ ਕੀ ਵਿਚਾਰ ਹੈ, ਕੀ ਕਰਨਗੇ ਜਾ ਕੇ? ਤੇ ਜਿੱਦਾਂ ਹੁਣ ਬਾਕੀ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਮੰਦਰਾਂ ਮਸਜਿਦਾਂ ਦੇ ਵਿੱਚ ਜਾ ਕੇ ਵੋਟਾਂ ਮੰਗਣੀਆਂ ਜਾਇਜ਼ ਨਹੀਂ ਆ, ਇਹ ਸਾਡੇ ਲੀਡਰ ਜਾਂਦੇ ਗੁਰਦੁਆਰੇ ਮੰਦਰਾਂ 'ਚ ਆ, ਉਹਨਾਂ ਦਾ ਹਾਰਾ ਲੱਗਦਾ ਜਿੱਤ ਦੇ ਜੀ ਇਹ। ਧੰਨਵਾਦ ਜੀ,
0: ਧੰਨਵਾਦ ਜੀ। ਸਟੂਡੀਓ ਨੰਬਰ 416-233-7368 ਜੀ।
1: ਹਾਂਜੀ, ਮੈਂ ਜਿਸ ਤਰ੍ਹਾਂ ਮੈਂ ਮਨੁੱਖੀ ਅਧਿਕਾਰ ਗਰੁੱਪਾਂ 'ਚ ਰਿਹਾ ਜੀ, ਉਹਦੇ ਮੁਤਾਬਕ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰੂੰਗਾ, ਇਨਕੁਆਇਰੀ ਦਾ ਵੀ ਮੁੱਦਾ ਉਠਾਇਆ ਜਾਊ। ਹੁਣ ਤੁਸੀਂ ਦੇਖੋ, ਦੋ ਸਪਲੀਮੈਂਟਰਾਂ ਤੋਂ ਸਟਾਰ ਦੇ ਨਿਕਲ ਚੁੱਕੇ ਆ ਕਰਪਸ਼ਨ ਬਾਰੇ, ਸਿਟੀ ਬਾਰੇ, ਸਾਡੀ ਕਮਿਊਨਿਟੀ 'ਚੋਂ ਕੋਈ ਬੋਲਿਆ ਨਹੀਂ ਜਾਂ ਕੋਈ ਪੜ੍ਹਦਾ ਨਹੀਂ, ਅਤੇ ਉਹਦੇ ਬਾਵਜੂਦ ਵੀ ਉਹ ਬੁਲੰਦ ਆਵਾਜ਼ ਨਾਲ ਕਹਿੰਦਾ ਕਿ ਮੈਂ ਦੁਬਾਰਾ ਫਿਰ ਮੈਂ ਤਿਆਰ ਹਾਂ। ਲੇਕਿਨ ਇਹਦੀ ਇਨਕੁਆਇਰੀ, ਜੇ ਉਹ ਇਨਕੁਆਇਰੀ ਦੇ ਲਈ ਤਾਂ ਕਮਿਸ਼ਨ ਬੈਠਣਾ ਚਾਹੀਦਾ ਹੁੰਦਾ, ਉਹਦੇ ਲਈ ਰੌਲਾ ਪਾਉਣਾ ਚਾਹੀਦਾ, ਲੋਕਲ ਸਰਕਾਰ 'ਚ ਵੀ, ਸਟੇਟ ਦੀ 'ਚ ਵੀ ਇਹਦੀ ਇਨਕੁਆਇਰੀ ਹੋਵੇ। ਲੇਕਿਨ ਜੇ ਉਹ ਇਨਕੁਆਇਰੀ ਸਿਟੀ ਰੜਿੱਕਾ ਉਡਾਉਂਦਾ ਤਾਂ ਕੋਈ ਵੀ ਕੌਂਸਲਰ ਉਹ ਸਹੀ ਤਾਂ ਗਾ, ਜੇ ਉਹ ਘੱਟੋ ਘੱਟ ਰੌਲਾ ਤਾਂ ਪਾਵੇ, ਆਪਣੀ ਆਵਾਜ਼ ਤਾਂ ਬੁਲੰਦ ਕਰੇ ਕਿ ਭਾਈ ਆਹ ਹੋ ਰਿਹਾ, ਮੇਰੇ ਇਕੱਲੇ ਤੋਂ ਰੁਕ ਨਹੀਂ ਰਿਹਾ, ਸੱਚ ਬੋਲਣ ਦਾ ਤਾਂ ਫਰਜ਼ ਆ ਨਾ। ਲੇਕਿਨ ਜਿਹੜੇ ਕੌਂਸਲਰ ਸੀ ਪਹਿਲਾਂ ਸਾਡੇ ਆਪਣੇ ਵੀ, ਉਹ ਨਾਲ ਕਿਉਂ ਰਲ ਗਏ, ਸੱਚ ਕਿਉਂ ਨਹੀਂ ਬੋਲੇ, ਮੇਰਾ ਸਵਾਲ ਇਹ ਵੀ ਨਾਲ ਬਣਦਾ ਗਾ। ਹੁਣ ਕਈ ਲੋਕ ਤਾਂ ਫਿਰ ਉਹਨਾਂ ਨਾਲ ਝੋਲੇ ਚੱਕੀ ਫਿਰਦੇ ਜਿਹੜੇ 3-3 ਟਰਮਾਂ ਲਾ ਗਏ ਕਿ ਇਹਨਾਂ ਨੂੰ ਫੇਰ ਬਣਾਓ ਜੀ, ਪਹਿਲਾਂ ਜਿੱਤੇ ਸੀ, ਲੇਕਿਨ ਉਹਨਾਂ ਤੋਂ ਰਿਪੋਰਟ ਕਾਰਡ ਨਹੀਂ ਉਹ ਮੰਗਦੇ ਵੀ ਤੂੰ ਕੀਤਾ ਕੀ ਭਾਈ 2 ਟਰਮਾਂ ਦੇ ਵਿੱਚ।
0: ਬਿਲਕੁਲ,
1: ਸਗੋਂ ਉਹ ਇਹਨਾਂ ਨੂੰ ਡਿਕਟੇਟ ਕਰਦੇ ਆ ਵੀ ਐਂ ਕਰੋ ਐਂ ਕਰੋ ਐਂ ਕਰੋ। ਸੋ ਦੂਜੀ ਗੱਲ, ਇੱਕ ਮੇਰੀ ਬੇਨਤੀ ਆ ਕਿ ਜਿਹੜਾ ਸਾਡੇ ਮਸਲੇ ਆ ਨਾ ਇੱਥੋਂ ਦੇ ਬ੍ਰੈਂਪਟਨ ਸਿਟੀਜਨ ਆ ਚਾਹੇ ਮਿਸੀਸਾਗਾ ਸਿਟੀਜਨ ਆ, ਸਾਡੇ 70% ਮਸਲੇ ਜਿਹੜੇ ਆ ਸਿਟੀ ਨਾਲ ਸੰਬੰਧਿਤ ਆ, ਸਟੇਟ ਨਾਲ ਨਹੀਂ ਅਤੇ ਫੈਡਰਲ ਗੌਰਮੈਂਟ ਨਾਲ ਨਹੀਂ।
0: ਵੈਰੀ ਟਰੂ।
1: ਇਸ ਕਰਕੇ ਸਾਨੂੰ ਹੁਣ ਘਰਾਂ 'ਚ ਬੈਠ ਕੇ ਮੰਦਾ ਚੰਗਾ ਬੋਲਣ ਜਾਂ ਗਾਲਾਂ ਕੱਢਣ ਦੀ ਬਜਾਏ, ਮੇਰੀ ਪਹਿਲੀ ਬੇਨਤੀ ਤਾਂ ਇਹ ਹੈ ਕਿ ਸਾਰੇ ਲੋਕ ਵੋਟ ਪਾਉਣ ਬਾਹਰ ਨਿਕਲ, ਜਿਵੇਂ ਮਰਜ਼ੀ ਟਾਈਮ ਕੱਢਣ।
0: 30% 32% ਕਿਉਂ ਰਹਿ ਜਾਂਦੀ?
1: ਨਹੀਂ ਜੀ, 32 ਵੀ ਨਹੀਂ ਰਹਿੰਦੀ ਜੀ, ਇੱਕ ਵਾਰੀ 18% ਪਈ ਆ, ਇੱਕ ਵਾਰੀ 20 ਤੇ ਇੱਕ ਵਾਰੀ 22, ਵੋਟ ਤਾਂ 23% ਵੀ ਨਹੀਂ ਪਈ।
0: ਤੇ ਇਹ ਫਿਰ ਇਹ ਕਿਉਂ ਨਹੀਂ ਇਹਦੇ ਵਿੱਚ, ਕਿਉਂ ਤੁਸੀਂ?
1: ਕਿਉਂਕਿ ਇਹਦੇ ਲਈ ਗੌਰਮੈਂਟ ਦਾ ਕੋਈ ਮਾਪਦੰਡ ਨਹੀਂ, ਜਿਵੇਂ ਆਸਟ੍ਰੇਲੀਆ ਗਾ, ਉਹ ਵਰਲਡ ਦਾ ਇੱਕੋ ਇੱਕ ਕੰਟਰੀ ਆ, ਉਹ ਇੱਕ ਵਾਰੀ ਵਾਰਨਿੰਗ ਦੇ ਕੇ ਤੁਹਾਨੂੰ ਫਾਈਨ ਕਰਦਾ $50-100 ਵੀ ਤੂੰ ਵੋਟ ਨਹੀਂ ਪਾਈ, ਨੈਕਸਟ ਟਾਈਮ ਉਹ ਸਾਰੇ ਬੈਨੀਫਿਟ ਬੰਦ ਕਰ ਦਿੰਦਾ ਚਾਹੇ ਉੱਥੋਂ ਦਾ ਬੋਰਨ ਬੱਚਾ। ਉੱਥੇ 100% ਵੋਟ ਪੋਲ ਹੁੰਦੀ ਆ, ਸਾਡੇ ਕਿਸੇ ਤਰ੍ਹਾਂ ਦਾ ਕੋਈ ਕੈਪ ਨਹੀਂ ਹੈ ਕਿ ਤੁਸੀਂ ਵੋਟ ਪਾਉਣੀ ਹੀ ਪਾਉਣੀ ਆ।
0: ਇਸ ਕਰਕੇ ਲੋਕੀ ਕਹਿੰਦੇ ਕੋਈ ਬੰਦਾ ਮੈਂਡੇਟ ਸਰਕਾਰ ਲੋਕ ਫਤਵਾ ਜਾਰੀ ਕਰਦੇ ਨੇ, ਕੋਈ ਮਿਨੀਮਮ ਤਾਂ ਹੋਣਾ ਚਾਹੀਦਾ ਕਿ 40% ਤਾਂ ਹੋਵੇ, ਜਿਵੇਂ ਪਾਸਿੰਗ ਮਾਰਕਸ ਤਾਂ ਹੁੰਦੇ ਹੋਣੇ ਚਾਹੀਦੇ।
1: ਜਿਵੇਂ ਹੁਣ 2 ਲੱਖ ਦੀ ਆਬਾਦੀ ਆ ਜੀ 2 ਵਾਰਡਾਂ 'ਚ, ਇਹਨਾਂ ਦੇ ਮੁਤਾਬਕ 85,000 ਆ, ਮੇਰੇ ਮੁਤਾਬਕ 90,000 ਵੋਟਰ ਨੇ ਜਿਹੜੇ ਸਿਟੀਜਨ ਨੇ, ਉਹਦੇ ਵਿੱਚੋਂ ਹੈਰਾਨ ਹੋਵੋਗੇ 70% ਤਾਂ ਪੰਜਾਬੀ ਵੋਟ ਆ, 70% ਪਾਕਿਸਤਾਨ ਤੇ ਇਧਰਲੇ ਪਾਸੇ ਪੰਜਾਬੀ ਘਰ ਲਾ ਕੇ, ਉਹਦੇ ਵਿੱਚੋਂ ਜੇ 30% ਵੀ ਹੋਵੇ ਨਿਤਾਰਾ ਦਾ ਹੋਵੇ ਵੀ ਕਿਹਨੂੰ ਲੋਕ ਚਾਹੁੰਦੇ ਆ ਕਿਹਨੂੰ ਨਹੀਂ ਚਾਹੁੰਦੇ। ਤੇ ਜੇ ਆਪਾਂ ਐਡਵਾਂਸ ਪੋਲਿੰਗ ਦੇ 5 ਦਿਨ ਜਿਹੜੇ ਰੱਖੇ ਆ, 9, 10, 11, 16, 17 ਲਾਸਟ ਤਾਂ 26, ਹੈ ਨਾ, ਜੇ ਉਹਦੇ 'ਚ ਆਪਾਂ ਅੱਧਾ ਘੰਟਾ ਵੀ ਨਹੀਂ ਕੱਢ ਸਕਦੇ ਤਾਂ ਫਿਰ ਅਸੀਂ ਕੀ ਕਰਾਂਗੇ, ਕੱਲੀਆਂ ਗਾਲਾਂ ਹੀ ਕੱਢੀ ਜਾਵਾਂਗੇ, ਘਰ ਬੈਠ ਕੇ ਵੀ ਸੀ ਮਾਰੇ ਗਏ ਪੱਟੇ ਗਏ, ਹੈ ਨਾ। ਸਾਨੂੰ ਵੋਟ ਦੀ, ਮੇਰੀ ਪਹਿਲੀ ਬੇਨਤੀ ਤਾਂ ਇਹ ਆ ਕਿ ਵੋਟ ਪਾਉਣ ਹਰ ਹਾਲਤ ਜਾਓ
0: ਜੀ।
1: ਦੂਜੀ ਬੇਨਤੀ ਮੇਰੀ ਇਹ ਆ ਕਿ ਪੁਰਾਣੀ ਕੌਂਸਲ ਜਿਹੜੀਆਂ ਦੋ ਦੋ ਟਰਮਾਂ ਲਾ ਗਏ ਆ, ਕੋਈ ਜਵਾਬ ਦੇ ਨਹੀਂ ਹੈਗੇ, ਫਿਰ ਮੰਗਣ ਆ ਰਹੇ ਆ, ਪੁਰਾਣੀ ਕੌਂਸਲ ਨੂੰ ਰੱਦ ਕਰਕੇ ਨਵਿਆਂ ਨੂੰ ਮੌਕਾ ਦਿਓ। ਤੀਜੀ ਬੇਨਤੀ ਇਹ ਆ ਇਹਦੇ ਚੋਂ ਤੁਸੀਂ ਯੋਗ ਉਮੀਦਵਾਰ ਚੁਣੋ, ਕਿ ਸਾਡੇ ਕਿਉਂਕਿ ਇਹ ਚ ਪਾਰਟੀ ਵੋਟ ਤਾਂ ਹੈ ਨਹੀਂ ਕਿ ਸਾਡੇ ਲਈ ਆਹ ਯੋਗ ਉਮੀਦਵਾਰ ਆ ਇਹੀ ਸਾਡੇ ਲਈ ਕੁਝ ਕਰ ਸਕਦਾ, ਇਸ ਲਈ ਉਹਦੀ ਚੋਣ ਕਰਕੇ ਤੁਸੀਂ ਵੋਟ ਦਿਓ। ਕਿਸੇ ਦੇ ਮਗਰ ਲੱਗ ਕੇ ਬਣਾ ਦਿਓ ਵੀ ਚਾਰ ਬੰਦੇ ਆ ਕੇ ਕਹੇ ਗਏ ਜੀ ਫਲਾਣੇ ਨੂੰ ਪਾ ਦਿਓ, ਅੱਗੇ ਵੀ ਜਿੱਤਿਆ ਸੀ ਹੁਣ ਫੇਰ ਜਿੱਤ ਜੀ, ਇਸ ਤਰ੍ਹਾਂ ਨਹੀਂ।
0: ਸਟੂਡੀਓ ਦਾ ਨੰਬਰ ਹੈ 416-233-73। ਤੁਹਾਡਾ ਆਪਾਂ ਪਾਰਕਿੰਗ ਬਾਰੇ ਵੀ ਗੱਲਬਾਤ ਜਿਹੜੀ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਮਨਪ੍ਰੀਤ ਜੀ। ਬਾਈ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
5: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਧੰਨਵਾਦ ਜੀ ਤੁਹਾਡਾ
0: ਜੀ। ਸੋ ਤੁਸੀਂ ਮੌਰਗੇਜ ਇੰਡਸਟਰੀ ਨਾਲ ਸੰਬੰਧ ਰੱਖਦੇ ਹੋ, ਐਂਡ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਜਾਣੂ ਕਰਾਓ ਆਪਣੀ ਇੰਟਰੋਡਕਸ਼ਨ ਦੇ ਨਾਲ।
5: ਹਾਂਜੀ, ਮੈਂ ਜੀ
0: ਮੌਰਗੇਜ ਆ, ਕਿਹੜਾ ਐਡਰੈਸ ਆ, ਤੇ ਇੱਕ ਵਾਰੀ ਨੰਬਰ ਕੀ ਹੈ ਫੋਨ ਨੰਬਰ?
5: ਠੀਕ ਜੀ, ਮੇਰਾ ਨਾਮ ਮਨਪ੍ਰੀਤ ਸਿੰਘ ਜੀ, ਮੈਂ ਲੈਵਲ 2 ਮੌਰਗੇਜ ਏਜੰਟ ਹੈਗਾ ਜੀ ਐਫਿਨਿਟੀ ਮੌਰਗੇਜ ਸੋਲੂਸ਼ਨਸ ਦੇ ਨਾਲ। ਸੋ ਮੇਰਾ ਐਡਰੈਸ ਇੱਥੇ ਅਸੀਂ ਮਿਸਿਸਾਗਾ ਡੈਰੀ ਐਂਡ ਟੋਮਕਨ 'ਤੇ ਹੈਗੇ ਹਾਂ ਜੀ, ਅਤੇ ਤੁਸੀਂ ਜੇ ਤੁਹਾਡੀ ਕੋਈ ਵੀ ਫਸਟ ਟਾਈਮ ਹੋਮ ਬਾਇਰ ਹੈਗੇ, ਤੁਸੀਂ ਰੀਫਾਈਨੈਂਸ ਕਰਾਉਣਾ ਜੀ, ਜੇ ਤੁਹਾਡੀ ਰਿਨਿਊਅਲ ਨੇੜੇ ਆ ਰਹੀ ਹੈ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ, ਤੁਹਾਡੇ ਕੋਈ ਵੀ ਆਪਸ਼ਨ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ, ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ ਹੋ।
0: ਬਈ ਜੀ ਮੌਰਗੇਜ ਰਿਨਿਊਅਲ ਲਈ ਮੇਰਾ ਹਮੇਸ਼ਾ ਸਵਾਲ ਇਹੀ ਹੁੰਦਾ ਕਿ ਇਹਦੇ ਵਿੱਚ ਨਾ ਕਈ ਵਾਰ ਸਾਡੇ ਪਰਿਵਾਰ ਡਰਦੇ ਵੀ ਨੇ ਵੀ ਯਾਰ ਦੁਬਾਰੇ ਸਾਰੇ ਪੰਬਲ ਭੂਸੇ 'ਚ ਕਿਉਂ ਪੈਣਾ, ਦੁਬਾਰੇ ਇਕੱਠੇ ਉਹ ਕਰਾਂਗੇ, ਉੱਧਰ ਗੱਲ ਬਣੇ ਨਾ ਬਣੇ, ਕਿ ਜਿੱਥੇ ਹੈਗੇ ਉੱਥੇ ਰਹੋ। ਸੋ ਇਹਦੇ ਵਿੱਚ ਤੁਹਾਡਾ ਕੀ ਟੇਕ ਆ?
5: ਸੋ ਸਾਡੇ ਕੋਲ ਜੀ ਦੋ ਤਰੀਕੇ ਦੇ ਇਹਦੇ ਵਿੱਚ ਫੋਨਸ ਆਉਂਦੇ ਨੇ, ਕਾਲਸ ਆਉਂਦੀਆਂ ਨੇ ਜਿਹਦੇ ਵਿੱਚ ਇੱਕ ਤਰ੍ਹਾਂ, ਇੱਕ ਤਾਂ ਜਿਹੜਾ ਬੈਂਕ ਜਿਹੜਾ ਦੇਖੋ ਜੀ 120 ਦਿਨ ਪਹਿਲੇ ਰਿਨਿਊਅਲ ਨੋਟਿਸ ਭੇਜਦਾ ਜੀ, ਕਈਆਂ ਨੂੰ ਆਉਂਦੇ ਨੇ, ਕਈਆਂ ਨੂੰ ਥੋੜ੍ਹੇ ਜਿਹੇ ਲੇਟ ਆਉਂਦੇ ਨੇ ਨੇੜੇ ਜਾ ਕੇ ਰਿਨਿਊਅਲ ਡੇਟ 'ਤੇ। ਸੋ ਮੈਂ ਆਲਵੇਜ਼ ਐਡਵਾਈਸ ਕਰਦਾ ਜੀ ਆਪਣੇ ਸਰੋਤਿਆਂ ਨੂੰ, ਤੁਸੀਂ ਜ਼ਰੂਰ ਰਿਨਿਊਅਲ ਲੈਟਰ ਜਿਹੜੀ ਲੈ ਕੇ ਤੁਸੀਂ ਆਪਣੇ 3-4 ਬ੍ਰੋਕਰਸ ਨਾਲ ਜ਼ਰੂਰ ਆਪਦੇ ਆਪਸ਼ਨਸ ਐਕਸਪਲੋਰ ਕਰੋ, ਕਿਉਂਕਿ ਜਿਹੜਾ ਤੁਹਾਡਾ ਇੱਕ ਪਰਟੀਕੁਲਰ ਬੈਂਕ ਹੈਗਾ, ਕੋਈ ਵੀ ਮੇਜਰ ਬੈਂਕ ਹੈਗਾ, ਉਸ ਕੋਲ ਤੁਹਾਡੇ ਲਈ ਸਿਰਫ ਉਹੀ ਪਰਟੀਕੁਲਰ ਰੇਟ ਹੈਗਾ ਜੋ ਉਹ ਤੁਹਾਨੂੰ ਦੇ ਸਕਦਾ ਆ। ਸੋ ਜੇ ਤੁਸੀਂ ਬ੍ਰੋਕਰ ਕੋਲ ਜਾਂਦੇ ਹੋ, ਕਿਸੇ ਕੋਲ ਵੀ, ਉਹਨਾਂ ਕੋਲ ਆਪਸ਼ਨਸ ਹੁੰਦੀਆਂ ਨੇ, ਦੇ ਹੈਵ ਲਾਈਕ 100+ ਲੈਂਡਰਸ ਉਹਨਾਂ ਕੋਲ ਆਪਸ਼ਨਸ ਹੁੰਦੀਆਂ ਨੇ, ਉਹ ਤੁਹਾਨੂੰ ਕੰਪੇਅਰ ਕਰਕੇ ਦੇਣਗੇ ਜੇ ਤੁਹਾਡੇ ਕੋਲ ਕੁਝ ਬੈਸਟ ਅਵੇਲੇਬਲ ਹੈਗਾ ਤੁਹਾਡੇ ਲਈ। ਸੋ ਡੈਫੀਨੇਟਲੀ ਤੁਸੀਂ ਆਪਦੇ ਆਪਸ਼ਨ ਜ਼ਰੂਰ ਐਕਸਪਲੋਰ ਕਰਿਆ ਕਰੋ ਜੀ।
0: ਸੋ ਮਨਪ੍ਰੀਤ ਜੀ ਨਾਲ ਤੁਸੀਂ ਮੌਰਗੇਜ ਰਿਲੇਟਡ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਦਾ ਨੰਬਰ ਆ 647-222-7071, 647-222-7071, 647-222-7071, 647-222-7071 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸ਼ੁਕਰੀਆ ਜੀ, ਧੰਨਵਾਦ, ਜੁੜੇ ਰਹੋ ਐਂਡ ਜੁੜੇ ਹੋ ਦੋਸਤੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਜਿਹੜਾ ਸਿਟੀ ਦੇ ਮੁੱਦਿਆਂ 'ਤੇ ਟੋਪਿਕ ਚੱਲ ਰਿਹਾ, ਅਤੇ ਵਾਰਡ 2-6 ਤੋਂ ਰੀਜਨਲ ਕੌਂਸਲ ਦੇ ਕੈਂਡੀਡੇਟ ਅਜੈਬ ਸਿੰਘ ਸਰਾਂਜੇ ਪਹੁੰਚੇ ਨੇ, ਅਤੇ ਉਹਨਾਂ ਨਾਲ ਸਵਾਲ ਜਵਾਬ ਦਾ ਸਿਲਸਿਲਾ ਜਾਰੀ ਹੈ, ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਐਵਰੈਸਟ ਟ੍ਰੇਡਰਸ। ਜੇ ਨਾ ਤੁਹਾਡਾ ਕੋਈ ਵਿਜ਼ਨ ਆ ਬਿਜ਼ਨਸ ਕਰਨ ਦਾ, ਅਤੇ ਤੁਹਾਨੂੰ ਇਹ ਆ ਕਿ ਆਪਾਂ ਭਾਈ ਕੋਈ ਪ੍ਰੋਡਕਟ ਤਾਂ ਲੈ ਲਿਆ, ਅਤੇ ਹੁਣ ਇਹ ਪ੍ਰੋਡਕਟ ਨੂੰ ਹਰ ਗਰੋਸਰੀ ਸਟੋਰ 'ਤੇ ਟਿਕਾਉਣਾ ਗਾ, ਹਰ ਜਗ੍ਹਾ 'ਤੇ ਡਿਸਟ੍ਰੀਬਿਊਟ ਕਰਾਉਣਾ ਗਾ, ਉਹਦੀ ਜ਼ਿੰਮੇਵਾਰੀ ਐਵਰੈਸਟ ਟ੍ਰੇਡਰ ਜੀ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 647-521-5758, 647-521-5758, ਅਤੇ ਜੇ ਡੋਰ ਡੈਸ਼ ਕੈਮ ਲਗਾਉਣੇ ਆ ਤਾਂ ਪੂਰੀ ਹੈਰੀਟੇਜ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਤਾਂ ਤੁਸੀਂ ਇਹਨਾਂ ਨੂੰ 647-962-10-23 'ਤੇ $99 'ਚ ਡੈਸ਼ ਕੈਮ ਲਾਉਂਦੇ ਨੇ ਵਿਦ ਇੰਸਟਾਲੇਸ਼ਨ, 647-962-10-23, ਅਤੇ ਨਾਲ ਦੇ ਨਾਲ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਸਾਡੇ ਬਹੁਤ ਖਾਸ ਗੁਰਸ਼ਰਨ ਬਾਜਵਾ ਜੀ। ਸੋ ਗੁਰਸ਼ਰਨ ਬਾਜਵਾ ਜੀ ਬਹੁਤ ਪਾਪੂਲਰ ਨੇ, ਜਦੋਂ ਗੱਲਬਾਤ ਰੀਅਲ ਸਟੇਟ ਦੀ ਆਉਂਦੀ ਆ, ਫਾਰਮ ਹਾਊਸ ਦੀ ਆਉਂਦੀ ਆ, ਲਗਜ਼ਰੀ ਘਰਾਂ ਦੀ ਆਉਂਦੀ ਆ, ਤਾਂ ਗੁਰਸ਼ਰਨ ਬਾਜਵਾ ਜੀ ਦਾ ਨਾਮ ਪਹਿਲੇ ਨੰਬਰ 'ਤੇ। ਹੋਮ ਲਾਈਫ ਮੈਪਲ ਲੀਫ ਨਾਲ ਕੰਮ ਕਰਦੇ ਨੇ, ਅਤੇ ਇਹਨਾਂ ਕੋਲ ਨਾ ਕੁਝ ਕੁ ਪ੍ਰੋਪਰਟੀਆਂ ਨੇ, ਵੈਸੇ ਤਾਂ ਮਲਟੀਪਲ ਨੇ, ਮੈਂ ਕੁਝ ਕੁ ਪ੍ਰੋਪਰਟੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। 4 ਏਕੜ ਜ਼ਮੀਨ ਦੇ ਵਿੱਚ ਕਸਟਮ ਬਿਲਟ ਘਰ ਆ, 5 ਬੈਡਰੂਮ ਨੇ, 4 ਵਾਸ਼ਰੂਮ ਨੇ, ਫਿਨਿਸ਼ਡ ਬੇਸਮੈਂਟ ਆ, ਸ਼ੋਪ ਬਣੀ ਹੋਈ ਆ, ਇਹ ਸ਼ੈਲਵਰਨ ਦੇ ਨੇੜੇ ਆ, ਇਹ ਘਰ ਸੇਲ ਦੇ ਉੱਤੇ ਆ। ਇੱਕ ਹੋਰ ਘਰ ਡਿਟੈਚ ਘਰ, 3 ਬੈਡਰੂਮ ਦਾ, 2 ਵਾਸ਼ਰੂਮ ਨੇ, ਤਕਰੀਬਨ 1 ਏਕੜ ਲੋਟ ਆ। ਸੋ ਇਹ ਮਿਲਟਨ 401 ਕਲੋਜ਼ ਰਹਿ ਜਾਂਦਾ ਗਾ। ਸੋ ਇਹ ਘਰਾਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਇਹਨਾਂ ਕੋਲ ਹੋਰ 10 ਏਕੜ ਵਾਲੀ ਪ੍ਰੋਪਰਟੀ, ਡਿਟੈਚ ਘਰ ਇੱਕ ਇਹਨਾਂ ਕੋਲ ਬਹੁਤ ਸੋਹਣਾ, ਸ਼ੈਲਵਰਨ ਦੇ ਵਿੱਚ ਹੀ ਆ, 3200 ਸਕੇਅਰ ਫੀਟ ਦਾ, 4 ਬੈਡਰੂਮ ਨੇ, 4 ਵਾਸ਼ਰੂਮ ਨੇ, ਡਬਲ ਕਾਰ ਗਰਾਜ, ਘਰ ਸੇਲ ਦੇ ਉੱਤੇ ਆ। ਵਧੇਰੇ ਜਾਣਕਾਰੀ ਲਈ 647-299 ਪਚਵੰਜਾ ਅੜਤਾਲੀ ਤੇ ਕਾਲ ਕਰ ਲਿਓ 647-299-5548 6472895548 ਤੇ ਗੱਲ ਕੀਤੀ ਜਾ ਸਕਦੀ ਆ। ਤੇ ਅਜੈਬ ਜੀ ਅਗਲੀ ਕਾਲ ਪਰਿਵਾਰ ਦੇ ਲੈਂਦੇ ਹਾਂ, ਇਸ ਤੋਂ ਬਾਅਦ ਮੇਰਾ ਪਾਰਕਿੰਗ ਤੇ ਸਵਾਲ ਤੁਹਾਨੂੰ ਹੋਊਗਾ। ਗਿੱਲ ਸਾਹਿਬ ਸਾਡੇ ਨਾਲ ਲਾਈਨ ਤੇ ਨੇ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ
6: ਜੀ, ਮੈਂ ਅਜੈਬ ਸਿੰਘ ਹੁਣ ਜਿਹੜੇ ਜਿਹਨਾਂ ਦੇ ਕਰਦੇ ਨਾ ਜੀ ਆਪਣੇ ਜਵਾਬ ਦਿੰਦੇ ਆ ਜੀ, ਬਹੁਤ ਸੋਹਣੇ ਸਵਾਲ ਹੈ ਇਹਨਾਂ ਦੇ ਜੀ। ਮੈਂ ਬਹੁਤ ਰਿਸਪੈਕਟ ਕਰਦਾ ਇਹਨਾਂ ਦਾ ਜੀ।
0: ਥੈਂਕ ਯੂ ਜੀ।
6: ਹੁਣ ਇਹਨਾਂ ਨੂੰ ਮੇਰਾ ਵੋਟ ਪਾਉਣੀ ਜ਼ਰੂਰ ਚਾਹੀਦੀ ਜੀ।
0: ਸ਼ੁਕਰੀਆ।
6: ਬਾਕੀ ਮੈਂ ਜੀ ਕੈਪਟਨ ਸਾਹਿਬ ਨੂੰ ਬੇਨਤੀ ਕਰਨੀ ਜੀ, ਉਹ ਜ਼ਰੂਰ ਰੇਡੀਓ 'ਤੇ ਆ ਕੇ ਕੋਈ ਆਪਣੇ ਵਿਚਾਰ ਦਿਆ ਕਰਨ ਜੀ।
0: ਥੈਂਕ ਯੂ ਜੀ,
6: ਸ਼ੁਕਰੀਆ।
0: ਸੋ ਅਜੈਬ ਜੀ, ਤੁਹਾਡੀਆਂ ਗੱਲਾਂ ਨਾਲ ਸਾਰੇ ਪਰਿਵਾਰ ਐਗਰੀ ਕਰ ਰਹੇ ਨੇ ਤੇ ਸਾਡੇ ਕੋਲ ਅਗਲੇ ਨਾ 5 ਤੋਂ 6 ਮਿੰਟਾਂ ਦੋਸਤੋ ਤੁਹਾਡਾ ਕੋਈ ਵੀ ਸਵਾਲ ਆ ਸਟੂਡੀਓ ਕਾਲ ਕਰ ਲਿਓ ਬਿਨਾਂ ਦੇਰੀ ਕੀਤੇ 416-233-7368। ਅੱਛਾ, ਜਦੋਂ ਕੋਈ ਬਿਲਡਰ ਆਉਂਦਾ ਉਹ ਹੁਣ ਪਤਾ ਨਹੀਂ ਕਿਵੇਂ ਪਾਸ ਹੁੰਦੇ ਨੇ, ਕਈ ਏਰੀਏ ਦੇ ਵਿੱਚ ਸਾਈਡ ਵਾਕਾਂ ਵੀ ਨਹੀਂ ਹੈਗੀਆਂ, ਸਿੱਧਾ ਹੀ ਆ ਤੇ ਇਕੱਲਾ ਪਿਕਅਪ ਟਰੱਕ ਲੱਗ ਜਾਏ, ਪਿੱਛੇ ਕੋਈ ਗੱਡੀ ਨਹੀਂ ਲੱਗਦੀ, ਉਹ ਘਰਾਂ ਦੀ ਪ੍ਰੋਬਲਮ ਕੀ ਆ? ਜਦੋਂ ਕੋਈ ਵੀਕਐਂਡ ਹੁੰਦਾ, ਕੋਈ ਪਾਰਟੀ ਹੁੰਦੀ ਆ, ਗੈਸਟ ਆਉਂਦੇ ਨੇ ਤਾਂ ਓਵਰਨਾਈਟ ਸਟੇਅ ਕਰਦੇ ਨੇ, ਤਾਂ ਫਿਰ ਉਹਨਾਂ ਨੂੰ ਮਜਬੂਰਨ ਗੱਡੀਆਂ ਸਟਰੀਟ 'ਤੇ ਲਾਉਣੀਆਂ ਪੈਂਦੀਆਂ ਨੇ ਅਤੇ ਸਟਰੀਟ ਦੀ ਲਿਮਿਟ ਓਵਰਨਾਈਟ ਪਾਰਕਿੰਗ 13 ਕਿਉਂ ਮੈਨੂੰ ਲੱਗਦਾ ਸਿਟੀ ਅਲਾਓ ਕਰਦੀ ਆ, ਅਤੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਟਿਕਟਾਂ ਲੈਣ ਤੋਂ ਇਲਾਵਾ ਹੋਰ ਕੋਈ ਹੱਲ ਹੀ ਨਹੀਂ ਹੁੰਦਾ ਉਹਨੂੰ ਹੌਲੀ?
1: ਇਸ ਤਰ੍ਹਾਂ ਜੀ, ਜਿੱਥੋਂ ਤੱਕ ਘਰਾਂ ਦੀ ਗੱਲ ਆ ਹਰਵੀਰ ਜੀ, ਬਿਲਡਰ ਜਦੋਂ ਘਰ ਵੇਚਦਾ ਜਿੱਧਰਲੇ ਪਾਸੇ ਬਾਕ ਹੈ ਵੀ, ਉਹ ਬਿਨਾਂ ਬਾਕ ਦੱਸੇ ਉਹ ਪੂਰਾ ਲੋਟ ਕਹਿੰਦਾ ਵੀ ਇੰਨਾ ਗਾ, ਜਦਕਿ ਉਹ ਕੀ ਕਰਦਾ ਜਦੋਂ ਘਰ ਬਣਾਉਂਦਾ ਤਾਂ ਵਿਚਾਲ ਦੀ ਉਹ ਬਾਗ ਕੱਢ ਦਿੰਦਾ, ਇਹ ਨਹੀਂ ਵੀ ਨੇੜੇ ਕੱਢਦੇ, ਮਿਡਲ 'ਚ ਦੀ ਕੱਢਦਾ, ਉਹ ਨਾ ਬੈਕ 'ਤੇ ਗੱਡੀ ਲੱਗੇ ਨਾ ਫਰੰਟ 'ਤੇ ਲੱਗੇ,
0: ਉਹ 'ਚ ਟਿਕਟਾਂ ਵੀ ਪੈਂਦੀਆਂ ਨੇ।
1: ਮੈਂ ਤੁਹਾਨੂੰ ਦੱਸਦਾ ਜੀ, ਉਦੋਂ ਇਹ ਰਿਕੁਆਇਰਮੈਂਟ ਤਾਂ ਸਿਟੀ ਦੀ ਚਾਹੀਦੀ ਹੈ ਨਾ, ਜਦੋਂ ਉਹ ਪਾਸ ਕਰਦੇ ਆ, ਪਾਸ ਕਰਨ ਵੇਲੇ ਤਾਂ ਇਹਨਾਂ ਦਾ ਮੂੰਹ ਬੰਦ ਕਰ ਦਿੰਦੇ ਆ, ਉਹ ਤਾਂ ਬੋਲਦੇ ਨਹੀਂ ਮੁੜ ਕੇ। ਇਹ ਉਹਨਾਂ ਦੀ ਚਾਹੀਦੀ ਹੈ ਭਾਈ, ਘਰ ਲਿਆ ਅਗਲਿਆਂ ਨੇ 4 ਗੱਡੀਆਂ ਖੜਾਉਣ ਵਾਸਤੇ, ਐਵੇਂ ਨਹੀਂ ਮਿਲੀ 1.5 ਮਿਲੀਅਨ ਲਾਇਆ, ਤਾਂ ਜਿਹੜੀ ਬਾਗ ਕਿੱਥੇ ਕੱਢਣੀ ਚਾਹੀਦੀ ਆ, ਇਹ ਸਿਟੀ ਦਾ ਫੈਸਲਾ ਉਹ 'ਤੇ ਪਹਿਲਾਂ ਲਾਗੂ ਹੋਵੇ, ਫਿਰ ਉਹ ਪਾਸ ਕਰਨ, ਫਿਰ ਹੀ ਉਹਨੂੰ ਬਣਾਉਣ ਦੇਣ। ਇਹ ਤਾਂ ਉਦੋਂ ਬਾਅਦ ਚੁੱਪ ਹੀ ਕਰ ਜਾਂਦੇ ਆ ਥਾਂ ਵਿੱਚ ਕੇ, ਪਤਾ ਨਹੀਂ ਕਿਹੜੀ ਗਿੱਦੜ ਸਿੰਘ।
0: ਕਈ ਜਗ੍ਹਾ ਤੇ ਸਾਈਡ ਵਾਕ ਨਹੀਂ ਹੁੰਦੀ, ਕਈ ਜਗ੍ਹਾ ਤੇ ਉਦੋਂ ਵਿਚਾਲੇ ਜੇ ਕੱਢ ਦਿੰਦੇ ਆ, ਅੱਗੇ ਪਰਿਵਾਰ ਨਾ ਉਹ ਪਿੱਛੇ ਗੱਡੀ ਲਾ ਦਿੰਦੇ ਸੀ, ਹੁਣ ਉਹ 'ਤੇ ਟਿਕਟ ਲਾਉਂਦੇ ਨੇ ਬਹੁਤ।
1: ਉਹਦੇ 'ਤੇ ਸੁਣ ਲਓ ਜੀ, ਮੈਂ ਹੁਣ ਤੁਹਾਨੂੰ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਅੰਕੜੇ ਮੰਗ ਲਓ ਸਿਟੀ ਤੋਂ, ਸਿਟੀ ਦੀ ਐਡਮਿਨਿਸਟ੍ਰੇਸ਼ਨ 'ਚ ਐਡੀ ਵੱਡੀ ਲੋਬਿੰਗ ਆ, ਉਹ ਤੁਹਾਨੂੰ ਅੰਕੜੇ ਨਹੀਂ ਦਿੰਦੀ ਤਾਂ ਜੋ ਬਾਹਰ ਜਾ ਕੇ ਪਤਾ ਲੱਗੂ
0: ਜੀ।
1: ਬੜੇ ਬਰੀਕ ਸੋਰਸ ਤੋਂ ਮੈਂ ਅੰਕੜੇ ਲਏ ਆ ਵੀ ਜਿਹੜਾ ਇਹ ਇਨਫੋਰਸਮੈਂਟ ਡਿਪਾਰਟਮੈਂਟ ਆ ਬ੍ਰਹਮਟਨ ਦਾ, ਟਿਕਟਾਂ ਤੋਂ ਆਮਦਨੀ ਤਾਂ ਹੈਗੀ, ਇਹ ਆਪਣੇ ਜਾਣੇ ਤਾਂ ਇਕੱਠੇ ਕਰਨ ਲੱਗਿਆ ਵੀ ਤੋਂ ਆਮਦਨੀ ਹੋਜੂ, ਹੁਣ ਉਹਦਾ ਸੱਚ ਸੁਣੋ
0: ਜੀ,
1: ਉਹਦੀ ਆਮਦਨੀ ਤਾਂ ਹੈਗੀ 1 ਮਿਲੀਅਨ,
0: ਅੱਛਾ,
1: ਤੇ ਉਹਦੇ ਤੇ ਖਰਚਾ ਹੈਗਾ 5 ਮਿਲੀਅਨ ਤੋਂ 6 ਮਿਲੀਅਨ,
0: ਅੱਛਾ ਜੀ।
1: ਫਿਰ ਇਹ ਚਿੱਟਾ ਹੱਥੀ ਬੰਨਿਆ ਕਿਉਂ ਆ, ਜਿਹਦੇ ਤੋਂ ਆਮਦਨੀ ਕੋਈ ਨਹੀਂ, ਉਹਨੂੰ ਲਿਮਿਟ 'ਚ ਲਿਆਉਣ, ਬਾਕੀ ਦੇ ਅਧਿਕਾਰ ਪੁਲਿਸ ਨੂੰ ਦੇਣ। ਦੂਸਰੀ ਗੱਲ, ਇਹਨਾਂ ਨੇ ਚੁੱਪ ਚੁਪੀਤੇ ਪਿੱਛੇ ਜੇ 90 ਬੰਦੇ ਭਰਤੀ ਕਰ ਲਏ ਇਨਫੋਰਸਮੈਂਟ 'ਚ, ਉਹਨਾਂ ਦੀ ਤਨਖਾਹ ਅਤੇ ਉਹਨਾਂ ਦੀਆਂ ਗੱਡੀਆਂ ਦਾ ਹਿਸਾਬ ਲਾਓ ਵੀ ਅਨਸੈਸਰੀ ਟਿਕਟਾਂ ਦੇਣ ਵਾਸਤੇ ਕੀਤੇ ਆ। ਸਾਨੂੰ ਪੁਲਿਸ ਦੀ ਲੋੜ ਆ ਸਕਿਉਰਟੀ ਲਈ, ਘਰਾਂ 'ਚ ਲੋਕ ਕੁੱਟ ਕੇ ਤੁਰ ਜਾਂਦੇ, ਪੁਲਿਸ ਅਫਿਸਰ ਹੈ ਨਹੀਂ ਘਾਟ ਆ, ਇਹਨਾਂ 'ਤੇ ਕਿਉਂ ਪੈਸਾ ਦੁਬਾਰਾ ਹੋਰ ਲਾਤਾ ਜਿਹਦੇ ਕੁਛ ਨਿਕਲਣਾ ਨਹੀਂ। ਹੁਣ ਅੱਗੇ ਹੁੰਦਾ ਸੀ ਵੀ ਜੇ ਤੁਹਾਡੇ ਟਾਇਰ ਅੰਦਰ ਨੇ ਉੱਪਰ ਆ ਡਰਾਈਵੇ ਦੇ, ਕੋਈ ਚੱਕਰ ਨਹੀਂ, ਕੋਈ ਟਿਕਟ ਨਹੀਂ, ਉਹਦੇ ਬਾਗ 'ਤੇ ਨਹੀਂ ਫਰੰਟ ਵਾਲਾ ਟਾਇਰ ਚਾਹੀਦਾ, ਬੈਕ ਵਾਲਾ ਸੜਕ ਦੀ ਕਰਵ 'ਤੇ ਨਹੀਂ ਚਾਹੀਦਾ। ਹੁਣ ਇਹ ਜੇ ਮਾੜਾ ਜਿਹਾ ਟਰੰਕ ਵੀ ਬਾਹਰ ਨੂੰ ਹੁੰਦਾ, ਉਹਦੇ ਵੀ ਟਿਕਟ ਠੋਕ ਜਾਂਦੇ ਆ,
0: ਉਹਦੇ 'ਤੇ ਵੀ ਲੱਗਦੇ ਆ,
1: ਬਹੁਤ ਕੁਛ ਆ ਜੀ। ਪਹਿਲਾਂ ਕੈਮਰੇ ਲਾਉਣ ਦੇ ਪੈਸੇ ਲੈ ਲਏ ਕਮਿਸ਼ਨ, ਹੁਣ ਕੈਮਰੇ ਲਹਾਉਣ ਦੇ ਲੈ ਲਏ, ਉਹ ਪਤਾ ਖਰਚਾ ਤਾਂ ਉਹ ਇੰਡੀਆ ਵਾਲਾ ਕੰਮ ਹੋਇਆ ਵੀ ਕਾਗਜ਼ਾਂ 'ਚ ਪਹਿਲਾਂ ਪੁਲ ਬਣ ਗਿਆ, ਮੁੜ ਕੇ ਢਹਿ ਗਿਆ ਜੀ, ਹੁਣ ਦੁਬਾਰਾ ਬਣਾਉਣ ਲੱਗੇ ਆ। ਮਤਲਬ ਜਵਾਬ ਦੇ ਹੈ ਨਹੀਂ, ਸਿੱਟੀ ਜਵਾਬ ਹੀ ਨਹੀਂ ਦਿੰਦਾ ਕਿਸੇ ਗੱਲ ਦਾ।
0: ਸੋ ਅਜੈਬ ਜੀ, ਬਹੁਤ ਸਾਰੇ ਸਰੋਤੇ ਕਿਉਂਕਿ ਪ੍ਰੋਗਰਾਮ ਸਮਾਪਤੀ ਵਾਲਾ ਪਰ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਜੇ ਤੁਹਾਡੇ ਕੈਂਪੇਨ ਨਾਲ ਜੁੜਨਾ ਚਾਹੁੰਦੇ ਨੇ, ਤੁਹਾਡਾ ਨੰਬਰ ਕੀ ਆ, ਤੁਹਾਨੂੰ ਕਿੱਥੇ ਮਿਲ ਸਕਦੇ ਨੇ ਉਹ ਵੀ ਸਾਂਝਾ ਕਰ ਦਿਓ।
1: ਮੈਨੂੰ ਜੀ ਕਿਸੇ ਵੀ ਵਕਤ ਡੇ ਨਾਈਟ ਮੇਰੇ ਫੋਨ ਨੰਬਰ 'ਤੇ, ਕਿਉਂਕਿ ਮੇਰੀ ਛੋਟੀ ਜਿਹੀ ਟੀਮ ਆ ਜਿਹੜੀ ਕੰਮ ਕਰਨ ਲੱਗੀ ਹੋਈ ਆ, ਮੈਂ ਕੋਈ ਫੰਡਿੰਗ ਨਹੀਂ ਕੀਤੀ, ਕੁਛ ਹੋਰ ਨਹੀਂ ਕੀਤਾ, ਆਪਣੇ ਸਿਰ 'ਤੇ ਸਿਰ ਖੁਦ ਕਰ ਰਿਹਾ
0: ਜੀ।
1: ਸੋ ਮੈਨੂੰ ਇਹ ਵੋਟਾਂ ਦਾ ਸਹਿਯੋਗ ਹਰ ਹਾਲਤ ਦਿਓ ਤਾਂ ਜੋ ਮੈਂ ਤੁਹਾਡੀ ਆਵਾਜ਼ ਬੁਲੰਦ ਕਰ ਸਕਾਂ, ਇਹਨਾਂ ਦੀਆਂ ਇਨਕੁਆਇਰੀਆਂ ਦੀਆਂ ਗੱਲਾਂ ਬਾਹਰ ਕੱਢ ਸਕਾਂ ਕਿ ਕੀ ਅੰਦਰ ਹੋ ਰਿਹਾ, ਕੀ ਨਿਕਲ ਨਹੀਂ ਦਿੰਦੇ ਇਹ ਦੱਬ ਕੇ ਰੱਖਦੇ ਆ। ਅਤੇ ਮੇਰਾ ਨੰਬਰ ਹੈਗਾ 6472739898, 647-273-9898। ਮੈਨੂੰ ਸਿੱਧੀ ਕਾਲ ਕੋਈ ਵੀ ਕਰ ਸਕਦਾ, ਕਿਸੇ ਤਰ੍ਹਾਂ ਦਾ ਸਵਾਲ ਤੁਹਾਡੇ ਮਨ 'ਚ ਹੈ, ਕਿਸੇ ਤਰ੍ਹਾਂ ਦਾ ਸਹਿਯੋਗ ਤੁਸੀਂ ਦੇਣਾ ਚਾਹੁੰਦੇ ਹੋ, ਮੈਂ ਸਭ ਦਾ ਧੰਨਵਾਦੀ ਹੋਵਾਂਗਾ। ਇੱਕ ਵਾਰ ਫਿਰ ਬੇਨਤੀ ਕਿ ਵਾਰਡ 2 ਅਤੇ 6 ਦੇ ਵਿੱਚੋਂ ਮੈਨੂੰ ਰੀਜਨਲ ਕੌਂਸਲ ਇੱਕ ਹੋਰ ਭੁਲੇਖਾ ਜੀ ਹਰਵੀਰ ਜੀ ਕਿ ਸਿਟੀ ਕੌਂਸਲ ਤੇ ਰੀਜਨਲ ਦਾ ਬਹੁਤੇ ਲੋਕਾਂ ਨੂੰ ਜਦੋਂ ਮੈਂ ਡੋਰ ਟੂ ਡੋਰ ਜਾਂਦਾ ਕਿਉਂਕਿ ਵੋਟ ਪਾਉਣ ਬਹੁਤ ਘੱਟ ਜਾਂਦੇ ਆ ਪਤਾ ਨਹੀਂ ਹੈਗਾ
0: ਜੀ
1: ਸਿਟੀ ਕੌਂਸਲ ਦੀ ਅਲੱਗ ਸੀਟ ਹੈਗੀ ਆ ਜਿਹੜਾ ਸਕੂਲ ਟਰੱਸਟੀ ਆ ਉਹਦੀ ਅਲੱਗ ਹੈ ਤੇ ਜਿਹੜਾ ਰੀਜਨਲ ਕੌਂਸਲਰ ਆ ਉਹਦੀ ਅਲੱਗ ਹੈ ਮੇਰਾ ਸਿਟੀ ਵਾਲੇ ਸੀਟ ਵਾਲੇ ਨਾਲ ਕੋਈ ਮੁਕਾਬਲਾ ਨਹੀਂ ਮੇਰੀ ਵੱਖਰੀ ਸੀਟ ਹੈ
0: ਜੀ
1: ਸੋ ਤੁਹਾਡੀਆਂ ਚਾਰ ਵੋਟਾਂ ਬਣਦੀਆਂ ਇੱਕ ਜਣੇ ਦੀਆਂ ਇੱਕ ਮੇਅਰ ਲਈ ਇੱਕ ਰੀਜਨਲ ਕੌਂਸਲਰ ਲਈ ਇੱਕ ਸਿਟੀ ਕੌਂਸਲਰ ਲਈ ਤੇ ਇੱਕ ਸਕੂਲ ਟਰੱਸਟੀ ਲਈ ਜਿਹਨੂੰ ਪਹਿਲਾਂ ਆਪਣੇ ਲੋਕ ਵੋਟ ਪਾਉਂਦੇ ਹੀ ਨਹੀਂ ਸੋ ਆਪਣੇ ਵੋਟ ਦਾ ਜਿਹੜੀ ਹੱਕ ਦਾ ਵਰਤੋਂ ਕਰੋ ਤੇ ਮੈਨੂੰ ਵੋਟ ਦਿਓ 2-6 ਵਾਰਡ ਚੋਂ ਤਾਂ ਜਾਂ ਮੈਂ ਤੁਹਾਡਾ ਨੁਮਾਇੰਦਾ ਬਣ ਕੇ ਤੁਹਾਡੀ ਆਵਾਜ਼ ਬੁਲੰਦ ਕਰ ਸਕਾਂ ਥੈਂਕ ਯੂ
0: ਸੋ ਅਜੈਬ ਸਿੰਘ ਜੀ ਨਾਲ ਤੁਸੀਂ ਇਹਨਾਂ ਨਾਲ ਸਹਿਮਤੀ ਰੱਖਦੇ ਹੋ ਇਹਨਾਂ ਦੀ ਕੈਂਪੇਨ ਨਾਲ ਜੁੜਨਾ ਚਾਹੁੰਦੇ ਹੋ ਕੋਈ ਸਵਾਲ ਨੇ ਤਾਂ ਅਸੀਂ ਜੇ ਤੁਸੀਂ ਲਾਈਕ ਕੀਤਾ ਪਸੰਦ ਕੀਤਾ ਤਾਂ ਅਸੀਂ ਦੁਬਾਰਾ ਵੀ ਅਜੈਬ ਜੀ ਤੁਹਾਨੂੰ ਇਨਵਾਈਟ ਕਰਾਂਗੇ ਅਗਲੇ ਹਫ਼ਤੇ ਫਿਰ ਗੱਲਾਂ ਬਾਤਾਂ ਕਰਾਂਗੇ ਰਹਿੰਦੀਆਂ 647-273-98 ਅਜੈਬ ਜੀ ਦਾ ਨੰਬਰ ਆ 647-273-98-98 6472739898 ਅਤੇ ਮਨਪ੍ਰੀਤ ਜੀ ਵੀ ਜੁੜੇ ਨੇ ਸਾਡੇ ਨਾਲ ਮੋਰਗੇਜ ਬਾਈ ਜੀ ਇੱਕ ਵਾਰੀ ਆਪਣਾ ਨੰਬਰ ਵੀ ਸਾਂਝਾ ਕਰ ਦਿਓ
5: ਹਾਂਜੀ ਮੇਰਾ ਨੰਬਰ ਹੈ ਜੀ 6472227071 6472227071
0: 6472227071 ਬਾਕੀ ਤੁਸੀਂ ਸਾਡੇ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਕਿਸੇ ਸਪੋਂਸਰ ਸੇਵਾਵਾਂ ਦਾ ਨੰਬਰ ਮਿਸ ਕਰ ਗਏ ਹੋ ਅਤੇ ਕੋਈ ਨੰਬਰ ਚਾਹੁੰਦੇ ਹੋ ਜਾਂ ਫਿਰ ਆਪਣੀ ਐਡਵਰਟੀਜ਼ਮੈਂਟ ਲਈ ਸਾਡੇ ਦਾਰ ਨਾਲ ਜੁੜਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਆ 647-921-2032 647-921-2032 6479212032 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦਿਓ ਜਾਤ ਫਿਰ ਮਿਲਦੀ ਉਮੀਦ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ ਬ੍ਰਿਜ ਮੋਹਨ ਡਾਟ ਕਾਮ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
7: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 905-789-0333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।

0: ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਖੂਬਸੂਰਤ ਮੰਡੇ ਮੋਰਨਿੰਗ ਨੂੰ। ਮੰਡੇ ਦੀ ਸਵੇਰ, ਕਿਆ ਬਾਤ ਹੈ! ਮੰਡੇ ਨੂੰ ਇਹ ਗੱਲ ਪੱਕੀ ਹੈ ਕਿ ਸਵੇਰੇ ਹਰੇਕ ਬੰਦਾ ਸਨੂਜ਼ ਬਟਨ ਜ਼ਰੂਰ ਚਾਰ ਪੰਜ ਵਾਰ ਦੱਬਦਾ ਤਾਂ ਹੈ ਸਵੇਰੇ ਉੱਠਣ ਸਾਰ। ਮੰਡੇ ਨੂੰ ਇੰਝ ਹੁੰਦਾ ਕਿ ਨਹੀਂ ਯਾਰ ਪਲੀਜ਼ ਮੰਡੇ, ਥੋੜ੍ਹੇ ਆ ਸਾਨੂੰ ਹਜੇ ਵੀਕਐਂਡ ਦੇ ਵਿੱਚ ਜੀ ਲੈਣ ਦੇ, ਅਤੇ ਥੋੜ੍ਹੇ ਆ ਹਜੇ ਵੀਕਐਂਡ ਦੇ ਯੂਨੋ ਇੱਕ ਡੇ ਆਫ ਨੂੰ ਅਸੀਂ ਮਾਣ ਲਈਏ, ਬਟ ਮੰਡੇ ਨੇ ਵੀ ਹੁਣ ਆਉਣਾ ਹੀ ਆਉਣਾ। ਜੇ ਮੰਡੇ ਆਊਗਾ ਤਾਂ ਹੀ ਫਿਰ ਆ ਕੇ ਫਰਾਈਡੇ, ਸੈਟਰਡੇ ਅਤੇ ਸੰਡੇ ਦੇ ਦਿਨ ਵੀ ਆਉਣਗੇ। ਸੋ ਇੰਜੋਏ ਕਰੋ ਇਸ ਵੀਕ ਨੂੰ, ਬੈਸਟ ਵਿਸ਼ਿਜ਼ ਇਸ ਵੀਕ ਦੇ ਲਈ। ਬਹੁਤ ਸਾਰੇ ਪੇਰੈਂਟਸ ਚੱਲੇ ਨੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ, ਸੋ ਤੁਹਾਡੇ ਬੱਚਿਆਂ ਦੇ ਲਈ ਵੀ ਬੈਸਟ ਵਿਸ਼ਿਜ਼। ਜਿੰਨੇ ਵੀ ਬੱਚੇ ਸਾਨੂੰ ਸੁਣ ਰਹੇ ਨੇ, ਹੈਵ ਅ ਗੁੱਡ ਪ੍ਰੋਡਕਟਿਵ ਵੀਕ ਐਟ ਸਕੂਲ, ਇੰਜੋਏ ਕਰੋ ਐਂਡ ਫਰੈਂਡਸ ਦੇ ਨਾਲ ਅਤੇ ਟੀਚਰਸ ਦੇ ਨਾਲ ਐਂਡ ਸਕੂਲ ਦਾ ਵੀ ਮਾਹੌਲ। ਯਾਰ ਦੇਖੋ, ਜਦੋਂ ਨਾ ਆਪਾਂ ਯੰਗ ਹੁੰਦੇ ਹਾਂ, ਉਮਰ ਛੋਟੀ ਹੈ, ਉਦੋਂ ਹਰੇਕ ਬੰਦਾ ਕਹਿੰਦਾ ਯਾਰ ਕਿ ਕਾਸ਼ ਕਦੇ ਸਕੂਲ ਨਾ ਜਾਣਾ ਪਵੇ। ਹੁਣ ਚਲੋ ਆਪਾਂ ਵੱਡੇ ਹੋ ਗਏ, ਆਪਾਂ ਐਡਲਟ ਲਾਈਫ ਜੀ ਰਹੇ ਹਾਂ, ਹੁਣ ਆਪਾਂ ਉਹਨਾਂ ਦਿਨਾਂ ਨੂੰ ਕਿੰਨਾ ਮਿਸ ਕਰਦੇ ਹਾਂ। ਕਿੰਨਾ ਹੁੰਦਾ ਯਾਰ ਕਿ ਕਾਸ਼ ਅਸੀਂ ਕਿਤੇ ਗ੍ਰੇਡ 1, 2, 3, 4, 5, 6 ਦੇ ਵਿੱਚ ਹੁੰਦੇ ਅਤੇ ਸਕੂਲ ਨੂੰ ਵਧੀਆ ਇੰਜੋਏ ਕਰਦੇ। ਸਕੂਲੇ ਜਾਓ, ਆਪਣੇ ਯਾਰਾਂ ਦੋਸਤਾਂ ਨਾਲ ਖੇਡੋ, ਕੁਝ ਸਿੱਖੋ, ਘਰ ਆਓ, ਕੋਈ ਟੈਨਸ਼ਨ ਨਹੀਂ। ਹੁਣ ਤਾਂ ਕਹਿੰਦੇ ਨੇ ਉਹਦੇ ਕਿ ਬਸ ਸਟ੍ਰੈਸ ਅਤੇ ਇੱਕ ਉਹ ਜਿਹੜੀ ਲਾਈਫ ਹੈ, ਹਰੇਕ ਬੰਦਾ ਚਾਹੁੰਦਾ ਕਿ ਅਸੀਂ ਵੀ ਕਿਤੇ ਯੰਗ ਹੋਈਏ ਵੰਸ ਅਗੈਨ। ਬਟ ਜਿਹੜੀ ਉਮਰ ਤੁਹਾਡੀ ਹੈਗੀ ਹੈ, ਦਿਸ ਇਜ਼ ਦ ਯੰਗੈਸਟ ਯੂਲ ਬੀ। ਹਰ ਮਿੰਟ, ਹਰ ਸੈਕਿੰਡ ਜਦੋਂ ਲੰਘਦਾ ਤਾਂ ਉਹੀ ਚਲੋ ਯੂਨੋ ਸਮੇਂ ਦੇ ਨਾਲ ਨਾਲ ਏਜ ਵੀ ਆਪਣੀ ਵੱਧਦੀ ਜਾਂਦੀ ਹੈ। ਸੋ ਇੰਜੋਏ ਕਰਿਆ ਕਰੋ ਜਿਸ ਮੂਮੈਂਟ 'ਤੇ ਹੈਗੇ ਹੋ। ਵਕਾਰ ਖਾਨ ਜੀ ਸਾਡੇ ਨਾਲ ਨੇ, ਕੁਝ ਇੱਕ ਵਧੀਆ ਟੌਪ ਦੀਆਂ ਰੋਡਰੀਜ਼ ਦੀਆਂ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਲੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000. ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000.
0: ਨੰਬਰ ਹੈ 6478648000। ਵਕਾਰ ਜੀ ਨੂੰ ਕਾਲ ਕਰੋ, ਵਧੀਆ ਟੌਪ ਦੀਆਂ ਤੁਸੀਂ ਡੀਲ ਜ਼ਰੂਰ ਲਓ। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਅਤੇ 6478648000, ਮੈਂ ਨਾ ਹਮੇਸ਼ਾ ਤੁਹਾਨੂੰ ਵਧੀਆ ਖਾਸ ਤੌਰ 'ਤੇ ਰੈਸਟੋਰੈਂਟ ਦੀਆਂ ਰੈਕਮੈਂਡੇਸ਼ਨ ਦਿੰਦਾ ਹੁੰਦਾ, ਰਾਈਟ? ਕੋਸ਼ਿਸ਼ ਤਾਂ ਰਹਿੰਦੀ ਹੈ, ਤੁਸੀਂ ਜਾਂਦੇ ਹੋ ਨਹੀਂ ਜਾਂਦੇ ਵੱਖਰੀ ਗੱਲ। ਸਾਡਾ ਨਾ ਟਿਕਟੌਕ ਪੇਜ ਹੈ ਪੰਜਾਬੀ ਦਾ, ਤੁਸੀਂ ਉਸ ਪੇਜ 'ਤੇ ਚੈੱਕ ਕਰੋ, ਕਿਆ ਰੈਸਟੋਰੈਂਟ ਰੂਫਟੌਪ 'ਤੇ ਵਧੀਆ ਵਧੀਆ ਜਗ੍ਹਾ ਨੇ ਉੱਥੇ। ਬਹੁਤ ਸਾਰੇ ਲੋਕ ਜਦੋਂ ਮਿਲਦੇ ਆ ਕਹਿੰਦੇ ਆ ਭਾਜੀ ਤੁਸੀਂ ਟਿਕਟੌਕ ਵਾਲੇ ਹੋ, ਮੈਂ ਕਿ ਨਹੀਂ ਭਰਾਵਾ, ਅਸੀਂ ਤਾਂ ਰੇਡੀਓ ਵਾਲੇ ਹਾਂ, ਟਿਕਟੌਕ ਵਾਲੇ ਕਿੱਥੇ ਬਣਾਤਾ, ਅਸੀਂ ਨਹੀਂ ਬਣਨਾ ਚਾਹੁੰਦੇ ਟਿਕਟੌਕ ਵਾਲੇ। ਸੋ ਬਟ ਬਹੁਤ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕ ਟਿਕਟੌਕ ਤੋਂ ਦੇਖਦੇ ਨੇ ਕਿ ਅੱਛਾ ਯਾਰ ਨਾ ਵੀ ਤੁਹਾਡਾ ਰੈਸਟੋਰੈਂਟ ਰੈਕਮੈਂਡੇਸ਼ਨ ਇਹ ਟਰਾਈ ਕੀਤੀ ਸੀ, ਉਹ ਟਰਾਈ ਕੀਤੀ ਸੀ। ਮੈਂ ਉਹੀ ਪਾਉਣਾ ਜੋ ਮੈਨੂੰ ਵਾਕਈ ਪਸੰਦ ਹੈ। ਕੋਈ ਵੀ ਸਾਡੀਆਂ ਟਿਕਟੌਕ 'ਤੇ ਵੀਡੀਓਜ਼ ਕੋਈ ਪੇਡ, ਕੋਈ ਰਿਵਿਊਜ਼ ਨਹੀਂ ਹੈਗੀਆਂ ਇੱਦਾਂ ਦੀਆਂ ਵੀ ਕਿਸੇ ਨੇ ਕਿਹਾ ਕਿ ਯਾਰ ਸਾਡਾ ਵੀ ਆ ਕੇ ਸਾਡੀ ਬੱਲੇ ਬੱਲੇ ਕਰਾ ਦੋ, ਨਾ। ਅਤੇ ਆਮ ਚੀਜ਼ਾਂ ਨਹੀਂ, ਥੋੜ੍ਹਾ ਜਿਹਾ ਕੋਸ਼ਿਸ਼ ਕਰੀਦੀ ਹੈ ਕਿ ਵੱਖਰਾ ਕੁਝ ਡਿਫਰੈਂਟ ਤੁਹਾਡੇ ਤੱਕ ਪਹੁੰਚਦਾ ਕਰੀਏ। ਸੋ ਟਿਕਟੌਕ ਪੇਜ ਹੈ ਪੰਜਾਬੀ ਦਾ ਨਾਮ PUNJABILEHRAN। ਓਕੇ, ਇਹ ਗੱਲ ਕਿੱਥੋਂ ਹੋਈ? CP24 'ਤੇ ਹੁਣ ਇੱਕ ਟੌਪ 30 ਰੈਸਟੋਰੈਂਟਸ ਦੀ ਲਿਸਟ ਆਈ ਹੈ। ਸੋ ਕੈਨੇਡਾ ਦੇ ਵਿੱਚ ਟੌਪ 10 ਕਿਹੜੇ ਨੇ ਤੁਹਾਨੂੰ ਦੱਸਦੇ ਹਾਂ। ਸੋ ਏਅਰ ਕੈਨੇਡਾ ਨੇ ਆਪਣੀ ਬੈਸਟ ਨਿਊ ਰੈਸਟੋਰੈਂਟਸ ਆਫ ਦਾ ਈਅਰ ਇੱਕ ਲਿਸਟ ਹਰ ਸਾਲ ਬਣਾਉਂਦੇ ਨੇ ਅਤੇ ਉਹਦੇ ਵਿੱਚ ਕੁਝ ਕੁ ਨਾਮ ਆਏ ਨੇ। ਇੱਕ ਤਾਂ ਮੰਟਰੀਆਲ ਦੇ ਵਿੱਚ 3 Pierre 1 ਹੁਣ ਕੀ ਹੈ FEU ਜੋ ਵੀ ਨਾਮ ਪ੍ਰੋਨਾਊਂਸ ਇਟ। ਇੱਕ ਬੀ ਸੀ ਦੇ ਵਿੱਚ ਐਲਫਰਿਡ ਰੈਸਟੋਰੈਂਟ ਹੈ, ਬੀ ਸੀ ਦੇ ਵਿੱਚ ਹੀ ਐਂਜਲਾ ਪੈਸਟੀਫਿਸ਼ੀਓ ਰੈਸਟੋਰੈਂਟ ਹੈ, ਓਟਵਾ ਦੇ ਵਿੱਚ ਐਂਥੀਆ, ਅੱਛਾ ਆ ਗਏ ਟੋਰਾਂਟੋ ਵਾਲੇ, ਟੋਰਾਂਟੋ ਦੇ ਵਿੱਚ ਇੱਕ ਨਵਾਂ ਰੈਸਟੋਰੈਂਟ ਹੈ ਲੈਟਿਨ ਅਮੈਰੀਕਨ ਫੂਡ ਐਂਥੇਲੀਆ, ਕਿਆ ਬਾਤ ਹੈ। ਅਤੇ ਬਾਰ ਯੂਜੀਨੀ ਉਹ ਵੀ ਟੋਰਾਂਟੋ ਦੇ ਵਿੱਚ ਹੈ, ਸੇਂਟ ਕੈਥਰੀਨ, ਕਿਆ ਬਾਤ ਹੈ। ਦੇਖੋ ਯਾਰ ਸੇਂਟ ਕੈਥਰੀਨ ਦਾ ਵੀ ਇੱਕ ਰੈਸਟੋਰੈਂਟ ਇਸ ਟੌਪ 30 ਲਿਸਟ ਦੇ ਵਿੱਚ ਹੈ, ਬਾਰ ਲਈ ਇਨਕੰਪੀਟੈਂਟ ਇਨ ਸੇਂਟ ਕੈਥਰੀਨ। ਪਤਾ ਨਹੀਂ ਕਿਸੇ ਨੇ ਟਰਾਈ ਕੀਤਾ ਹੋਊਗਾ ਜਾਂ ਨਹੀਂ। ਅਤੇ ਬਾਕੀ ਮੈਂ ਲੋਕਲ ਲੱਭ ਰਿਹਾ ਹੋਰ ਕਿਹੜੇ ਕਿਹੜੇ ਨੇ, ਬੀ ਸੀ, ਮੋਂਟਰੀਆਲ, ਇੱਕ ਟੋਰਾਂਟੋ ਦੇ ਵਿੱਚ ਲਿਲੀਆਨਾ ਰੈਸਟੋਰੈਂਟ ਹੈ, ਕੋਲਿੰਗਵੁੱਡ ਦੇ ਵਿੱਚ ਲੋਅਰ LORE, ਕਿਆ ਬਾਤ ਹੈ ਕੋਲਿੰਗਵੁੱਡ ਵਾਲੇ ਤੁਸੀਂ ਵੀ ਛਾ ਗਏ। ਮੋਂਟਰੀਆਲ 'ਚ ਬਹੁਤ ਨੇ, NL Ginsberg in Toronto, Old Soul Tavern in Toronto, ਇਹ ਮੈਂ ਟਰਾਈ ਕੀਤਾ, ਬੜਾ ਵਧੀਆ, ਇਹ ਵੀ ਕੋਰੀਅਨ ਫੂਡ ਹੈ, ਇਟਸ ਅ ਗੁੱਡ ਰੈਸਟੋਰੈਂਟ। ਕੈਲਗਰੀ ਦੇ ਵਿੱਚ ਵੀ ਇੱਕ ਰੈਡੀਚੀ ਪ੍ਰੋਜੈਕਟ ਇਨ ਟੋਰਾਂਟੋ, ਅਤੇ ਸੇਂਟ ਕੈਥਰੀਨ ਦੇ ਵਿੱਚ ਕਿਆ ਬਾਤ ਹੈ ਇੱਕ ਹੋਰ ਹੈ ਰੈਸਟੋਰੈਂਟ, ਕੈਪਲਿਨ, ਨਾਇਗਰਾ ਦਾ ਲੇਕ ਦੇ ਵਿੱਚ ਰੈਵ, ਸੈਮਾਰਕੋ ਇਨ ਟੋਰਾਂਟੋ, ਸੀ ਹੋਰਸ ਇਨ ਟੋਰਾਂਟੋ, ਅਤੇ ਹੋਰ ਕਿਹੜੇ ਕਿਹੜੇ ਨੇ ਵੀ, ਬਸ ਇੱਕ ਹੋਰ ਹੈ ਜ਼ੀਆਸ ਪਲੇਸ। ਸੋ ਦੇਖੋ ਇਹ ਨਾ ਜਿਹੜਾ ਖਾਣਾ ਹੁੰਦਾ ਇਹ ਬੜਾ ਸਪੈਸੀਫਿਕ ਜਿਹਾ ਹੁੰਦਾ, ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਭਾਅ ਜੀ ਇਸ ਤਰ੍ਹਾਂ ਟਰਾਈ ਕੀਤਾ ਸਾਨੂੰ ਵਧੀਆ ਨਹੀਂ ਲੱਗਿਆ, ਇਹਦੇ ਲਈ ਟੇਸਟ ਜਿਹੜਾ ਉਹ ਅਕਵਾਇਰ ਕਰਨਾ ਪੈਂਦਾ। ਸੋ ਫੂਡ ਥੋੜ੍ਹਾ ਜਿਹਾ ਸੀ ਫੂਡ ਕਈ ਥਾਵਾਂ 'ਤੇ ਵੱਖਰੇ ਜਿਹੇ ਫਲੇਵਰ ਹੁੰਦੇ, ਆਪਾਂ ਗਿੱਜੇ ਹੋਏ ਹਾਂ ਨਾ ਸਿੰਪਲ ਦਾਲ ਰੋਟੀ ਖਾਣ, ਅਤੇ ਇਹ ਜਦੋਂ ਫਿਰ ਖਾਣਾ ਖਾਣਾ ਪੈਂਦਾ ਫਿਰ ਬੰਦੇ ਨੂੰ ਥੋੜ੍ਹਾ ਜਿਹਾ ਹੁੰਦਾ ਯਾਰ ਕਿ ਇਹ ਸਾਡੇ ਇੱਕ ਕੰਫਰਟ ਜ਼ੋਨ ਤੋਂ ਬਾਹਰ ਹੈ। ਟਰਾਈ ਕਰੇ ਕਰੋ ਯਾਰ, ਮਿਸ਼ਲਿਨ ਲੈਵਲ ਤੱਕ ਦੇ ਰੈਸਟੋਰੈਂਟਸ ਹੁੰਦੇ ਨੇ। ਹਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ, ਟੌਪ ਟ੍ਰਿਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਗੁੱਡ ਮਾਰਨਿੰਗ, ਵੈਲਕਮ, ਕੀ ਹਾਲ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ, ਵੈਲਕਮ, ਕਿਵੇਂ ਹੋ?
2: ਬਹੁਤ ਵਧੀਆ ਨਵੀ, ਤੁਸੀਂ ਸੁਣਾਓ?
0: ਵਧੀਆ ਜੀ, ਕਿੱਦਾਂ ਰਿਹਾ ਵੀਕਐਂਡ ਤੁਹਾਡਾ?
2: ਵੀਕਐਂਡ ਐਕਚੁਅਲੀ ਮੈਂ, ਮੇਰੀ ਕਾਨਫਰੰਸ ਹੈ ਵੈਨਕੂਵਰ, ਇਸ ਵੇਲੇ ਮੈਂ ਵੈਨਕੂਵਰ ਤੋਂ ਗੱਲ ਕਰ ਰਹੀ ਹਾਂ।
0: ਵੈਨਕੂਵਰ, ਵੈਨਕੂਵਰ ਤਾਂ ਸਵੇਰ ਦੇ 5 ਵਜੇ ਹੋਇਆ।
2: ਬਿਲਕੁਲ, ਉੱਥੇ ਦੇ ਹਿਸਾਬ ਦੇ ਨਾਲ ਟਾਈਮ ਸੈੱਟ ਹੁੰਦਾ।
0: ਮੈਂ ਹੀ ਤੈਨੂੰ ਉਠਾਇਆ, ਉੱਠ ਖੜੇ ਸੀ?
2: ਨਹੀਂ, ਮੈਂ
0: ਪਹਿਲੀ ਉੱਠ ਗਈ। ਸੋ ਦੇਖੋ ਹਰਪ੍ਰੀਤ ਆਪਣੇ ਕੰਮ ਪ੍ਰਤੀ ਬਹੁਤ ਡੈਡੀਕੇਟਡ ਨੇ, ਬੜੇ ਫੋਕਸ ਨੇ, ਤੇ ਵੈਨਕੂਵਰ ਵਿੱਚ 5:23 AM ਹੈ, ਤੇ ਆਪਣੀ ਸਵੇਰ ਦੀ ਗੱਲਬਾਤ ਦੇ ਲਈ ਹਰਪ੍ਰੀਤ ਜੁੜ ਚੁੱਕੇ ਨੇ। ਸੋ ਹਰਪ੍ਰੀਤ, ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਸਭ ਨੂੰ?
2: ਬਿਲਕੁਲ ਨਵੀ, ਸੋ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਆਪਾਂ ਅਪਡੇਟ ਕਰਦੇ ਰਹਿੰਦੇ ਹਾਂ, ਸਪੈਸ਼ਲੀ ਜਿਹੜੀਆਂ ਇਹ ਕਾਨਫਰੰਸਿਸ ਵੀ ਹੁੰਦੀਆਂ ਆ। ਵਨ ਆਫ ਦ ਮੇਜਰ ਇੰਸ਼ੋਰੈਂਸ ਕੰਪਨੀ ਵੱਲੋਂ ਇਹ ਕਾਨਫਰੰਸ ਸੀਗੀ ਸਾਡੀ 4 ਡੇਜ਼ ਦੀ, ਜਿੱਥੇ ਨਿਊ ਪ੍ਰੋਡਕਟ ਜਿੰਨੇ ਵੀ ਨਵੇਂ ਲਾਂਚਿਸ ਹੋ ਰਹੇ ਆ, ਸੋ ਅਲੀਟ ਐਡਵਾਈਜ਼ਰਸ ਨੂੰ ਪਹਿਲਾਂ ਬੁਲਾ ਕੇ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਤੁਸੀਂ ਬਿਲਕੁਲ ਬੇਝਿਜਕ ਹੋ ਕੇ ਸਾਡੇ ਨਾਲ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਡਿਸਕਸ਼ਨਸ ਕਰ ਸਕਦੇ ਹਾਂ, ਕਿਉਂਕਿ ਅਸੀਂ ਜਿੱਥੇ ਆਪਣੇ ਆਪ ਨੂੰ ਅਪਡੇਟ ਕਰਦੇ ਰਹਿੰਦੇ ਹਾਂ ਨੌਲੇਜ ਵਾਈਜ਼, ਐਜੂਕੇਸ਼ਨ ਵਾਈਜ਼, ਉੱਥੇ ਆਪਾਂ ਜਿੰਨੀਆਂ ਇੰਸ਼ੋਰੈਂਸ ਕੰਪਨੀਜ਼ ਦੇ ਜਿਹੜੇ ਪ੍ਰੋਡਕਟ ਆਉਂਦੇ ਹੈਗੇ ਆ ਉਹਨਾਂ ਨੂੰ ਵੀ ਪਹਿਲਾਂ ਇਨਫੋਰਮੇਸ਼ਨ ਲਈਦੀ ਆ, ਤਾਂ ਕਿ ਸਾਡੇ ਜਿਹੜੇ ਲਿਸਨਰਸ ਹੈਗੇ ਆ, ਸਾਡੇ ਜਿਹੜੇ ਕਲਾਇੰਟਸ ਹੈਗੇ ਆ, ਜਦੋਂ ਉਹਨਾਂ ਨੂੰ ਅਸੀਂ ਪ੍ਰੋਡਕਟ ਦੇ ਬਾਰੇ ਇਨਫੋਰਮੇਸ਼ਨ ਦਈਏ, ਸਾਨੂੰ ਫੁੱਲੀ ਨੌਲੇਜ ਹੋਵੇ ਉਸ ਚੀਜ਼ ਦੇ ਬਾਰੇ।

0: ਹੈ ਉੱਥੇ ਜਦੋਂ ਡਿਵੀਡੈਂਡਸ ਮਿਲਣਗੇ ਤੁਹਾਡੀ ਕਵਰੇਜ ਵੀ ਇਨਕਰੀਜ਼ ਹੋਊਗੀ, ਪਲੱਸ ਜਿਹੜੀ ਕੈਸ਼ ਵੈਲਿਊ ਆ ਪਾਲਿਸੀਜ਼ ਦੇ ਵਿੱਚ ਉਹ ਵੀ ਇਨਕਰੀਜ਼ ਹੋਊਗੀ। ਐਂਡ ਕਾਫੀ ਸਾਰੇ ਪੇਰੈਂਟਸ ਜਿਹੜੇ ਹੈਗੇ ਉਹ ਆਪਣੇ ਬੱਚਿਆਂ ਦੇ ਲਈ ਇਹ ਵਾਲਾ ਪਲਾਨ ਕਰਾਉਂਦੇ ਆ ਤਾਂ ਕਿ ਇਨ ਫਿਊਚਰ ਦੇ ਵਿੱਚ ਉਹਨਾਂ ਦੀ ਇੰਸ਼ੋਰੇਬਿਲਟੀ ਵੀ ਲੌਕ ਹੋ ਸਕੇ। ਇਨ ਫਿਊਚਰ ਦੇ ਵਿੱਚ ਅੱਜ ਤੁਸੀਂ ਲੱਖ ਡਾਲਰ ਦੀ ਕਵਰੇਜ ਲੈ ਕੇ ਦਿੰਦੇ ਆ, ਉਹ ਵਾਲੀ ਪਾਲਿਸੀ ਜਦ ਤੱਕ ਉਹਨਾਂ ਦੀ ਓਲਡ ਏਜ ਆਉਂਦੀ ਆ ਤਦ ਤੱਕ ਮਿਲੀਅਨਸ ਆਫ ਡਾਲਰਸ ਨੂੰ ਕ੍ਰਾਸ ਕਰ ਜਾਂਦੀ ਆ। ਐਂਡ ਕਈ ਵਾਲੇ ਕੇਸਿਸ ਤੇ ਤਾਂ ਬੱਚਿਆਂ ਨੂੰ ਹੋਰ ਪਾਲਿਸੀ ਲੈਣ ਦੀ ਜ਼ਰੂਰਤ ਵੀ ਹੈ ਨਹੀਂ ਗੀ ਜਦੋਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਲਈ ਇਨਫ ਕਵਰੇਜ ਲਈ ਹੋਈ ਆ। ਤੇ ਦੂਸਰੀ ਚੀਜ਼ ਇਹ ਆ ਕਿ ਇਸ ਪਲਾਨ ਦੇ ਵਿੱਚ ਡਿਵੀਡੈਂਡਸ ਦੇ ਨਾਲ ਜਿਹੜੀ ਕੈਸ਼ ਵੈਲਿਊ ਜਨਰੇਟ ਹੁੰਦੀ ਆ ਉਸ ਕੈਸ਼ ਵੈਲਿਊ ਨੂੰ ਤੁਸੀਂ ਕਦੀ ਵੀ ਯੂਜ਼ ਕਰ ਸਕਦੇ ਆ, ਕਿਉਂਕਿ ਐਜ਼ ਅ ਪੇਰੈਂਟ ਤੁਸੀਂ ਓਨਰ ਹੈਗੇ ਆਪਣੇ ਬੱਚਿਆਂ ਦੀ ਪਾਲਿਸੀ ਦੇ। ਐਂਡ ਜਦ ਤੱਕ ਤੁਸੀਂ ਓਨਰਸ਼ਿਪ ਉਹਨਾਂ ਨੂੰ ਲਿਖ ਕੇ ਨਹੀਂ ਦਿਓਗੇ ਪਾਲਿਸੀ ਦੀ ਓਨਰਸ਼ਿਪ ਚੇਂਜ ਨਹੀਂ ਹੋਣੀ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਏਜ ਹੋ ਜਾਵੇ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਸ ਪਲਾਨ ਦੇ ਰਿਗਾਰਡਿੰਗ ਜਾਂ ਆਪਣੀ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਕਿਸੇ ਵੀ ਪਲਾਨ ਦੇ ਰਿਗਾਰਡਿੰਗ, ਜ਼ਰੂਰ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500।
1: 416-817-6500-416-817-6500 ਤੇ ਗੱਲਬਾਤ ਜ਼ਰੂਰ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
0: ਥੈਂਕ ਯੂ ਜੀ,
1: ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਮੈਂ ਪੰਜਾਬੀ ਰਾਜ ਸੁਣ ਰਿਹਾ ਤੇ ਨੰਬਰ ਆਪਣਾ 905-673-3337-905-605-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਤੇ ਤੁਹਾਨੂੰ ਵਧੀਆ ਇੱਕ ਖੂਬਸੂਰਤ ਗੀਤ ਨਾ ਸੁਣਾ ਦਈਏ। ਅੱਜ ਮੰਡੇ ਆ, ਮੰਡੇ ਨੂੰ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਕੁਛ ਨਾ ਕੁਛ ਵਧੀਆ ਮਿੱਠਾ ਸੁਣਾਈਏ। ਅਤੇ ਅੱਜ ਯਾਰ ਕੁਦਰਤੀ ਦੇਖੋ ਕਿ ਅਮਰਿੰਦਰ ਗਿੱਲ ਭਾਅ ਜੀ ਕਹਿੰਦੇ ਕਿ ਰਵੀ ਐਲਬਮ ਆਈ ਹੈ ਅਤੇ ਮੇਰੇ ਐਲਬਮ ਦਾ ਹੀ ਗਾਣਾ ਸੁਣਾ ਦਿਉ। ਸੋ ਅਮਰਿੰਦਰ ਗਿੱਲ ਸਾਹਿਬ ਦੀ ਲੇਟੈਸਟ ਐਲਬਮ ਹਾਜ਼ਰ, ਇਹਦੇ 'ਚ ਹੁਣ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਹਾਲ।

ਵੇਵਾ ਕਿਆ ਬਾਤ ਹੈ ਨੇਰੀ ਸਾ। ਸੋ ਅਮਰਿੰਦਰ ਗਿੱਲ ਉਹਨਾਂ ਦੀ ਨਵੀਂ ਐਲਬਮ ਹਾਜ਼ਰ ਰਿਲੀਜ਼ ਹੋ ਚੁੱਕੀ ਹੈ। 9 ਗਾਣੇ ਨੇ ਤੇ ਬੜੇ ਖੂਬਸੂਰਤ ਗੀਤ ਨੇ। ਕਿਹਨਾਂ ਨੇ ਗੀਤ ਆਪਣੇ ਬੇਟਿਆਂ ਨਾਲ ਵੀ ਰਿਲੀਜ਼ ਕੀਤਾ ਤਸੱਲੀ, ਜੇ ਸਮਾਂ ਲੱਗਿਆ ਤਾਂ ਹੋਪਫੁਲੀ ਉਹ ਵੀ ਤੁਹਾਨੂੰ ਅੱਜ ਜ਼ਰੂਰ ਜ਼ਰੂਰ ਜ਼ਰੂਰ ਸੁਣਾਵਾਂਗੇ। ਸੋ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਨਵੇਂ ਘਰ ਨੇ ਯਾਰ, ਪ੍ਰਾਈਸ ਸੁਣੋ ਕਿਹੜਾ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ

0: ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
1: ਸੋ paradisedevelopments.com ਵਿਜ਼ਿਟ ਜ਼ਰੂਰ ਕਰੋ ਐਂਡ ਬਹੁਤ ਹੀ ਖੂਬਸੂਰਤ ਘਰ ਅਤੇ ਬਾਕੀ ਸਾਰੀ ਦੀ ਸਾਰੀ ਜਾਣਕਾਰੀ ਤੁਹਾਨੂੰ ਔਨਲਾਈਨ ਜ਼ਰੂਰ ਜ਼ਰੂਰ ਜ਼ਰੂਰ ਮਿਲ ਜਾਵੇਗੀ। ਇੱਕ ਮੈਂ ਫਰੈਸ਼ ਫੂਡ ਸੈਂਟਰ ਦਾ ਨੰਬਰ ਤੁਹਾਨੂੰ ਜ਼ਰੂਰ ਦੇਵਾਂ। ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ 'ਤੇ ਵਿਜ਼ਿਟ ਕਰੋ। ਬਹੁਤ ਹੀ ਟੌਪ ਦੀ ਟੀਮ ਹੈ ਐਂਡ ਬਹੁਤ ਹੀ ਸਾਫ਼ ਸੁਥਰਾ ਸਟੋਰ ਹੈ। ਗਰੋਸਰੀ ਤੁਹਾਨੂੰ ਅਫਕੋਰਸ ਕਲੀਨ ਅਤੇ ਵਧੀਆ ਡੀਲਾਂ 'ਤੇ ਮਿਲੇਗੀ। ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਮੇਫੀਲਡ ਦੇ ਬਿਲਕੁਲ ਨਜ਼ਦੀਕ। ਸਾਡੇ ਨਾਲ ਜੁੜ ਚੁੱਕੇ ਨੇ ਹਰਮਨ ਜੀ, ਟੀਮ ਹਰਮਨ ਬੱਤਾ ਤੋਂ, ਅਤੇ ਨੰਬਰ ਵਨ ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ, ਕੀ ਹਾਲ ਹੈ?
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਇੱਕ ਨਵੀ ਯੂਐਸ ਦਾ ਅਪਡੇਟ ਆ ਰਿਹਾ ਜੋ ਕਿ ਕੈਨੇਡੀਅਨ ਇੰਟਰਸਟ ਰੇਟਸ ਨੂੰ ਇੰਪੈਕਟ ਕਰ ਸਕਦਾ ਕਿ ਯੂਐਸ ਸੈਪਟੈਂਬਰ 16th ਨੂੰ ਯੂਐਸ ਫੈਡਰਲ ਰਿਜ਼ਰਵ ਨੇ ਕੁਆਟਰ ਬੇਸਿਸ ਪੁਆਇੰਟ ਨਾਲ ਰੇਟ ਇਨਕਰੀਜ਼ ਕੀਤਾ ਤੇ ਉਹਦਾ ਰੀਜ਼ਨ ਇੱਕ ਇਹ ਸੀਗਾ ਕਿ ਇਨਫਲੇਸ਼ਨ। ਸੋ ਜਿਹੜੇ ਟੈਰਿਫਸ ਨੇ, ਜੋ ਵੀ ਜੀਓ ਪੋਲੀਟੀਕਲ ਟੈਨਸ਼ਨ ਚੱਲ ਰਹੀਆਂ ਨੇ, ਉਹ ਇਕੱਲੇ ਕੈਨੇਡਾ ਤੇ ਹੀ ਨੀ ਇੰਪੈਕਟ ਦਿਖ ਰਿਹਾ, ਈਵਨ ਕਿ ਯੂਐਸ ਦੇ ਵਿੱਚ ਬਹੁਤ ਹੀ ਪ੍ਰੈਸ਼ਰ ਸੀਗਾ ਉਹਨਾਂ ਦੇ ਬੈਂਕਸ ਤੇ ਐਂਡ ਉਹਨਾਂ ਨੇ ਇੰਟਰਸਟ ਰੇਟ ਇਨਕਰੀਜ਼ ਕੀਤਾ। ਹੁਣ ਕੈਨੇਡਾ ਤੇ ਵੀ ਥੋੜਾ ਜਿਹਾ ਪ੍ਰੈਸ਼ਰ ਆ, ਬਿਕਾਜ਼ ਲੂਨੀ ਨੂੰ ਵੀ ਸਟਰੋਂਗ ਰੱਖਣਾ ਐਂਡ ਇਨਫਲੇਸ਼ਨ ਤਾਂ ਚਲੋ ਵੱਧ ਹੀ ਰਹੀ ਆ। ਸੋ ਹੋ ਸਕਦਾ ਆਪਾਂ ਨੂੰ ਵੀ ਇੰਟਰਸਟ ਰੇਟ ਹਾਈਕ ਦੇਖਣੀ ਪੈ ਜਾਵੇ, ਬਟ ਜਿਵੇਂ ਹਲੇ ਇਟਸ ਟੂ ਅਰਲੀ ਟੂ ਸੇ ਕਿ ਇੰਟਰਸਟ ਰੇਟ ਹਾਈਕ ਹੋਊਗੀ, ਬਟ ਜਿਵੇਂ ਵੀ ਆਪਣੇ ਕੋਲ ਅਪਡੇਟਸ ਆਉਂਦੀਆਂ ਨੇ ਆਪਾਂ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਾਂਗੇ ਲਿਸਨਰਸ ਦੇ ਨਾਲ। ਇਹ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਤੁਹਾਡਾ ਬੈਂਕ ਵੱਲੋਂ ਕੋਈ ਪ੍ਰੋਬਲਮ ਆ ਰਹੀ ਆ ਜਾਂ ਗਾਈਡੈਂਸ ਦੀ ਲੋੜ ਆ, ਸਾਡੀ ਟੀਮ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 647-685-9000
1: ਐਕਸਪੀਰੀਅੰਸ ਵੱਖਰਾ ਹੋਊਗਾ, ਤੁਹਾਡਾ ਐਕਸਪੀਰੀਅੰਸ ਪੋਜ਼ਿਟਿਵ ਹੋਊਗਾ। ਟੀਮ ਹਰਮਨ ਬੱਤਾ 647-685-9000 ਨੰਬਰ ਹੈ, 647-685-9000 647-685-9000 ਟੀਮ ਹਰਮਨ ਬੱਤਾ। ਕੱਲ੍ਹ ਇੱਕ ਬੜਾ ਸਕਸੈਸਫੁਲ ਇਵੈਂਟ ਹੋਇਆ ਜਿਸ 'ਤੇ ਮੈਨੂੰ ਵੀ ਬੋਲਣ ਦਾ ਮੌਕਾ ਮਿਲਿਆ। ਸੋ ਹੋਪ ਕਲੈਕਟਿਵ ਇੱਕ ਬੜੀ ਵਧੀਆ ਯੰਗਸਟਰਸ ਦੀ ਚੈਰਿਟੀ ਔਰਗਨਾਈਜੇਸ਼ਨ ਹੈ ਅਤੇ ਚੈਰਿਟੀ ਦੇ ਲਈ ਇੱਕ ਫੰਡ ਰੇਜ਼ਰ ਕੀਤਾ ਗਿਆ। PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਅਤੇ ਨਾਲ ਸੇਵਾ ਫੂਡ ਬੈਂਕ ਦੇ ਲਈ, ਅਤੇ ਟੋਟਲ ਤਕਰੀਬਨ $1.5 ਲੱਖ ਇਹਨਾਂ ਯੰਗਸਟਰਸ ਨੇ ਇਕੱਠਾ ਕੀਤਾ। ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਯਾਰ, ਕਿ ਆਸ ਪਾਸ $1.5 ਲੱਖ ਇਕੱਠਾ ਕਰਨਾ ਅੱਜ ਕੱਲ੍ਹ ਦੀ ਇਕੋਨਮੀ ਦੇ ਵਿੱਚ ਬਹੁਤ ਮੁਸ਼ਕਿਲ ਹੈ, ਬਟ ਬੜੇ ਲੋਕਲ ਬਿਜ਼ਨਸ ਓਨਰਸ ਅਤੇ ਦੇਖੋ ਖੁਸ਼ੀ ਇਸ ਚੀਜ਼ ਦੀ ਹੈ ਕਿ ਬਹੁਤ ਸਾਰੇ ਯੰਗਸਟਰਸ ਨੇ, ਹੁਣ ਕੋਈ 20 ਸਾਲਾਂ ਦਾ, ਕੋਈ 21-22-25, ਮੈਨੂੰ ਲੱਗਦਾ ਕਿ ਮੈਜੋਰਟੀ ਜਿਹੜੇ ਲੋਕ ਸਪੋਰਟ ਕਰ ਰਹੇ ਸੀ 40 under 40 ਸੀਗੇ। ਸੋ ਇਟਸ ਅਮੇਜ਼ਿੰਗ ਟੂ ਸੀ ਕਿ ਆਪਾਂ ਇੱਕ ਚੰਗੇ ਕੌਜ਼ ਲਈ ਕਿਵੇਂ ਸਾਰੇ ਇਕੱਠੇ ਹੁੰਦੇ ਹਾਂ। ਐਂਡ ਮੁਬਾਰਕਾਂ ਸਾਰੀ ਦੀ ਸਾਰੀ ਟੀਮ ਨੂੰ ਅਤੇ ਸੇਵਾ ਫੂਡ ਬੈਂਕ ਐਂਡ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਟੀਮ ਬਹੁਤ ਮਿਹਨਤ ਦੇ ਨਾਲ ਆਪਣਾ ਕੰਮ ਕਰਦੇ ਨੇ। ਸੋ ਇਟਸ ਪ੍ਰਾਊਡ ਮੂਮੈਂਟ ਸਭ ਦੇ ਲਈ। ਇੱਕ ਤੁਹਾਨੂੰ ਅਸੀਂ ਹਮੇਸ਼ਾ ਦੀ ਤਰ੍ਹਾਂ ਜਾਣਕਾਰੀ ਦਿੰਦੇ ਹੁੰਦੇ ਹਾਂ ਫੈਸ਼ਨ IQ ਦੀ। ਫੈਸ਼ਨ IQ ਲੀਡਿੰਗ ਆਪਣਾ ਕੱਪੜਿਆਂ ਦਾ ਸਟੋਰ ਹੈ ਬਈ, ਤੁਸੀਂ ਇੱਕ ਵਾਰ ਫੈਸ਼ਨ IQ 'ਤੇ ਪਹੁੰਚੋ। ਲੇਡੀਜ਼ ਤੁਹਾਡੇ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ 3 ਪੀਸ ਲਗੇਜ ਅਟੈਚੀ ਦਾ ਸੈੱਟ 149 ਦਾ। ਸੋ ਫੈਸ਼ਨ IQ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, 905-453-2225 905-453-2225। ਤੁਹਾਨੂੰ ਮੈਂ ਸੁਣਾ ਦਵਾਂ ਯਾਰ ਅਮਰਿੰਦਰ ਜੀ ਦਾ ਅਤੇ ਉਹਨਾਂ ਦੇ ਬੇਟਿਆਂ ਦਾ ਗਾਣਾ, ਸੁਣਦਿਆਂ ਲੋਕ ਬੋਲ।

0: ਬਾਤ ਹੈ ਯਾਰ, ਬੜੀ ਮੈਂ ਕਹਿੰਦਾ ਕਮਾਲ ਹੀ ਹੋ ਗਈ ਹੈ। ਸੋ ਅਮਰਿੰਦਰ ਗਿੱਲ, ਅਰਨਾਸ ਗਿੱਲ, ਅਰਮਾਨ ਗਿੱਲ, ਬਹੁਤ ਖੂਬਸੂਰਤ ਗੀਤ ਯਾਰ, ਵੈਰੀ ਗੁੱਡ। ਚੱਕ ਤੇ ਫੱਟੇ ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਨੇ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਚੱਕ ਤੇ ਫੱਟੇ ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਨੇ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ ਇਸ ਵੀਕ ਪੂਰਾ ਵੀਕ ਹੀ ਯਾਰ ਸਾਡਾ ਲਾਈਵ ਹੋ ਰਿਹਾ ਹੈ ਅਤੇ ਗ੍ਰੈਂਡ ਹੋਮ ਫਰਨੀਚਰ ਟੋਮਕਿਨ ਡੇਰੀ ਐਂਡ ਟੋਮਕਿਨ ਦੇ ਬਿਲਕੁਲ ਕੋਰਨੇ ਤੇ ਸਾਡੇ ਨਾਲ ਸੁੱਖ ਜੀ ਜੁੜਿਆ। ਸੁੱਖ ਜੀ ਵੈਲਕਮ, ਕੀ ਹਾਲ ਆ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਇਸ ਟਾਈਮ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਨੇ ਤੇ ਇਸ ਵੀਕਐਂਡ ਤੱਕ ਤੁਸੀਂ ਰੁਕ ਜਾਓ। ਫਰਾਈਡੇ, ਸੈਚਰਡੇ, ਸੰਡੇ ਜਿਹੜੀ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਭਾਰੀ ਡਾਲਰਾਂ ਦਾ ਜਿਹੜਾ ਤੁਹਾਡਾ ਸੇਵਿੰਗ ਹੋ ਸਕਦੀ ਆ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਇਸ ਵੀਕਐਂਡ ਦੇ ਉੱਪਰ। ਤੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਆਡੀ ਵਾਲਾ ਬੇਸ ਥੱਲੇ ਕੜੇ ਬਣੇ ਹੋਏ ਨੇ, ਆਡੀ ਵਾਲੇ ਗੋਲਡਨ ਵੇਸਟ ਚਾਹੀਦਾ, ਸਿਲਵਰ ਵੇਸਟ ਚਾਹੀਦਾ, ਆਡੀ ਵਾਲਾ ਡਾਇਨਿੰਗ ਟੇਬਲ ਰੀਅਲ ਮਾਰਬਲ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ ਮਾਰਕੀਟ ਦੇ ਵਿੱਚ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਆਡੀ ਵਾਲਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਸਿਰਫ 599 ਦਾ, ਜੀ ਹਾਂ, 599 ਡਾਲਰ ਦੇ ਵਿੱਚ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਡੀ ਵਾਲੇ ਬੇਸ ਦੇ ਨਾਲ, ਕੜਿਆਂ ਵਾਲੇ ਬੇਸ ਦੇ ਨਾਲ ਜਿਹੜਾ ਤੁਸੀਂ ਡਾਇਨਿੰਗ ਟੇਬਲ ਆਪਣੇ ਘਰ ਲੈ ਕੇ ਜਾਣਾ। ਤੇ ਜਿੰਨੀਆਂ ਵੀ ਭੈਣਾਂ ਨੇ ਸਾਡੇ ਕੋਲ ਡਾਇਨਿੰਗ ਟੇਬਲ ਆ ਕੇ ਬਾਏ ਕਰਨਾ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਡੀ ਵਾਲੇ ਬੇਸ ਦੇ ਨਾਲ 599 ਦਾ, ਤੇ ਨਾਲ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਗਿਫਟ ਮਿਲੂਗਾ। ਸੋ ਡਾਇਨਿੰਗ ਟੇਬਲ ਬਾਏ ਕਰਕੇ ਫਰੰਟ ਤੇ ਪ੍ਰੈਸ਼ਰ ਕੁੱਕਰ ਲੈ ਕੇ ਤੁਸੀਂ ਆਪਣੇ ਘਰ ਲੈ ਕੇ, ਨਾਲ ਤੁਸੀਂ ਤੋਹਫਾ ਆਪਣੇ ਘਰ ਲੈ ਕੇ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਇਸ ਵੀਕਐਂਡ ਦੇ ਉੱਪਰ ਇੱਕ ਚੱਕਰ ਲਾ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਦਾ ਵੀ ਭਾਜੀ।
0: ਕਿਆ ਬਾਤ ਹੈ, 6085 ਟੋਮਕਨ ਰੋਡ, ਡੇਰੀ ਅਤੇ ਟੋਮਕਨ ਦੇ ਬਿਲਕੁਲ ਕੋਰਨਰ ਤੇ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਸਾਡੇ ਲਈ ਹਾਜ਼ਰ ਹੈ। ਤੇ ਡੇਰੀ ਹਰਨ ਡੇਰੀਓ, ਇਹ ਹੈ ਨਾ ਕਮਾਲ ਦੀ ਲੋਕੇਸ਼ਨ। ਸੋ ਡੇਰੀ ਹਰਨ ਡੇਰੀ ਤੇ ਘਰ ਆ ਰਿਹਾ ਕੁਝ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਐਂਡ ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਬਾਏ ਵਨ ਗੇਟ ਵਨ ਫ੍ਰੀ। ਪ੍ਰਸਕ੍ਰਿਪਸ਼ਨ ਦੀ ਐਨਕਾਂ, ਸਨਗਲਾਸਿਸ, ਮਿਕਸ ਐਂਡ ਮੈਚ ਕਰ ਲਓ, 1 ਕਿਲੋ ਦੂਜੀ ਫ੍ਰੀ ਐਟ ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, ਨੰਬਰ 9057933937, 9057933937, ਬਿਯੋਂਡ ਆਈ ਵੇਅਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਐਂਡ ਏਰਨ ਮਿਲਜ਼ ਐਕਿਰਾ ਦਾ ਇੱਕ ਮੈਸੇਜ, ਫਿਰ ਤੁਹਾਨੂੰ ਅੱਜ ਮਿਊਜ਼ੀਕਲ ਮੰਡੇ ਦੇ ਵਿੱਚ ਫਿਰ ਤੋਂ ਜੋੜਦੇ ਹਾਂ ਤੇ ਗੁਰਦਾਸ ਜੀ ਨੂੰ ਸੁਣਾਵਾਂਗੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੁਰਾ। ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੁਰਾ 905-828-5800 905-828-5800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 4164-477-20।

0: वाह क्या बात है, नहीं रीसन यार अमेजिंग। सो प्रोग्राम में आप जब रहे हैं तो नंबर है अपना 9056733337 905-673-3337। ओके ना एक थोनों सी जानकारी दे दी है कि क्वालिटी कार रिपेयर दे मिस्टर कुलवंत कुलवंत भाजी हाजिर ने भाई, ऊबर लिफ्ट की सेफ्टी करवानी है, इंजन ट्रांसमिशन का कोई भी काम है तो सी याद रखो क्वालिटी कार रिपेयर 905-460-1111 905-460-1111 क्वालिटी कार रिपेयर की टीम हाजिर है एंड वधिया टीम है, तुसी जरूर इन्हां नाल संपर्क करो। ऊबर लिफ्ट की सेफ्टी इंजन ट्रांसमिशन का कोई काम है, भरोसेमंद बंदे ने, सो जरूर क्वालिटी कार रिपेयर। तो एक तुहानू दस दिए कि जे गड्डी नवी हो लैनी है भी नवी यार तुसी ये दसो नवी गड्डी कित्थों मिलेगी, कैलेडन मित्सुबिशी 10 साल की वारंटी दे रहे अगले, कई डीलर थोनों 2-4 साल की वारंटी मसा ही देंगे, इतने 10 साल 10 ईयर्स वारंटी कैलेडन मित्सुबिशी 6476782754 कैलेडन मित्सुबिशी। GTA दे होम बायर्स मिस ना कर जायो, पैराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच, कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस HST रीबेट्स अते बहुत वड़िया सेविंग्स दा फायदा लो। आज ही विजिट करो paradisedevelopments.com paradisedevelopments.com। जदों किसी दी नजर धुंधली होनी शुरू हो जावे, जिंदगी दे बहुत पल हौली हौली खो जांदे ने, गड्डी चलाउणी मुश्किल, टीवी देखना औखा ते अपने प्यारियां दे चेहरे भी साफ नजर नहीं आउंदे, इस लई बहुत लोकां ने LAL लाइट एडजस्टेबल लेंस सर्जरी चुनी है। एह प्रीमियम कैटरैक्ट सर्जरी माड़ी नजर नूं भी कस्टमाइज कर दिंदी है, बिल्कुल टेलर मेड विजन दी लाइफ दे हिसाब दे नाल। कई पेशेंट्स कहंदे ने कि लाइट एडजस्टेबल लेंस सर्जरी तो बाद मेरी दुनिया फिर साफ होगी, मैं फिर तो नॉर्मल लाइफ जी रहा, ड्राइविंग तो लेके रीडिंग तक क्लैरिटी वापस आ जांदी है। क्लिनिक दे सर्जन्स अते स्टाफ हर कदम ते गाइडेंस कंफर्ट अते केयर दिंदे ने ताकि पूरी जर्नी सेफ स्मूथ अते कॉन्फिडेंस दे नाल होवे। जे तुसी या थोड़े लव्ड वंस कैटरैक्ट्स दे नाल परेशान हो तां अज ही कॉल करो लूमिया, ऑफिसेस इन वॉन डाउनटाउन टोरंटो एंड बेरी, डॉक्टर संगेड़ा अते डॉक्टर खान थोड़ी बोली पंजाबी उर्दू अते हिंदी बोल देने। होर जानकारी ले ईमेल करो punjabi@lumia.io punjabi@lumia.io 289-982-9597 289-982-9597 ਮੈਨੂੰ ਨਾ ਕੱਲ ਪਰਸੋਂ ਇੱਕ ਲਿਸਨਰ ਦਾ ਫੋਨ ਆਇਆ ਕਿ ਨਵੀਂ ਅਸੀਂ ਸਰਜਰੀ ਕਰਾਉਣੀ ਹੈ, ਕਹਿੰਦੇ ਕਿ ਅਸੀਂ ਕਿਸੇ ਡਾਕਟਰ ਕੋਲ ਗਏ ਤੇ ਕੁਦਰਤੀ ਚਲੋ ਤੇ ਫਿਰ ਉਹਨਾਂ ਨੂੰ ਮੇਰੀ ਯਾਦ ਆਈ, ਕਹਿੰਦੇ ਨਵੀਂ ਤੁਸੀਂ ਬੋਲ ਦਿੰਦੇ, ਮੈਂ ਕਿਹਾ ਯਾਰ ਜੇ ਸਰਜਰੀ ਕਿਸੇ ਨੇ ਵੀ ਕਰਾਉਣੀ ਹੈ ਅੱਖਾਂ ਦੀ ਇੱਥੋਂ ਕਰਾਓ, ਦੇ ਨੰਬਰ 1। ਸੋ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਫਿਰ ਟੌਪ ਟੌਪ ਟੌਪ ਟ੍ਰੇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਸੋ ਹਰਪ੍ਰੀਤ ਵੈਲਕਮ ਇੱਕ ਵਾਰ ਫਿਰ।
1: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਜਿਹੜੀ ਆਪਾਂ ਅੱਜ ਗੱਲ ਕੀਤੀ ਸੀਗੀ ਡਿਵੀਡੈਂਡ ਵਾਲੇ ਪਲਾਨ ਸੀ, ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਤੁਹਾਡਾ ਕੋਈ ਵੀ ਕੁਐਸਚਨ ਆ ਇਹਨਾਂ ਪਲਾਨ ਦੇ ਨਾਲ ਰਿਲੇਟਡ, ਤੁਹਾਨੂੰ ਕੋਈ ਮੈਡੀਕਲ ਕੰਸਰਨ ਹੈਗੀ ਆ, ਸਾਡੇ ਕੋਲ ਨਾਨ ਮੈਡੀਕਲ ਆਪਸ਼ਨ ਅਵੇਲੇਬਲ ਹੈਗੀਆਂ ਆ, ਅਗਰ ਤੁਹਾਨੂੰ ਆਲਰੇਡੀ ਕੋਈ ਮੇਜਰ ਕ੍ਰਿਟੀਕਲ ਇਲਨੈਸ ਹੋ ਚੁੱਕੀ ਆ, ਸਾਡੇ ਕੋਲ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਵੀ ਹੈਗਾ, ਜਿਹਦੇ ਵਿੱਚ ਅਪ ਟੂ $75,000 ਤੱਕ ਦੀ ਕਵਰੇਜ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ, ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੰਸਰਨ ਹੈਗਾ ਆ, ਕਈ ਵਾਰ ਸਾਡੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕੰਸਰਨ ਆਉਂਦੇ ਹੁੰਦੇ ਆ, ਕਈ ਤਰ੍ਹਾਂ ਦੇ ਕੁਐਸਚਨ ਆਉਂਦੇ ਹੁੰਦੇ ਆ ਕਿ ਮੇਰੀ ਆਹ ਸਿਚੁਏਸ਼ਨ ਆ, ਮੈਨੂੰ ਕਵਰੇਜ ਮਿਲੂਗਾ ਕਿ ਨਹੀਂ ਮਿਲੂਗੀ, ਇਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਜ਼ਰੂਰ ਸਾਡੇ ਨਾਲ ਇੱਕ ਵਾਰੀ ਡਿਸਕਸ ਕਰ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਆ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤਿੰਨਾਂ ਦਿਨਾਂ ਦੇ ਵਿੱਚ ਤੁਹਾਡੇ ਕੋਈ ਵੀ ਰਿਲੇਟਿਵਸ ਆ ਰਹੇ ਆ ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਅੰਡਰ ਸਪੋਂਸਰ ਕਰ ਰਹੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਤੁਸੀਂ ਫਾਇੰਡ ਆਊਟ ਕਰਨਾ ਹੈਗਾ, ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂ ਨਵੀਆਂ ਵੀ ਇੰਟਰੋਡਿਊਸ ਹੋਈਆਂ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਤੁਸੀਂ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਕਾਫੀ ਵਧੀਆ ਪ੍ਰਾਈਸਿਸ ਦੇ ਵਿੱਚ ਔਰ ਕਵਰੇਜ ਵਾਈਜ਼ ਵੀ ਕਾਫੀ ਵਧੀਆ ਕੰਪਨੀਆਂ ਦੇ ਵਿੱਚ ਲੈ ਸਕਦੇ ਆ, ਤੇ ਮੰਥਲੀ ਇੰਸਟਾਲਮੈਂਟ ਦੇ ਵਿੱਚ ਵੀ ਬਹੁਤ ਸਾਰੇ ਪਲਾਨਸ ਜਿਹੜੇ ਹੈਗੇ ਉਹ ਅਵੇਲੇਬਲ ਹੈਗੇ ਆ। ਨੰਬਰ ਹੈਗਾ ਜੀ ਅਗੇਨ 416-817-6500, 416-817-6500।
0: 416-817-6500, 416-817-6500, 416-817-6500. Thank you once again.
1: Thank you,
0: ਜੀ। ਤੇ ਹੁਣ ਨਾ ਇੱਕ ਗੱਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਮੌਸਮ ਬਦਲ ਰਿਹਾ, ਪੱਤੇ ਪੁੱਤੇ ਝੜ ਰਹੇ ਆ, ਤੁਸੀਂ ਆਪਣੀ ਲੀਵਸ ਦੀ ਕਲੀਨਅਪ ਕਰਾਉਣੀ ਆ। ਹੁਣ ਬਹੁਤ ਸਾਰੇ ਪੱਤੇ ਆ ਬੰਦੇ ਕੋਲ, ਕਈ ਵਾਰ ਨਹੀਂ ਸਮਾਂ ਹੁੰਦਾ ਯਾਰ ਕਿ ਚੱਕ ਕੇ ਬੈਗ ਵਿੱਚ ਪਾਈਏ, ਉਹਦੇ ਲਈ ਫਿਰ SS ਲੋਨ ਕੇਅਰ ਵਾਲੇ ਹਾਜ਼ਰ ਨੇ। SS ਲੋਨ ਕੇਅਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। SS ਲੋਨ ਕੇਅਰ ਦੀ ਟੀਮ ਹਾਜ਼ਰ ਹੈ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647-504-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਵੈਰੀ ਗੁੱਡ। ਓਕੇ, ਐਂਡ ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ A to Z ਕੋਈ ਵੀ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 Steels Avenue East, Steels and James Snow Parkway, the Bilkul Corner, Eagle Truck Tire and Alignment Center. Manu ji nu call kar lo 647-234-6293. Aaj khana peena khana vadhiya. Williams Parkway te apna Torbum de corner te Sabzi Market 24 ghante khulle aa. Sabzi Market te jao te ek pao bhaji, dooji pao bhaji free. ਕਿਆ ਬਾਤ ਹੈ! ਸਬਜ਼ੀ ਮਾਰਕੀਟ 1650 ਵਿਲੀਅਮਸ ਪਾਰਕਵੇ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24
3: Everyone knows you don't let a kid swim unsupervised.
0: ਡਾਇਲ ਕਰੋ
3: You don't touch a baking tray straight out of the oven.
4: Ouch!
3: You're careful when using a sharp knife. And you don't drive without a seatbelt.
4: Buckle up!
3: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
5: This is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530. Punjab.

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਫਲਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤਾਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਚੱਲਦੇ ਆ ਫਿਰ ਸ਼ੋਅ ਨੂੰ ਲੈ ਕੇ ਅੱਗੇ। ਅਸੀਂ ਕੁਛ ਪਿਛਲੇ ਦਿਨਾਂ ਦੇ ਵਿੱਚ ਜੋ ਕੁਛ ਵਾਪਰਿਆ ਇਤਿਹਾਸਿਕ ਤੌਰ ਦੇ ਉੱਤੇ ਗਲੋਬਲ ਚੇਂਜ ਨਿਊ ਵਰਲਡ ਆਰਡਰ ਦੀ ਜਿੱਥੇ ਗੱਲ ਚੱਲਦੀ ਹੈਗੀ ਹੈ, ਨਿਊ ਵਰਲਡ ਆਰਡਰ ਨੂੰ ਦੇਖਿਆ ਜਾਵੇ ਤਾਂ ਇਸ ਸਮੇਂ ਇਹ ਲੱਗ ਰਿਹਾ ਕਿ ਕੈਨੇਡਾ ਪ੍ਰਮੁੱਖ ਤੌਰ ਦੇ ਉੱਤੇ ਨਿਊ ਵਰਲਡ ਆਰਡਰ ਦਾ ਜਿਹੜਾ ਇੱਕ ਹਿੱਸਾ ਬਣ ਰਿਹਾ ਹੈ, ਜਿੱਥੇ ਇੱਕ ਮਾਰਕਰ ਨੇ ਸਟਰੋਂਗ ਲੀਡਰ ਦੇ ਤੌਰ ਦੇ ਉੱਤੇ ਇਸ ਸਮੇਂ ਫਰਾਂਸ ਦੇ ਪ੍ਰੈਜੀਡੈਂਟ ਤੋਂ ਬਾਅਦ ਅਗਰ ਯੂਰਪ ਦੇ ਸੰਘ ਤੋਂ ਬਾਹਰ ਨਿਕਲਦੇ ਹਾਂ ਤਾਂ ਮਾਰਕ ਕਾਰਨੀ ਦੀ ਗੱਲਬਾਤ ਹਰ ਗਲੀ ਗਲਿਆਰੇ ਦੇ ਵਿੱਚ ਆਸਟ੍ਰੇਲੀਆ ਤੋਂ ਲੈ ਕੇ ਨਿਊਜ਼ੀਲੈਂਡ ਜਾਂ ਇੰਡੀਆ ਤੋਂ ਲੈ ਕੇ ਪਾਕਿਸਤਾਨ ਤੱਕ ਚੱਲ ਰਹੀ ਹੈ ਕਿ ਇੱਕ ਐਸਾ ਕੰਟਰੀ ਅਤੇ ਇੱਕ ਐਸਾ ਕੰਟਰੀ ਦਾ ਪ੍ਰਧਾਨ ਜਿਸਨੇ ਬੜਾ ਕਾਮ ਅਤੇ ਪੌਸ਼ ਵੇ ਦੇ ਨਾਲ ਇਸ ਸਿਆਸੀ ਵਰਗਲ ਲੜਾਈ ਜਿਹਦੇ ਵਿੱਚ ਡੋਨਲਡ ਟਰੰਪ ਦੀ ਲੈਂਗੁਏਜ ਅਤਿਅੰਤ ਵਰਗਲ ਲੈਂਗੁਏਜ ਦੇ ਵਿੱਚ ਜਿਹੜਾ ਇਹ ਪ੍ਰੈਜੀਡੈਂਟ ਗੱਲ ਕਰ ਰਿਹਾ ਸੀ ਉਸ ਦੇ ਉੱਪਰ ਜਵਾਬ ਦਿੱਤਾ। ਉੱਥੇ ਕੈਨੇਡਾ ਨੂੰ ਸਿਆਸੀ ਧਿਰ ਦੇ ਤੌਰ ਦੇ ਉੱਤੇ ਯੂਰਪੀਅਨ ਯੂਨੀਅਨ ਜਿਹੜੀ ਹੈਗੀ ਹੈ ਜੁਆਇਨ ਕਰਵਾਉਂਦੀ ਹੈ, ਉਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੀਆਂ ਪੂਰਤੀਆਂ ਵਾਸਤੇ ਯੂਰਪੀਅਨ ਯੂਨੀਅਨ ਵਿਸ਼ੇਸ਼ ਤੌਰ 'ਤੇ ਜਿਵੇਂ ਮੈਂ ਔਰ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੈ, ਪਰਮਜੀਤ ਭਾਅ ਜੀ ਕਹਿਣ ਕਿ ਅਮਨ ਨੇ ਜਿਹੜਾ ਹੈਗਾ ਕਾਰ ਰੈਂਟਲ ਦਾ ਬਿਜ਼ਨਸ ਖੋਲ੍ਹਿਆ ਅਤੇ ਮੈਂ ਅਮੈਰੀਕਾ ਗੱਡੀ ਲੈ ਕੇ ਜਾਣੀ ਹੈ ਰੈਂਟ 'ਤੇ, ਪਰ ਮੈਂ ਗੱਡੀ ਅਮਨ ਤੋਂ ਹੀ ਲਊਂਗਾ ਚਾਹੇ ਮੈਨੂੰ$10 ਐਕਸਟਰਾ ਪੈ ਜਾਵੇ ਕਿਉਂਕਿ ਮੈਂ ਅਮਨ ਦੇ ਬਿਜ਼ਨਸ ਨੂੰ ਬੂਸਟ ਕਰੂੰਗਾ। ਅਮਨ ਮੈਨੂੰ ਬਹੁਤ ਸਾਰੇ ਬਿਜ਼ਨਸ ਭੇਜਦਾ ਪਿਆ ਹੈਗਾ ਰੈਫਰਲ ਦੇ ਤੌਰ 'ਤੇ। ਇੱਕ ਇਸ ਤਰ੍ਹਾਂ ਦੀ ਸਾਂਝੇਦਾਰੀ ਜਿਹੜੀ ਯੂਰਪ ਦੇ ਨਾਲ ਨਾਲ 7 ਵੱਡੇ ਐਨਰਜੀ ਦੇ ਕੰਟਰੈਕਟ ਜਿਹੜੇ ਸਾਈਨ ਹੋ ਕੇ ਡਿਲੀਵਰੀ ਲਈ ਚੱਲ ਪਏ ਹੈਗੇ ਨੇ, ਸਟਾਰਟ ਹੋ ਚੁੱਕੇ ਨੇ ਕੈਨੇਡਾ ਦੇ, ਜਿਹੜੇ ਕਿ ਪਹਿਲਾਂ ਜ਼ਿੰਦਗੀ 'ਚ ਕਦੇ ਵੀ ਪਿਛਲੇ 100 ਸਾਲ ਦੇ ਵਿੱਚ ਇਹਨਾਂ 7 ਕੰਟਰੀਜ਼ ਦੇ ਵਿੱਚ ਆਪਾਂ ਕਦੇ ਵੀ ਕੁਛ ਨਹੀਂ ਵੇਚਿਆ ਸੀਗਾ ਅਤੇ ਤਕਰੀਬਨ 20 ਦੇ ਆਸ ਪਾਸ ਦੇ ਕੰਟਰੈਕਟ ਵਿੱਚ ਭਾਰਤ ਨੂੰ ਪਾ ਕੇ ਅਤੇ ਚਾਈਨਾ ਨੂੰ ਪਾ ਕੇ ਕੈਨੇਡਾ ਨੇ ਸਾਈਨ ਕੀਤੇ ਨੇ। ਯਾਨੀ ਕਿ ਅਮੈਰੀਕਾ ਡਿਪੈਂਡੈਂਸੀ ਦੇ ਉੱਪਰ ਜਿਹੜਾ ਪ੍ਰੈਜ਼ੀਡੈਂਟ ਜੋ ਬੋਲ ਰਿਹਾ ਸੀ ਖੜ ਕੇ ਸਟੇਜ 'ਤੇ ਕਿ ਕੈਨੇਡਾ ਸੜ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ ਅਤੇ ਗੱਲਾਂ ਕਿਹੜੀਆਂ ਕਰਦਾ ਪਿਆ ਹੈਗਾ, ਪ੍ਰੈਜ਼ੀਡੈਂਟ ਵੱਲੋਂ ਪ੍ਰਾਈਮ ਮਿਨਿਸਟਰ ਨੂੰ ਟਾਰਗੇਟ ਕੀਤਾ ਗਿਆ ਸੀ। ਉੱਥੇ ਪ੍ਰਾਈਮ ਮਿਨਿਸਟਰ ਵੱਲੋਂ ਡੇਵੋਸ ਦੇ ਵਿੱਚ ਇੱਕ ਸਪੀਚ 'ਚ ਕਿਹਾ ਗਿਆ ਸੀ ਕਿ ਸਮਾਂ ਆ ਚੁੱਕਿਆ ਹੈਗਾ, ਜਾਂ ਤਾਂ ਕਿਸੇ ਦੀ ਪਲੇਟ ਦੇ ਵਿੱਚ ਡਿਸ਼ ਬਣ ਜਾਓ ਉਹ ਤੁਹਾਨੂੰ ਖਾ ਜਾਵੇਗਾ, ਜਾਂ ਤੁਸੀਂ ਆਪਣਾ ਟੇਬਲ ਆਪ ਸਾਜੋ। ਯਾਨੀ ਕਿ ਦੁਨੀਆ ਨੂੰ ਇੱਕ ਕਿਸਮ ਦਾ ਚਾਈਨਾ ਦੇ ਕੰਟਰੋਲ ਦੇ ਵਿੱਚ ਦੇ ਦਿੱਤਾ ਗਿਆ ਕਿ ਤੂੰ ਤਾਈਵਾਨ ਨੂੰ ਦੱਬ ਲੈ, ਰਸ਼ੀਆ ਨੂੰ ਕਹਿ ਦਿੱਤਾ ਗਿਆ ਕਿ ਤੂੰ ਇੱਧਰੋਂ ਆਈ ਚੱਲ ਯੂਰਪ ਵੱਲੋਂ, ਕੋਈ ਚੱਕਰ ਨਹੀਂ ਇਸ ਤੇਰੇ ਵਿੱਚ ਨਹੀਂ ਆਵਾਂਗੇ। ਅਤੇ ਇੱਧਰੋਂ ਅਮੈਰੀਕਾ ਜਿਸ ਤਰ੍ਹਾਂ ਦੇ ਨਾਲ ਕਿਸ਼ਤੀਆਂ ਦੇ ਉੱਪਰ ਕੋਲੰਬੀਅਨ ਕਿਸ਼ਤੀਆਂ ਦੇ ਉੱਤੇ ਹਮਲੇ ਕਰ ਰਿਹਾ, ਜਿਸ ਤਰ੍ਹਾਂ ਦੇ ਨਾਲ ਵੈਨਜ਼ੂਏਲਾ ਦੇ ਵਿੱਚ ਇਹਨੇ ਕੀਤਾ, ਜਿਸ ਤਰ੍ਹਾਂ ਦੇ ਨਾਲ ਇਸ ਸਮੇਂ ਕਿਊਬਾ ਦੇ ਉੱਪਰ ਚੱਲ ਰਿਹਾ ਸਾਊਥ ਅਮੈਰੀਕਾ, ਅਤੇ ਇੱਧਰ ਕੈਨੇਡਾ ਨੂੰ ਦੱਬਣ ਦੀ ਗੱਲ ਕੀਤੀ ਜਾ ਰਹੀ ਸੀ ਕਿਉਂਕਿ ਸਭ ਤੋਂ ਤਕੜਾ ਮੁਲਕ ਕੈਨੇਡਾ ਰਹਿ ਗਿਆ ਸੀ। ਉਸ ਤੋਂ ਬਾਅਦ ਕੈਨੇਡਾ ਨੂੰ ਦੱਬਣਾ ਤਾਂ ਮੈਕਸੀਕੋ ਆਪਣੇ ਆਪ ਕੰਟਰੋਲ ਦੇ ਵਿੱਚ ਆ ਜਾਊਗਾ, ਇਹ ਕੋਸ਼ਿਸ਼ ਡੋਨਲਡ ਟਰੰਪ ਦੀ ਚੱਲ ਰਹੀ ਸੀ ਕਿ ਇੱਧਰ ਨੂੰ ਤੁਸੀਂ ਨਾ ਝਾਕੋ ਉੱਧਰ ਨੂੰ ਅਸੀਂ ਨਹੀਂ ਝਾਕਦੇ। ਨਿਊ ਵਰਲਡ ਆਰਡਰ ਜਿਹੜਾ ਹੈਗਾ ਇੱਕ ਕਿਸਮ ਦਾ ਤਿਆਰ ਕੀਤਾ ਗਿਆ, ਪਰ ਹੁਣ ਅੱਜ ਦੀ ਕੜੀ ਦੇ ਵਿੱਚ ਦੇਖਿਆ ਜਾਵੇ ਡੋਨਲਡ ਟਰੰਪ ਜਿਹੜਾ ਹੈਗਾ ਬਹੁਤ ਹੀ ਅਪਸੈਟ ਹੈ, ਜਿੱਥੇ ਪਾਬੰਦੀਆਂ ਦੀਆਂ ਗੱਲਾਂ ਸ਼ੁਰੂ ਕਰ ਚੁੱਕਿਆ, ਦੁਬਾਰਾ ਭਾਰਤ ਨੂੰ 100% ਟੈਰਿਫ ਬਾਰੇ ਕਹਿ ਚੁੱਕਿਆ ਹੈਗਾ, ਉੱਧਰ CNN ABC ਅਤੇ ਹੋਰ ਚੈਨਲਸ ਨੂੰ ਬੈਨ ਕਰ ਚੁੱਕਿਆ ਕਿ ਵਾਈਟ ਹਾਊਸ ਦੇ ਵਿੱਚ ਨਹੀਂ ਆ ਸਕਦੇ, ਉਹ ਦੇਸ਼ ਭਗਤੀ ਦੇ ਉੱਤੇ ਖਤਰਾ ਨੇ। ਸੇਮ ਗੇਮ ਵਾਟ ਐਵਰ ਨਰਿੰਦਰ ਮੋਦੀ ਵਾਜ਼ ਪਲੇਇੰਗ ਫਰੋਮ ਪਾਸਟ 12 ਈਅਰਸ। ਇੱਕ ਜਿਹੜੀ ਰੈਲੀ ਹੋਈ ਹੈ ਰਾਏਪੁਰ ਦੇ ਵਿੱਚ ਜਿੱਥੇ ਰਾਹੁਲ ਗਾਂਧੀ ਪਹੁੰਚਿਆ, ਸਟੂਡੈਂਟਸ ਨਾਲ ਰਿਲੇਟਡ ਇਹ ਰੈਲੀ ਸੀ, ਇਸ ਰੈਲੀ ਦੇ ਇੰਨੇ ਕੁ ਵੀਡੀਓ ਵਾਇਰਲ ਹੋਏ ਨੇ ਜਿੱਥੇ ਦੇਖ ਕੇ ਲੱਗ ਰਿਹਾ ਕਿ ਪੂਰੀ ਦੀ ਪੂਰੀ ਯੂਥ ਕਾਂਗਰਸ ਪਾਰਟੀ ਦੇ ਝੋਲੇ ਵਿੱਚ ਜਾ ਚੁੱਕੀ ਹੈਗੀ ਹੈ। ਹੁਣ ਇੱਥੇ ਇਹ ਵੀ ਨਜ਼ਰ ਆ ਰਿਹਾ ਕਿ ਜਿਹੜੇ ਪੇਰੈਂਟਸ ਇੰਡੀਆ ਦੇ ਵਿੱਚ ਵੋਟ ਬੈਂਕ ਸੀਗੇ ਉਹ ਨਾਕਾਮਯਾਬ ਅਤੇ ਨਾਮੋਸ਼ ਨਜ਼ਰ ਆ ਰਹੇ ਸੀ, ਪਰ ਸਟੂਡੈਂਟਸ ਦਾ ਜਿਹੜਾ ਜੈਨਜ਼ੀ ਵੇਵ ਬਣਾਇਆ ਗਿਆ, ਜੈਨਜ਼ੀ ਵੇਵ ਦੇ ਤਹਿਤ ਹੀ ਨੇਪਾਲ ਦੀ ਗੱਦੀ ਜਿਹੜੀ ਬਦਲੀ ਗਈ, ਜੈਨਜ਼ੀ ਵੇਵ ਦੇ ਤਹਿਤ ਹੀ ਭੂਟਾਨ ਅਤੇ ਜੈਨਜ਼ੀ ਵੇਵ ਦੇ ਤਹਿਤ ਹੀ ਜਿਹੜਾ ਹੈਗਾ ਬੰਗਲਾਦੇਸ਼ ਨੂੰ ਦੱਬਿਆ ਗਿਆ, ਅਤੇ ਹੁਣ ਉਹੀ ਪੈਟਰਨ ਨੂੰ ਭਾਰਤ ਦੇ ਵਿੱਚ ਵਰਤਿਆ ਜਾ ਰਿਹਾ ਹੈਗਾ। ਇੱਧਰ ਜਿੱਥੇ ਹਮੇਸ਼ਾ ਡੰਡੇ ਨਾਲ ਗੱਲ ਕਰਨ ਵਾਲੇ ਅਮਿਤ ਸ਼ਾਹ ਨੇ ਚੁੱਪ ਨਜ਼ਰ ਆ ਰਹੇ ਨੇ, ਉੱਥੇ ਰਾਹੁਲ ਗਾਂਧੀ ਨੇ ਇੱਕ ਐਸੀ ਗੱਲ ਕਹੀ ਜਿਹੜੀ ਕਿ ਸਟੂਡੈਂਟਸ ਨੇ ਸੁਣ ਕੇ ਹੈਰਾਨੀ ਪ੍ਰਗਟ ਹੋਈ ਕਿ ਪਹਿਲੀ ਵਾਰ ਕੋਈ ਸਿਆਸਤਦਾਨ ਇਸ ਲੈਵਲ ਦੇ ਉੱਤੇ BJP ਦੇ ਖਿਲਾਫ ਬੋਲਿਆ। ਉੱਥੇ ਜੋ ਰਾਹੁਲ ਗਾਂਧੀ ਹੈ ਉਹ ਇੱਕ ਸਟੇਜ ਤੋਂ ਖੜਾ ਹੋ ਕੇ ਕਹਿੰਦਾ ਕਿ ਦੇਸ਼ ਨੂੰ 3 ਸਿਸਟਮ 'ਚ ਵੰਡ ਦਿੱਤਾ ਗਿਆ, ਨੰਬਰ 1 'ਤੇ ਅਡਾਨੀ ਜਿਹਦੀ ਜਾਇਦਾਦ ਜਿਹੜੀ ਆ 68ਵੇਂ ਨੰਬਰ 'ਤੇ ਸੀ ਦੁਨੀਆ ਦੇ ਵਿੱਚ, ਯਾਨੀ ਕਿ ਉਹਦੀ ਕੰਪਨੀਜ਼ ਦੀ ਵੈਲਿਊਏਸ਼ਨ ਦੀ ਗੱਲ ਕਰਦਾ, ਉਹ ਆਦਮੀ ਨੰਬਰ 2 ਦੇ ਵਿੱਚ ਪਹੁੰਚ ਗਿਆ ਪਿਛਲੇ 12 ਸਾਲ ਦੇ ਵਿੱਚ, ਇਹੋ ਜਿਹੀ ਕੀ ਖਾਸ ਉਹਨੇ ਖੋਜ ਕੀਤੀ ਆ ਜਾਂ ਇਹੋ ਜਿਹਾ ਕੀ ਖਾਸ ਉਹਨੇ ਪ੍ਰੋਡਕਸ਼ਨ ਕੀਤੀ ਆ ਕਿ ਉਹ ਇੱਥੇ ਪਹੁੰਚ ਗਿਆ। ਸਾਫ਼ ਤੌਰ 'ਤੇ ਜ਼ਾਹਰ ਹੈ ਕਿ ਇੱਕ ਸਿਆਸੀ ਪਾਰਟੀ ਸਾਰੇ ਨੈਸ਼ਨਲ ਰਿਸੋਰਸਿਸ ਨੂੰ ਜਿਹੜਾ ਹੈਗਾ ਇੱਕ ਖਾਸ ਗਰੁੱਪ ਨੂੰ ਵੇਚ ਰਹੀ ਹੈ। ਜਿਸ ਤਰ੍ਹਾਂ ਮੈਂ ਅਮਰੀਕਾ ਦੇ ਲਈ ਕਹਿ ਰਿਹਾ ਕਿ ਇੱਧਰ ਮਸਕ ਹੁਣੇ ਟ੍ਰਿਲੀਅਨਰ ਬਣਦੇ ਜਾ ਰਹੇ ਨੇ ਅਤੇ ਅਮਰੀਕਾ ਦਾ ਕਰਜ਼ਾ ਨਾਲ ਦੀ ਨਾਲ 33 ਤੋਂ 36 ਤੋਂ ਡੋਨਲਡ ਟਰੰਪ ਦੇ ਆਉਂਦੇ ਹੁੰਦੇ 40 ਟ੍ਰਿਲੀਅਨ ਨੂੰ ਐਂ ਟੱਚ ਕਰ ਗਿਆ। ਜਿਵੇਂ ਕ੍ਰੈਡਿਟ ਕਾਰਡ ਦੀ ਪੇਮੈਂਟ ਬੰਦ ਕਰਨ ਤੋਂ ਬਾਅਦ ਕੰਪਾਊਂਡ ਇੰਟਰਸਟ ਦੇ ਨਾਲ ਕਲੈਕਸ਼ਨ ਏਜੰਸੀ ਉੱਤੇ ਪੈਨਲਟੀਜ਼ ਪਾ ਕੇ ਭੇਜਦੀ ਹੁੰਦੀ ਹੈ। ਟ੍ਰਿਲੀਅਨਰਸ ਨੇ ਜਿਹੜੇ ਉਹ ਅਮੀਰ ਹੋ ਰਹੇ ਨੇ, ਜਿਹੜੇ ਮੁਲਕ ਦੇ ਵਿੱਚੋਂ ਬੈਠੇ ਨੇ, ਜਿਹੜੇ ਰਿਸੋਰਸ ਯੂਜ਼ ਕਰ ਰਹੇ ਨੇ ਉਹਨੂੰ ਯੂਜ਼ ਕਰਕੇ, ਅਤੇ ਉਹ ਮੁਲਕ ਦੇ ਲੋਕ ਅਤੇ ਮੁਲਕ ਗਰੀਬ ਹੋਈ ਜਾ ਰਿਹਾ। ਇਹ ਕਿਹੋ ਜਿਹੇ ਸਿਸਟਮ ਨੇ ਜਿਹੜੇ ਬਣ ਚੁੱਕੇ ਨੇ? ਸਾਫ਼ ਤੌਰ 'ਤੇ ਜ਼ਾਹਰ ਹੋ ਰਿਹਾ ਕਿ ਡੈਮੋਕ੍ਰੈਟਿਕ ਸਿਸਟਮ ਦੇ ਉੱਪਰ ਇਹਨਾਂ ਸਿਆਸਤਦਾਨਾਂ ਨੂੰ ਇੱਕ ਕਿਸਮ ਦੀ ਇੱਕ ਅੰਬਰੇਲਾ ਦੇਣ ਵਾਲੇ ਇਹ ਕਾਰਪੋਰੇਟ ਘਰਾਣੇ ਹੁਣ ਆਮ ਲੋਕਾਂ ਦੀਆਂ ਜੇਬਾਂ ਵੱਲ ਨੂੰ ਤੁਰ ਪਏ ਨੇ, ਨੈਸ਼ਨਲ ਸਿਕਿਉਰਿਟੀਜ਼ ਜਾਂ ਨੈਸ਼ਨਲ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਛੱਕਣ ਤੋਂ ਬਾਅਦ। ਹੁਣ ਉੱਧਰ ਦੂਸਰੇ ਪਾਸੇ ਰਾਹੁਲ ਗਾਂਧੀ ਨੇ ਕਿਹਾ ਕਿ ਦੂਸਰੇ ਨੰਬਰ 'ਤੇ ਕੀ ਕੀਤਾ ਗਿਆ, ਦੂਸਰੇ ਨੰਬਰ 'ਤੇ ਬੀਜੇਪੀ ਪਾਰਟੀ ਨੂੰ ਲਾਂਚ ਕੀਤਾ ਗਿਆ। ਇਹ ਪਾਰਟੀ ਸਿਆਸੀ ਪੱਖ ਖੜਾ ਕਰ ਰਹੀ ਹੈ ਕਿ ਦੇਸ਼ ਨੂੰ ਖਤਰਾ ਹੈ ਮੁਸਲਮਾਨਾਂ ਤੋਂ, ਸਿੱਖ ਖਾਲਿਸਤਾਨੀ ਹਨ, ਕ੍ਰਿਸਚਨ ਜਿਹੜੇ ਗੱਦਾਰ ਹਨ। ਸੋ ਹਿੰਦੂ ਜਿਹੜਾ ਤਵਰ ਦਾ ਇੱਕ ਮੈਸੇਜ ਦੇ ਕੇ ਮੰਦਰਾਂ ਦੀਆਂ ਸਾਰੀਆਂ ਤੋਂ ਲੈ ਕੇ, ਮੰਦਰਾਂ ਦੇ ਵਿੱਚ ਦਾਨ ਪੇਟੀਆਂ ਦੇ ਘੁਟਾਲਿਆਂ ਤੋਂ ਲੈ ਕੇ, ਲੰਗਰਾਂ ਦੇ ਘੁਟਾਲਿਆਂ ਤੋਂ ਲੈ ਕੇ ਹੋਰ ਬਹੁਤ ਕੁਝ ਇੱਥੇ ਨੰਗਾ ਹੋ ਚੁੱਕਿਆ ਪਿਛਲੇ ਸਮੇਂ 'ਚ। ਇਹ ਸਿਆਸੀ ਜਿਹੜਾ ਪਿੱਠ ਹੈ ਜਿਹਨੂੰ ਕਿਹਾ ਜਾ ਰਿਹਾ ਸੀ ਮਿੱਥ ਦੇ ਤੌਰ ਦੇ ਉੱਤੇ, ਅਗਲੇ 30 ਸਾਲ ਇਹ ਬਦਲਣਗੇ ਨਹੀਂ, ਅਤੇ ਇੱਕ ਪਾਰਟੀ ਜਿਹਦੇ ਕੋਲ ਫੰਡ ਸਿਰਫ 500 ਕਰੋੜ ਹੋਣ ਅਤੇ ਅੱਜ ਉਹ 10,000 ਕਰੋੜ ਦੀ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਬਣ ਜਾਵੇ ਪਿਛਲੇ 12 ਸਾਲ 'ਚ, ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਕਿ ਇੰਨੀਆਂ ਡੋਨੇਸ਼ਨਸ ਇਹਨਾਂ ਨੂੰ ਕੌਣ ਕਰ ਰਿਹਾ ਅਤੇ ਕਿਉਂ ਕਰ ਰਿਹਾ, ਕੀ ਮਕਸਦ ਹੈ? 10,000 ਕਰੋੜ ਤੱਕ ਦੇ ਡੋਨੇਸ਼ਨਸ ਜਿਹੜੇ ਨੇ ਬੀਜੇਪੀ ਦੇ ਅਕਾਊਂਟ 'ਚ ਆ ਗਏ ਨੇ। ਤੀਸਰੀ ਚੀਜ਼ ਨੂੰ ਰਾਹੁਲ ਗਾਂਧੀ ਜਿਹੜਾ ਕਹਿੰਦਾ ਉਹ ਕਹਿੰਦਾ ਕਿ ਦੇਖੋ, ਤੀਸਰੀ ਚੀਜ਼ ਕੋਈ ਵੀ ਅੱਜ ਤੱਕ ਨਹੀਂ ਬੋਲਿਆ ਜਿਹੜੀ ਮੈਂ ਅੱਜ ਬੋਲਣ ਲੱਗਿਆ। ਖੁੱਲ੍ਹੇ ਤੌਰ ਦੇ ਉੱਤੇ ਉਸ ਮੰਚ ਦੇ ਉੱਤੇ ਜਿਹੜੀ ਮੱਧ ਪ੍ਰਦੇਸ਼ ਗਣ ਹੈਗਾ ਬੀਜੇਪੀ ਦਾ, ਉਹ ਖੜ ਕੇ ਕਹਿੰਦਾ ਕਿ ਤੀਸਰੀ ਧਿਰਾਂ RSS। ਉਹ ਕਹਿੰਦਾ ਤੁਸੀਂ ਹੈਰਾਨ ਨਹੀਂ ਹੋਵੋਗੇ ਕਿਉਂਕਿ ਮੈਂ ਨਾਂ ਲਿਆ ਅਤੇ ਤੁਸੀਂ ਆਮ ਸੁਣਿਆ ਹੋਇਆ, ਪਰ ਉਹ ਕਹਿੰਦਾ RSS ਕਿਵੇਂ ਕੰਮ ਕਰਦੀ ਹੈ? ਹਰੇਕ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਖਰੀਦ ਲਿਆ ਜਾਣਾ ਜਾਂ ਉਹਨਾਂ 'ਤੇ ਪ੍ਰੈਸ਼ਰ ਬਿਲਡ ਕੀਤੇ ਜਾਣੇ, ਉਹਨਾਂ ਨੂੰ ਇੱਕ ਏਜੰਡੇ ਦੇ ਤਹਿਤ ਆਪਣੀ ਆਈਡੀਓਲੋਜੀ ਦੇ ਅੰਡਰ ਲੈ ਆਉਣਾ ਕਿ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹਲਕਾ ਹਲਕਾ ਪਰਿਵਰਤਨ ਕਰਦੇ ਜਾਓ ਅਤੇ ਮੈਂਟਲ ਲੈਵਲ 'ਤੇ ਲੋਕਾਂ ਨੂੰ ਇਸ ਪਾਸੇ ਨੂੰ ਤੋੜਨਾ ਸ਼ੁਰੂ ਕਰ ਦਿਓ। ਅਤੇ ਦੂਸਰਾ ਪਾਸਾ, ਜਿੰਨੀਆਂ ਵੀ ਵਿੱਦਿਅਕ ਸੰਸਥਾਵਾਂ ਨੇ ਪਿਛਲੇ ਸਮੇਂ 'ਚ, ਉਹਨਾਂ ਨੇ 5-6 ਵਿੱਦਿਅਕ ਸੰਸਥਾਵਾਂ ਨੂੰ ਕੋਡ ਕਰਕੇ ਕਿਹਾ ਕਿ ਯੂਨੀਵਰਸਿਟੀਆਂ ਦੇ ਚਾਂਸਲਰਸ ਤੋਂ ਲੈ ਕੇ ਹਰ ਗੱਦੀ ਦੇ ਉੱਪਰ RSS ਦੇ ਖਾਸ ਬੰਦਿਆਂ ਨੂੰ ਬਿਠਾਇਆ ਜਾ ਰਿਹਾ ਹੈਗਾ ਤਾਂ ਜੋ ਭਗਤ ਸਿੰਘ ਜਾਂ ਹੋਰ ਕਿਸੇ ਦੇ ਚੈਪਟਰਸ ਕੱਢ ਕੇ ਜੋ ਇਹ ਪੜ੍ਹਾਉਣਾ ਚਾਹੁੰਦੇ ਨੇ ਉਹ ਪੜ੍ਹਾਇਆ ਜਾਵੇ। ਆਉਣ ਵਾਲੀ ਜਿਹੜੀ ਨਸਲ ਆ ਕਿਤਾਬਾਂ ਦੇ ਥਰੂ ਇਸ ਸਾਰੇ ਸਿਸਟਮ ਦਾ ਪਾਠ ਬਣ ਜਾਵੇ। ਜਿਵੇਂ ਮੈਂ ਕੈਨੇਡੀਅਨ ਸਿਸਟਮ ਦੇ ਉੱਪਰ ਗੱਲ ਕਰਦਾ, ਕੈਨੇਡੀਅਨ ਸਿਸਟਮ 'ਚ 10 ਸਾਲ ਦੀ ਏਜ ਤੱਕ ਬੱਚੇ ਨੂੰ ਊੜਾ ਆੜਾ ਈੜੀ ਸੱਸਾ ਹਾਹਾ ਬੋਲਣਾ, ਕਦੇ ਨਾ ਡੋਲਣਾ, ਕੁਛ ਨਹੀਂ ਸਿਖਾਇਆ ਜਾਂਦਾ। ਈਵਨ ਕੋਈ ਲਿਪੀ ਜਾਂ ਕਿਸੇ ਚੀਜ਼ 'ਚ ਖਾਸ ਉਹਨਾਂ ਨੂੰ ਐਕਸਪਰਟ ਨਹੀਂ ਬਣਾਇਆ ਜਾਂਦਾ ਕਿ ਗ੍ਰੈਮਰ 'ਚ ਹੋ ਗਏ, ਸਾਇੰਸ 'ਚ ਹੋ ਗਏ, ਟੈਕਨੋਲੋਜੀ 'ਚ ਹੋ ਗਏ, ਕਿਸੇ ਚੀਜ਼ 'ਚ ਹੋ ਗਏ। ਮੈਂ ਚਾਈਨਾ ਦੇ ਟ੍ਰਿਪ 'ਤੇ ਗਿਆ, ਮੇਰੇ ਹੋਟਲ ਦੇ ਬੈਕਯਾਰਡ ਦੇ ਵਿੱਚ ਇੱਕ ਸਕੂਲ ਸੀ ਜਿਹਦੇ ਵਿੱਚ ਹਰ ਰੋਜ਼ 2 ਜਾਂ 3 ਵਾਰ ਇੱਕ ਐਮਰਜੈਂਸੀ ਅਲਰਟ ਬੈਲ ਵਜਾਈ ਜਾਂਦੀ ਸੀ। ਡਿਸਿਪਲਿਨ ਦੇ ਤੌਰ ਦੇ ਉੱਤੇ ਬੱਚੇ ਭੱਜ ਕੇ ਆਉਂਦੇ ਸੀ, ਭੱਜ ਕੇ ਆ ਕੇ ਉਹਨਾਂ ਨੂੰ ਸਪੋਟ ਪਤਾ ਹੁੰਦਾ ਸੀ ਕਿਵੇਂ ਖੜ੍ਹੇ ਹੋਣਾ ਗਰਾਊਂਡ ਦੇ ਵਿੱਚ ਅਤੇ ਉਸ ਤੋਂ ਬਾਅਦ ਦੇ ਨੈਕਸਟ ਐਕਸ਼ਨ ਦੇ ਉੱਪਰ ਕਿਵੇਂ ਜਾਣਾ। ਯਾਨੀ ਕਿ ਬੱਚਿਆਂ ਨੂੰ 7ਵੀਂ ਤੱਕ ਇੰਨੇ ਡਿਸਿਪਲਿਨ ਬਣਾ ਦਿੱਤਾ ਗਿਆ ਕਿ ਇਨ ਕੇਸ ਤੁਸੀਂ ਕਿਸੇ ਬਿਲਡਿੰਗ 'ਚੋਂ ਐਮਰਜੈਂਸੀ ਕੁਛ ਹੋ ਗਿਆ ਤੁਸੀਂ ਕਿਵੇਂ ਭੱਜ ਕੇ ਨਿਕਲਣਾ ਅਤੇ ਕਿਵੇਂ ਇਕੱਠੇ ਹੋ ਕੇ ਵਿਉਂਤ ਬਣਾ ਕੇ ਉਸ ਪ੍ਰੋਬਲਮ 'ਚੋਂ ਬਾਹਰ ਆਉਣਾ ਹੈਗਾ। ਦੂਸਰਾ ਪਾਸਾ ਕਿ ਹਰੇਕ ਕਲਾਸ 'ਤੇ ਐਕਸਰਸਾਈਜ਼ ਯਾਨੀ ਕਿ ਫਿਜ਼ੀਕਲ ਫਿਟਨੈਸ ਦੇ ਉੱਪਰ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ। ਔਰ ਮੈਂ ਹਮੇਸ਼ਾ ਨੋਟਿਸ ਕੀਤਾ ਕਿ ਜਿਸ ਤਰ੍ਹਾਂ ਸਾਡੇ ਘਰਾਂ 'ਚ ਅਤੇ ਸਾਡੇ ਸਕੂਲਾਂ 'ਚ ਇੱਥੇ ਬੱਚੇ ਭਾਰੇ ਭਾਰੇ ਨੇ, ਮੈਕਡੋਨਲ ਦੇ ਬਰਗਰ ਖਾ ਖਾ ਕੇ, ਟਿੱਕੀਆਂ ਖਾ ਖਾ ਕੇ ਜਾਂ ਚੋਕਲੇਟਸ ਖਾ ਖਾ ਕੇ, ਕੋਲਡ ਡਰਿੰਕ ਪੀ ਪੀ ਕੇ ਹੋਏ ਪਏ ਨੇ, ਉੱਥੇ ਬੱਚਿਆਂ ਨੂੰ ਹੈਲਦੀ ਮਾਨਸਿਕ ਤੌਰ 'ਤੇ ਅਤੇ ਫਿਜ਼ੀਕਲ ਤੌਰ 'ਤੇ ਰੱਖਿਆ ਜਾ ਰਿਹਾ। ਇਹੀ ਕਾਰਨ ਹੈ ਕਿ 7ਵੀਂ ਤੋਂ ਬਾਅਦ ਬੱਚੇ ਨੂੰ ਕਿਹਾ ਜਾਂਦਾ ਕਿ ਤੂੰ ਆਪਣਾ ਸਿਲੇਬਸ ਪੁੱਲ ਕਰ ਸਕਦਾ, ਯਾਨੀ ਕਿ ਤੂੰ ਕੀ ਬਣਨਾ ਚਾਹੁੰਦਾ। ਅਗਰ ਉਹ ਪਾਇਲਟ ਬਣਨਾ ਚਾਹੁੰਦਾ, ਐਵੀਏਸ਼ਨ 'ਚ ਜਾਣਾ ਚਾਹੁੰਦਾ, ਉਹਦੇ ਸਿਲੇਬਸ ਨੂੰ ਸਿਲੈਕਟ ਕਰਕੇ ਉਹਨੂੰ ਤੋੜ ਲਿਆ ਜਾਂਦਾ। ਯਾਨੀ ਕਿ ਬੱਚਿਆਂ ਨੂੰ ਸੇਧ ਦੇ ਕੇ ਮੁਲਕ ਦੀ ਆਉਣ ਵਾਲੀ ਲੇਬਰ ਅਤੇ ਆਉਣ ਵਾਲੀ ਤਰੱਕੀ ਤਿਆਰ ਕੀਤੀ ਜਾ ਰਹੀ ਹੈ। ਸਾਡੇ ਕੋਲ ਭਾਰਤ ਦੇ ਵਿੱਚ ਜਨਾਨੀਆਂ ਕੱਪੜੇ ਉਤਾਰ ਰਹੀਆਂ ਨੇ, ਘੱਟ ਤੋਂ ਘੱਟ ਕੱਪੜੇ ਪਾਉਂਦੀਆਂ ਨੇ, ਉਹਨਾਂ ਦੇ 3 ਮਿਲੀਅਨ ਫੋਲੋਅਰ ਹੁੰਦੇ ਨੇ। ਰੋਜ਼ ਉਹ ਛੋਟੇ ਲੈਵਲ ਦਾ ਕੱਪੜਾ ਪਾ ਕੇ ਆਪਣੇ ਲੱਤਾਂ ਬਾਹਾਂ ਅਤੇ ਸਰੀਰ ਨੂੰ ਨੰਗਾ ਕਰਕੇ ਦਿਖਾਉਂਦੀਆਂ ਨੇ ਅਤੇ ਕਿਸੇ ਗਾਣੇ 'ਤੇ ਠੁਮਕੇ ਲਾਉਂਦੀਆਂ ਨੇ। ਅਤੇ ਉੱਧਰ ਸਾਡੇ ਜਿਹੜਾ ਯੁਵਾ ਹੈਗਾ ਉਹ ਇੰਸਟਾਗ੍ਰਾਮ 'ਤੇ ਉਹਨਾਂ ਨੂੰ ਭੈਣ ਅਤੇ ਮਾਂ ਦੀਆਂ ਗਾਲਾਂ ਦੀਆਂ ਬਖਸ਼ਿਸ਼ਾਂ ਦਿੰਦਾ ਹੋਇਆ ਜਿਹੜਾ ਆਪਣੇ ਰਿਵਿਊ ਇਕੱਠੇ ਕਰ ਰਿਹਾ ਹੁੰਦਾ ਕਿ ਲੋਕ ਮੈਨੂੰ ਵੀ ਲਾਈਕ ਦੱਬ ਦੇਣ। ਅੱਜ ਅਸੀਂ ਲਾਈਕ ਦੀ ਗੇਮ ਦੇ ਵਿੱਚ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਘੇਰੇ 'ਚ ਐਸੇ ਫਸ ਚੁੱਕੇ ਹਾਂ ਕਿ ਸਾਡੀ ਮਾਨਸਿਕਤਾ ਇੰਨੀ ਗਰੀਬ ਹੋ ਚੁੱਕੀ ਹੈ, ਸਾਨੂੰ ਲੱਗਦਾ ਕਿ ਜੇ ਅਸੀਂ ਮੋਰਗੇਜ ਵੀ ਵੇਚਣੀ ਆ ਜਾਂ ਖਾਣਾ ਵੀ ਵੇਚਣਾ, ਇੰਸਟਾਗ੍ਰਾਮ ਫੇਸਬੁੱਕ ਤੋਂ ਬਿਨਾਂ ਸਾਡਾ ਖਾਣਾ ਅਤੇ ਮੋਰਗੇਜ ਨਹੀਂ ਵਿਕੂਗਾ। ਯਾਨੀ ਕਿ ਸਾਨੂੰ ਆਪਣੇ ਆਪ ਤੋਂ ਭਰੋਸਾ ਚੱਕਿਆ ਗਿਆ, ਸਾਨੂੰ ਆ ਸੋਸ਼ਲ ਵੈਬਸਾਈਟਾਂ ਲੱਗਦੀਆਂ ਪਈਆਂ ਕਿ ਇਹ ਸਾਡਾ ਕਾਰੋਬਾਰ ਚਲਾਉਣਗੀਆਂ। ਹੁਣ ਇਹਦੇ 'ਤੇ ਐਡ ਪਾਉਣ ਵਾਲੇ ਲੋਕ, ਜਿਵੇਂ ਮੈਂ $1,000 ਦੀ ਐਡ ਪਾ ਦਿੰਦਾ, $1,000 ਜਦੋਂ ਮੈਂ ਫੇਸਬੁੱਕ ਨੂੰ ਪੇ ਕਰਦਾ, ਮੇਰਾ ਕੰਮ ਹੈਗਾ ਡਰਾਈ ਕਲੀਨ ਦਾ, ਜਦੋਂ ਕੋਈ ਵੀ ਬੰਦਾ ਡਰਾਈ ਕਲੀਨ 'ਤੇ ਮੈਨੂੰ ਦੱਬਦਾ, ਮੇਰੇ ਤੋਂ ਘੱਟ ਰੇਟ 'ਤੇ 9 ਲੋਕ ਹੋਰ ਉਹਦੇ ਬੋਕਸ ਦੇ ਵਿੱਚ ਆ ਜਾਂਦੇ ਨੇ ਕਿ ਇਹਨੂੰ ਛੱਡ ਇਕੱਲੇ ਨੂੰ, ਇਹਦੇ ਨਾਲ ਦੇ 9 ਹੋਰ ਬੈਠੇ ਨੇ ਅਤੇ ਆ 2 ਕਾਰਪੋਰੇਟ ਬੈਠੇ ਨੇ, ਇਹ 11 ਦੇ ਵਿੱਚੋਂ ਜਿਹੜਾ ਮਰਜ਼ੀ ਲੈ ਲਾ, ਅਤੇ ਮੈਨੂੰ ਭੁਲੇਖਾ ਹੁੰਦਾ ₹1,000 ਦੇ ਕੇ ਮੈਂ ਗਾਹਕ ਪੁੱਲ ਕਰ ਰਿਹਾ। ਇਸ ਤਰ੍ਹਾਂ ਦੀਆਂ ਮਾਰਕੀਟਿੰਗਸ ਤੋਂ ਲੈ ਕੇ ਹਰ ਚੀਜ਼ ਮੰਦਬੁੱਧੀ ਦਾ ਸ਼ਿਕਾਰ ਜਿਹੜੀ ਹੁੰਦੀ ਆ ਰਹੀ ਹੈਗੀ ਆ। ਜਿਹੜੀ ਬਾਤ ਸੁਣ ਰਹੇ ਹੋ, ਮੈਂ ਅਮਨਦੀਪ ਸਿੰਘ ਬੈਰੀਪਾਲ, 9:17 ਹੋ ਚੁੱਕੇ ਨੇ। ਸੋਚਣ ਵਾਲੀ ਗੱਲ ਹੈ ਕਿ ਜਿੰਨੀ ਵੀ ਮੈਂ ਗੱਲਬਾਤ ਪਿਛਲੇ ਕੁਛ ਮਿੰਟਾਂ ਦੇ ਵਿੱਚ ਕੀਤੀ ਆ, ਡੋਨਲਡ ਟਰੰਪ ਤੋਂ ਲੈ ਕੇ ਰਸ਼ੀਅਨ ਜਿਹੜਾ ਇਨਫਲੂਐਂਸ ਹੈਗਾ ਉਹਦੇ ਤੋਂ ਲੈ ਕੇ, ਰਸ਼ੀਆ ਨੇ ਇੱਕ ਮਿਜ਼ਾਈਲ ਯੂਜ਼ ਕੀਤੀ ਹੈ ਜਿਹਦੀ 12,000 ਕਿਲੋਮੀਟਰ ਪਰ ਆਰ ਦੀ ਸਪੀਡ ਹੈ, ਜਿਹੜੀ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਚੱਲਦੀ ਹੈ। ਇਹ ਮਿਜ਼ਾਈਲ ਜਿਹੜੀ ਹੈਗੀ ਹੈ ਇੱਕ ਐਸੀ ਜਗ੍ਹਾ ਦਾਗੀ ਗਈ ਹੈ ਯੂਕਰੇਨ 'ਚ ਜਿੱਥੋਂ ਯੂਕਰੇਨ ਔਰ ਯੂਰਪ ਦੀ 7% ਐਨਰਜੀ ਡਿਲੀਵਰ ਹੁੰਦੀ ਹੈ। ਇੱਧਰੋਂ ਯੂਕਰੇਨ ਵੱਲੋਂ ਜ਼ਬਰਦਸਤ ਜਿਹੜੇ ਹੈਗੇ ਨੇ ਅਟੈਕ ਕੀਤੇ ਗਏ ਡਰੋਨ ਰਾਹੀਂ, ਰਸ਼ੀਆ ਦੀਆਂ 3 ਰਿਫਾਈਨਰੀਆਂ 6 ਦੇ ਵਿੱਚੋਂ 5 ਚੋਂ ਭੰਨ ਦਿੱਤੀਆਂ ਗਈਆਂ ਨੇ। ਡੀਜ਼ਲ ਪ੍ਰਾਈਸ ਦੁਨੀਆ ਦੇ ਵਿੱਚ ਉੱਪਰ ਜਾਣ ਦੇ ਕਾਰਨ ਰਸ਼ੀਆ ਐਂਡ ਇਸ ਸਮੇਂ ਈਰਾਨ ਬਣੇ ਹੋਏ ਨੇ। ਬਾਕੀ ਸਭ ਸਮਝਣ ਸੋਚਣ ਦੀ ਗੱਲ ਹੈ। ਰੇਡੀਓ ਵਾਸ ਦੇ ਵਿੱਚ ਤੁਸੀਂ 905-673-7333 ਕਾਲ ਕਰ ਰਹੇ ਹੋ। ਮੈਂ ਯੂੰ ਗਿਆ ਯੂੰ ਵਾਪਸ ਆਇਆ।
1: क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
2: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 6476562810।
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
7: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-6302-9941।
8: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
9: ਹੈਲੋ ਬ੍ਰੋ, ਕਿੱਥੇ ਆ ਤੂੰ?
10: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
9: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
10: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
9: Nazara Restaurant, 30 Rambler Drive, Brampton, Major Intersection, Steeles and Kennedy. Hone call karo 905-451-2600, 905-451-2600.
11: Yaar, aajkal economy bahut tough chal rahi hai. Trucking industry slow hai, builder closings ruk rahe ne, te kai businesses loss vich ja rahe ne, jithe savings tak khatam hon lag jandi hai. Par Canada vich financial stress te layi legal options available ne. Through the insolvency process, tuhanu debt nu properly assess karan, manage karan, te situation according relief options samjhan vich help karde ne. Is process naal tusi apni financial situation nu control vich laya sakde ho, te agla sahi step plan kar sakde ho. ज्यादा इंफॉर्मेशन लिए आज ही कॉल करो 416-518-3200 416-518-3200।
12: ओ यार, बिजनेस का माड़ा हाल होया पे, कितनी तरकीबा लगा चुका पर फिर भी कोई गल नहीं बन रही।
13: निर्बल बाबे ने कहा से कृपा हो जाओगी, नींबू मिर्चा टंगो, पर कृपा तो हो ही नहीं।
14: ऑनलाइन भी मार्केटिंग करके देख ले पर कोई रिजल्ट ही नहीं आया।
15: एदा मतलब तुसी रेडियो आवाज ट्राई नहीं कीता।
16: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी लई तुसी कॉल कर सकते हो 416-518-3200।

0: ਕਾਮਯਾਬ ਬੈਠੇ ਨੇ ਜੋ ਖੁਸ਼ ਵੀ ਰਹਿੰਦੇ ਨੇ ਅਤੇ ਕਾਮਯਾਬ ਵੀ ਨੇ। ਨਾਮ ਹੈ ਪਰਮਜੀਤ। ਪਰਮਜੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਜੀ, ਔਰ ਤੁਹਾਡਾ ਸਵਾਗਤ ਹੈ ਜੀ, ਵਾਪਸ ਆਏ ਤੁਸੀਂ, ਬੜਾ ਵਧੀਆ ਲੱਗ ਰਿਹਾ।
0: ਥੈਂਕ ਯੂ ਸੋ ਮਚ। ਉਹ ਕਹਿੰਦਾ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਉਹ ਵਿਚਾਰੇ ਕਾਮਯਾਬ ਨੇ। ਹੁਣ ਇਹਨੂੰ ਪੁੱਛੇ, ਤੂੰ ਤਾਂ ਮੰਗਦਾ ਪਿਆ $4-4 lakh, $1 lakh, $3-3 lakh ਇੱਕ ਦਿਨ ਦੇ ਸ਼ੋਅ ਦਾ।
1: ਕਿੰਨਾ?
0: $3-3 lakh ਮੰਗਦੇ ਨੇ ਇਹ ਲੋਕਾਂ ਤੋਂ। ਮਲੰਗ ਰਹੋ, ਖੁਸ਼ ਰਿਹਾ ਕਰੋ, ਖੁਸ਼ ਬਣ। ਜਿਵੇਂ ਗੁਰਦਾਸ ਮਾਨ ਨੀ ਕਹਿੰਦਾ ਸੀ ਕਿ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲ ਸਕਦੀ ਹੈ। ਸਾਰੀ

0: ਸਾਰੀ ਜ਼ਿੰਦਗੀ ਕੰਮ ਲਿਖਿਆ ਰੱਬ ਨੇ ਮੇਰੀ ਕਿਸਮਤ 'ਚ, ਅਤੇ ਮੈਂ ਕਿਹਾ ਵੀ ਨਹੀਂ ਯਾਰ ਵੀ ਸੁਣਿਆ ਨਹੀਂ ਕਦੇ, ਕਹਿੰਦਾ ਚੱਲਿਓ। ਅਤੇ ਮੈਂ ਵੀ ਉਈਓ ਕਹੀ ਗਿਆ, ਉਹ ਚੰਡੀਗੜ੍ਹ ਜਾਣਾ, ਦੋ ਦਿਨ ਰਹਿ ਕੇ ਆਊਂਗਾ, ਬਡਾਲੀ ਆਉਣੇ ਨੇ, ਬਡਾਲੀ ਆਉਣੇ ਨੇ, ਉਹ ਹਾਈਪ ਜਿਹੜੀ ਬਣ ਗਈ। ਮੈਨੂੰ ਬੰਦੇ ਨੇ ਕਿਹਾ, ਮੈਂ ਬਡਾਲੀ ਤਾਂ ਕਦੇ ਦੇਖੀ ਨਹੀਂ ਸੀ, ਮੈਂ ਇੱਥੇ ਆਇਆ, ਮੈਂ ਰੇਡੀਓ ਸ਼ੁਰੂ ਕੀਤਾ। ਮੈਨੂੰ ਕਹਿੰਦਾ ਬਾਈ ਜੀ ਮੈਂ ਨਾ ਚੰਡੀਗੜ੍ਹ ਜਾ ਕੇ ਆਇਆ, ਇੱਥੇ ਸੀ ਮੁੰਡਾ, ਤੁਹਾਨੂੰ ਇੱਕ ਬੰਦੇ ਦਾ ਨੰਬਰ ਦੇਣਾ ਹੁਸ਼ਿਆਰਪੁਰ ਦੇ ਏਰੀਏ ਵੱਲ ਲਧਾ ਕੇ ਦਿੰਦਾ, ਬਈ ਪਤਾ ਨਹੀਂ ਉੱਥੇ ਚੰਡੀਗੜ੍ਹ ਮਿਲਿਆ, ਬਈ ਬਾਲ ਜੇ ਖੁੱਲ੍ਹੇ ਹੁੰਦੇ ਨੇ, ਪੱਗ ਬੰਨੀ ਹੁੰਦੀ ਆ, ਵੀ ਇਹ ਬੰਦਾ ਜਿਹੜਾ ਹੈਗਾ ਨਾ ਗਾਉਂਦਾ ਬਹੁਤ ਸੋਹਣਾ, ਅਤੇ ਤੁਸੀਂ ਕਿਸੇ ਪ੍ਰਮੋਟਰ ਨਾਲ ਗੱਲ ਕਰਾ ਦਿਓ। ਹੁਣ ਮੈਂ ਨਵਾਂ ਨਵਾਂ ਮੌਲਵੀ ਵਾਲੀ ਨਹੀਂ ਗੱਲ ਹੁੰਦੀ, ਵੀ ਬਹੁਤ ਜ਼ਿਆਦਾ ਪੜ੍ਹਦਾ ਫਿਰ ਉੱਚੀ ਉੱਚੀ, ਅਤੇ ਉਹ ਮੈਂ ਨਵਾਂ ਨਵਾਂ ਰੇਡੀਓ 'ਚ ਆਇਆ ਸੀ, ਬੜੇ ਸ਼ੌਂਕ ਹੁੰਦੇ ਸੀ ਕੈਪਟਨ ਅਮਰਿੰਦਰ ਨੇ ਆਹ ਕਰਤਾ, ਉਹਨੇ ਆਹ ਕਰਤਾ, ਜਿਵੇਂ ਉਹ ਟਿਪੀਕਲ ਜਿਹੇ ਨਹੀਂ ਰੇਡੀਓ ਹੁੰਦੇ, ਟਿਪੀਕਲ ਟਾਈਪ ਮੈਂ ਰੇਡੀਓ ਕਰਦਾ ਹੁੰਦਾ ਸੀ, ਵੀ ਅਗਲਾ ਗਾਣਾ ਆਹ, ਪਿਛਲਾ ਗਾਣਾ ਆਹ, ਕੈਪਟਨ ਨੇ ਐਂ ਕਰਤਾ, ਫਲਾਣ ਨੇ ਐਂ ਕਰਤਾ, ਬਾਦਲ ਐਂ ਕਰ ਦੇਣਗੇ। ਬਸ ਇੱਥੇ ਤੱਕ ਇਹ ਸੋਚ ਸੀ ਮੇਰੀ, ਇਹ ਤਾਂ ਤਾਂ ਸੋਚ ਇਹ ਨਹੀਂ ਸੀ ਮੇਰੀ, ਹੁੰਦਾ ਵੀ ਇੱਦਾਂ ਹੀ ਆ। ਇੱਥੇ ਸਵੇਰੇ ਸਵੇਰੇ ਸਾਰਿਆਂ ਨੂੰ ਚੀਜ਼ਾਂ ਪਰੋਸ ਦਿੱਤੀਆਂ ਜਾਂਦੀਆਂ ਕਿ ਭਗਵੰਤ ਮਾਨ ਨੇ ਫਲਾਣੇ ਦਾ ਐਂ ਕਰਤਾ, ਨਨ ਆਫ ਅਵਰ ਬਿਜ਼ਨਸ, ਸਾਡਾ ਕੋਈ ਲੈਣ ਦੇਣ ਨਹੀਂ, ਅਤੇ ਸਾਨੂੰ ਸਾਡੇ ਸਕੂਲ ਟਰੱਸਟੀ ਦਾ ਨਾਂ ਨਹੀਂ ਪਤਾ, ਅਤੇ ਸਾਡੇ ਬੱਚੇ ਦੇ ਸਕੂਲ 'ਚ ਡਰੱਗਸ ਕੌਣ ਵੇਚਦਾ ਡਰਾਈਵਿੰਗ ਪਾਰਕਿੰਗ ਲੋਟ ਦੇ ਵਿੱਚ ਖੜ੍ਹ ਕੇ, ਸਾਨੂੰ ਉਹਦਾ ਵੀ ਨਾਂ ਨਹੀਂ ਪਤਾ
1: ਜੀ,
0: ਅਤੇ ਸਾਡੇ ਬੱਚੇ ਨੂੰ ਕਿਹੜਾ ਦੂਜਾ ਬੰਦਾ ਗੋਲੀਆਂ ਖਿਲਾਉਂਦਾ, ਖਾ ਕੇ ਦੇਖ ਕੇ ਇੱਕ ਸਵਾਦ ਆਜੂਗਾ, ਸਾਰੀ ਪੜ੍ਹਾਈ ਦੀ ਸਟ੍ਰੈਸ ਮੁੱਕ ਜੂਗੀ। ਇਹ ਭੋਲੇ ਜਿਹੇ ਲੋਕ ਉਹ ਗੋਲੀ ਲੈ ਕੇ ਮੂੰਹ 'ਚ ਪਾ ਲੈਂਦੇ ਨੇ, ਅਤੇ ਲੱਗਦਾ ਵੀ ਚੌੜ ਚੌੜ 'ਚ ਇੱਕ ਬੜੀ ਵਧੀਆ ਚੀਜ਼ ਹੈ। ਉੱਥੋਂ ਸ਼ੁਰੂਆਤ ਹੁੰਦੀ ਹੈ ਬੀਜ ਦੀ, ਫਿਰ ਉਹ ਲੈ ਕੇ ਜਾਂਦਾ ਵੇਪ ਦੀ ਦੁਕਾਨ 'ਤੇ ਜਿਹੜੀਆਂ ਨਾਲ ਖੁੱਲ੍ਹੀਆਂ ਹੁੰਦੀਆਂ ਨੇ, ਜਿਹਨੂੰ ਕਿਹਾ ਜਾਂਦਾ ਵੀ ਬਹੁਤ ਵਧੀਆ ਸਿਗਰਟ ਨਾਲ ਤਾਂ ਕੈਂਸਰ ਹੋ ਜਾਂਦਾ ਸੀ, ਵੇਪ ਤਾਂ ਬਈ ਸਿਹਤ ਹੀ ਬਣਾ ਦਿੰਦੀ ਆ ਬੰਦੇ ਦੀ, ਇੱਦਾਂ ਦੱਸ ਕੇ ਪ੍ਰਮੋਟ ਕੀਤੀਆਂ ਜਾਂਦੀਆਂ। ਫਿਰ ਉੱਥੋਂ ਸਿਲਸਿਲਾ ਸਟਾਰਟ ਹੁੰਦਾ ਲਾਈਫ ਦੀ ਬਰਬਾਦੀ ਦਾ, ਅਤੇ ਉਹਦੇ ਘਰ ਦੀ ਬਰਬਾਦੀ ਦਾ, ਪੇਰੈਂਟਸ ਦੀ ਬਰਬਾਦੀ ਦਾ। ਇਸੇ ਤਰ੍ਹਾਂ ਦੇ ਨਾਲ ਬਈ ਮੈਂ ਸਕੂਲ ਦੇ ਟਰੱਸਟੀ ਨੂੰ ਤਾਂ ਜਾਣਦਾ ਨਹੀਂ, ਮੇਰੇ ਬੱਚੇ ਦੇ ਸਕੂਲ 'ਚ ਕੀ ਐਕਟੀਵਿਟੀ ਹੁੰਦੀ, ਨਨ ਆਫ ਮਾਈ ਬਿਜ਼ਨਸ। ਟੀਚਰ ਦਾ ਨਾਂ ਘਰ ਵਾਲੀ ਤੋਂ ਸੁਣਿਆ ਸੀ, ਪ੍ਰਿੰਸੀਪਲ ਮੈਨੂੰ ਪਤਾ ਨਹੀਂ ਕੌਣ ਆ, ਪਰ ਬੱਚਾ ਮੈਂ ਉਹਨਾਂ ਨੂੰ 8 ਘੰਟੇ ਰੋਜ਼ ਦੇ ਦਿੰਦਾ, ਮੇਰਾ ਤੁਸੀਂ ਰੱਖ ਲਓ, 8 ਘੰਟਿਆਂ ਦੀ ਬੱਚਾ ਉਹਨਾਂ ਨੂੰ ਸਪੁਰਦ ਕੀਤਾ ਹੋਇਆ ਮੈਂ, ਜਿਹਦੇ ਤੋਂ ਮੈਂ ਸੋਚਦਾ ਪਿਆ ਮੇਰਾ ਦਫ਼ਤਰ, ਮੇਰੇ ਕੰਮ, ਮੇਰੇ ਕਾਰੋਬਾਰ ਇਹ ਸਾਂਭੂਗਾ ਵੱਡਾ ਹੋ ਕੇ
1: ਜੀ,
0: ਅਤੇ ਮੈਨੂੰ ਇਹੀ ਨਹੀਂ ਪਤਾ ਵੀ ਇਹਨੂੰ ਕੋਈ ਹੋਰ ਸਾਂਭੀ ਫਿਰਦਾ
1: ਜੀ,
0: ਅਤੇ ਉਹ ਪ੍ਰਾਈਵੇਸੀਆਂ ਰੱਖਦਾ ਹੋਇਆ ਕਮਰੇ ਬੰਦ ਕਰਨ ਲੱਗ ਜਾਂਦਾ, ਫੋਨਾਂ ਨੂੰ ਲੋਕ ਲਾਉਣੇ ਸ਼ੁਰੂ ਕਰ ਦਿੰਦਾ, ਮਾਂ ਅਤੇ ਪਿਓ ਨੂੰ ਕਹਿੰਦਾ ਤੁਹਾਨੂੰ ਕੁਛ ਨਹੀਂ ਪਤਾ, ਮੈਨੂੰ ਪਤਾ, ਅਤੇ ਮਾਂ ਪਿਓ ਬੈਠ ਕੇ ਲੋਕਾਂ ਕੋਲ ਤਾਰੀਫਾਂ ਕਰਦਾ, ਸਾਡੇ ਵਾਲਾ ਬਹੁਤ ਚੰਗਾ
1: ਜੀ,
0: ਲੋਕਾਂ ਦਾ ਤਾਂ ਪਤਾ ਨਹੀਂ ਸਾਨੂੰ
1: ਜੀ।
0: ਫਿਲਹਾਲ ਮੈਂ ਬੈਕ ਆਇਆ ਅਤੇ ਮੈਨੂੰ ਇਹੀ ਮਿਲੇ, ਭਾਈ ਸਾਹਿਬ ਖੁਸ਼ ਬੰਦਿਆਂ ਨੂੰ ਕਦੇ ਮਿਲਿਆ ਨਹੀਂ, ਜਿਹੜੇ ਮਿਲੇ ਨੇ ਤਾਂ ਬੜੇ ਕਾਮਯਾਬ ਨੇ, ਮੇਰੀ ਗੱਲ ਬਹੁਤ ਅੱਛੀ ਹੋਈ, ਪੋਜ਼ਿਟਿਵ ਗੱਲ ਹੋਈ, ਅਤੇ ਮੈਨੂੰ ਇਸ ਬੰਦੇ ਦੇ ਸ਼ਬਦ ਯਾਦ ਨੇ, ਇਹਨੇ ਮੈਨੂੰ ਕਿਹਾ ਕਿ ਮੈਂ ਕਿਹਾ ਬਾਈ ਜੀ ਤੁਸੀਂ ਵੀ ਕਿੱਦਾਂ ਦੇ ਗਾਣੇ, ਕਹਿੰਦੇ ਤੁਸੀਂ ਕੋਈ ਸ਼ਬਦ ਬੋਲੋ ਮੈਂ ਉਹ 'ਤੇ ਗਾ ਦੂੰਗਾ। ਯਕੀਨ ਮੰਨਿਓ ਮੇਰੀ ਇੰਨਾ 20 ਮਿੰਟ ਗੱਲ ਹੋਈ, ਇੰਟਰਸਟ ਬਣ ਗਿਆ ਸਾਡਾ, ਮੈਂ 2 ਸ਼ਬਦ ਬੋਲੇ, ਗੁੱਸਾ, ਇਹਨੇ ਗੁੱਸੇ 'ਤੇ ਗਾਣਾ ਗਾਤਾ। ਮੈਂ ਬੋਲਿਆ ਕਿ ਕੁਛ ਹੋਰ ਇੱਕ ਵਰਡ ਬੋਲਤਾ, ਮੈਨੂੰ ਯਾਦ ਨਹੀਂ ਹੁਣ, ਉਹਦੇ 'ਤੇ ਵੀ ਇਹਨੇ ਗਾਤਾ। ਮੈਂ ਕਿਹਾ ਯਾਰ ਬੜਾ ਵਧੀਆ ਬੰਦਾ। ਮੈਂ ਨਾ ਉਹਨਾਂ ਦਿਨਾਂ 'ਚ ਇੱਕ ਬੰਦਾ ਹੁੰਦਾ ਸੀ ਵੈਨਕੂਵਰ ਦੇ ਵਿੱਚ, ਉਹਦਾ ਨੰਬਰ ਲਿਆ ਕਿਸੇ ਤੋਂ, ਪ੍ਰਮੋਟਰ, ਉਹ ਦਾਰੂ ਬਹੁਤ ਟੁੱਸਦਾ ਸੀਗਾ, ਮੈਨੂੰ ਬੇਵੜੇ ਬਹੁਤ ਬੁਰੇ ਲੱਗਦੇ ਨੇ, ਹਾਂਜੀ ਸਾਡੀ ਇੰਡਸਟਰੀ 'ਚ ਵੀ ਬੇਵੜੇ ਹੈਗੇ ਨੇ ਅਤੇ ਹੋਰ ਜਗ੍ਹਾ ਵੀ ਬੇਵੜੇ ਹੁੰਦੇ ਨੇ। ਮੈਨੂੰ ਬੇਵੜਾ ਉਹ ਹੁੰਦਾ ਜਿਹਨੂੰ ਸ਼ਰਾਬ ਦੀ ਬੋਤਲ ਪੀ ਕੇ ਪਤਾ ਹੀ ਨਾ ਲੱਗੇ ਮੈਂ ਕੀ ਮੂੰਹ 'ਚੋਂ ਵਗ ਰਿਹਾ, ਉਹਨੂੰ ਬੇਵੜਾ ਕਹਿੰਦੇ ਹੁੰਦੇ ਨੇ। ਬੰਬੇ ਵੱਲ ਦਾ ਸ਼ਬਦ ਆ, ਪਰ ਇਹ ਪੰਜਾਬ 'ਚ ਵੀ ਪ੍ਰਚਲਿਤ ਆ ਬੇਵੜਾ, ਵੀ ਦਾਰੂ ਪੀ ਲਈ ਪਤਾ ਹੀ ਨਹੀਂ ਲੱਗਿਆ ਕੀ ਬੋਲੀ ਜਾ ਰਹੇ ਹਾਂ, ਭੌਂਕੀ ਜਾ ਰਿਹਾ ਬਸ। ਅਤੇ ਇੱਦਾਂ ਦੀ ਹੀ ਮਤਲਬ ਬੰਦੇ ਨਾਲ ਮੇਰੀ ਗੱਲ ਹੋਈ, ਮੈਂ ਇਹਨੂੰ ਫੋਨ 'ਤੇ ਕਿਹਾ, ਮੈਂ ਕਿਹਾ ਯਾਰ ਉਹ ਬੰਦਾ ਤਾਂ ਬੜਾ ਬੇਕਾਰ ਆ, ਦਾਰੂ ਪੀ ਕੇ ਪਤਾ ਨਹੀਂ ਕੀ ਬੋਲੀ ਗਿਆ ਮੈਨੂੰ, ਬਈ ਉਹਨੂੰ ਇਹੀ ਨਹੀਂ ਪਤਾ ਸੀ ਮੈਂ ਕੌਣ ਆ, ਉਹ ਸਮਝ ਗਿਆ ਉਹਦੇ ਘਰੋਂ ਫੋਨ ਆਇਆ ਹੋਇਆ, ਉਹਨੂੰ ਕਹਿ ਆਉਂਦਾ ਮੈਂ ਹੁਣ ਤੇਰੀ ਮਾਂ ਦੀ ਆਪਣੀ ਘਰ ਵਾਲੀ ਨੂੰ ਗਾਣਾ ਕੱਢੀ ਜਾਵੇ। ਅਤੇ ਮੈਂ ਉਹਨੂੰ ਕਹਿ ਬਾਈ ਜੀ ਮੈਂ ਆ ਜੀ ਇੱਥੋਂ ਟੋਰਾਂਟੋ ਤੋਂ ਬੋਲਦਾ, ਤੁਹਾਨੂੰ ਮੈਂ ਗੱਲ ਕੀਤੀ ਸੀ ਇੱਕ ਮੁੰਡਾ ਆਇਆ ਉਹਨਾਂ ਗੱਲ ਕਰ। ਫਾਈਨਲੀ ਇਹ ਮੁੰਡਾ ਇੱਥੇ, ਚਲੋ ਸਹੀ ਜਗ੍ਹਾ ਮਿਲ ਗਿਆ, ਇਹਨੂੰ ਭਾਈ ਸਾਹਿਬ ਲੈ ਕੇ ਆਏ ਜਿਹੜੇ, ਉਹਨਾਂ ਨੇ ਸ਼ੋਅ ਵੀ ਕਰਾਏ ਬੜੇ ਵਧੀਆ, ਉਹਨਾਂ ਨੇ ਪ੍ਰਮੋਟ ਕੀਤਾ, ਪੈਰ ਲੱਗ ਗਏ, ਚਲੋ ਵਧੀਆ, ਚੰਗੇ ਲੋਕਾਂ ਦੀ ਤਾਰੀਫ ਕਰਨੀ ਚਾਹੀਦੀ ਹੈ, ਚੰਗੇ ਲੋਕਾਂ ਦੇ ਵਿੱਚ ਆ ਗਿਆ। ਪਰ ਖੁਸ਼ ਬੰਦਿਆਂ ਨੂੰ ਕਦੇ ਤੋਂ ਮਿਲਿਆ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਕਾਮਯਾਬ ਨੇ। ਲੋਕਾਂ ਨੂੰ ਮੂਰਖ ਨਾ ਬਣਾਓ, ਕਾਮਯਾਬੀ ਜ਼ਿੰਦਗੀ ਦਾ ਇੱਕ ਐਸਾ ਜਨੂੰਨ ਅਤੇ ਨਸ਼ਾ ਹੈ, ਜਿਹਦੇ ਕੋਲ ਨਹੀਂ ਹੈਗੀ ਉਹ ਇਹਨੂੰ ਗਾਲਾਂ ਕੱਢਦਾ, ਜਿਹਦੇ ਕੋਲ ਹੈਗੀ ਆ ਉਹ ਮਾਣ ਮਹਿਸੂਸ ਕਰਦਾ। ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਹੋਵੋ, ਕਾਮਯਾਬ ਹੁੰਦੇ ਹੁੰਦੇ ਮੌਤ ਨੂੰ ਯਾਦ ਰੱਖੋ ਕਿ ਇੱਥੋਂ ਤੁਰ ਜਾਣਾ, ਆਖਿਰ ਛੱਡਣੇ ਮਹਿਲ ਮਨਾਰੇ, ਬੈਠ ਸਦਾ ਨਹੀਂ ਰਹਿਣਾ, 4 ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨਹੀਂ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ ਉਹੀ ਵੱਢਣਾ ਪੈਣਾ। ਮੈਨੂੰ ਨਾ ਇੱਕ ਬੰਦੇ ਮਿਲੇ ਪਿਛਲੇ ਕੁਛ ਦਿਨਾਂ ਪਹਿਲਾਂ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, 10 ਸਾਲ ਤੋਂ ਜਾਣਦੇ ਹਾਂ, ਦਾੜਾ ਆ, ਬੜੇ ਸਖਤ ਜਿਹੇ ਦਿਮਾਗ ਦੇ ਨੇ, ਪ੍ਰੋ ਖਾਲਿਸਤਾਨੀ ਜਿਵੇਂ ਹੁੰਦੇ
1: ਜੀ
0: ਉਸ ਟਾਈਪ ਦੇ ਨੇ ਉਹ
1: ਜੀ।
0: ਉਹ ਮੈਂ ਨਾ ਗੱਲ ਕਰਨ ਲੱਗ ਗਿਆ, ਕਹਿੰਦਾ ਤੂੰ ਤਾਂ ਯਾਰ ਜਿਵੇਂ ਨਾ ਕਥਾ ਕਰਨ ਵਾਲੇ ਹੁੰਦੇ, ਉਹਨਾਂ ਵਾਂਗੂ ਬੋਲਣ ਲੱਗ ਗਿਆ, ਬੇਬਾਕ ਜਾਂ ਬਹੁਤ ਬੋਲਦੇ ਨੇ
1: ਜੀ,
0: ਮੈਨੂੰ ਨਾ ਲੱਗਦਾ ਵੀ ਸਾਹਮਣੇ ਵਾਲੇ ਤਾਂ ਐਵੇਂ ਤੁਰੇ ਫਿਰਦੇ ਆ
1: ਜੀ।
0: ਮੈਨੂੰ ਕਹਿਣਾ ਪੈ ਗਿਆ, ਮੈਂ ਕਿਹਾ ਜੀ ਪਿਛਲੇ 10 ਸਾਲ ਤੋਂ ਤੁਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹੋ, ਜਿੱਥੇ ਮੈਂ ਤੁਹਾਨੂੰ ਪਹਿਲੀ ਵਾਰ

0: ਲੋਕ ਫਸਾਉਂਦੇ ਕਿੱਦਾਂ ਤੁਹਾਨੂੰ? ਬੜੀ ਪੁਰਾਣੀ ਗੱਲ ਹੈ, ਜਲੰਧਰ ਮੈਂ ਨਾ ਜਗਰਾਤਾ ਹੋ ਰਿਹਾ ਸੀ।
1: ਅੱਛਾ।
0: ਤੇ ਮੈਂ ਨਾ ਉੱਥੇ ਬਹਿ ਗਿਆ, ਹਾਜ਼ਰੀ ਲਵਾ ਲਈ ਥੋੜ੍ਹੀ ਜਿਹੀ, ਤੇ ਮੈਂ ਕਿਹਾ ਹੁਣ ਚੱਲੀਏ, ਤੇ ਨਾਲ ਦਾ ਬੰਦਾ ਕਹਿੰਦਾ ਕਹਿੰਦਾ ਨਹੀਂ ਨਹੀਂ ਮਾਨ ਸਾਹਿਬ ਨੇ ਆਉਣਾ, ਸੁਣ ਕੇ ਜਾਣਾ ਆਪਾਂ। ਮੈਂ ਕਿਹਾ ਤੈਨੂੰ ਕਹਿੰਦਾ ਬੰਦਾ ਮਾਨ ਸਾਹਿਬ ਨੇ ਆਉਣਾ, ਕਹਿੰਦਾ ਸਟੇਟ ਸੈਕਟਰੀ ਬੋਲ ਕੇ ਗਿਆ। ਚਲੋ ਜੀ, ਉੱਥੇ ਅਸੀਂ ਬਹਿ ਗਏ ਅਤੇ ਹੁਣ ਮਹਾਰਾਜ ਮਾਨ ਸਾਹਿਬ ਨੇ ਐਂਡ 'ਤੇ ਲੇਟ ਦੇ ਲੇਟ ਆਉਣਾ ਹੈ ਨਾ ਖੀਰ 'ਤੇ, ਸਾਨੂੰ ਜਿਹੜੇ ਵੱਡੇ ਵੱਡੇ ਫਨਕਾਰ ਖੀਰ 'ਤੇ ਲੱਗਦੇ ਨੇ, ਵੀ ਅਸੀਂ ਜੋ ਮਹਾਰਾਜ ਪਾਣੀ ਨੂੰ ਅੱਖਾਂ ਦੇ ਛਿੱਟੇ ਮਾਰ, ਪਾਣੀ ਦੇ ਚਾਹ ਪੀ, ਅਤੇ ਇੰਨੀ ਦੇਰ ਜਾਗ ਵੀ ਨਹੀਂ ਆਉਂਦਾ ਉੱਥੇ। ਅਤੇ ਲਓ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਅਤੇ ਅਸੀਂ ਉੱਥੇ ਸਟੇਜ ਸੈਕਟਰੀ ਆ ਗਿਆ। ਅਤੇ ਉਹਨੂੰ ਕਹਿੰਦਾ ਜੀ, ਲਓ ਜੀ, ਕਹਿੰਦਾ ਇੰਤਜ਼ਾਰ ਦੀਆਂ ਘੜੀਆਂ ਖਤਮ। ਠੀਕ ਹੈ ਜੀ, ਹੁਣ ਉਹ ਸ਼ਖਸੀਅਤ ਆ ਰਹੇ ਨੇ ਜਿਨ੍ਹਾਂ ਦੀ ਕੋਈ ਉਹ ਤਾਰੀਫ ਦੇ ਮੁਹਤਾਜ ਨਹੀਂ ਨੇ, ਜਿਨ੍ਹਾਂ ਨੂੰ ਤੁਸੀਂ ਰੇਡੀਓ 'ਤੇ ਸੁਣਿਆ, ਟੀਵੀ 'ਤੇ ਸੁਣਿਆ, ਮਾਨਾਂ ਦੇ ਮਾਨ ਛਿੰਦਾ ਮਾਨ, ਉਹ ਮੈਂ ਖੜ ਤੇਰੀ ਐਸੀ ਸੀ ਤੈਸੀ, ਹੈ ਨਾ? ਕਿਉਂਕਿ ਜਦੋਂ ਉਹ ਮਾਨ ਕਹਿੰਦੇ, ਸਾਨੂੰ ਲੱਗਦਾ ਵੀ ਗੁਰਦਾਸ ਮਾਨ ਹੋਣਾ ਜਾਂ ਪੱਪੂ ਮਾਨ ਹੋਣਾ, ਹੈ ਨਾ, ਇੱਕ ਹੋਣਾ। ਉਹ ਲੋਕ ਤੁਹਾਨੂੰ ਤਾਂ ਫਸਾ ਲੈਂਦੇ ਭਾਅ ਜੀ ਜਾਲ ਦੇ ਵਿੱਚ। ਹੁਣ ਭਾਅ ਜੀ ਉੱਥੇ ਸਾਡਾ ਬੁਰਾ ਹਾਲ, ਇੱਕ ਤਾਂ ਨੀਂਦ ਨਾਲ ਸਾਡਾ ਬੁਰਾ ਹਾਲ ਹੈ ਨਾ, ਉੱਤੋਂ ਅਸੀਂ ਮਾਨ ਸਾਹਿਬ ਨੂੰ ਸੁਣਨ ਬਹਿ ਗਏ, ਤਾਂ ਚਲੋ ਬਾਅਦ 'ਚ ਨਿਕਲਿਆ ਛਿੰਦਾ ਮਾਨ, ਉਹ ਹੁੰਦਾ ਹੁੰਦਾ ਇੱਥੇ ਵੀ ਨਹੀਂ ਆ। ਮੈਂ ਵੀ ਪ੍ਰੋਮਿਸ ਤੁਹਾਨੂੰ ਇੱਧਰ ਕਰ ਜਾਂਦੇ ਨੇ ਸਾਰੇ, ਬਾਅਦ ਹੀ ਆ ਜਾਓ, ਬਾਅਦ 'ਚ ਛਿੰਦਾ ਮਾਨ ਹੀ ਨਿਕਲਦਾ ਸਾਰਿਆਂ ਕੋਲ ਭਾਅ ਜੀ, ਹੈ ਨਾ? ਉਹ ਮੈਂ ਵੀ ਵਿੱਚ ਹੀ ਹਾਂ ਮੈਂ, ਪਰ ਇੰਨਾ ਨਹੀਂ ਹੈਗਾ, ਪਰ ਮੈਂ ਸਹੀ ਦੱਸ ਦਿੰਦਾ ਹੁਣ ਏਅਰ ਦੇ ਉੱਤੇ। ਹਾਂ, ਨਹੀਂ ਜਿਹੜੀ ਗੱਲ ਸੱਚੀ ਹੈ ਸੱਚੀ ਹੈ। ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015। ਤੁਸੀਂ ਵੀ ਚਾਹੁੰਦੇ ਹੋ ਵੀ ਅਗਰ ਤੁਸੀਂ ਮਾਨ ਤੋਂ ਡੀਲ ਕਰਾਉਣੀ ਤਾਂ ਵਿੱਚੋਂ ਮਾਨ ਹੀ ਨਿਕਲੇ ਅਤੇ ਛਿੰਦਾ ਮਾਨ ਨਾ ਨਿਕਲੇ। ਠੀਕ ਹੈ ਜੀ, ਹੁਣ ਸਭ ਤੋਂ ਵੱਡਾ ਜਿਹੜਾ ਯੱਬ ਹੈ ਅਪਰੇਜ਼ਲਾਂ ਦਾ ਬਣਿਆ ਹੋਇਆ, ਅਤੇ ਅਗਰ ਕਿਸੇ ਦੀ ਅਪਰੇਜ਼ਲ ਘੱਟ ਆ ਰਹੀ ਹੈ, ਬਿਲਡਰ ਪੈਸੇ ਨਹੀਂ ਘਟਾ ਰਿਹਾ, ਤਾਂ ਕਾਲ ਕਰ ਲਿਓ 416-804-2015।
1: ਇੰਟਰਸਟ ਰੇਟ ਜਿਹੜਾ ਹੈਗਾ ਅਮਰੀਕਾ ਵਧਾ ਚੁੱਕਿਆ, ਚਲੋ ਕੋਈ ਐਡੀ ਵੱਡੀ ਗੱਲ ਨਹੀਂ, ਕੋਈ ਬੰਬ ਨਹੀਂ ਹੈਗਾ, 0.25 ਜੇ ਆਪਾਂ ਗਿਆ, ਆਪਾਂ ਨੂੰ ਹੁਣ ਕੋਈ ਹੁਣ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ
0: ਜੀ,
1: ਹੈ ਜਾਂ ਹਮ ਮਾੜੇ ਤੇ ਵਹਾਂ ਤੋਂ ਮਾੜੇ
0: ਜੀ।
1: ਪਰ ਕੈਨੇਡਾ ਲੈਟ ਸੀ ਦਸੰਬਰ ਤੱਕ ਕੀ ਰੁੱਖ ਅਪਣਾਉਂਦਾ, ਪਰ ਅਮੈਰੀਕਾ ਦੇ ਵਿੱਚ ਜਿਵੇਂ ਮਾਨ ਆ ਗਿਆ ਮੰਗੋ, ਟਰੰਪ ਨੇ ਲੋਕਾਂ ਨੂੰ ਬੇਵਕੂਫ ਬਣਾ ਕੇ ਪਾਵਲ ਨੂੰ ਸੀਟ ਤੋਂ ਹਟਾਤਾ ਕਿ ਇਹਨੇ ਇੰਟਰਸਟ ਬਹੁਤ ਵਧਾਇਆ ਹੈ, ਮੁਲਕ ਦੀ ਕਿਸ਼ਤ ਬਹੁਤ ਵੱਡੀ ਜਾ ਰਹੀ ਹੈ ਡੈਟ ਦੀ, ਅਗਰ ਇਹਨੂੰ ਲਾ ਦਿੱਤਾ ਜਾਵੇ। ਮੈਨੂੰ ਇੱਕ ਡਾਕਟਰ ਨੇ, ਉਹ ਡਾਕਟਰ ਮਗਰ ਲੱਗੇ, ਕਹਿੰਦੇ ਵੀ ਟਰੰਪ ਇਹਨੂੰ ਚੇਂਜ ਕਰੂਗਾ ਫਿਰ ਇੰਟਰਸਟ ਘੱਟ ਜਾਣਗੇ, ਮੁਲਕ ਦੀ 40 ਟ੍ਰਿਲੀਅਨ ਦੀ ਕਿਸ਼ਤ ਵੀ ਘੱਟ ਜੂ। ਮੈਂ ਉਹਨਾਂ ਨੂੰ ਬੜਾ ਹੱਸ ਰਿਹਾ ਸੀ, ਮੈਂ ਕਿਹਾ ਦੇਖੋ ਤੁਹਾਨੂੰ ਕਿੰਨੀ ਖੂਬਸੂਰਤੀ ਨਾਲ ਬੇਵਕੂਫ ਬਣਾਉਂਦਾ ਹਰੇਕ ਬੰਦੇ ਨੂੰ, ਬਣਾ ਕੇ ਪਤਾ ਵੀ ਨਹੀਂ ਲੱਗਣ ਦਿੰਦਾ ਵੀ ਬਣਾ ਦਿੱਤਾ।
0: ਬਿਲਕੁਲ,
1: ਹੈ ਉਹ ਪਾਵਲ ਦੀ ਜਗ੍ਹਾ ਤੇ ਆਪਣਾ ਬੰਦਾ ਲਾਤਾ, ਆਉਂਦੇ ਇੰਟਰਸਟਿਡ ਫਿਰ ਚੱਕਦਾ ਚੱਕਦਾ ਨਾ। ਸੋ ਅਗਰ ਤੁਸੀਂ ਚਾਹੁੰਦੇ ਹੋ ਕਮਿਟਮੈਂਟ ਦੇ ਨਾਲ, ਇੰਟਰਸਟਿਡ ਕਿੱਧਰ ਨੂੰ ਜਾਣਗੇ, ਕੋਈ ਮੋਰਗੇਜ ਨਵੇਂ ਸਿਰੇ ਤੋਂ ਬਣਾਉਣੀ ਹੈ, ਇਹ ਨਾ ਸੋਚੋ ਕਿ ਮੇਰੇ ਘਰ 'ਚ ਐਕੁਟੀ ਨਹੀਂ ਹੈ, ਮਾਸਟਰ ਮਾਈਂਡ ਬਣ ਕੇ ਨਾ ਘੁੰਮੋ। ਮਾਰਕੀਟ ਦੇ ਵਿੱਚ ਬੈਂਕਸ ਡਿਫਰੈਂਟ ਲੈਵਲ ਦੇ ਉੱਤੇ ਅਪਰੇਜ਼ਲਸ ਕਰਦੇ ਨੇ, ਫਸਟ ਟਾਈਮ ਬਾਇਰ ਲਈ ਅਪਰੇਜ਼ਲ ਦਾ ਮੈਥਡ ਇੱਕ ਲੈਵਲ ਦਾ ਥੋੜ੍ਹਾ ਸਖਤ ਨਹੀਂ ਹੈਗਾ, ਕਿਉਂਕਿ ਚਾਹੁੰਦੇ ਨੇ ਬੜਨ ਵਿੱਚ, 5 ਪ੍ਰੋਪਰਟੀਆਂ ਵਾਲੇ ਲਈ ਅਪਰੇਜ਼ਲ ਲੱਗ ਗਿਆ।
0: ਬਿਲਕੁਲ।
1: ਸੋ ਤੁਸੀਂ ਅਗਰ ਚਾਹੁੰਦੇ ਹੋ ਕੋਈ ਵੀ ਰੀਫਾਈਨੈਂਸਿੰਗ, ਘਰ 'ਚੋਂ ਪੈਸਾ ਕੱਢ ਕੇ ਕੋਈ ਡੈਟਸ ਨੂੰ ਪੇ ਆਊਟ ਕਰਨਾ ਹੈਗਾ, ਕੋਈ ਬੈਡ ਡੈਟ ਪੇ ਕਰਨਾ, ਤੁਸੀਂ ਕਾਲ ਕਰਨੀ ਹੈ ਨੰਬਰ ਟੂ ਕਾਲ
0: 400 ਕੈਸ਼ ਬੈਕ ਬੈਂਕ ਵੱਲੋਂ ਦਿੱਤਾ ਜਾ ਰਿਹਾ। ਮੈਂ ਤਾਂ ਆਪਣੀ ਜਿਹੜੀ ਭੇਟਾਂ ਲੈਣੀ ਲੈਣੀ ਆ, ਇਹ ਨਾ ਸੋਚੇ ਪਰਮਜੀਤ ਨੇ ਕੰਮ ਵੀ ਕਰਵਾ ਦੇਣਾ ਤਾਂ $5,500 ਵੀ ਦੇ ਦੇਣਾ। ਜੇ ਇਸ ਬੰਦੇ ਦੀ 10 ਲੱਖ ਤੋਂ ਥੱਲੇ ਮੋਰਗੇਜ ਹੈ, $5,500 ਕੈਸ਼ ਬੈਕ ਆ ਬੈਂਕ ਵੱਲੋਂ। ਜੇ ਕਿਸੇ ਦੀ 10 ਲੱਖ ਤੋਂ ਉੱਪਰ ਹੈ ਤਾਂ ਉਹਨੂੰ $8,500 ਕੈਸ਼ ਬੈਕ ਆ ਬੈਂਕ ਵੱਲੋਂ। ਠੀਕ ਹੈ ਜੀ, ਰੀਫਾਈਨੈਂਸਿੰਗ ਕਰਵਾਉਣੀ ਆ ਤਾਂ ਵੀ ਮਿਲ ਜਾਏਗਾ, ਪਰਚੇਜ਼ ਕਰਾਉਣੀ ਹੈ ਤਾਂ ਵੀ ਮਿਲ ਜਾਏਗਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਇੱਕੋ ਹੀ ਚੀਜ਼ ਮੈਨੂੰ ਤੁਹਾਡੇ ਕੋਲੋਂ ਚਾਹੀਦੀ, ਕੁਛ ਨਹੀਂ ਚਾਹੀਦਾ, ਸਕੋਰ 650 ਤੋਂ ਉੱਪਰ ਲਏ ਹੋ, ਬੰਦਾ ਚਾਹੇ 20 ਸਾਲ ਦਾ ਚਾਹੇ 120 ਸਾਲ ਦਾ ਚਾਹੇ ਹਸਪਤਾਲ ਦੇ ਬੈੱਡ 'ਤੇ ਪਿਆ, ਕੋਈ ਟੈਨਸ਼ਨ ਨਹੀਂ, ਜਾ ਕੇ ਸਾਈਨ ਕਰਾ ਲਾਂਗੇ। ਕੋਈ ਐਡੀ ਐਨੀ ਸਾਹ ਚੱਲਦੇ ਹੋਣ ਬੰਦੇ ਦੇ, ਉਹਨੂੰ ਪਤਾ ਵੀ ਮੈਂ ਕਿੱਥੇ ਸਾਈਨ ਕਰਨੇ। ਨੰਬਰ ਨੋਟ ਕਰੋ 416-804-2015, ਔਰ 35 ਸਾਲ ਦੀ ਅਮੋਟਾਈਜੇਸ਼ਨ ਦੇ ਨਾਲ ਹੈ, ਇਹ ਕਿਤੋਂ ਨਹੀਂ ਲੱਭਣਾ।
1: 35 ਸਾਲ,
0: ਹਾਂ, ਇਹ ਕਿਸੇ ਨੂੰ ਨਹੀਂ ਲੱਭਣਾ, ਪਰਮਜੀਤ ਕੋਲ ਹੀ ਹੈ। ਨੰਬਰ ਨੋਟ ਕਰ ਲਓ 416-3.75 ਔਰ ਜਿਹੜੇ ਬੰਦਿਆਂ ਦੀ ਮੋਰਗੇਜ ਸੱਜੇ ਖੱਬੇ ਆ ਨਾ, ਇਸ ਵਕਤ ਕਿਸੇ ਦਾ ਘਰ ਦੇ ਵਿੱਚੋਂ ਨਾਮ ਕੱਢਣਾ, ਰੀਨਿਊ ਲਾਇਆ, ਤਾਂ ਬਹੁਤ ਵਧੀਆ ਟਾਈਮ ਹੈ। ਬੀ ਸਾਈਡ ਕੋਲ ਹੈ, ਸੀ ਸਾਈਡ ਕੋਲ ਹੈ, ਜਾਂ ਕਿਸੇ ਨੇ ਬ੍ਰੋਕਰ ਨੇ ਪ੍ਰਾਈਵੇਟ ਦਵਾਤੀ ਸੀ, ਇਹ ਕਹਿ ਕੇ 3 ਮਹੀਨੇ ਬਾਅਦ ਕਰ ਦਿਆਂਗੇ ਬੈਂਕ ਦੇ ਨਾਲ, ਹੁਣ ਨਹੀਂ ਹੋ ਪਾ ਰਹੀ, ਤਾਂ ਨੰਬਰ ਨੋਟ ਕਰੋ 416-804-2015। ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਮੇਰਾ ਨੰਬਰ ਗਵਾ ਬੈਠੋ ਦਾਮਨ ਤੋਂ, ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ ਜੀ। ਇੱਕ ਵਾਰ ਫਿਰ ਦੱਸ ਦਿੰਦਾ 416-804-2015, ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲੋਂ ਲਿਓ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
1: 416-804-2015 416-804-2015 2015 ਦੇ ਉੱਤੇ ਤੁਸੀਂ ਕੰਟੈਕਟ ਜਿਹੜਾ ਹੈਗਾ ਕਰਨਾ ਹੈਗਾ, 416-804-2015। 2015 ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੈਗਾ।
2: ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401।
3: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
4: ਉਹ ਭਾਜੀ ਮੌਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਤੱਕਰ ਕੱਟਦੇ ਹੋਏ।
3: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ।
5: ਦੇਖ ਬਾਈ, ਜੇ ਤੂੰ ਲੈਣਾ ਮੌਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
3: ਅੱਛਾ ਜੀ,
6: ਆਹੋ ਜੀ, ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
7: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
8: ਡਰਾਈਵਿੰਗ ਲਾਇਸੈਂਸ?
7: ਨੋ।
8: ਪੁਲਿਸ ਆਫਿਸਰ?
7: ਨੋ ਨੋ।
8: ਟ੍ਰੈਫਿਕ ਲਾਇਸੈਂਸ?
7: ਨੋ।
8: ਡਨ।
1: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100। पवन कौर गिल फ्रॉम डायमंड इंश्योरेंस।
9: जिंदगी एक सफर है सुहाना।
10: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
11: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
12: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स। 905-451-2600, 905-452-2600।
13: रियल एस्टेट दी दुनिया विच आओ, अपने सुपनिया नु सच कर विखाओ। फेयर डील रियलिटी इंक ब्रोकरेज नाल हाथ मिलाओ।
14: रियल एस्टेट दी बारीकियां सीखो ते कंपनी वालों क्लाइंट्स लीड्स भी पाओ।
13: फेयर डील रियलिटी इंक ब्रोकरेज नवे एजेंट हायर कर रहे ने।
14: आज ही कॉल करो फेयर डील दे ब्रोकर ऑफ रिकॉर्ड हरदीप पंदेर नु
13: 905-671-2000, 905-671-2000।
14: फेयर डील नाल हाथ मिलाओ, अपने सुपनिया नु सच कर विखाओ।
15: ਰੁਪਿੰਦਰ ਗਰੇਵਾਲ ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
16: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
1: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
16: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
1: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਵੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ। 905-458-1331, 31 Staple Bush, Top Room ਤੇ Staple Bush ਦਾ ਇੰਟਰਸੈਕਸ਼ਨ, Fresh Grocery Depot, 905-458-1300।

0: ਟਾਈਮ ਫੈਕਟਰ ਜਾਣਦਾ ਹਾਂ ਮਨਦੀਪ ਸਿੰਘ ਬੈਰੀਪਾਲ ਔਰ ਰੇਡੀ ਆਵਾਜ਼ ਨੂੰ ਸੁਣ ਰਹੇ ਹੋ ਇਸ ਸਮੇਂ ਤੁਸੀਂ AM 530 ਦੇ ਅਤੇ ਔਰ ਸਾਡੇ ਨਾਲ ਤੁਸੀਂ ਕੋਈ ਵੀ ਕੰਟੈਕਟ ਕਰਨਾ ਨਵੇਂ ਬਿਜ਼ਨਸ ਸਾਨੂੰ ਜੁਆਇਨ ਕਰ ਰਹੇ ਨੇ ਔਰ ਨਵੇਂ ਐਡਵਰਟਾਈਜ਼ਮੈਂਟਸ ਜਿਹੜੇ ਜੁਆਇਨ ਕਰ ਰਹੇ ਨੇ ਆਈ ਰੀਅਲੀ ਅਪਰੀਸ਼ੀਏਟ ਕਿਸੇ ਨੇ ਆਪਣੇ ਕਲਾਇੰਟ ਨੇ ਜਿਹੜਾ ਹੈਗਾ ਆਪਣੇ ਏਜੰਟ ਨੂੰ ਕਿਹਾ ਕਿ ਤੁਸੀਂ ਰੇਡੀਓ ਵਾਸਤੇ ਐਡ ਕਰਨਾ ਥੈਂਕ ਯੂ ਕੋਈ ਸਾਨੂੰ ਰੈਫਰਲ ਭੇਜ ਰਿਹਾ ਹੈਗਾ ਬਹੁਤ ਸਾਰੇ ਲੋਕ ਜਿਹੜੇ ਕੰਟੈਕਟ ਕਰਦੇ ਨੇ ਮੈਨੂੰ 416-568-3200 ਅਸੀਂ ਪਿਛਲੇ 15 ਸਾਲ ਤੋਂ ਬਿਜ਼ਨਸਿਸ ਨੂੰ ਔਨਲਾਈਨ ਔਰ ਆਫਲਾਈਨ ਜਿਹੜਾ ਹੈਗਾ ਪ੍ਰਮੋਟ ਕਰ ਰਹੇ ਹਾਂ ਸਟ੍ਰੈਟਜੀਜ਼ ਬਣਾਉਂਦੇ ਹਾਂ ਅੱਗੇ ਤੱਕ ਲੈ ਕੇ ਜਾਂਦੇ ਹਾਂ 0-2-1-1-2-5 ਪੰਜ ਲੋਕੇਸ਼ਨ 'ਤੇ ਇਸ ਸਮੇਂ ਤਵਾ ਕਿਚਨ ਤੁਹਾਨੂੰ ਸਰਵ ਕਰ ਰਿਹਾ ਔਨ ਅਤੇ ਜ਼ੀਰੋ ਯਾਨੀ ਕਿ ਸਟਾਰਟਿੰਗ ਤੋਂ ਪਹਿਲਾਂ ਸਾਨੂੰ ਮਿਲਣਾ ਅਤੇ ਅੱਜ ਪੰਜਵੀਂ ਲੋਕੇਸ਼ਨ 'ਤੇ ਪਹੁੰਚਣਾ ਇਹੀ ਜਿਹੜੀ ਪ੍ਰਾਪਤੀ ਕਹਿੰਦੇ ਨੇ ਤਵਾ ਕਿਚਨ ਨੂੰ ਤੁਸੀਂ ਕਿਸੇ ਨੇ ਵੀ ਕੰਟੈਕਟ ਕਰਨਾ ਕੇਟਰਿੰਗਸ ਦੇ ਲਈ ਟੌਪ ਦੀ ਕੰਪਨੀ 2 ਲੱਖ ਤੋਂ ਵੱਧ ਲੋਕਾਂ ਲਈ ਕੇਟਰਿੰਗ ਕਰ ਚੁੱਕੇ ਆ ਅਤੇ ਕਿ ਔਰ ਪੂਰੇ ਕਾਰਪੋਰੇਟਸ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਲੈ ਕੇ ਹੋਸਪਿਟਲਸ ਹੋ ਗਏ ਕਾਰਪੋਰੇਟ ਕੇਟਰਿੰਗਸ ਤੋਂ ਲੈ ਕੇ ਡਾਊਨ ਟਾਊਨ ਦੇ ਜਿਹੜੇ ਹੈਗੇ ਨੇ ਤੁਹਾਡੇ ਫੈਕਟਰੀ ਤੁਹਾਡੇ ਦਿਵਾਲੀ ਆ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਬੁਕਿੰਗਸ ਕਰਾਈਆਂ ਬਾਰ ਬਾਰ ਇੱਕੋ ਕੰਪਨੀ ਨੂੰ ਬੁਲਾਉਂਦੇ ਨੇ ਹਰ ਦਿਵਾਲੀ ਦੇ ਉੱਤੇ ਤੁਸੀਂ ਜ਼ਰੂਰ ਕੰਟੈਕਟ ਕਰਨਾ ਤਵਾ ਕਿਚਨ 905-790-1699 ਸਮੋਸਾ ਐਂਡ ਸਵੀਟ ਫੈਕਟਰੀ ਵੀ ਜੁਆਇਨ ਕਰ ਰਿਹਾ ਸਾਨੂੰ ਸਮੋਸਾ ਐਂਡ ਸਵੀਟ ਫੈਕਟਰੀ ਦਾ ਅਸੀਂ ਧੰਨਵਾਦ ਕਰਾਂਗੇ ਡਾਕਟਰ ਹਰਮਨਦੀਪ ਕੌਰ ਰਹੇ ਜਾਂ ਉਹਨਾਂ ਦਾ ਕਲੀਨਿਕ ਜੁਆਇਨ ਕਰ ਰਿਹਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਬਹੁਤ ਸਾਰੇ ਹੋਰ ਨੇ ਜਿਹੜੇ ਨਵੇਂ ਬਿਜ਼ਨਸ ਇਸ ਸ਼ੋਅ ਨੂੰ ਜੁਆਇਨ ਕਰ ਰਹੇ ਆ ਜੋਰਾ ਗਰਚਾ ਜੀ ਜਿਹਨਾਂ ਨੂੰ ਲੰਬੇ ਸਮੇਂ ਤੋਂ ਤੁਸੀਂ ਸੁਣਦੇ ਹੋ ਐਜ਼ ਏ ਰਿਐਲਟਰ ਜ਼ੋਰਾ ਗਰਚਾ ਜੀ ਨੇ ਜਿਹੜਾ ਹੈਗਾ ਸ਼ੋਅ ਜੁਆਇਨ ਕੀਤਾ ਰੀਮੈਕਸ ਨਾਲ ਕੰਮ ਕਰਦੇ ਨੇ ਇਹਨਾਂ ਨੇ ਮੈਨੂੰ 2 ਪ੍ਰੋਪਰਟੀਜ਼ ਐਸੀਆਂ ਦੱਸੀਆਂ ਨੇ ਜਿਹੜੀਆਂ ਤੁਹਾਡੇ ਕੰਮ ਦੀਆਂ ਨੇ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਬਾਇਰ ਜਾਂ ਤੁਸੀਂ ਐਜ਼ ਏ ਜਿਹੜਾ ਹੈਗਾ ਆਪਣੇ ਬੱਚਿਆਂ ਵਾਸਤੇ ਜਾਂ ਆਪਣੇ ਵਾਸਤੇ ਅਸਟੇਟ ਖੜੀ ਕਰਨੀ ਚਾਹੁੰਦੇ ਹੋ ਮੌਕਾ ਹੈਗਾ ਤੁਹਾਨੂੰ 9 ਲੱਖ ਦੇ ਨੰਬਰਾਂ ਦੇ ਵਿੱਚ 20 ਏਕੜ ਲੈਂਡ ਦੇ ਨਾਲ 4 ਬੈੱਡਰੂਮ ਦਾ ਘਰ ਮਿਲ ਰਿਹਾ ਹੈਗਾ 9 ਲੱਖ ਦੇ ਨੰਬਰਾਂ 'ਚ ਸਟਿਲ ਤੁਸੀਂ ਹਜੇ ਟੋਰਾਂਟੋ 'ਚ ਟਾਊਨ ਹਾਊਸ ਲੈਣੇ ਨੇ ਟੋਰਾਂਟੋ ਦੇ ਏਰੀਏ ਦੀ ਗੱਲ ਕਰਦਾ 8-8.5 ਲੱਖ ਦੇ ਅਤੇ ਬ੍ਰੈਂਪਟਨ 'ਚ ਲੈਣੇ ਆ 8 ਲੱਖ ਤੋਂ ਲੈ ਕੇ 9 ਲੱਖ ਦੇ ਵਿੱਚ ਮਿਲਦੇ ਆ ਇਹ ਫਾਰਮ ਹਾਊਸ ਤੁਹਾਡੇ ਵਾਸਤੇ 4 ਬੈੱਡਰੂਮ ਦੇ ਘਰ ਦੇ ਨਾਲ 20 ਏਕੜ ਫਲੈਟ ਲੈਂਡ ਖੇਤੀ ਹੋ ਰਹੀ ਹੈ ਵਿੱਚ ਉਹਦੇ ਔਰ ਤੁਸੀਂ ਫਾਰਮ ਹਾਊਸ ਤੋਂ ਟਿਮ ਹੋਟਨ ਜਾਣਾ ਜਾਂ ਫਾਰਮ ਹਾਊਸ ਤੋਂ ਬੀਚ 'ਤੇ ਜਾਣਾ ਨਾਇਗਰਾ ਫਾਲ ਦੇ ਏਰੀਏ 'ਚ ਤੁਹਾਨੂੰ ਦੋਨੋਂ 10 ਮਿੰਟ ਦੀ ਦੂਰੀ ਦੇ ਉੱਤੇ ਨੇ ਸੋ ਹੈਮਿਲਟਨ ਔਰ ਨਾਇਗਰਾ ਫਾਲ ਦੇ ਏਰੀਏ ਦੇ ਵਿਚਕਾਰ ਜੋਰਾ ਗਰਚਾ ਰੀਮੈਕਸ ਨਾਲ ਕੰਮ ਕਰਦੇ 416-271-6363-39 416-271-6339 ਔਰ ਦੂਸਰਾ ਹੈਗਾ ਕੈਲਡਨ ਦੇ ਵਿੱਚ ਕਾਰ ਡੀਲਰਸ਼ਿਪ ਦਾ ਕੰਮ ਕਰਦੇ ਹੋ ਡਿਟੇਲਿੰਗ ਦਾ ਡੈਂਟਿੰਗ ਪੇਂਟਿੰਗ ਦੀ ਸਟੋਰ ਤੁਸੀਂ ਕਰਨਾ ਚਾਹੁੰਦੇ ਹੋ ਟਰੱਕ ਸੇਲ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟਰੱਕ ਪਾਰਕਿੰਗ ਆਪਣੇ ਵਾਸਤੇ ਖੁਦ ਵਾਸਤੇ ਕਰਨੀ ਚਾਹੁੰਦੇ ਹੋ 1 ਏਕੜ ਲੈਂਡ ਦੇ ਵਿੱਚ 3 ਅਲੱਗ-ਅਲੱਗ ਬਿਲਡਿੰਗ ਬਣੀਆਂ ਹੋਈਆਂ ਨੇ ਤਿੰਨਾਂ ਤੋਂ ਰੈਂਟਲ ਇਨਕਮ ਆ ਰਹੀ ਹੈ ਵੱਡੀ ਅਮਾਊਂਟ ਦੀ ਜਿਹੜੀ ਕਿ ਤੁਹਾਡੀ ਕਰੰਟ ਮੋਰਗੇਜ ਨੂੰ ਪੇਆਊਟ ਕਰ ਦੂਗੀ 3 ਕਮਰਸ਼ਲ ਬਿਲਡਿੰਗਸ ਵਿੱਚ ਬਣੀਆਂ ਹੋਈਆਂ ਨੇ ਲੀਗਲ ਅਤੇ ਤੁਸੀਂ ਜੋਰਾ ਗਰਚਾ ਹੁਣ ਕੰਟੈਕਟ ਕਰਨਾ ਜਿੱਥੇ ਨਵਾਂ ਹਾਈਵੇ ਆ ਰਿਹਾ ਕੈਲਡਨ ਦਾ ਜਿੱਥੇ ਐਗਜ਼ਿਟ ਨਿਕਲ ਰਿਹਾ ਹਾਈਵੇ 10 ਦੇ ਉੱਪਰ ਇਹਦੇ ਨਜ਼ਦੀਕ ਇਹ ਪ੍ਰੋਪਰਟੀ ਆ ਜੋਰਾ ਗਰਚਾ 416-471-6363-39 416-271-6339 ਦੇ ਉੱਤੇ ਕਾਲ ਕਰਨੀ ਹੈ 416-271-6363-39 ਨੰਬਰ ਦੇ ਉੱਤੇ ਜੋਰਾ ਗਰਚਾ ਜੀ ਨਾਲ ਗੱਲ ਕਰੋਗੇ RSG ਕਸਟਮ ਸੋਫਾ ਵਾਲੇ ਨੇ ਸੋਫਾ ਅਪਹੋਸਟਰੀ ਕਰਾਉਣਾ ਤੁਸੀਂ ਆਪਣੇ ਪੁਰਾਣੀਆਂ ਚੇਅਰਸ ਨੂੰ ਨਵੀਆਂ ਵਰਗੀਆਂ ਬਣਾਉਣਾ ਜਾਂ ਪੁਰਾਣੇ ਫਰਨੀਚਰ ਨੂੰ ਸੋਫੇ 'ਚ ਕੱਟ ਕੁੱਟ ਲੱਗ ਗਏ ਨੇ ਉਹ ਤੁਸੀਂ ਨਵੇਂ ਬਣਾਉਣੇ ਨੇ ਤਾਂ ਤੁਸੀਂ RSG ਕਸਟਮ ਸੋਫਾ ਅਪਹੋਸਟਰੀ ਦੇ ਰਾਜ ਨੂੰ ਕਸਟਮ ਸੋਫੇ ਬਣਾਉਣੇ ਆ ਛੋਟੀ ਜਗ੍ਹਾ ਦੇ ਵਿੱਚ ਸੋਫਾ ਬਣਾਉਣਾ ਆਲ ਸੀਜ਼ਨ ਬਣਾਉਣਾ ਬਾਹਰ ਅਤੇ ਅੰਦਰ ਰੱਖਣਾ ਬਾਰਿਸ਼ 'ਚ ਵੀ ਰੱਖਣਾ ਬਾਹਰ ਇਸ ਤਰ੍ਹਾਂ ਦੇ ਵੀ ਸੋਫੇ ਤਿਆਰ ਕਰ ਦਿੰਦੇ ਆ ਵਾਟਰਪਰੂਫ ਸੋਫੇ ਜਿਹੜੇ ਹੁੰਦੇ ਨੇ ਤੁਸੀਂ ਕਾਲ ਕਰਨੀ RSG ਕਸਟਮ ਸੋਫਾ ਅਪਹੋਸਟਰੀ 647-705-1317 AAA ਲੈਂਡਸਕੇਪਿੰਗ ਸਰਦੀਆਂ ਦੇ ਵਿੱਚ ਲੈਂਡਸਕੇਪਿੰਗ ਕਰਾਉਣੀ ਹੈ ਜਾਂ ਹੁਣ ਕੋਈ ਇੰਟਰਲੋਕਿੰਗ ਅਤੇ ਕੋਈ ਵੀ ਯਾਰਡ ਦਾ ਕੰਮ ਕਰਾਉਣਾ ਹੈਗਾ ਵੱਡੇ ਅਤੇ ਛੋਟੇ ਲੈਵਲ ਦਾ ਵੱਡੇ ਪਲਾਜ਼ਾਸ ਨੇ ਜਿਹੜੇ ਬ੍ਰੈਂਪਟਨ ਦੇ ਵਿੱਚ ਉਹਨਾਂ ਦੀ ਲੈਂਡਸਕੇਪਿੰਗ ਕੰਪਨੀ ਹੈ AAA ਲੈਂਡਸਕੇਪਿੰਗ 647-784-1213 647-784-1213 ਆਪਣਾ ਕੰਮ ਕਰਦੇ ਹੋਏ ਜੋ ਕਰ ਰਹੇ ਹੋ ਉਹਦੇ ਨਾਲ ਨਾਲ ਤੁਸੀਂ ਚਾਹੁੰਦੇ ਹੋ ਕਿ ਕੁਛ ਹੋਰ ਕੀਤਾ ਜਾਵੇ ਤਾਂ ਤੁਸੀਂ ਜੋ ਲਾਇਸੈਂਸ ਲੈ ਸਕਦੇ ਹੋ ਰੀਅਲ ਸਟੇਟ ਦਾ ਲਾਇਸੈਂਸ 60 ਦਿਨਾਂ ਦੇ ਅੰਦਰ ਯਕੀਨਨ ਤੌਰ ਦੇ ਉੱਤੇ ਸ਼ਿਓਰਟੀ ਨਾਲ ਤੁਸੀਂ ਪਾਸ ਕਰ ਜਾਓਗੇ ਮੋਰਗੇਜ ਦਾ ਲਾਇਸੈਂਸ ਅਪਰੋਕਸੀਮੇਟਲੀ 15 ਦਿਨ ਤੋਂ 1 ਮਹੀਨੇ ਦੇ ਵਿੱਚ ਇੰਸ਼ੋਰੈਂਸ ਕਾਰ ਦੀ ਜਾਂ ਇੰਸ਼ੋਰੈਂਸ ਲਾਈਫ ਦੀ ਤੁਸੀਂ ਕੋਈ ਵੀ ਡਿਜ਼ਾਈਨਰ ਜਿਹੜੇ ਡਰਾਇੰਗਸ ਬਣਾਉਂਦੇ ਨੇ ਕੰਸਟਰਕਸ਼ਨ ਕੰਪਨੀਆਂ ਤੁਸੀਂ ਉਹ ਲੈਣਾ ਚਾਹੁੰਦੇ ਹੋ ਲਾਇਸੈਂਸ ਜਾਂ ਤੁਸੀਂ ਬਿਲਡਰ ਦਾ ਲਾਇਸੈਂਸ ਲੈਣਾ, ਬਿਲਡਰ ਲਾਇਸੈਂਸ, ਜਾਂ ਤੁਸੀਂ ਬੈਂਕਿੰਗ 'ਚ ਜੋਬ ਕਰਨੀ ਹੈ, ਬੈਂਕਿੰਗ ਵਿੱਚ ਜੋਬ ਕਰਨ ਦੇ ਲਈ ਇੱਕ ਲਾਇਸੈਂਸ ਮਿਲਦੇ ਨੇ, ਤੁਹਾਨੂੰ ਹੈੱਡ ਆਫਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ, ਅਤੇ ਤੁਸੀਂ ਇਹਨਾਂ ਵਾਸਤੇ ਮਾਸਟਰ ਯੋਰ ਐਗਜ਼ਾਮ, ਯਾਨੀ ਕਿ ਐਗਜ਼ਾਮ ਦੇ ਉੱਤੇ ਤੁਸੀਂ ਕਿਵੇਂ ਆਪਣੇ ਨੂੰ ਤਿਆਰੀ ਕਰਕੇ ਕੰਟਰੋਲ ਕਰ ਸਕਦੇ ਹੋ, ਕਾਲ ਕਰਨੀ ਹੈ 6726676576 ਜਾਂ 4373765656 437-376-5656 ਨੰਬਰ ਦੇ ਉੱਤੇ ਕਾਲ ਕਰਦੇ ਹਾਂ। ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲੇ ਕਹਿੰਦੇ ਨੇ ਗੱਡੀ ਸਾਡੇ ਕੋਲ ਆਈ, 10% ਡਿਸਕਾਊਂਟ ਆ, ਰੇਡੀਓ ਵਾਜ਼ ਕਹਿ ਦਿਓ ਰਿਪੇਅਰ ਕਰਾਉਣ ਤੋਂ ਬਾਅਦ, ਪ੍ਰੀ ਐਸਟੀਮੇਟ ਤੋਂ ਬਿਨਾਂ ਅਸੀਂ ਗੱਡੀ ਅੰਦਰ ਨਹੀਂ ਵਾੜਦੇ, ਖੋਲ੍ਹਣ ਤੋਂ ਪਹਿਲਾਂ ਦੱਸ ਦਾਂਗੇ ਕਿੰਨਾ ਖਰਚਾ ਆਊਗਾ। ਗੈਰੀ ਗਰੇਵਾਲ ਯਾਰਾਂ ਦੇ ਯਾਰ, ਕਿਸੇ ਵੀ ਤਰ੍ਹਾਂ ਦੀ ਕਾਰ, ਟਰੱਕ, ਵੈਨ, SUV ਆ, ਉਹਦੀ ਰਿਪੇਅਰ ਇੰਜਨ, ਟਰਾਂਸਮਿਸ਼ਨ ਜਾਂ ਟਾਇਰਸ ਦੀ ਆ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-63-63-63 'ਤੇ ਕਾਲ ਕਰਨੀ ਹੈ। ਪੰਜਾਬ ਟੈਕਸ ਸੋਲਿਊਸ਼ਨ ਦੇ ਜਗਜੀਤ ਸਾਚਾ ਜੀ, ਟੈਕਸ ਦੇ ਵਿੱਚ ਕੋਈ ਵੀ ਕੰਪਲੀਕੇਸ਼ਨ ਨੇ, ਬਹੁਤ ਸਾਰੇ ਲੋਕਾਂ ਨੂੰ ਸੈਲਫ ਇੰਪਲੋਇਡ ਨੂੰ ਲੈਟਰ ਨਿਕਲ ਗਏ ਨੇ, ਤੁਸੀਂ ਆਪਣੇ ਟੈਕਸ ਪੈਟਰਨ ਚੇਂਜ ਨਹੀਂ ਕੀਤੇ, ਨਵੀਆਂ ਚੇਂਜਸ ਆਈਆਂ, ਤੁਹਾਡੇ ਅਕਾਊਂਟੈਂਟਸ ਨੇ ਉਹਨਾਂ ਨੂੰ ਅਡੋਪਟ ਨਹੀਂ ਕੀਤਾ, ਅਤੇ ਅੱਜ ਇਹ ਹਾਲਾਤ ਨੇ। ਪੰਜਾਬ ਟੈਕਸ ਸੋਲਿਊਸ਼ਨ, ਜਿਹੜੇ ਵੀ ਡਰਾਈਵਰਸ ਕੋਈ ਫਸੇ ਹੋਏ ਨੇ ਇਸ ਚੱਕਰ ਦੇ ਵਿੱਚ, ਜਿਨ੍ਹਾਂ ਨੂੰ ਲੈਟਰ ਨਿਕਲੇ ਹੋਏ ਨੇ, ਪੰਜਾਬ ਟੈਕਸ ਸੋਲਿਊਸ਼ਨ ਨੂੰ 416-720-3642 4167203642 'ਤੇ ਕਾਲ ਕਰਨੀ ਹੈ। ਔਰ ਇੰਡੀਆ ਜਾਣਾ, ਸਾਹਮਣੇ ਵੱਡਾ ਜਿਹਾ ਜਹਾਜ਼ ਆ ਰਿਹਾ ਮੇਰੇ, ਇੰਡੀਆ ਜਾਣ ਦੀ ਇਹਦੀ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਾਉਣੀ ਹੈ। ਕੋਮਲ ਕਹਿੰਦੀ ਹੈ ਮੈਂ ਤੁਹਾਨੂੰ 1700 ਤੋਂ ਲੈ ਕੇ 2500 ਦੇ ਵਿਚਕਾਰ, ਡਿਪੈਂਡ ਕਰਦਾ ਤੁਸੀਂ ਕਿਹੜੇ ਦਿਨਾਂ ਦੀ ਟਿਕਟ ਲੈਣੇ ਆ, 1600-1700 'ਚ ਇੰਡੀਆ ਜਾਣਾ ਚਾਹੁੰਦੇ ਹੋ, ਆਲ ਲਿੰਕ ਟਰੈਵਲ ਦੇ ਕੋਮਲ ਭਰੋਸੇਯੋਗ ਨਾਮ ਹੈ, 1600-1700 'ਚ 905-239-7711 ਇਸ ਸਮੇਂ $1600 ਦੀ ਟਿਕਟ ਇੰਪੋਸੀਬਲ ਆ ਜੇ ਤੁਸੀਂ ਸੋਚ ਸਕੋ। ਕੋਮਲ ਨੂੰ ਕਾਲ ਕਰੀਏ 905-239-7711। ਔਰ ਮੇਰੇ ਨਾਲ ਸੰਤੋਸ਼ ਹੈ, ਸੰਤੋਸ਼ ਜੀ ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਅੱਜ ਟਾਈਮ ਥੋੜਾ ਜਿਹਾ ਘੱਟ ਹੈ।
0: ਹਾਂਜੀ, ਮੈਂ ਪਰਮਜੀਤ ਆ ਕੇ ਮੂਹਰੇ ਤੇ ਸਾਰੇ ਜਿਹੜਾ ਕਮਰਸ਼ਲ ਸੀ, ਤੇ ਸੰਤੋਸ਼ ਨੇ ਮੈਨੂੰ ਇੱਕ ਕੁਐਸਚਨ ਭੇਜਿਆ ਸੀਗਾ
1: ਜੀ, ਬਿਲਕੁਲ
0: ਲੱਗਿਆ ਕਿ ਮੈਂ ਇਹਦੇ ਕੁਐਸਚਨ ਦਾ ਆਨਸਰ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਹੈਗਾ, ਤੇ ਤੁਸੀਂ ਸੰਤੋਸ਼ ਕੁਐਸਚਨ ਹੈਗਾ ਥੋੜਾ 8+4 ਵਾਲਾ ਨਾ ਅੱਜ?
1: ਹਾਂਜੀ ਹਾਂਜੀ ਬਿਲਕੁਲ, ਅੱਜ ਮੰਡੇ ਮਾਰਨਿੰਗ ਬ੍ਰੇਨ ਟੈਸਟ,
0: ਸਾਰਿਆਂ ਦਾ ਤੁਸੀਂ ਦਿਮਾਗ ਚੈੱਕ ਕਰਨਾ ਹੈਗਾ
1: ਜੀ, ਬਿਲਕੁਲ
0: ਸੁਸਤਾ ਨਹੀਂ ਹੈਗਾ, ਹੈਨਾ?
1: ਹਾਂਜੀ ਹਾਂਜੀ,
0: ਕੁਐਸਚਨ ਕੀ ਹੈਗਾ?
1: ਸੋ ਮੇਰਾ ਕੁਐਸਚਨ ਹੈਗਾ ਅੱਜ ਲਈ, 8+4 × 2 − 6 / 2 8 × 4 × 2 · 6 / 2 ਕਿੰਨਾ ਹੋਏਗਾ? ਤੁਸੀਂ ਸਾਰਿਆਂ ਨੇ ਕਾਲ ਕਰਨਾ 905-673-3337
0: ਸੰਤੋਸ਼ ਦਾ ਕੁਐਸਚਨ ਆ। ਵੱਡਾ ਸਾਰਾ ਜਿਹੜਾ ਜਹਾਜ਼ ਸੀ ਐਮਰੇਟ ਦੀ ਫਲਾਈਟ ਉੱਤਰ ਗਈ ਥੱਲੇ ਮੇਰੇ ਸਾਹਮਣੇ, 8 × 4 = 12 × 2 · 6 / 2
1: ਜੀ
0: ਹਾਂਜੀ, ਟੈਕਸ ਨਾ ਕਰੋ ਜੀ, ਟੈਕਸ ਨਾ ਕਰੋ, ਟੈਕਸ ਵੀ ਆ ਗਿਆ।
1: ਬਟ ਅਮਨ ਜੀ, ਮਿਲੇਗਾ ਕੀ ਉਹਨਾਂ ਨੂੰ?
0: ਜੋ ਤੁਸੀਂ ਕਹੋ
1: ਜੀ। ਫਿਰ ਮੇਰੇ ਫੇਵਰੇਟ ਤਵਾ ਕਿਚਨ ਤੋਂ ਪਹਾੜ ਗੰਜ ਕੇ ਛੋਲੇ ਭਟੂਰੇ,
0: ਪਹਾੜਗੰਜ ਕੇ ਛੋਲੇ ਭਟੂਰੇ। ਦੋ ਵਿਨਰਸ ਜਿਹੜੇ ਵੀ ਹੋਣਗੇ, ਵਿਨਰ ਹੁਣ ਚਾਹੇ ਨਾ ਵਿਨ ਕਰਨ, ਜਿਹੜੇ ਪਹਿਲੇ ਨਹੀਂ, ਜਿਹੜੇ ਦੋ ਕਾਲਸ ਅਸੀਂ ਰੈਂਡਮਲੀ ਪਿੱਕ ਕਰ ਦਿੰਦੇ ਹਾਂ, ਤੁਸੀਂ ਅੱਜ ਸ਼ਾਮ ਤੱਕ ਪਿੱਕ ਕਰਨਾ ਹੈ, ਨਹੀਂ ਕਿ ਵੀਕਐਂਡ 'ਤੇ ਜਾ ਕੇ ਪਿੱਕ ਕਰਕੇ ਆਉਂ। ਅੱਜ ਸ਼ਾਮ ਤੱਕ ਜਦੋਂ ਵੀ ਤੁਸੀਂ ਜਾਣਾ ਹੈਗਾ, ਤੁਸੀਂ ਇੱਕ ਪਲੇਟ ਜਿਹੜੀ ਹੈਗੀ ਤੁਹਾਡੇ ਛੋਲੇ ਭਟੂਰੇ ਜਿਹੜੇ ਹੈਗੇ ਨੇ, ਪਹਾੜਗੰਜ ਕੇ ਛੋਲੇ ਭਟੂਰੇ ਤਵਾ ਕਿਚਨ ਤੋਂ ਤੁਹਾਡੇ ਲਈ ਹੋਣਗੇ। ਓਕੇ, ਜਵਾਬ ਦਿਓ ਹੁਣ, 8 × 4 · 2 · 6 / 2 ਤੁਹਾਡੇ ਲਾਈਨਸ ਹੋਲਡ ਹੋਣਾ ਸ਼ੁਰੂ ਹੋ ਗਿਆ, 905-673-3337 ਤੇ ਤੁਸੀਂ ਕਾਲ ਕਰਕੇ ਜਵਾਬ ਦੇ ਰਹੇ ਹੋ, ਸਹੀ ਜਾਂ ਗਲਤ? ਤੁਹਾਨੂੰ ਜਿਹੜੇ ਦੋ ਨਾਂ ਹੋਣਗੇ, ਆਪਣਾ ਨਾਂ ਬੋਲ ਦਿਓ, ਨਾਂ ਸੰਤੋਸ਼ ਨਾਂ ਲਿਖ ਲਓ, ਫਿਰ ਦੱਸ ਦਿਓ ਐਂਡ 'ਚ ਕਿਹੜੇ ਕਿਹੜੇ ਨਾਂ ਨੇ। ਪਹਿਲੀ ਕਾਲ ਹੈ 905-673-3337। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਹਾਂਜੀ
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: 13
0: ਕਿੰਨਾ?
2: 13
0: ਨਾਂ ਬੋਲ ਦਿਓ ਤੁਹਾਡਾ, ਕੀ ਆ?
2: ਪਰਮਜੋਤ।
0: ਹਾਂਜੀ,
2: ਪਰਮਜੋਤ,
0: ਪਰਮਜੋਤ ਸਿੰਘ। ਹਾਂਜੀ, ਤੇ 905-673-3337। ਹੈਲੋ ਜੀ, ਸਤਿ ਸ਼੍ਰੀ ਅਕਾਲ।
2: ਹੈਲੋ,
0: ਹਾਂਜੀ
2: ਹਾਂਜੀ ਅਮਨ ਜੀ, 13 ਜਵਾਬ ਆ ਜੀ, 13।
0: ਤੁਹਾਡਾ ਨਾਂ ਬੋਲ ਦਿਓ।
2: ਮੁਕੇਸ਼।
0: ਮੁਕੇਸ਼ ਜੀ, ਠੀਕ ਹੈ। ਤੇ 905-673-3337, 8 × 4 = 12 × 2 · 24 ਘਟਾਓ 6, 24 ਤੇ 6 ਘਟਾਇਆ, 24 ਜੋ 6 ਘਟਾਇਆ, 905-673-3337 ਠੀਕ ਹੈ, 8 × 4 · 2 ਘਟਾਓ 6 ਤਕਸੀਮ 2 ਕੀ ਆਊਗਾ ਆਨਸਰ 905-673-3337 ਹੈਲੋ ਜੀ
3: ਹੈਲੋ
0: ਹਾਂਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਜੀ
3: ਹਾਂਜੀ ਸੰਤੋਸ਼ ਜੀ ਨੇ ਅੱਜ ਬਾਬਾ ਨਾਨਕ ਵਾਲਾ 13-13 ਤੋਲਣ ਵਾਲਾ ਕੀਤਾ ਜੀ 13
0: ਤੁਹਾਡਾ ਵੀ 13 ਆਨਸਰ ਨਾ ਕੀ ਹੈ
3: ਬਲਜੀਤ ਸਿੰਘ
0: ਬਲਜੀਤ ਸਿੰਘ ਨੋਟਿਸ ਕਰੀ ਚਲੋ ਜੀ ਜਿਹਦਾ ਜਿਹੜਾ ਆਨਸਰ ਹੈ ਪਰ ਅਸੀਂ ਅਜੇ ਕਹਿ ਨਹੀਂ ਰਹੇ ਤੁਸੀਂ ਸਹੀ ਕਹਿ ਰਹੇ ਹੋ ਗਲਤ ਕਹਿ ਰਹੇ ਹੋ ਦੱਸ ਨਹੀਂ ਰਹੇ ਸੀ ਹੈਲੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
0: 13 ਆਨਸਰ ਲਿਖ ਲਓ ਜੀ ਮੇਰਾ ਵੀ ਤੁਹਾਡਾ ਨਾਂ ਕੀ ਹੈ ਹੈਲੋ
3: ਹੈਲੋ
0: ਹਾਂਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਸਿੰਘ ਗੱਲ ਕਰ ਰਹੇ ਹਾਂ
0: ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ 13 ਆਨਸਰ ਆਊਗਾ ਜੀ
0: ਸ਼ੋਰ ਆ ਮਨਦੀਪ ਨੂੰ ਤੁਸੀਂ ਭਟੂਰੇ ਪਿਕ ਕਰ ਲਿਓ ਆਪਣੇ ਅੱਜ ਹੈ ਮਨਦੀਪ ਤੁਹਾਡਾ ਤਾਂ ਡਿਨਰ ਬਣ ਗਿਆ ਅੱਜ 905-673-3337 ਤੇ ਤੁਸੀਂ ਕਾਲ ਕਰਨੀ ਹੈ ਨੰਬਰ ਇੱਕ ਵਾਰ ਫਿਰ ਤੋਂ ਬੋਲ ਦਿੰਦੇ ਹਾਂ ਧਿਆਨ ਨਾਲ ਸੁਣੋ 8 ਤਕਸੀਮ 4 ਗੁਣਾ 2 ਘਟਾਓ 6 ਤਕਸੀਮ 2 ਇਹ 'ਚ ਫਾਰਮੂਲਾ ਕੋਈ ਲੱਗਦਾ ਲਾ ਲਿਓ 905-673-3337 ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਤਵਾ ਕਿਚਨ ਲੈ ਕੇ ਆਉਂਦਾ TAWA ਕਿਚਨ 905-673-3337
4: ਨੈਕਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ ਟਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ ਫਰੈਸ਼ ਫੂਡ ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ ਬੁੱਕ ਯੋਰ ਨੈਕਸਟ ਇਵੈਂਟ ਨਾਓ 50 Sunnyvale Gate, Brampton, 905-790-1699
0: aur S Singh ne sadna hello
5: hello
0: haan ji ji
5: sasrikaal bhaji
0: sasrikaal ji
5: 9 ji
0: 9 haan
5: ji
0: chalo hun dooji rail chal pi apni satinder ji
6: haan ji bhaji sasrikaal ji ki haal hai ji
0: akal ji chardi kala
6: ਠੀਕ ਹੈ ਜੀ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ ਭਾਜੀ ਮੈਨੂੰ ਇੱਕ ਮਨ ਚ ਸਵਾਲ ਸੀਗਾ ਮੈਂ ਤੁਹਾਨੂੰ ਪੁੱਛਾਂ ਮੈਂ ਆਪਣੇ ਜਿਹੜਾ ਸਤਿੰਦਰ ਸਰਤਾਜ ਹੈ ਉਹਨਾਂ ਨਾਲ ਤੁਹਾਡੀ ਕੋਈ ਪਰਸਨਲ ਪੁੱਛਣਾ
0: ਨਹੀਂ ਨਹੀਂ ਮੈਂ ਵੈਸੇ ਗਾਣਿਆਂ ਦੀ ਗੱਲ ਕਰਦਾ ਸੀ ਜੀ ਪਰਸਨਲ ਕੋਈ ਨਹੀਂ ਹੈ ਗਾਣੇ ਦੀ ਗੱਲ ਕਰ ਜੀ ਵੀ ਗਾਣੇ 'ਚ ਕਹਿ ਦਿੰਦੇ ਤੁਸੀਂ ਐਂ ਕਰੋ ਜੁੱਤੀਆਂ ਪਾਲਿਸ਼ ਕਰੋ ਤੁਸੀਂ ਉਹ ਕਰੋ
6: ਨਹੀਂ ਚਲੋ ਲੋਕਾਂ ਨੂੰ ਸਹੀ ਸੇਧ ਹੀ ਦਿੰਦੇ ਨੇ ਕੋਈ ਚੰਗੀ ਗੱਲ ਹੀ ਕਹਿੰਦੇ ਨੇ ਮਾੜੀ ਗੱਲ ਹਾਂ
0: ਜੁੱਤੀ ਪਾਲਿਸ਼ ਕਰੋ ਜੀ ਭਾਈ ਕਰੋ ਸ਼ੁਰੂ ਤੁਸੀਂ ਜੁੱਤੀ ਪਾਲਿਸ਼ ਦਾ ਕੰਮ ਕਦੋਂ ਕਰੋਗੇ ਹਰੇਕ ਕ੍ਰਿਟਿਕ ਦੁਸ਼ਮਣ ਨਹੀਂ ਹੁੰਦਾ ਬੋਲਦਾ ਤਾਂ ਮੈਂ ਟਰੰਪ ਨੂੰ ਟਰੰਪ ਨਾਲ ਮੇਰੀ ਦੁਸ਼ਮਣੀ ਹੈ ਨਾ ਟਰੰਪ ਮੈਨੂੰ ਜਾਣੇ ਨਾ ਪਛਾਣੇ ਸਤਿੰਦਰ ਸਰਤਾਜ ਗਾਣਿਆਂ ਦੇ ਬੋਲ ਦੇ ਉੱਤੇ ਮੈਂ ਗੱਲ ਕਰ ਰਿਹਾ ਨਾ ਮੈਂ ਕਿਸੇ ਨੂੰ ਸ਼ਰਾਬੀ ਕਿਹਾ ਨਾ ਮੈਂ ਕਿਸੇ ਨੂੰ ਲੁੱਚਾ ਕਿਹਾ ਪਹਿਲਾਂ ਬੋਲਣ ਤੋਂ ਪਹਿਲਾਂ ਏਅਰ 'ਤੇ ਦੋ ਗੱਲਾਂ ਸੋਚ ਕੇ ਬੋਲਿਆ ਕਰੋ ਹਾਂਜੀ ਨਾ ਮੈਂ ਕਿਸੇ ਨੂੰ ਸ਼ਰਾਬੀ ਅਤੇ ਲੁੱਚਾ ਕਿਹਾ ਮੈਂ ਗਾਣਿਆਂ ਦੇ ਉੱਪਰ ਗੱਲ ਕਰ ਰਿਹਾ ਅਤੇ ਤੁਸੀਂ ਪਰਸਨਲੀ ਲਈ ਜਾਂਦੇ ਹੋ ਕਿਉਂਕਿ ਤੁਹਾਡਾ ਨਾਮ ਸਤਿੰਦਰ ਆ ਹਾਂ ਮਜ਼ਾਕ ਕਰਦਾ ਭਾਅ ਜੀ ਗੁੱਸਾ ਨਾ ਕਰਿਆ ਕਰੋ ਆਪਾਂ ਨੇ ਕਹਿੰਦਾ ਮੇਰਾ ਤਾਂ ਜ਼ਿੰਦਗੀ 'ਚ ਕੋਈ ਦੁਸ਼ਮਣ ਨਹੀਂ ਪਹਿਲੀ ਗੱਲ ਤੁਹਾਨੂੰ ਹੁਣ ਮੈਂ ਤੁਹਾਡੇ ਢੰਗ ਨਾਲ ਪਹਿਲਾਂ ਮੈਂ ਤੁਹਾਡੇ ਢੰਗ ਨਾਲ ਜਵਾਬ ਦਿੱਤਾ ਜਿਵੇਂ ਤੁਸੀਂ ਬੋਲ ਰਹੇ ਸੀ ਉਵੇਂ ਮੈਂ ਦਿੱਤਾ ਹੁਣ ਮੈਂ ਆਪਣੇ ਢੰਗ ਨਾਲ ਦਿੰਦਾ ਭਾਅ ਜੀ ਮੈਂ ਇੱਕ ਐਸਾ ਇਨਸਾਨ ਹਾਂ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਦੁਨੀਆ 'ਤੇ ਬਹੁਤ ਵਧੀਆ ਗੱਲ ਆ ਮੈਂ ਐਸਾ ਇਨਸਾਨ ਹਾਂ ਜਿਹਨੂੰ ਮੌਤ ਚੇਤੇ ਰਹਿੰਦੀ ਹਰ ਵੇਲੇ ਕਿ ਜਾਣਾ ਇੱਥੋਂ ਕੋਈ ਵੀ ਕਰਮ ਜਿਹੜੇ ਗਲਤ ਹੋਏ ਨੇ ਠੀਕ ਆ ਹੋ ਗਏ ਅੱਗੇ ਕੋਈ ਕਰਮ ਐਸੇ ਨਾ ਹੋਣ ਜਿਨ੍ਹਾਂ ਨਾਲ ਆਪਣਾ ਮਨ 'ਤੇ ਬੋਝ ਪਵੇ ਅਤੇ ਦੂਸਰਿਆਂ ਦਾ ਕੋਈ ਨੁਕਸਾਨ ਹੋਵੇ ਕੋਸ਼ਿਸ਼ ਕਰੋ ਬਾਕੀ ਬੱਲੇ ਬੱਲੇ ਆ ਰਹਿ ਗਈ ਗੱਲ ਗਾਉਣ ਵਾਲਿਆਂ ਦੀ ਜੁੱਤੀ ਪਾਲਿਸ਼ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਸਿਖਾ ਰਹੇ ਤੁਹਾਨੂੰ ਤੁਹਾਨੂੰ ਮਨੋਬਲ ਉੱਚਾ ਚੱਕਣਾ ਚਾਹੀਦਾ ਕਿ ਹਾਂ ਤੁਸੀਂ ਅੱਗੇ ਵਧੋ ਅੱਗੇ ਚੱਲੋ 7 ਸਾਲ ਹੋ ਗਿਆ ਮੈਨੂੰ ਕਰੋਨੇ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਅਤੇ ਉੱਥੋਂ ਪਹਿਲਾਂ ਤੋਂ ਰੋਜ਼ ਪੋਜ਼ਿਟਿਵਿਟੀ ਦੀ ਗੱਲ ਲੈ ਕੇ ਆਉਣਾ ਤੁਹਾਡੇ 'ਚ ਕਿ ਆਪਣੇ ਆਪ ਨੂੰ ਡੈਵਲਪ ਕਰੋ ਅੱਗੇ ਲੈ ਕੇ ਚੱਲੋ ਖੜੋ ਨਾ ਇੱਕ ਜਗ੍ਹਾ 'ਤੇ ਆ ਖੜੇ ਲੋਕ ਅੱਜ ਭੁੱਖੇ ਮਰ ਰਹੇ ਨੇ ਜਿਨ੍ਹਾਂ ਨੇ ਟਰੱਕ ਦੀ ਸੀਟ ਨਹੀਂ ਨਾ ਛੱਡੀ 24 ਸਾਲ ਤੋਂ ਕੁਛ ਹੋਰ ਕੀਤਾ ਹੀ ਨਹੀਂ ਨਵਾਂ ਸਿੱਖਿਆ ਨਹੀਂ ਸੀਟ ਤੋਂ ਉੱਠ ਕੇ ਮੈਂ ਆਇਆ ਟਰੱਕ ਦੀ ਤੋਂ ਅਤੇ ਟਰੱਕ ਤੋਂ ਵਧੀਆ ਇਨਕਮ ਨਹੀਂ ਕੋਈ ਇਨੀਸ਼ੀਅਲ ਸਟੇਜ ਦੇ ਉੱਤੇ, ਮੈਂ ਨਾਲੇ ਵੀ ਵਰਡ ਕਹਿ ਦੇਵਾਂ ਇਨੀਸ਼ੀਅਲ ਸਟੇਜ 'ਤੇ, ਅੱਗੇ ਤੁਸੀਂ ਆਪਣੇ ਆਪ ਨੂੰ ਵਧਾਓ, ਇਹ 'ਚ ਕੋਈ ਮਾੜੀ ਗੱਲ ਨਹੀਂ ਮੈਂ ਤੁਹਾਨੂੰ ਕਿਸੇ ਨੂੰ ਕਹਿੰਦਾ ਹੈਗਾ, ਚੰਗੀ ਗੱਲ ਇਹ ਕਹਿੰਦਾ ਤੁਹਾਨੂੰ। ਹਾਂ, ਤੁਹਾਨੂੰ ਬੁਰਾ ਲੱਗਦਾ ਹੈਗਾ, ਮੈਂ ਹਮੇਸ਼ਾ ਮਾਫ਼ੀ ਮੰਗਦਾ, ਮੈਂ ਮਾਫ਼ੀ ਵੀ ਮੰਗਦਾ ਹੈਗਾ, ਪਰ ਮੈਂ ਕਦੇ ਕਿਸੇ ਨੂੰ ਨਿੱਜੀ ਤੌਰ 'ਤੇ ਨਹੀਂ ਕਦੇ ਕਿਸੇ ਨੂੰ ਕੁਛ ਕਹਿੰਦਾ ਹੈਗਾ, ਇਹ ਮੈਂ ਗੱਲ ਕਲੀਅਰ ਕਰਦਾ ਭਾਅ ਜੀ, ਮੇਰਾ ਕੋਈ ਦੁਸ਼ਮਣ ਨਹੀਂ ਹੈਗਾ। ਥੈਂਕ ਯੂ। ਅਤੇ ਨਾਨਕ ਡਾਕਟਰ ਇੰਗਲਾਂ ਦਾ ਨੰਬਰ ਨੋਟ ਕਰੋ, ਡਾਕਟ ਕਲੀਨਿੰਗ 'ਚ ਭਾਅ ਜੀ ਐਂ ਟੌਰ ਨਾ ਰਹੇ ਹਾਂ, ਅਤੇ ਟੌਰ ਨਾਲ ਜਾਵਾਂਗੇ। ਅਰਦਾਸ ਇੱਕ ਹੁੰਦੀ ਆ ਵੀ ਇੱਕ ਝਟਕੇ ਜਿਹੇ 'ਚ ਕੰਮ ਹੋ ਜਾਵੇ, ਉਹਦਾ ਨਾ ਹੋਵੇ। ਨਾਨਕ ਡਾਕਟ ਕਲੀਨਿੰਗ, ਮੈਂ ਤਾਂ ਇੱਥੇ ਬਿਸ਼ਨੋਈਆਂ ਬਿਸ਼ਨੋਈਆਂ ਵਰਗੇ ਲਈ ਵੀ ਬੋਲਦਾ, ਹੋਰ ਕੌਣ ਤੁਹਾਡੇ ਇੱਥੇ ਬੋਲਦਾ ਦੱਸੋ ਮੈਨੂੰ ਭਾਅ ਜੀ, ਕਿਹੜਾ ਬੰਦਾ ਤੁਹਾਡੇ ਹੱਕ ਦੀ ਗੱਲ ਕਰਦਾ? ਮੈਨੂੰ ਨਾ ਆਜੋ ਕਾਲ ਕਰੋ ਬੈਕ, ਤੁਹਾਡਾ ਸਟੂਡੀਓ 'ਚ ਨੰਬਰ ਖਾਲੀ ਆ, ਮੇਰੇ ਕੋਲ ਡੇਢ ਮਿੰਟ ਦੱਸਿਓ, ਕਿਹੜਾ ਬੰਦਾ ਮੇਰੇ ਵਾਂਗੂ ਤੁਹਾਡੇ ਲਈ ਬੋਲਦਾ, ਕਦੇ ਮੇਅਰਾਂ ਦੀ ਗੱਲ ਕਰਦਾ, ਕਦੇ ਕਿਸੇ ਦੀ ਕਰਦਾ? ਅਤੇ ਤੁਸੀਂ ਆ ਨਿੱਕੀ ਜਿਹੀ ਗੱਲ ਨੂੰ ਐਡਾ ਵੱਡਾ ਬਣਾਉਂਦੇ ਆ, ਮੈਂ ਮਜ਼ਾਕ ਕਰਦਾ ਤੁਹਾਨੂੰ, ਵੈਸੇ ਗੁੱਸਾ ਨਾ ਕਰਿਓ। ਅਤੇ ਅੱਜ ਦਾ ਵਿਨਰ ਵੀ ਦੱਸਾਂਗੇ ਅਸੀਂ, ਅਤੇ ਤੁਸੀਂ ਨਾਨਕ ਡਕ ਕਲੀਨਿੰਗ ਨੂੰ ਕਾਲ ਕਰਦੇ, ਜਿੰਨੇ ਵੀ ਲੋਕ ਕਾਲ ਕਰਨਗੇ ਅੱਜ, ਜਿੰਨੇ ਵੀ, ਤੁਹਾਡਾ ਫਿਲਟਰ ਬਿਲਕੁਲ ਫ੍ਰੀ ਚੇਂਜ ਹੋਊਗਾ ਫਰਨੈਸ ਦਾ। ਸਰਦੀਆਂ ਆ ਰਹੀਆਂ ਨੇ, ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਨੇ, ਬਿਮਾਰੀਆਂ ਨੇ, ਐਲਰਜੀਜ਼ ਨੇ, ਉਹਦਾ ਕਾਰਨ ਇਹ ਹੈ ਕਿ ਆਪਣਾ ਵੈਂਟੀਲੇਸ਼ਨ ਸਿਸਟਮ ਆ ਘਰਾਂ ਦਾ, ਆਪਾਂ ਟਾਕੀਆਂ ਦਰਵਾਜ਼ੇ ਘੱਟ ਖੋਲਦੇ ਹਾਂ, ਅੰਦਰੇ ਹਵਾ ਘੁੰਮਦੀ ਆ, ਉਹ ਹਵਾ ਬਿਮਾਰੀਆਂ ਪੈਦਾ ਕਰਦੀ ਆ। ਨੰਬਰ 2, ਲਿੰਟ ਸਾਫ਼ ਕਰਾਓ ਆਪਣੇ ਘਰਾਂ ਦੇ, ਕੈਮਰੇ ਨਾਲ ਇੰਸਪੈਕਸ਼ਨ ਕਰਨਗੇ, ਪਹਿਲੇ ਜਿੰਨੇ ਵੀ ਕਾਲ ਨੇ 20 ਕਾਲ ਨੇ ਚਾਹੇ, ਤੁਹਾਡਾ ਫਿਲਟਰ ਹੋਵੇ $50 ਦਾ, ਤੁਹਾਡਾ 10 ਦਾ, 416-769-1521, 416-769-1521 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਤੇ ਨਾਲ ਨਾਲ ਤੁਸੀਂ ਆਟੋ ਇੰਸ਼ੋਰੈਂਸ ਨਹੀਂ ਕੱਟ ਰਹੀ ਅਗਰ, ਭਾਅ ਜੀ ਹੁਣ ਰਹਿ ਗਿਆ ਮਿੰਟ 40 ਸੈਕਿੰਡ ਰਹਿ ਗਏ, ਕੱਲ੍ਹ ਨੂੰ ਕਰਾਂਗੇ ਗੱਲ, ਕੱਲ੍ਹ ਨੂੰ ਤੁਸੀਂ ਕਾਲ ਕਰ ਲਿਓ। ਪਵਨ ਕੌਰ ਗਿੱਲ ਦਾ ਨੰਬਰ ਨੋਟ ਕਰੋ, 647-3259900, ਆਟੋ ਇੰਸ਼ੋਰੈਂਸ ਕਟਵਾਓ ਆਪਣੀ, 646-3259900, 416-302-9941 ਚੋਪੜਾ ਸਾਹਿਬ ਦਾ ਨੰਬਰ ਆ। ਕਿਸੇ ਨੇ ਵੀ ਗੱਡੀ ਖਰੀਦਣੀ ਹੈ ਨਵੀਂ, ਮਿਲਟਨ ਫੋਰਡ ਹਾਜ਼ਰ ਹੈ ਸੇਵਾ 'ਚ, 416-302-9941 ਦੇ ਉੱਤੇ ਕਾਲ ਕਰਨੀ ਹੈ। ਪੁਰਾਣੀ ਗੱਡੀ ਖੜੀ ਕਰਿਆ, ਨਵੀਂ ਚੱਕ ਲਿਆਓ। ਐਮ ਕੇ ਪੈਲਟਸ 365-866-2080, ਜਿੰਨੇ ਵੀ ਲੋਕ ਸੁਣਦੇ ਹੋ, ਤੁਸੀਂ ਕਿਸੇ ਵੀ ਕੰਪਨੀ 'ਚ ਕੰਮ ਕਰਦੇ ਹੋ, ਸ਼ਿਪਿੰਗ ਦਾ, ਰਿਸੀਵਿੰਗ ਦਾ, ਟਰਾਂਸਪੋਰਟਰ ਹੋ, ਤੁਹਾਨੂੰ ਸਕਿੱਡ ਦੀ ਜ਼ਰੂਰਤ ਹੈ, ਗਰੋਸਰੀ ਸਟੋਰ ਹੋ, ਤੁਸੀਂ ਐਮ ਕੇ ਪੈਲਟਸ ਨੂੰ ਕਾਲ ਕਰੋਗੇ। ਆਪਣੀ ਕਮਿਊਨਿਟੀ ਦੇ ਲੋਕਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ, ਇੱਕ ਫਾਰਮ ਹਾਊਸ ਤੋਂ ਅੱਜ ਬੜੀ ਵੱਡੀ ਕੰਪਨੀ ਬਣ ਚੁੱਕੀ ਹੈ, ISPM 15 ਸਰਟੀਫਾਈਡ ਹੈ, ਦੁਨੀਆ ਭਰ 'ਚ ਐਕਸਪੋਰਟ ਕਰਨ ਲਈ ਇਹ ਸਕਿੱਡਾਂ ਯੂਜ਼ ਹੁੰਦੀਆਂ ਨੇ। ਐਮ ਕੇ ਪੈਲਟਸ 365-866-2080, 365-866-2080, ਔਰ ABS ਆਟੋਕਲੇਜ਼ਨ ਕਿਚਨਰ ਵਾਟਲੂ ਕੈਂਬਰਿਜ ਦੇ ਏਰੀਏ 'ਚ, ਕਿਸੇ ਵੀ ਤਰ੍ਹਾਂ ਦੇ ਗੱਡੀ ਲੰਡਨ ਦੇ ਵਿੱਚ ਫੁੱਟ ਗਈ, 416-520-1940। ਸੰਤੋਸ਼ ਨੰਬਰ ਨਾ ਬੋਲਦੇ ਫਟਾਫਟ, ਕਿਹਦੇ ਕਿਹਦੇ ਆ?
1: ਬਿਲਕੁਲ, ਮਨਦੀਪ ਸਿੰਘ ਜੀ ਐਂਡ ਬਲਜੀਤ ਕੌਰ, ਸੋਰੀ ਬਲਜੀਤ ਸਿੰਘ ਜੀ, ਮਨਦੀਪ ਕੌਰ ਜੀ, ਤੁਸੀਂ ਵਿਨਰ ਹੋ।
0: ਬਲਜੀਤ ਸਿੰਘ ਜੀ ਤੇ ਮਨਦੀਪ ਕੌਰ ਜੀ 416-518-3200 ਤੇ ਮੈਨੂੰ ਕਾਲ ਕਰ ਲਿਓ। ਕਿਸੇ ਕੋਲ ਕੋਈ ਕਰਜ਼ਾ ਹੈਗਾ, 416-518-3200, 416-518-3200 ਤੇ ਮੈਨੂੰ ਕਾਲ ਕਰ ਸਕਦੇ ਹੋ ਸ਼ੋਅ ਤੋਂ ਬਾਅਦ। ਔਰ MH18 ਡੋਰ ਐਂਡ ਵਿੰਡੋ ਰਿਪੇਅਰ ਕਰਦੇ ਨੇ, ਵਿੰਡੋ
7: CHLO AM 530 Mississauga Toronto the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
8: Oh ho, chinta kate karde ho? Tawa kitchen te 3 mini burgers sirf te sirf $7 ch mil rahe hai. Pay $3 more, get fries and pop.
9: 5 item $10 to pocho. Tawa kitchen 50 Sunnyvale Gate and 30 Ramblers Drive, Brampton.
8: Tawa kitchen, DAWA kitchen.
10: 6'2" lambe Dara Singh ji ne apne jeevan kal mein kareeb 500 match khele. उसमें से एक भी मैच नहीं हारे।
11: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
12: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
13: महंगाई के इस दौर में मैं पूछता हूँ भाई बहनों, क्या आपको $10 for 2 कोई दे पाएगा की नहीं? मैं आपसे पूछता हूँ, खाना चाहोगे की नहीं?
14: क्यों नहीं खाना चाहेंगे? तवा किचन दे रहा है ना अमृतसरी कुल्चा 2410, बिरयानी 2410, न्यूट्री कुल्चा 2410।
15: अरे बस बस, फोन नंबर और एड्रेस तो दो।
12: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
16: इतना ही नहीं, ग्रैंड ओपनिंग स्पेशल और भी आइटम है $10 for 2। ਭੈਣ ਜੀ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
17: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਵਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
18: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca।
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
20: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
18: 50 Sunnyvale Gate, Brampton, Mountnesh and Bouvet the intersection, ya visit karo www.tawakitchen.ca 905-790-1699
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
21: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
18: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਟ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699
22: ਸਿਮਰਨ, ਬੜੀ ਪਤਲੀ ਹੋ ਗਈ, ਕੁਛ ਖਾਂਦੀ ਖੁਦੀ ਨੀ?
23: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
22: ਤਾਂ ਟਿਫਨ ਲਵਾ ਲਾ,
23: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ।
22: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
24: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
18: 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਟ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819 6000।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 6479191002, 6479191002।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7562340, 6477652340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 21 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੰਡੇ ਮਾਰਨਿੰਗ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਵੀਕਐਂਡ ਤੋਂ ਬਾਅਦ। ਅਤੇ ਜੇ ਗੱਲ ਕਰੀਏ ਜੀ ਦੇਸੀ ਮਹੀਨੇ ਦੀ, ਦੇਸੀ ਮਹੀਨਾ ਚੱਲ ਰਿਹਾ ਅੱਸੂ ਦਾ, ਅੱਜ ਹੋ ਗਈ ਜੀ 5 ਤਰੀਕ ਅਤੇ ਸੰਮਤ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:14। ਸੋ ਥੋੜ੍ਹਾ ਜਿਹਾ ਲੇਟ ਹੋ ਗਿਆ ਅੱਜ, ਕੋਈ ਗੱਲ ਨਹੀਂ। ਅਤੇ ਲਓ ਜੀ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਤਾਂ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 6478713131 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਸੋਮਵਾਰ ਦਾ ਦਿਨ ਹੋ ਗਿਆ ਜੀ, ਅਤੇ ਸੁਣਾਓ ਜੀ ਕੀ ਹਾਲ ਚਾਲ ਤੁਹਾਡਾ, ਕਿਵੇਂ ਵੀਕਐਂਡ ਜਿਹੜਾ ਤੁਹਾਡਾ ਲੰਘਿਆ ਅਤੇ ਕਿਵੇਂ ਦਾ ਅੱਜ ਤੱਕ ਦਾ ਸਮਾਂ ਤੁਸੀਂ ਜਿਹੜਾ ਸਪੈਂਡ ਕਰ ਰਹੇ ਹੋ। ਸੋ ਹੋਪ ਹੈ ਕਿ ਸਾਰਾ ਕੁਛ ਵਧੀਆ ਹੀ ਵਧੀਆ ਹੋਏਗਾ, ਕਿਉਂਕਿ ਸਵੇਰ ਦਾ ਸਮਾਂ ਹੈ ਜੀ, ਅਤੇ ਜਦੋਂ ਸ਼ੁਰੂਆਤ ਵਧੀਆ ਹੋ ਜਾਂਦੀ ਸਾਰਾ ਕੁਛ ਵਧੀਆ ਹੀ ਵਧੀਆ ਹੈ। ਅਤੇ ਲਓ ਜੀ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਤਾਂ ਵੱਟ ਕੱਢਤੇ ਮੌਸਮ ਨੇ ਤਾਂ, ਜਿਵੇਂ ਕਹਿੰਦੇ ਨਾ ਫੋਲ ਹਾਲੇ ਆਈ ਨਹੀਂ, ਪਰ ਅੱਜ ਜਿਵੇਂ ਦਾ ਬਾਹਰ ਟੈਂਪਰੇਚਰ ਹੈ, ਮੌਸਮ ਹੈ, ਜੇ ਤੁਸੀਂ ਬਾਹਰ ਇਸ ਸਮੇਂ ਹੋ ਤੇ ਤੁਸੀਂ ਫੀਲ ਕਰ ਸਕਦੇ ਹੋ ਜਿਵੇਂ ਫੋਲ ਹੁੰਦੀ ਹੈ ਨਾ, ਉਵੇਂ ਲੱਗ ਰਿਹਾ ਬਾਹਰ ਬਿਲਕੁਲ, ਕਿਉਂਕਿ ਹਵਾ ਚੱਲ ਰਹੀ ਹੈ, ਬੱਦਲਵਾਈ ਹੋਈ ਹੋਈ ਹੈ, ਠੰਡਕ ਹੈ ਮੌਸਮ ਦੇ ਵਿੱਚ, ਪਰ ਫੋਲ ਹਲੇ ਆਉਣੀ ਹੈ। ਇੱਥੇ ਫੋਲ ਕਹਿੰਦੇ ਹਾਂ, ਉਂਝ ਆਟਮ ਆਪਾਂ ਪੜ੍ਹਦੇ ਹੁੰਦੇ ਸੀ ਹੈ ਨਾ ਸਕੂਲ ਦੇ ਵਿੱਚ। ਸੋ ਜੇ ਦੇਖੀਏ ਇਸ ਸਮੇਂ 11 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ। ਫੀਲ ਤੁਸੀਂ ਕਰ ਰਹੇ ਹੋ 8 ਡਿਗਰੀ ਸੈਲਸੀਅਸ। ਅੱਜ ਹਾਈ ਜਾਣਾ 16 ਡਿਗਰੀ, ਲੋ ਜਾਣਾ 10 ਡਿਗਰੀ ਸੈਲਸੀਅਸ, ਅਤੇ ਕਲਾਊਡੀ ਕੰਡੀਸ਼ਨਸ ਜਿਹੜੀਆਂ ਅੱਜ ਐਕਸਪੈਕਟ ਕੀਤੀਆਂ ਜਾ ਰਹੀਆਂ। ਆਲ ਡੇ ਸਾਰਾ ਦਿਨ ਇੱਦਾਂ ਹੀ ਬੱਦਲਵਾਈ ਜਿਹੜੀ ਆ ਉਹ ਬਣੀ ਰਹਿਣੀ ਹੈ ਜੀ। ਔਰ ਬਾਕੀ ਟੈਂਪਰੇਚਰ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ, 8 ਡਿਗਰੀ ਸੈਲਸੀਅਸ ਤੁਸੀਂ ਫੀਲ ਕਰ ਰਹੇ ਹੋ। ਵੈਸੇ 11 ਡਿਗਰੀ ਹੈ ਪਰ 8 ਡਿਗਰੀ ਤੁਸੀਂ ਫੀਲ ਕਰ ਰਹੇ ਹੋ। ਬੱਦਲਵਾਈ ਅੱਜ ਸਾਰਾ ਦਿਨ ਰਹਿਣੀ ਹੈ। 7:18 'ਤੇ ਸਨਸੈੱਟ ਹੋਣਾ ਜੀ, ਅਤੇ ਰਾਤ ਦਾ ਟੈਂਪਰੇਚਰ ਵੀ ਵਧੀਆ, 13-12-10, ਸਵੇਰੇ 7 ਵਜੇ ਦੇ ਕਰੀਬ ਹੋਊਗਾ ਜੀ 7 ਡਿਗਰੀ ਸੈਲਸੀਅਸ। ਸੋ ਕੱਲ੍ਹ ਨੂੰ ਇਹਦਾ ਮਤਲਬ ਹੈ ਹੋਰ ਠੰਡਕ ਹੋਊਗੀ ਮੌਸਮ ਦੇ ਵਿੱਚ। 7:06 'ਤੇ ਸਨਰਾਈਜ਼ ਜਿਹੜਾ ਉਹ ਹੋਵੇਗਾ ਕੱਲ੍ਹ ਨੂੰ। ਕੱਲ੍ਹ ਨੂੰ ਮਿਕਸ ਜਿਹਾ, ਬੱਦਲ ਵੀ ਆ, ਧੁੱਪ ਵੀ ਆ। ਸੋ ਓਵਰਆਲ ਮੌਸਮ ਜਿਹੜਾ ਹੈਗਾ ਜੀ ਵਧੀਆ। ਸੋ ਕਰੋ ਇੰਜੋਏ ਅੱਜ ਦੇ ਦਿਨ ਨੂੰ ਸਾਡੇ ਨਾਲ, ਅਤੇ ਸੁਣਦੇ ਰਹੋ ਪੂਰਾ ਦਿਨ AM 530 ਅਤੇ ਗੁੰਤਾਸ ਰੇਡੀਓ ਤੋਂ ਸੁਣਨਾ ਪੂਰੇ 11 ਵਜੇ ਤੱਕ। ਅਤੇ ਗੱਲਾਂ ਬਾਤਾਂ ਕਰਨੀਆਂ ਤਾਂ ਆ ਜਾਓ ਫਿਰ ਫਟਾਫਟ, ਕਾਲ ਕਰੋ, ਦੇਖੀਏ ਤੁਹਾਡਾ ਦਿਨ ਕਿਵੇਂ ਬੀਤ ਰਿਹਾ ਅਤੇ ਵੀਕਐਂਡ ਕਿਵੇਂ ਰਿਹਾ, ਕਿਵੇਂ ਹੁਣ ਦਾ ਸਮਾਂ ਤੁਹਾਨੂੰ ਲੱਗ ਰਿਹਾ ਕਿ ਠੰਡਕ ਆ ਗਈ, ਕਿ ਗਰਮੀ ਹਲੇ ਹੋਣ ਚਾਹੀਦੀ ਸੀ ਥੋੜ੍ਹੀ ਜਿਹੀ, ਕਿ ਨਹੀਂ ਠੀਕ ਹੈ ਗਰਮੀ ਤੋਂ ਵੀ ਬੜੀ ਛੇਤੀ ਤੌਬਾ ਆਪਾਂ ਕਰ ਲੈਂਦੇ ਹਾਂ ਵੀ ਬੜੀ ਛੇਤੀ ਧੁੱਪ ਲੱਗ ਰਹੀ ਹੈ, ਸਕਿਨ ਨੂੰ ਜਿਹੜੀ ਹੈ ਸਕਿਨ ਬਰਨ ਹੋ ਰਹੀ ਹੈ, ਟੈਨ ਹੋ ਰਹੀ ਹੈ, ਜਾਂ ਫਿਰ ਸਨਸਕ੍ਰੀਨ ਲਾਉਣ ਦੀ ਲੋੜ ਪੈਂਦੀ ਹੈ। ਵੈਸੇ ਤਾਂ ਕਹਿੰਦੇ ਆ ਇੱਕ ਤਾਂ ਜਿਵੇਂ ਆਪਾਂ ਨਾ ਜਦੋਂ ਗਰਮੀ ਹੁੰਦੀ ਹੈ ਉਦੋਂ ਆਪਾਂ ਜ਼ਿਆਦਾ ਕਹਿੰਦੇ ਹਾਂ ਵੀ ਹਾਂਜੀ ਪਾਣੀ ਜ਼ਿਆਦਾ ਪੀਂਦੇ ਰਹੋ, ਸਨਸਕ੍ਰੀਨ ਲਗਾਓ, ਪਰ ਕਹਿੰਦੇ ਆ ਕਿ ਜੇ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨੀ ਹੈ ਨਾ, ਸਨਸਕ੍ਰੀਨ ਜਿਹੜੀ ਹੈ ਉਹ ਤੁਹਾਡੀ ਹਮੇਸ਼ਾ ਹੀ, ਤੁਸੀਂ ਜੇ ਬਾਹਰ ਜਾਣਾ ਹੈ ਨਾ ਤਾਂ ਸਨਸਕ੍ਰੀਨ ਮਸਟ ਹੈ। ਪਰ ਆਪਾਂ ਕਈ ਵਾਰ ਸੋਚਦੇ ਹਾਂ ਜਦੋਂ ਗਰਮੀ ਹੈ ਉਦੋਂ ਹੀ ਲਾਉਣੀ ਹੈ, ਅਦਰਵਾਈਜ਼ ਨਹੀਂ ਲਾਉਣੀ ਹੈ, ਪਰ ਨਹੀਂ, ਜਦੋਂ ਵੀ ਕਹਿੰਦੇ ਤੁਸੀਂ ਬਾਹਰ ਜਾਂਦੇ ਹੋ ਆਪਣੀ ਸਕਿਨ ਦੀ ਤੁਸੀਂ ਜੇ ਦੇਖਭਾਲ ਕਰਦੇ ਹੋ ਨਾ, ਫਿਰ ਤੁਸੀਂ ਹਮੇਸ਼ਾ ਹੀ ਸਨਸਕ੍ਰੀਨ ਅਪਲਾਈ ਕਰਨੀ ਹੈ ਫੇਸ ਦੇ ਉੱਪਰ, ਜਾਂ ਜਿਹੜੀ ਜਿਹੜੀ ਤੁਹਾਡੇ ਪਾਰਟ ਬੋਡੀ ਦੇ ਨਜ਼ਰ ਆ ਰਹੇ, ਜਿਵੇਂ ਬਾਹਾਂ ਹੋ ਗਏ, ਹੱਥ ਹੋ ਗਏ, ਹੈ ਨਾ, ਅਤੇ ਬਾਕੀ ਪੈਰ ਵਗੈਰਾ। ਸੋ ਜ਼ਰੂਰ ਕਹਿੰਦੇ ਅਪਲਾਈ ਕਰਨਾ ਚਾਹੀਦਾ। ਸੋ ਲਓ ਜੀ ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ ਨਾਲ ਦੀ ਨਾਲ ਤੁਹਾਡੇ ਲਈ ਜ਼ਰੂਰ ਦੱਸ ਦਈਏ ਕਿ ਕੱਲ੍ਹ ਨਗਰ ਕੀਰਤਨ ਜਿਹੜਾ ਆਪਣੇ ਬ੍ਰੈਂਪਟਨ ਦੇ ਵਿੱਚ ਨਿਕਲਿਆ। ਸੋ ਜਿਨ੍ਹਾਂ ਨੇ ਸ਼ਿਰਕਤ ਕੀਤੀ ਜੀ ਨਗਰ ਕੀਰਤਨ ਦੇ ਵਿੱਚ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬੜੇ ਇਹ ਜਿਹੜੇ ਪ੍ਰਬੰਧ ਹੈ ਨਾ ਉਹ ਕਰਨੇ ਪੈਂਦੇ ਆ। ਮੇਫੀਲਡ ਅਤੇ ਏਅਰਪੋਰਟ ਰੋਡ ਦੇ ਕੋਲ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਅਤੇ ਉੱਥੋਂ ਇਹ ਨਗਰ ਕੀਰਤਨ ਨਿਕਲਿਆ। ਆਈ ਥਿੰਕ ਸਮਾਪਤ ਵੀ ਉੱਥੇ ਹੋਇਆ। ਚਲੋ ਮੈਂ ਤਾਂ ਨਹੀਂ ਵੈਸੇ ਗਈ ਸੀਗੀ, ਪਰ ਆਪਾਂ ਸੋਸ਼ਲ ਮੀਡੀਆ 'ਤੇ ਦੇਖਿਆ ਜਾਂ ਜਿੰਨੀ ਵੀ ਇਨਫੋਰਮੇਸ਼ਨ ਆਪਾਂ ਕੋਲ ਹੁੰਦੀ ਹੈ ਨਾ, ਵੀ ਨਗਰ ਕੀਰਤਨ ਸੰਡੇ ਵਾਲੇ ਦਿਨ ਨਿਕਲਣਾ ਸੀ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀਗਾ, ਉਸ ਨੂੰ ਲੈ ਕੇ ਜਿਹੜਾ ਇਹ ਨਗਰ ਕੀਰਤਨ ਹੈ ਜੀ ਉਹ ਕੱਢਿਆ ਗਿਆ। ਸੋ ਸ਼ਰਧਾਲੂ ਪਹੁੰਚੇ ਜਿਨ੍ਹਾਂ ਨੇ ਸੇਵਾ ਕੀਤੀ। ਸੋ ਸੇਵਾ ਕਰਨੀ ਵੀ ਬੜੀ ਔਖੀ ਆ ਕਈ ਵਾਰ ਤਾਂ। ਆਪਾਂ ਨਾ ਜਦੋਂ ਕੋਈ ਵੀ ਸੇਵਾ ਕਰ ਰਿਹਾ ਹੁੰਦਾ, ਚਾਹੇ ਲੰਗਰ, ਚਾਹੇ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਕੋਨੇ 'ਚ ਕਿਤੇ ਵੀ, ਅਤੇ ਕਈ ਵਾਰ ਉਂਗਲਾਂ ਬੜੀਆਂ ਉੱਠਦੀਆਂ ਵੀ ਆਹ ਕਰਤਾ, ਉਹ ਕਰਤਾ, ਇੱਦਾਂ ਕਹਿਤਾ, ਉੱਦਾਂ ਕਹਿਤਾ, ਪਰ
ਜਿਹੜੇ ਸੇਵਾ ਕਰਦੇ ਨਾ, ਸੇਵਾ ਕਰਨੀ ਬੜੀ ਔਖੀ ਆ ਅਤੇ ਨੁਕਤਾਚੀਨੀ ਕਰਨੀ ਬੜੀ ਸੌਖੀ ਆ, ਕਿਉਂਕਿ ਆਪਾਂ ਨੂੰ ਨਾ ਵੈਸੇ ਆਦਤ ਵੀ ਹੈਗੀ ਆ ਕਿ ਸਾਰਾ ਕੁਝ ਸਹੀ ਚੱਲ ਰਿਹਾ ਹੋਊਗਾ, ਜਿੱਥੇ ਥੋੜ੍ਹੀ ਜਿਹੀ ਕੋਈ ਕਮੀ ਹੁੰਦੀ ਆ ਉਹਨੂੰ ਫੱਟ ਉਹਦੇ ਵੱਲ ਨਿਗਾਹ ਜਾਂਦੀ ਆ, ਅਤੇ ਫਿਰ ਉਹਨੂੰ ਕਹਿਣੋਂ ਵੀ ਕਤਰਾਉਂਦੇ ਨਹੀਂ। ਬਹੁਤੇ ਸਾਰੇ ਲੋਕ ਆ ਜਿਹੜੇ ਕਹਿੰਦੇ ਆ ਨਹੀਂ ਕੋਈ ਨਹੀਂ, ਜਿਹੜੀ ਜਿਹੜਾ ਪਲੱਸ ਪੁਆਇੰਟ ਆ, ਜਿਹੜਾ ਪੋਜ਼ਿਟਿਵ ਪੁਆਇੰਟ ਆ ਉਹਨੂੰ ਅਸੀਂ ਦੇਖੀਏ, ਉਹਦੇ ਬਾਰੇ ਅਸੀਂ ਦੱਸੀਏ, ਪਰ ਗਲਤ ਬਾਰੇ ਨਹੀਂ, ਹੈ ਨਾ। ਪਰ ਆਪਣੀ ਫਿਤਰਤ ਇਹ ਹੁੰਦੀ ਆ ਵੀ ਜਿਹੜੀ ਗਲਤੀ ਹੁੰਦੀ ਆ ਉਹਨੂੰ ਅਸੀਂ ਬੜੀ ਛੇਤੀ ਫੜਦੇ ਹਾਂ, ਉਹਨੂੰ ਗੱਲ ਨੂੰ ਬੜੀ ਛੇਤੀ ਚੱਕਦੇ ਹਾਂ। ਜਿਵੇਂ ਕੋਈ ਵੀ ਬੰਦਾ ਵਧੀਆ ਵਧੀਆ ਵਧੀਆ ਕੰਮ ਕਰਦਾ ਆਉਂਦਾ ਹੋਵੇ ਉਹਨੂੰ ਨਹੀਂ ਸਰਾਇਆ ਜਾਊਗਾ, ਜਿੱਥੇ ਉਹਨੇ ਗਲਤੀ ਕਰਤੀ ਤੇ ਫਿਰ ਕਹਿ ਦਿੰਦੇ ਉਹਨੇ ਆਹ ਕਰਤਾ ਤੇ ਉਹਨੇ ਉਹ ਕਰਤਾ, ਹੈ ਨਾ। ਸੋ ਇਸ ਚੀਜ਼ ਤੋਂ ਵੈਸੇ ਬਚਣਾ ਚਾਹੀਦਾ, ਜਿਹੜੀਆਂ ਛੋਟੀਆਂ ਮੋਟੀਆਂ ਕਮੀਆਂ ਹੁੰਦੀਆਂ ਉਹਨੂੰ ਅੱਖੋਂ ਪਰੋਖੇ ਜਿਹੜਾ ਕਰ ਦੇਣਾ ਚਾਹੀਦਾ। ਸੋ ਲਓ ਜੀ, ਸਮਾਂ ਇਸ ਸਮੇਂ 10:19 ਹੋ ਗਏ, ਤੇ ਇੱਕ ਤਾਂ ਪਹਿਲਾਂ ਤੁਹਾਨੂੰ ਆਪਾਂ ਖਬਰ ਦਈਏ ਕਿ ਭਾਰਤ ਪਾਕਿਸਤਾਨ, ਜਿਵੇਂ ਆਪਾਂ ਕਹਿੰਦੇ ਹਾਂ ਵਧੀਆ ਸੰਬੰਧ ਰਹਿਣ, ਹੈ ਨਾ, ਭਾਰਤ ਪਾਕਿਸਤਾਨ ਦੇ। ਸੋ ਕਹਿੰਦੇ ਆ ਵੀ ਦੋਨੇ ਪਾਸਿਓਂ ਸਿੱਖ ਸੰਗਤਾਂ ਜਿਹੜੀਆਂ, ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਨਾ, ਕਹਿੰਦੇ ਆ ਉਹਨੂੰ ਛੇਤੀ ਖੋਲ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕ, ਜਿਹੜੇ ਸ਼ਰਧਾਲੂ ਹੈ ਇੰਡੀਆ ਤੋਂ ਜਾਂਦੇ ਆ, ਉਹ ਦਰਸ਼ਨ ਕਰ ਸਕਣ, ਕਿਉਂਕਿ ਅੱਗੇ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ, ਹੈ ਨਾ, ਪ੍ਰਕਾਸ਼ ਪੁਰਬ। ਸੋ ਉਸ ਮੌਕੇ ਸੰਗਤਾਂ ਉੱਥੇ ਜਾਂਦੀਆਂ ਜਾਂ ਵੈਸੇ ਵੀ ਜਾਂਦੇ ਰਹਿੰਦੇ ਆ ਜਿਹੜੇ ਸ਼ਰਧਾਲੂ ਹੈ ਦਰਸ਼ਨ ਕਰਨ ਵਾਸਤੇ। ਜਦੋਂ ਜਿਹੜਾ ਇੱਕ ਹੋਇਆ ਸੀ ਨਾ, ਜਿਹਦੇ ਵਿੱਚ ਬਹੁਤ ਸਾਰੇ ਲੋਕ ਮਾਰ ਦਿੱਤੇ ਗਏ ਸੀ, ਉਸ ਤੋਂ ਬਾਅਦ ਓਪਰੇਸ਼ਨ ਸੰਧੂਰ ਹੋਇਆ ਸੀਗਾ, ਅਤੇ ਉਦੋਂ ਤੋਂ ਬਾਅਦ ਇਹ ਲਾਂਘਾ ਜਿਹੜਾ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਕਹਿੰਦੇ ਆ ਵੀ ਜ਼ੀਰੋ ਲਾਈਨ ਹੈ ਜਿਹੜੀ ਦੋਨਾਂ ਦੇਸ਼ਾਂ ਦੀ ਬਾਉਂਡਰੀ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਬਾਰਡਰ ਹੈ, ਉੱਥੇ ਜਿਹੜਾ ਹੈਗਾ ਲਾਂਘਾ ਖੋਲ੍ਹਣ ਦੇ ਲਈ ਜਿਹੜੀ ਸਿੱਖ ਸੰਗਤਾਂ ਨੇ ਅਰਦਾਸ ਕੀਤੀ ਹੈ, ਉੱਧਰੋਂ ਪਾਕਿਸਤਾਨ ਦੇ ਜਿਹੜੇ ਸ਼ਰਧਾਲੂ ਪਹੁੰਚੇ ਆ ਜੀ, ਇੱਧਰੋਂ ਇੰਡੀਆ ਦੇ। ਸੋ ਉਹਨਾਂ ਨੇ ਜਿਹੜਾ ਹੈਗਾ ਅਰਦਾਸ ਕੀਤੀ ਹੈ ਵੀ ਇਹ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੋਲ੍ਹ ਦਿੱਤਾ ਜਾਵੇ ਤਾਂ ਕਿ ਸ਼ਰਧਾਲੂ ਜਾ ਸਕਣ, ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਮੇਲੇ ਕਰ ਸਕਣ। ਇਸ ਮੌਕੇ 'ਤੇ ਕਹਿੰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਹੈਗੇ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ, ਉਹ ਵੀ ਉੱਥੇ ਪਹੁੰਚੇ, ਸੋ ਅਰਦਾਸ ਕੀਤੀ। ਸੋ ਹੋਪ ਕਰਦੇ ਹਾਂ ਕਿ ਬੜੀ ਛੇਤੀ ਸਰਕਾਰਾਂ ਜਿਹੜੀਆਂ ਸੁਣਨਗੀਆਂ ਜੀ, ਔਰ ਪਾਕਿਸਤਾਨ ਵੱਲੋਂ ਅਤੇ ਇੰਡੀਆ ਵੱਲੋਂ, ਹੈ ਨਾ, ਯੈਸ ਕੀਤਾ ਜਾਊਗਾ। ਅਤੇ ਜੇ ਆਪਾਂ ਗੱਲ ਕਰੀਏ ਜੀ ਇਸ ਸਮੇਂ ਦੇ ਵਿੱਚ, ਆਪਾਂ ਚਲੋ ਬੜਾ ਉਹ ਕਰਦੇ ਹਾਂ ਕਿ ਆਪਣੀ ਕੌਮ ਪੂਰੇ ਵਰਲਡ ਦੇ ਵਿੱਚ ਛਾਈ ਹੋਈ ਹੈ, ਵਧੀਆ ਕੰਮ ਕੀਤੇ ਜਾਂਦੇ ਆ, ਹਰ ਇੱਕ ਖੇਤਰ ਦੇ ਵਿੱਚ ਪਲਾਂਘਾਂ ਪੱਟੀਆਂ ਜਾਂਦੀਆਂ। ਪਰ ਹੁਣ ਇਸ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਨਾ ਬੜਾ ਕੁਛ ਇੱਦਾਂ ਦਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ। ਸੋ ਲੇਟੈਸਟ ਹੀ ਇੱਕ ਥਾਈਲੈਂਡ ਦੇ ਵਿੱਚ ਹੋਇਆ ਕਿ ਜਿਹੜੇ ਇੱਕ ਬਜ਼ੁਰਗ ਸੀਗੇ ਉਹਨਾਂ ਦੀ ਪੱਗ ਨੂੰ ਛਾਲਿਆ ਗਿਆ, ਹੈ ਨਾ, ਯਾਨੀ ਕਿ ਉਹਨਾਂ ਦੀ ਪੱਗ ਉਤਾਰ ਦਿੱਤੀ ਗਈ। ਦੋ ਲੇਡੀਜ਼ ਸੀਗੀਆਂ ਜਿਨ੍ਹਾਂ ਨੇ ਇਹ ਕੀਤਾ, ਅਤੇ ਰੀਜ਼ਨ ਕੀ ਸੀਗਾ ਵੈਸੇ ਕਹਿੰਦੇ ਉਹ ਕੋਈ ਸਾਹਮਣੇ ਆਇਆ ਨਹੀਂ, ਪਰ ਉਸ ਤੋਂ ਬਾਅਦ ਕਹਿੰਦੇ ਵੀ SGPC ਨੇ ਦਰਖਾਸਤ ਕੀਤੀ ਹੋਣੀ ਆ ਉੱਥੇ, ਅਤੇ ਉਸ ਤੋਂ ਬਾਅਦ ਉੱਥੇ ਕਹਿੰਦੇ ਜਿਹੜੇ ਹਿੰਦੂ ਭਾਈਚਾਰੇ ਦੇ ਕੁਛ ਲੋਕ ਸੀਗੇ ਉਹਨਾਂ ਨੇ ਹੈਲਪ ਕੀਤੀ, ਉਹਨਾਂ ਨੇ ਰਿਪੋਰਟ ਕੀਤੀ। ਉਸ ਤੋਂ ਬਾਅਦ ਜਦੋਂ ਕੰਪਲੇਂਟ ਕੀਤੀ ਫਿਰ ਇਹਨਾਂ ਜਿਹੜੀਆਂ ਦੋ ਲੇਡੀਜ਼ ਸੀਗੀਆਂ ਉਹਨਾਂ ਨੂੰ ਅਰੈਸਟ ਕੀਤਾ ਗਿਆ, ਫਿਰ ਉਹਨਾਂ ਤੋਂ ਪੁੱਛਿਆ ਗਿਆ, ਪਰ ਉਹ ਗੱਲ ਸਾਹਮਣੇ ਆਈ ਨਹੀਂ ਵੀ ਰੀਜ਼ਨ ਕੀ ਬਣਿਆ ਕਿ ਵੈਸੇ ਹੀ ਕਰਤਾ, ਕਿਉਂਕਿ ਕਈ ਵਾਰੀ ਨਾ ਲੋਕ ਸ਼ਰਾਰਤ ਕਰ ਦਿੰਦੇ ਆ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਰੀਜ਼ਨ ਕੀ ਬਣ ਜਾਂਦਾ, ਕਿਉਂ ਇੱਦਾਂ ਕਰਦੇ ਆ ਲੋਕ, ਹੈ ਨਾ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਫਿਰ ਉਹਨਾਂ ਨੇ ਉਹ ਬਾਬਾ ਜੀ ਤੋਂ ਮਾਫ਼ੀ ਮੰਗੀ, ਸੋ ਫਿਰ ਚਲੋ ਮਾਫ਼ ਕਰ ਦਿੱਤਾ ਗਿਆ। ਪਰ ਸੋਸ਼ਲ ਮੀਡੀਆ 'ਤੇ ਇਹ ਵਾਇਰਲ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਵੀਡੀਓ, ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਬਜ਼ੁਰਗ ਦੀ ਪੱਗ ਉਤਾਰੀ ਗਈ, ਬੇਇੱਜ਼ਤੀ ਕੀਤੀ ਗਈ ਕਿਸਮ ਦੀ, ਹੈ ਨਾ, ਅਤੇ ਰੀਜ਼ਨ ਵੀ ਨਹੀਂ ਦੱਸਿਆ ਗਿਆ ਵੀ ਕੀ ਸੀਗਾ। ਦੂਜੇ ਨੰਬਰ 'ਤੇ ਉਹਨਾਂ ਦੀ ਤਸਵੀਰ ਤਾਂ ਦਿਖਾ ਦਿੱਤੀ ਵੀ ਕੌਣ ਬਜ਼ੁਰਗ ਉਹ ਹੈਗੇ ਆ, ਬਟ ਜਿਹੜੀਆਂ ਲੇਡੀਜ਼ ਜਦੋਂ ਇਹ ਵਾਰਦਾਤ ਹੋ ਰਹੀ ਸੀ ਉਦੋਂ ਕਿਸੇ ਨੇ ਵੀਡੀਓ ਬਣਾਈ ਉਹ ਤਾਂ ਚਲੋ ਦੇਖ ਗਈ, ਪਰ ਜਿਹੜਾ ਆਪਣਾ ਜਦੋਂ ਉਹਨਾਂ ਨੇ ਮਾਫ਼ੀ ਮੰਗੀ ਹੈ, ਹੈ ਨਾ, ਉਹ ਚੀਜ਼ ਨੂੰ ਉਹਨਾਂ ਦੀ ਫੋਟੋ ਜਿਹੜੇ ਫੇਸ ਹੈ ਨਾ ਉਹਨਾਂ ਨੂੰ ਬਲਰ ਜਿਵੇਂ ਕਰ ਦਿੰਦੇ ਆ ਵੀ ਦਿਖੇ ਨਾ, ਉਹ ਉਹਦੇ ਲਈ ਕਈ ਲੋਕ ਜਿਹੜਾ ਉਸ ਚੀਜ਼ ਦੀ ਆਲੋਚਨਾ ਕਰ ਰਹੇ ਆ ਵੀ ਕਿਉਂ ਇੱਦਾਂ ਕੀਤਾ ਗਿਆ, ਉਹਨਾਂ ਨੇ ਤਾਂ ਗਲਤ ਕੰਮ ਕੀਤਾ ਸੀ, ਉਹਦੀ ਮਾਫ਼ੀ ਮੰਗ ਰਹੀਆਂ ਸੀ। ਸੋ ਉਹਨਾਂ ਨੂੰ ਵੀ ਪੂਰਾ ਉਹਨਾਂ ਦੀ ਫੋਟੋ ਫੇਸ ਜਿਹੜੇ ਆ ਉਹ ਜ਼ਾਹਿਰ ਹੋਣੇ ਚਾਹੀਦੇ ਸੀ। ਇੱਕ ਇਹ ਘਟਨਾ ਹੋਈ ਹੈ, ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਦੇਖਿਆ ਹੋਵੇ UK ਦੇ ਵਿੱਚ ਉਹ ਵੀ ਬੜੀ ਵੀਡੀਓ ਵਾਇਰਲ ਹੋ ਰਹੀ ਹੈ। UK ਦੇ ਵਿੱਚ ਇੱਕ ਬੱਸ ਡਰਾਈਵਰ ਹੈ, ਬੱਸ ਡਰਾਈਵਰ ਦੇ ਨਾਲ ਵੀ ਬੜਾ
ਜਿਹੜਾ ਬਦ ਸਲੂਕ ਉਹਦੇ ਨਾਲ ਕੀਤਾ ਗਿਆ ਇੱਕ ਵਿਅਕਤੀ ਵੱਲੋਂ, ਅਤੇ ਉਹਨੇ ਉਹਨੂੰ ਬੜਾ ਹਿੱਟ ਕੀਤਾ, ਜਿਹੜਾ ਸਰਦਾਰ ਡਰਾਈਵਰ ਸੀਗਾ ਉਹਨੂੰ ਹਿੱਟ ਕੀਤਾ ਅਤੇ ਉਹਦੇ ਦਾੜੀ ਨੂੰ ਫੜਿਆ। ਦੇਖੋ ਕਿੱਡੀ ਵੈਸੇ ਨਮੋਸ਼ੀ ਵਾਲੀ ਗੱਲ ਹੈ ਕਿ ਲੋਕ ਦੂਜੇ ਨੂੰ ਕਿਵੇਂ ਟੱਚ ਕਰਦੇ ਆ, ਹੈ। ਸੋ ਜਦੋਂ ਫਿਰ ਹੁਣ ਦੇਖੋ ਉਹ ਜਿਹੜਾ ਡਰਾਈਵਰ ਸੀ ਉਹ ਆਪਣੀ ਜੌਬ 'ਤੇ ਸੀਗਾ, ਜਿਹਦੇ ਕਰਕੇ ਉਹ ਕੁਛ ਕਹਿ ਨਹੀਂ ਸੀ ਸਕਦਾ, ਹੈ ਨਾ। ਹੁੰਦਾ ਨਾ ਵੀ ਹਾਂ ਉਹਨੇ ਤਾਂ ਫਿਜ਼ੀਕਲੀ ਅਸੋਲਟ ਕੀਤਾ ਦੂਜੇ ਬੰਦੇ ਨੇ, ਪਰ ਜੇ ਡਰਾਈਵਰ ਕੁਛ ਕਹਿੰਦਾ ਜਾਂ ਕੁਛ ਚੱਕ ਕੇ ਮਾਰਦਾ ਫਿਰ ਉਹ 'ਤੇ ਆ ਜਾਣਾ ਸੀ ਵੀ ਤੁਸੀਂ ਇੱਦਾਂ ਕਿਉਂ ਕੀਤਾ। ਅਤੇ ਉਹ ਜਿਹੜਾ ਵਿਅਕਤੀ ਸੀਗਾ ਬੱਸ ਦੇ ਵਿੱਚ, ਚਲੋ ਇੱਦਾਂ ਦੀ ਹਰਕਤ ਕਰ ਰਿਹਾ ਸੀਗਾ, ਅਤੇ ਉਹਦੇ ਨਾਲ ਨਾਲ ਜਿਹੜੀਆਂ ਸਵਾਰੀਆਂ ਸੀ ਪੈਸੈਂਜਰਸ ਜਿੰਨੇ ਬੈਠੇ ਸੀਗੇ, ਹੈ ਨਾ, ਉਹ ਸਾਰੇ ਜਿਹੜਾ ਬੜਾ ਰੌਲਾ ਵੀ ਪਾ ਰਹੇ ਸੀ, ਪਰ ਉਹੀ ਆ ਵੀ ਕੋਈ ਅੱਗੇ ਨਹੀਂ ਆਉਂਦਾ, ਹਰੇਕ ਨੂੰ ਹੁੰਦਾ ਸਾਨੂੰ ਇੰਨਾ ਮਾਰਨਾ ਸ਼ੁਰੂ ਕਰ ਦੇਵੇ ਇਹ ਬੰਦਾ। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਫਿਰ ਉਹਨਾਂ ਨੇ ਪੁਲਿਸ ਨੂੰ ਉਂਝ ਕਾਲ ਕੀਤੀ, ਪਰ ਜਿਹੜਾ ਡਰਾਈਵਰ ਓਨੀ ਦੇਰ ਬੜੇ ਮੁਸ਼ਕਲ ਦੇ ਵਿੱਚ ਰਿਹਾ, ਜੇ ਤੁਸੀਂ ਵੀਡੀਓ ਦੇਖੀ ਹੋਊਗੀ ਸੋਸ਼ਲ ਮੀਡੀਆ 'ਤੇ। ਵੈਸੇ ਦੇਖ ਕੇ ਐਂ ਹੁੰਦਾ ਵੀ ਦੇਖੋ ਕੀ ਹੋ ਰਿਹਾ, ਹੈ ਨਾ, ਕਲਯੁੱਗ ਦਾ ਸਮਾਂ ਹੈਗਾ, ਇਸ ਸਮੇਂ ਦੇ ਵਿੱਚ ਕਿਵੇਂ ਲੋਕ ਕਿਵੇਂ ਬਿਹੇਵ ਕਰ ਰਹੇ ਆ ਕਿਸੇ ਨਾਲ। ਅਤੇ ਉਹਦੀ ਦਾੜੀ ਨੂੰ ਬਾਰ ਬਾਰ ਟੱਚ ਕਰਨ ਦੀ, ਫੜਨ ਦੀ ਕੋਸ਼ਿਸ਼ ਕਰਦਾ, ਇੱਕ ਦੋ ਵਾਰ ਉਹਨੇ ਕੀਤੀ, ਫਿਰ ਉਹਦਾ ਜਿੱਥੋਂ ਟਿਕਟਾਂ ਕੱਟਦੇ ਆ, ਹੈ ਨਾ, ਜਾਂ ਫੋਨ ਵਗੈਰਾ ਪਿਆ ਹੁੰਦਾ ਉਹ ਸਿਸਟਮ ਜਿਹਾ ਜਿਹੜਾ ਹੁੰਦਾ ਉਹਨੂੰ ਉਖਾੜ ਲੈਂਦਾ, ਫਿਰ ਉਹ ਮਾਰਦਾ ਉਹਦੇ ਨਾਲ ਉਹਦੇ 'ਤੇ ਹਮਲਾ ਕਰਦਾ। ਪਰ ਕਹਿੰਦੇ ਡਰਾਈਵਰ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਕਿਉਂ ਮਾਰ ਰਿਹਾ, ਹੈ ਨਾ, ਮੈਂ ਤਾਂ ਤੈਨੂੰ ਕੁਛ ਨਹੀਂ ਕਿਹਾ ਹੈਗਾ। ਉਸ ਤੋਂ ਬਾਅਦ ਉਹਨੇ ਕਿਹਾ ਕਿ ਜੇ ਤੈਨੂੰ ਲੱਗਦਾ ਮੈਂ ਆਪਣੀ ਸੀਟ ਛੱਡ ਦਿੰਦਾ, ਫਿਰ ਚਲੋ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਾਈ ਹੋਈ, ਪਰ ਉਸ ਤੋਂ ਬਾਅਦ ਫਿਰ ਇਹ ਦਿਖਾਇਆ ਗਿਆ ਕਿ ਡਰਾਈਵਰ ਉਤਰ ਗਿਆ ਬੱਸ ਦੇ ਵਿੱਚੋਂ ਅਤੇ ਉਹ ਬੰਦਾ ਰੋਂਗ ਸਾਈਡ 'ਤੇ ਬੱਸ ਨੂੰ ਚਲਾਉਣ ਲੱਗ ਗਿਆ।

0: ਮੈਂ ਜਿਹੜੀ ਦੱਸੀ ਉਹ ਥਾਈਲੈਂਡ 'ਚ ਹੋਈ ਆ, ਦੂਜੀ ਜਿਹੜੀ ਦੱਸੀ ਆ ਮੈਂ ਉਹ ਯੂਕੇ 'ਚ ਹੋਈ, ਇੰਗਲੈਂਡ ਦੇ ਵਿੱਚ। ਸੋ ਬੜਾ ਇਹ ਗਲਤ ਹੈ, ਨਹੀਂ ਇੱਦਾਂ ਹੋਣਾ ਚਾਹੀਦਾ। ਪਰ ਇਹ ਕਿਉਂ ਵੱਧ ਰਹੀਆਂ ਇੱਦਾਂ ਦੀਆਂ ਘਟਨਾਵਾਂ, ਜਾਂ ਕਿਵੇਂ ਇਹਨੂੰ ਰੋਕਿਆ ਜਾ ਸਕਦਾ, ਜੇ ਇਹਦੇ ਬਾਰੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ। ਅਤੇ ਜੇ ਲੇਟੈਸਟ ਮੈਂ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਇੱਕ ਬੈਲਵਿਲ ਦੇ ਵਿੱਚ ਸ਼ੂਟਿੰਗ ਹੋਈ ਹੈ ਅਤੇ ਪੁਲਿਸ ਆਫਿਸਰ ਕ੍ਰਿਟੀਕਲ ਇੰਜਰਡ ਹੋਇਆ, ਟੂ ਪੀਪਲ ਆਰ ਕ੍ਰਿਟੀਕਲ ਇੰਜਰਡ ਇੰਕਲੂਡਿੰਗ ਅ ਪੁਲਿਸ ਆਫਿਸਰ। ਇੱਕ ਪੁਲਿਸ ਆਫਿਸਰ ਹੈ, ਇੱਕ ਹੋਰ ਵਿਅਕਤੀ ਹੈ ਜਿਹੜਾ ਕਿ ਕ੍ਰਿਟੀਕਲ ਇੰਜਰਡ ਹੋਇਆ, ਸ਼ੂਟਿੰਗ ਹੋਈ ਹੈ ਬੈਲਵਿਲ ਓਨਟੈਰੀਓ ਦੇ ਵਿੱਚ ਸੰਡੇ ਨਾਈਟ ਨੂੰ। ਸੋ ਜੇ ਆਪਾਂ ਪੁਲਿਸ ਆਫਿਸਰਸ ਦੀ ਵੀ ਗੱਲ ਕਰੀਏ, ਪਿੱਛੇ ਜਿਹਾ ਵੀ ਇੱਕ ਦੋ ਘਟਨਾਵਾਂ ਇੱਦਾਂ ਹੋਈਆਂ ਸੀਗੀਆਂ, ਅਤੇ ਉਹਨਾਂ 'ਤੇ ਵੀ ਇੱਦਾਂ ਹੀ ਉਹਨਾਂ ਨੂੰ ਅਸੋਲਟ ਕੀਤਾ ਜਾਂਦਾ, ਹਮਲੇ ਕੀਤੇ ਜਾਂਦੇ ਆ, ਜਿਹੜਾ ਕਿ ਰੋਂਗ ਹੈ। ਦੇਖੋ ਕਿਸੇ ਨਾਲ ਕੋਈ ਰੰਜਿਸ਼ ਹੋਣਾ, ਕੋਈ ਗੱਲਬਾਤ ਕਰਨਾ, ਮੂੰਹ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਹੈ ਨਾ। ਤੁਸੀਂ ਇੱਕ ਹੁੰਦਾ ਨਾ ਕਿ ਕਿਸੇ ਨਾਲ ਥੋੜ੍ਹੀ ਦੂਰੀ ਬਣਾ ਕੇ ਆਪਣੀ ਗੱਲਬਾਤ ਰੱਖ ਸਕਦੇ ਹੋ, ਪਰ ਅਸੋਲਟ ਕਰਨਾ, ਕਿਸੇ ਨੂੰ ਫਿਜ਼ੀਕਲੀ ਰੂਪ ਦੇ ਵਿੱਚ ਮਾਰਨਾ, ਕਿਸੇ ਦੇ ਰੰਗ ਰੂਪ ਨਸਲ ਨੂੰ ਲੈ ਕੇ ਉਹ 'ਤੇ ਭੱਦੀਆਂ ਟਿੱਪਣੀਆਂ ਕਰਨੀਆਂ, ਜਾਂ ਫਿਰ ਉਹਨੂੰ ਨੁਕਸਾਨ ਪਹੁੰਚਾਉਣਾ, ਸੋ ਵੈਰੀ ਸੈਡ ਹੈ। ਵੈਸੇ ਇਹ ਸਭ ਕੁਝ ਹੋਣਾ ਨਹੀਂ ਚਾਹੀਦਾ ਇਸ ਯੁੱਗ ਦੇ ਵਿੱਚ, ਇਹ ਪਤਾ ਨਹੀਂ ਕੀ ਹੋ ਰਿਹਾ। ਸੋ ਇਹ ਕਿਵੇਂ ਖਤਮ ਹੋ ਸਕਦਾ ਅਤੇ ਰੀਜ਼ਨ ਕੀ ਹੈ, ਕਿਉਂ ਹੋਈ ਜਾਂਦਾ ਇਹ ਸਾਰਾ ਕੁਝ? 647-874-1313 'ਤੇ ਤੁਸੀਂ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ, ਅਤੇ ਜੇ ਤੁਸੀਂ ਵਿਚਾਰ ਦੇਣਾ ਚਾਹੋ ਬਿਲਕੁਲ ਦੇ ਸਕਦੇ ਹੋ ਇਸ ਸੰਬੰਧ ਦੇ ਵਿੱਚ ਕਿ ਇਹ ਸਭ ਕੁਝ ਜਿਹੜਾ ਹੋ ਰਿਹਾ ਕਿਉਂ ਹੋ ਰਿਹਾ ਅਤੇ ਕਿਵੇਂ ਰੋਕਿਆ ਜਾ ਸਕਦਾ। ਅਤੇ ਲਓ ਜੀ, ਸਾਡੇ ਨਾਲ ਆਜ਼ਾਦ ਗੋਇਤ ਜੀ ਜੁੜ ਚੁੱਕੇ ਆ, ਡਾਕਟਰ ਆਜ਼ਾਦ ਗੋਇਤ, ਜਿਹੜੇ ਕਿ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਅਤੇ ਮਿਊਂਸੀਪਲ ਇਲੈਕਸ਼ਨਸ ਆ ਰਹੀਆਂ ਜੀ, ਅਤੇ ਜਿੰਨੇ ਵੀ ਸਾਡੇ ਕੈਂਡੀਡੇਟ ਹੈਗੇ ਆ ਉਹ ਆਉਂਦੇ ਆ, ਔਨ ਏਅਰ ਗੱਲਬਾਤ ਕਰਦੇ ਆ ਅਤੇ ਆਪਣੀ ਜਿਹੜੀ ਵਿਚਾਰ ਹੈ ਉਹਨੂੰ ਉਹ ਪੇਸ਼ ਕਰਦੇ ਆ। ਸੋ ਤੁਸੀਂ ਵੀ ਜੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਬਿਲਕੁਲ ਜੀ ਕਰ ਸਕਦੇ ਹੋ, ਅਤੇ ਸਾਡੇ ਨਾਲ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ ਅਤੇ ਇਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਆਜ਼ਾਦ ਸਾਹਿਬ, ਕੀ ਹਾਲ ਚਾਲ ਤੁਹਾਡਾ?
1: ਥੈਂਕ ਯੂ ਜੀ, ਬਹੁਤ ਵਧੀਆ ਜਿੰਦਰ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਥੈਂਕ
0: ਜੀ ਜੀ ਸਰ, ਆਪਣੇ ਵਾਰਡ ਬਾਰੇ ਥੋੜੀ ਜਿਹੀ ਦੋ ਜਾਣਕਾਰੀ, ਕਿਹੜਾ ਵਾਰਡ ਹੈ ਤੁਹਾਡਾ ਤੇ ਤੁਹਾਡੀ ਕੈਂਪੇਨਿੰਗ ਕਿਵੇਂ ਚੱਲ ਰਹੀ ਹੈ?
1: ਦੇਖੋ ਜੀ, ਸਾਡਾ ਵਾਰਡ ਜੋ ਹੈ ਉਹ ਹੈ 9 & 10, ਔਰ ਮੈਂ ਸਿਟੀ ਕਾਉਂਸਲ ਦਾ ਉਮੀਦਵਾਰ ਹਾਂ ਜੀ। ਕੰਪੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਜੀ ਲੋਕਾਂ ਨਾਲ। ਦੇਖੋ, ਲੋਕ ਪਹਿਲੇ ਹੀ ਜਾਣਦੇ ਹੈ ਕਿ ਵੀ ਡਾਕਟਰ ਜੋ ਆਜ਼ਾਦ ਗੋਇਤ ਹੈ ਇੱਕ ਬੜਾ ਜੁਝਾਰੂ ਲੀਡਰ ਹੈ, ਨੇਤਾ ਨਹੀਂ ਲੀਡਰ।
0: ਠੀਕ ਹੈ
1: ਨਾ, ਮੈਂ ਪੋਲੀਟੀਸ਼ੀਅਨ ਨਹੀਂ ਬਣਨਾ ਚਾਹੁੰਦਾ ਜੀ, ਮੈਂ ਇੱਕ ਲੀਡਰ ਬਣਨਾ ਚਾਹੁੰਦਾ ਤਾਂ ਕਿ ਮੈਂ ਸਿਟੀ ਹਾਲ ਤੇ ਜਾ ਕੇ ਜੋ ਲੋਕ ਹੈ ਉਹਨਾਂ ਨੂੰ ਮੈਂ ਲੀਡ ਕਰ ਸਕਾਂ, ਜੋ ਉਨਕੀ ਰੀਅਲ ਜੋ ਪ੍ਰੋਬਲਮ ਹੈ ਮੈਂ ਰੀਅਲੀ ਉਨਕੋ ਸੋਲਵ ਕਰਾ ਦਿੰਦਾ, ਕਿ ਲਿੰਗਰ ਓਨ ਅਸੀਂ ਕਰਕੇ ਚੱਲੀਏ ਕਿ ਵੀ ਨਹੀਂ ਨਹੀਂ। ਸੋ ਬਾਕੀ ਜੋ 26 ਅਕਤੂਬਰ ਨੂੰ ਇਲੈਕਸ਼ਨ ਕਾ ਦਿਨ ਹੈ ਜੀ, 26 ਅਕਤੂਬਰ 2026 ਨੂੰ, ਮੈਂ ਇਹ ਕਹਾਂਗਾ ਕਿ ਵੀ ਇਹ ਬਰੈਂਪਟਨ ਦੀ ਆਜ਼ਾਦੀ ਦਾ ਦਿਵਸ ਦਿਵਸ ਹੈ, ਕਿਉਂਕਿ ਲੋਕ ਇੰਨੇ ਅੱਕੇ ਪਏ ਹੈ ਜੀ। ਜਦ ਅਸੀਂ ਡੋਰ ਤੇ ਡੋਰ ਨੋਕ ਕਰਦੇ ਹਾਂ ਸਾਨੂੰ ਬਹੁਤ ਵਧੀਆ ਉਪਾਰਾ ਮਿਲਦਾ ਹੈ, ਨੋ ਡਾਊਟ ਮੇਰਾ ਫੋਕਸ ਤੋਂ ਜ਼ਿਆਦਾ ਜੀ ਉਹ ਡੋਰ ਨੋਕਿੰਗ ਤੇ ਜ਼ਿਆਦਾ ਹੈ। ਜਦੋਂ ਵੀ ਟਾਈਮ ਮਿਲਦਾ ਹੈ, ਵਿਦ ਟੀਮ ਵਿਦਆਊਟ ਟੀਮ ਜੋ ਵੀ ਹੁੰਦਾ, ਮੈਂ ਆਪਣਾ ਟਾਈਮ ਲਗਾਉਂਦਾ।
0: ਸਰ, ਜਿਹੜੇ ਜਿਵੇਂ ਡੋਰ ਨੋਕਿੰਗ ਤੁਸੀਂ ਕਰਦੇ ਹੋ, ਉਹਦੇ ਵਿੱਚ RRL ਦਾ ਜਿਹੜਾ ਮੁੱਦਾ ਹੈਗਾ ਉਹਨੂੰ ਕਿੱਦਾਂ ਲੋਕ ਤੁਹਾਡੇ ਨਾਲ ਸ਼ੇਅਰ ਕਰਦੇ ਆ, ਕੀ ਕਹਿੰਦੇ ਆ ਉਹਦੇ ਬਾਰੇ?
1: ਦੇਖੋ ਜੀ, ਉਹ ਕਹਿੰਦੇ ਜੀ RRL, ਦੇਖੋ ਸਾਡੇ ਇੱਕ ਲੀਗਲ ਬੇਸਮੈਂਟ ਹੈ, ਅਸੀਂ ਕਰਦੇ ਰਹਿੰਦੇ ਹਾਂ, ਕੋਈ ਕੰਪਲੈਂਟ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਸਾਨੂੰ ਕਿਉਂ ਚਾਹੀਦਾ? ਉਹ ਕਹਿੰਦੇ ਵੀ ਸਾਡੀ ਨੋਨ ਕੰਪਲਾਇੰਟ ਬੇਸਮੈਂਟ ਇੰਨੀ ਆ, ਉਹਨਾਂ ਪਰ ਤਾਂ ਕੋਈ ਫੋਕਸ ਨਹੀਂ ਹੈ। ਸਿਟੀ ਦਾ ਫੋਕਸ ਹੋਣਾ ਚਾਹੀਦਾ ਕਿ ਵੀ ਕਿਸ ਤਰ੍ਹਾਂ ਕਿ ਆਪਾਂ ਸੇਫ ਕਰ ਸਕਦੇ ਹਾਂ ਪੂਰੇ ਸਿਟੀ ਨੂੰ। ਇਹ ਜੋ ਹੈ ਨਾ, ਉਹ ਕਹਿੰਦੇ ਵੀ ਬਾਇਲਾ ਤੋਂ ਉੱਪਰ ਬਾਇਲਾ ਬਣਾਉਣ ਦੀ ਲੋੜ ਨਹੀਂ, ਕਿਉਂਕਿ ਆਲਰੇਡੀ ਜੋ ਜਿਨਕੀ ਲੀਗਲ ਡਿਵੈਲਿੰਗ ਹੈ ਉਹਨਾਂ ਨੇ ਪੂਰੇ ਆਪਣੇ ਮਈਅਰ ਲਿੱਤੇ ਹੈ ਜੀ, ਪੂਰੀ ਉਨਕੀ ਇੰਸਟ੍ਰਕਸ਼ਨ ਹੋਈ ਹੈ, ਸਭ ਕੁਛ ਹੋਇਆ ਹੈ, ਸਿਟੀ ਨੇ ਪਰਮਿਟ ਦਿੱਤਾ, ਓਕੇ, ਤਾਂ ਹੀ ਜਾ ਕੇ ਉਹ ਰੈਂਟ ਕਰਦੇ ਹੈ। ਸੋ ਲੋਕ ਇਹ ਚਾਹੁੰਦੇ ਜੀ, ਇਸ ਵਾਇਨਾ ਨੂੰ ਲੋਕ ਚਾਹੁੰਦੇ ਨੀ, ਲੋਕ ਚਾਹੁੰਦੇ ਵੀ ਸਿਟੀ ਉਨਕੇ ਨਾਲ ਮਿਲ ਕੇ ਕੰਮ ਕਰੋ। ਇਸ ਤਰ੍ਹਾਂ ਇਹ ਆਰਆਰਐਲ ਦੇ ਨਾਮ ਪੈ ਜੋ ਲੋਕਾਂ ਨੂੰ ਆ ਕੇ ਵੀ ਤੁਸੀਂ ਆਪਾਂ ਤਾਂ ਕੀ ਕੀਤਾ ਇਹਨਾਂ ਨੇ ਜੀ, ਅਬ ਅਗਰ ਤੁਸੀਂ ਆਪਣੀ ਬੇਸਮੈਂਟ ਲੀਗਲ ਬਣਾਈ ਹੈ, ਪਹਿਲੇ ਤੋਂ ਉਹ ਕਹਿੰਦੇ ਸੀ ਵੀ ਤੁਸੀਂ ਅਗਰ ਰੈਂਟ ਤੇ ਦੇਣੀ ਤਾਂ ਆਰਆਰਐਲ ਦਾ ਲਾਇਸੈਂਸ ਦਿਓ। ਆਪੋ ਇਹ ਵੀ ਕਹਿਣ ਲੱਗੇ, ਅਗਰ ਤੁਸੀਂ ਰੈਂਟ ਤੇ ਨਹੀਂ ਦਿੱਤੀ ਤਾਂ ਸਾਨੂੰ ਡਿਕਲੇਰੇਸ਼ਨ ਦਿਓ ਵੀ ਤੁਸੀਂ ਰੈਂਟ ਨਹੀਂ ਦਿੱਤੀ ਹੋਈ। ਯਾਨੀ ਰੈਂਟ ਦੇਣੀ ਹੈ ਤਾਂ RRL, ਪਹਿਲਾਂ ਕਹਿੰਦੇ ਸੀ ਵੀ RRL ਹੋਗਾ, ਅਬ ਤਾਂ ਕਹਿੰਦੇ ਵੀ ਅਗਰ ਓਕੀਪੈਂਸੀ ਵੀ ਨਹੀਂ ਹੈ, ਤੁਸੀਂ ਤੁਹਾਡੇ ਕੋਲ ਵੀ ਹੈ, ਤੁਸੀਂ ਰੈਂਟ ਤੇ ਨਹੀਂ ਵੀ ਦਿੰਦੇ, ਤਬ ਵੀ ਤੁਹਾਨੂੰ ਸਿਟੀ ਨਾਲ ਉਹਨੂੰ ਰਸਮੀ ਵਿੱਚ ਕਰਨਾ ਪੈਣਾ। ਸੋ ਇਹ ਜੋ ਧੱਕਾਸ਼ਾਹੀ ਹੈ ਜੀ ਸਿਟੀ ਹਾਲਤ ਹੈ, ਇਹ ਲੋਕ ਬਿਲਕੁਲ ਲਾਈਕ ਨਹੀਂ ਕਰਦੇ ਇਸ ਚੀਜ਼ ਨੂੰ ਕਿ ਵੀ ਸਾਡੇ ਉੱਪਰ ਸਾਡਾ ਘਰ ਹੈ, ਸਾਡੀ ਡਿਵੈਲਪ

0: ਅਸੀਂ ਰੈਂਟ ਤੇ ਦੇਈਏ ਨਾ ਦੇਈਏ, ਤਾਂ ਸਿਟੀ ਨੂੰ ਦੱਸਣ ਦੀ ਕੀ ਲੋੜ ਹੈ ਕਿ ਅਸੀਂ ਰੈਂਟ ਤੇ ਦੇਣੀ ਹੈ ਕਿ ਨਹੀਂ ਦੇਣੀ। ਮੈਂ ਕਰਦਾ ਲੀਗਲ ਲੀਗਲ ਦਿਵਾਲਿੰਗ ਦੀ।
1: ਠੀਕ ਹੈ, ਤੇ ਲਓ ਜੀ, ਬਿਲਕੁਲ ਸਾਡੇ ਨਾਲ ਡਾਕਟਰ ਆਜ਼ਾਦ ਗੋਤ ਸਾਹਿਬ ਹੈਗੇ ਆ। ਸੋ ਇਹ ਕਹਿੰਦੇ ਆ ਕਿ ਤੁਸੀਂ ਵੋਟ ਪਾਓ, ਜਿਤਾਓ, ਤੇ ਸਿਟੀ ਕੌਂਸਲਰ ਦੇ ਲਈ ਤੁਹਾਡੇ ਵਾਰਡ ਦੇ ਵਿੱਚ ਖੜੇ ਹੋਏ ਆ, ਤੇ ਵਾਰਡ ਹੈਗਾ 9 and 10, ਤੇ 26 ਅਕਤੂਬਰ ਨੂੰ ਜਿਹੜੀਆਂ ਇਲੈਕਸ਼ਨਸ ਹੈਗੀਆਂ, ਜ਼ਰੂਰ ਇਹਦੇ 'ਚ ਪਾਰਟੀਸਪੇਟ ਕਰੋ, ਕਿਉਂਕਿ ਆਪਾਂ ਨਾ ਕਈ ਵਾਰੀ ਸਿਰਫ ਕੰਪਲੇਂਟਸ ਕਰਦੇ ਹਾਂ, ਪਰ ਜਦੋਂ ਵਾਰੀ ਆਉਂਦੀ ਆਪਣੀ ਤੇ ਉਦੋਂ ਅਸੀਂ ਪਿੱਛੇ ਹਟ ਜਾਂਦੇ ਹਾਂ। ਸੋ ਆਜ਼ਾਦ ਗੋਇਤ ਸਾਹਿਬ, ਤੇ ਜਿਹੜੇ ਤੁਹਾਡੇ ਨਾਲ ਜਾ ਰਹੇ ਹੈ ਨਾ ਕੰਪੇਨਿੰਗ ਦੇ ਉੱਪਰ, ਤੇ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਆਪਣੀ ਪ੍ਰੋਪਰਟੀ ਟੈਕਸ ਦੀ, ਉਹਦੇ ਬਾਰੇ ਕੀ ਵਿਚਾਰ ਲੋਕ ਦੇ ਰਹੇ ਆ, ਤੇ ਤੁਸੀਂ ਉਹਦੇ ਬਾਰੇ ਜੇ ਹੁਣ ਤੁਸੀਂ ਮਿਊਂਸੀਪਲ ਕੌਂਸਲ ਦੇ ਵਿੱਚ ਆ ਜਾਂਦੇ ਹੋ ਹਨਾ, ਤੇ ਉਹਦੇ ਲਈ ਕੀ ਕਰੋਗੇ ਫਿਰ, ਕਿਵੇਂ ਘਟਣਗੇ ਪ੍ਰੋਪਰਟੀ ਟੈਕਸਿਸ?
0: ਦੇਖੋ ਜੀ, ਜਦ ਅਸੀਂ ਡੋਰ ਤੇ ਜਾਂਦੇ ਆ ਤਾਂ ਲੋਕ ਅੱਕੇ ਪਏ ਹੈ ਪ੍ਰੋਪਰਟੀ ਟੈਕਸ ਦੇ। ਪ੍ਰੋਪਰਟੀ ਟੈਕਸ ਤੋਂ ਵੀ ਸਾਡੀ ਪ੍ਰੋਪਰਟੀ ਦਾ ਟੈਕਸ ਇੰਨਾ ਕਿਉਂ ਜ਼ਿਆਦਾ ਹੈ? ਸਾਨੂੰ ਫੈਸਿਲਿਟੀ ਕੀ ਮਿਲਦੀ ਹੈ ਇੱਥੇ? ਇਹ ਦੱਸੋ ਬਈ, ਜੋ ਬ੍ਰੈਂਪਟਨ ਹੈ ਉਹ ਕੈਨੇਡਾ ਦਾ 7th ਲਾਰਜੈਸਟ ਸਿਟੀ ਹੈ ਜੀ, 7th ਲਾਰਜੈਸਟ ਸਿਟੀ। ਉਹ ਕਹਿੰਦੇ ਵੀ 7th ਲਾਰਜੈਸਟ ਸਿਟੀ ਹੋ ਕੇ ਸਾਡੇ ਕੋਲ ਆਪਣੀ ਯੂਨੀਵਰਸਿਟੀ ਨਹੀਂ, ਸਾਡੇ ਕੋਲ ਇੱਕ ਹੋਸਪਿਟਲ ਹੈ, ਜਬਕਿ ਮਿਸਿਸਾਗਾ ਦੀ ਪਾਪੂਲੇਸ਼ਨ ਬ੍ਰੈਂਪਟਨ ਤੋਂ ਥੋੜੀ ਹੈ, ਉਹ ਸਾਡੇ ਕੋਲ ਮਿਸਿਸਾਗਾ ਕੋਲ 3 ਹੋਸਪਿਟਲ ਹੈ, ਉਹ ਚੌਥਾ ਹੋਸਪਿਟਲ ਬਣਨ ਲੱਗ ਰਿਹਾ। ਅਸੀਂ ਪਹਿਲੋਂ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਵੀ ਪ੍ਰੋਪਰਟੀ ਟੈਕਸ ਦਾ ਪੈਸਾ ਜਾਂਦਾ ਕਿੱਥੇ ਹੈ? ਉਹ ਲੋਕ ਕਹਿੰਦੇ ਵੀ ਇਹ ਜੋ ਸਿਟੀ ਹਾਲਤ ਕਰਪਸ਼ਨ ਹੈ ਜੀ, ਸਭ ਨੂੰ ਪਤਾ ਹੈ ਕਿ ਸਿਟੀ ਹਾਲਤ ਕਰਪਸ਼ਨ ਹੈ ਜੀ, ਲੋਕਾਂ ਦਾ ਪੈਸਾ ਟੋਟਲੀ ਮਿਸਮੈਨੇਜ ਹੁੰਦਾ ਹੈ ਕਿ ਵੀ ਉੱਥੇ ਜੋ ਚੀਜ਼ ਜੋ ਹੋਣੀ ਚਾਹੀਦੀ ਉਹ ਨਹੀਂ ਹੁੰਦੀ। ਤੁਹਾਨੂੰ ਪਤਾ ਹੈ ਕਿ ਅਸੀਂ ਬਾਰ ਬਾਰ ਇਸ ਚੀਜ਼ ਨੂੰ ਚੁੱਕੀ ਵੀ ਹੈ ਕਿ ਵੀ ਸਿਟੀ ਹਾਲਤ ਕਰਪਸ਼ਨ ਹੈ, ਚਾਹੇ ਉਹ ਹਾਈਡਰੋ ਕੀ ਬਿਲਡਿੰਗ ਸੀ, ਚਾਹੇ ਉਹ ਕੈਮਰਿਆਂ ਦਾ ਇਸ਼ੂ ਥਾ, ਸਿਟੀ ਹਾਲਤ ਹੈ, ਚਾਹੇ ਨੈਪੋਟਿਜ਼ਮ ਹੈ ਜੀ। ਦੇਖੋ, ਲੋਕ ਚੇਂਜ ਚਾਹੁੰਦੇ ਜੀ ਇਸ ਟਾਈਮ, ਲੋਕ ਕਹਿੰਦੇ ਵੀ ਸਾਨੂੰ ਕਰੰਟ ਕਾਉਂਸਲ ਨਹੀਂ ਚਾਹੀਦੀ। ਅਗਰ ਨਹੀਂ ਚਾਹੀਦੀ ਤਾਂ ਉਸਦਾ ਇਹ ਕੀ ਇਲਾਜ ਜਾ ਕੇ ਵੋਟ ਪਾਓ, ਕਿਉਂਕਿ ਆਪਾਂ ਕੰਪਲੇਂਟ ਕਰਦੇ ਹਾਂ ਲੇਕਿਨ ਕਈ ਵਾਰ ਆਪਾਂ ਵੋਟ ਨਹੀਂ ਪਾਉਂਦੇ। ਲੇਕਿਨ ਮੈਂ ਇੰਨੀ ਗੱਲ ਕਹਿੰਦਾ, ਇੱਥੇ ਇੱਕ ਮਾਫੀਆ ਬਣਿਆ ਜੀ, ਮਾਫੀਆ। ਉਹ ਮਾਫੀਆ ਕਿਸਕਾ ਹੈ? ਜੋ ਲੋਕਲ ਪੋਲੀਟੀਸ਼ੀਅਨ ਹੈ, ਜੋ ਸਿਟੀ ਪੋਲੀਟੀਸ਼ੀਅਨ ਹੈ, ਮੈਂ ਨਾਂ ਨਹੀਂ ਲਵਾਂਗਾ ਲੇਕਿਨ ਕਹਾਂਗਾ, ਚਾਹੇ ਮੇਅਰ ਹੋ, ਚਾਹੇ ਡਿਪਟੀ ਮੇਅਰ ਹੋ, ਚਾਹੇ ਸਿਟੀ ਕਾਉਂਸਲ ਹੋ, ਉਹਨਾਂ ਬੜੇ ਬੜੇ ਬਿਜ਼ਨਸ ਨਾਲ ਇੱਕ ਮਾਫੀਆ ਬਣਿਆ। ਉਹ ਕੀ ਕਰਦੇ ਹੈ? ਟੈਂਪਰੇਰੀ ਜ਼ੋਨਿੰਗ ਚੇਂਜ ਕਰਦੇ ਹੈ। ਟੈਂਪਰੇਰੀ ਜ਼ੋਨਿੰਗ ਚੇਂਜ ਕਰਕੇ ਉਹ ਕੀ ਕਰਦੇ ਹੈ? ਟੈਕਸ ਚਾਰਜ ਕਰਦੇ ਐਗਰੀਕਲਚਰ ਦਾ। ਇੱਥੇ ਮੇਫੀਡ ਤੇ 2 yards ਹੈ, ਕੰਟੇਨਰ ਸਟੋਰੇਜ ਹੈ 25-25 acres ਦੇ। ਤੁਸੀਂ ਹੈਰਾਨ ਹੋ ਜਾਓਗੇ ਉਨ੍ਹਾਂ ਦਾ ਪ੍ਰੋਫਿਟ ਟੈਕਸ ਕਿੰਨਾ ਹੈ। 1 yard ਦਾ ਪ੍ਰੋਫਿਟ ਟੈਕਸ ਹੈ ਜੀ $12,000 ਸਾਲ ਦਾ, ਉਹ ਇੱਕ ਦਾ ਜੀ ਸਾਲ ਦਾ 1500। ਉੱਥੇ ਕਮਰਸ਼ੀਅਲ ਓਪਰੇਸ਼ਨ ਹੁੰਦਾ ਹੈ, ਪ੍ਰੋਫਿਟ ਟੈਕਸ ਕਿੰਨਾ? ਤਾਂ ਇਹ ਜੋ ਚੋਰੀ ਮੋਰੀ ਆਣੇ ਜੀ, ਇਹ ਸਾਰੀ ਮੈਂ ਸਿਟੀ ਤੇ ਜਾ ਕੇ ਬੰਦ ਕਰਾਂਗਾ। ਔਰ ਜਿਨ੍ਹਾਂ ਨੇ ਇਹ ਚੀਜ਼ਾਂ ਅਲਾਓ ਕੀਤੀ ਹੈ, ਕਿਉਂਕਿ ਟੈਕਸਪੇਅਰ ਦਾ ਪੈਸਾ ਜੀ, ਉਹ ਅਗਰ ਪੈਸਾ ਖਜ਼ਾਨੇ ਤੋਂ ਆਉਂਦਾ ਹੈ, ਮਿਲੀਅਨ ਡਾਲਰ ਸਾਡੇ ਕੋਲ ਇਕੱਠਾ ਹੋ ਜਾਂਦਾ ਹੈ, ਸਾਨੂੰ ਪ੍ਰੋਪਰਟੀ ਟੈਕਸ ਪੜਾਉਣ ਦੀ ਲੋੜ ਹੀ ਨਹੀਂ ਪੈਣੀ। ਮੈਂ ਸਿਟੀ ਹਾਲਤ ਜਾ ਕੇ ਸਭ ਤੋਂ ਪਹਿਲੇ ਤਾਂ ਜੋ ਟੈਕਸ ਹੈ ਉਹਨੂੰ ਐਡਵੋਕੇਸੀ ਮੇਰੀ ਹੋਊਗੀ, ਜ਼ੋਰ ਹੋਗਾ ਕਿ ਪਹਿਲੇ ਤੋਂ ਇਹਨੂੰ ਰੋਕੋ, ਜਿੱਥੇ ਉੱਥੇ ਰਹਿਣਾ ਚਾਹੀਦਾ। ਫਿਰ ਦੇਖੋ ਕਿ ਵੀ ਇਹ ਜੋ ਇਹ ਪੜਦਾ ਕਿਉਂ ਹੈ, ਅਸੀਂ ਇਹਨੂੰ ਕਿਸ ਤਰ੍ਹਾਂ ਘਟਾ ਸਕਦੇ ਹਾਂ, ਔਰ ਆਉਣ ਵਾਲੇ ਟਾਈਮ ਮੈਂ ਪ੍ਰੋਪਰਟੀ ਟੈਕਸ ਘਟਾਉਣ ਦੀ ਗੱਲ ਹੋਗੀ, ਪਠਾਣ ਦੀ ਗੱਲ ਨਹੀਂ।
1: ਠੀਕ ਹੈ, ਵੈਰੀ ਗੁੱਡ। ਤੇ ਲਓ ਜੀ, ਬਿਲਕੁਲ ਡਾਕਟਰ ਆਜ਼ਾਦ ਗੋਇਤ ਕਹਿੰਦੇ ਆ ਵੀ ਵੋਟ ਪਾ ਕੇ ਜਿਤਾਓ, ਸਿਟੀ ਕੌਂਸਲਰ ਬਣਾਓ, ਤੇ ਜਿਹੜੇ ਇਹ ਮਸਲੇ ਹੈਗੇ ਆ ਉਹ ਤੁਹਾਡੇ ਆਪਾਂ ਕਰਾਂਗੇ ਹੱਲ। ਤੇ ਆਜ਼ਾਦ ਗੋਇਤ ਸਾਹਿਬ, ਆਪਣਾ ਫੋਨ ਨੰਬਰ ਦੇ ਦਿਓ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਗੱਲਬਾਤ ਤੁਹਾਡੇ ਨਾਲ ਕਰਦੇ ਰਵਾਂਗੇ।
0: ਹਾਂਜੀ, ਦੇਖੋ ਮੈਂ ਇਹ ਕੀ ਗੱਲ ਕਹਿੰਦਾ ਲੋਕਾਂ ਨੂੰ ਕਿ ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਬ੍ਰੈਂਪਟਨ ਦੇਵਾਂ।
1: ਠੀਕ,
0: ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਕਰਪਸ਼ਨ ਫ੍ਰੀ ਬ੍ਰੈਂਪਟਨ ਦੇਵਾਂਗਾ। ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਜੋ ਡਿਕਟੇਟਰਸ਼ਿਪ ਹੈ ਡਿਕਟੇਟਰਸ਼ਿਪ ਫ੍ਰੀ ਬ੍ਰੈਂਪਟਨ ਦੇਵਾਂਗਾ। ਜੋ ਭਾਈ ਭਤੀਜਾਵਾਦ ਫ੍ਰੀ ਤੁਹਾਨੂੰ ਬ੍ਰੈਂਪਟਨ ਦੇਵਾਂਗਾ। ਤੁਹਾਨੂੰ ਇੱਕ ਅਕਾਊਂਟੇਬਲ ਔਰ ਟ੍ਰਾਂਸਪੇਰੈਂਟ ਮੈਂ ਤੁਹਾਨੂੰ ਬ੍ਰੈਂਪਟਨ ਦੇਵਾਂਗਾ ਸਿਰਫ ਲੈ। ਲੇਕਿਨ ਮੇਰੇ ਬ੍ਰੈਂਪਟਨ ਨੇ ਇਹ ਕੀ ਕੰਮ ਕਰਨਾ ਹੈ ਕਿ 26 ਅਕਤੂਬਰ ਨੂੰ ਜਾ ਕੇ ਡਾਕਟਰ ਆਜ਼ਾਦ ਗੋਇਤ ਦਾ ਨਾਮ ਮੋਹਰ ਲਾਣੀ ਹੈ, ਜ਼ਿਆਦਾ ਤੋਂ ਜ਼ਿਆਦਾ ਵੋਟ। ਦੇਖੋ, ਮੈਂ ਇੱਕ ਕੋਮਨ ਮੈਨ ਦੀ ਆਵਾਜ਼ ਬਣਨਾ ਚਾਹੁੰਦਾ, ਮੈਂ ਬੜੇ ਬੜੇ ਬਿਜ਼ਨਸਮੈਨ ਦੀ ਆਵਾਜ਼ ਨਹੀਂ ਬਣਨਾ ਚਾਹੁੰਦਾ, ਬੜੇ ਬੈਕਰ ਉਨਕੀ ਆਵਾਜ਼ ਨਹੀਂ ਬਣਨਾ ਚਾਹੁੰਦਾ, ਕਿਉਂਕਿ ਉਹ ਆਮ
1: ਹੁਣ ਕਲੀਅਰ ਨੀ ਆ ਰਹੀ ਤੁਹਾਡੀ ਆਵਾਜ਼, ਥੋੜਾ ਇੱਧਰ ਉੱਧਰ ਹੋ ਗਈ। ਹਾਂਜੀ ਹਾਂਜੀ,
0: ਆਪ ਠੀਕ ਹੈ?
1: ਹਾਂਜੀ ਹਾਂਜੀ
0: ਹਾਂਜੀ। 6479999951
1: ਜੀ,
0: 647 299 99 50 ਤੁਹਾਡੇ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੈ, ਸਿਰਫ ਮੈਨੂੰ ਸਾਥ ਚਾਹੀਦਾ ਕਿਉਂਕਿ ਆਪਾਂ ਪਿਛਲੇ 4 ਸਾਲ ਤੋਂ ਸੰਘਰਸ਼ ਕਰਦੇ ਆਏ ਹਾਂ, ਉਹ ਸੰਘਰਸ਼ ਜੋ ਹੈ ਉਹ ਆਪਾਂ ਨੂੰ ਇੱਕ ਇੱਕ ਮੁਕਾਮ ਤੱਕ ਅੰਦਰ ਪਹੁੰਚਾਉਣਾ, ਸੋ ਵੋਟ ਹੀ ਪਹੁੰਚਾ ਸਕਦੀ ਹੈ।
1: ਜੀ ਥੈਂਕ ਯੂ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ ਤੁਸੀਂ ਆਜ਼ਾਦ ਗੋਇਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ 6479999951। ਸੋ 9 ਇਹਨਾਂ ਦੇ ਨੰਬਰ ਜ਼ਿਆਦਾ ਹੈਗੇ ਆ। ਸੋ ਬਿਲਕੁਲ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ ਅਤੇ ਕੋਈ ਵੀ ਗੱਲਬਾਤ ਕਰਨੀ ਤਾਂ ਕਰ ਸਕਦੇ ਹੋ। ਅਤੇ ਲਓ ਜੀ ਨੈਕਸਟ ਕਾਲ ਆਪਣੇ ਨਾਲ ਗੁਰਜੀਤ ਭਾਅ ਜੀ। ਹਾਂਜੀ ਭਾਅ ਜੀ ਕੀ ਹਾਲ ਚਾਲ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ
2: ਭੈਣ ਜੀ, ਤੁਸੀਂ ਗੱਲ ਕਰਦੇ ਹਿੱਟ ਕ੍ਰਾਈਮ ਦੀ ਹੈ ਨਾ ਭੈਣ ਜੀ, ਇਹ ਚੱਕਰ ਪਤਾ ਕੀ, ਹੁਣ ਤੁਸੀਂ ਦੇਖੋ ਸਾਡੇ ਸ਼੍ਰੋਮਣੀ ਕਮੇਟੀ ਦੇ ਅੰਦਰ ਕੀ ਹੋ ਰਿਹਾ ਜੀ।
1: ਜੀ
2: ਹਾਂਜੀ, ਉੱਥੇ ਅਮਰਜੀਤ ਸਿੰਘ ਜਿਹੜਾ ਚਾਵਲਾ ਆ, ਮਲਕੀਤ ਸਿੰਘ ਆ, ਉਹਨਾਂ ਨੂੰ ਪੰਥ ਚੋਂ ਬਾਹਰ ਕੱਢਤਾ ਜੀ।
1: ਹਾਂਜੀ,
2: ਹੁਣ ਦੇਖੋ ਉਹਨਾਂ ਨੇ ਉਹ ਬੀਬੀ ਵਿਚਾਰੀ ਬਾਹਰੋਂ ਗਈ, ਉਹ ਰੱਖੀ ਉੱਥੇ, ਉਹਨਾਂ ਕੀ ਕੁਛ ਕੀਤਾ। ਹਾਂਜੀ, ਜਦੋਂ ਇੱਥੇ ਸਾਡੇ ਨਾਲ ਥੋੜਾ ਬਹੁਤਾ ਹੁੰਦਾ ਅਸੀਂ ਚੀਕਾਂ ਮਾਰਦੇ ਹਾਂ ਜੀ, ਉੱਥੇ ਦੇਖ ਲਓ ਸਾਡੇ ਗੁਰੂ ਘਰਾਂ 'ਚ ਰੱਖ ਕੇ ਕਰੀ ਜਾਂਦੇ ਸਾਰਾ ਕੁਛ ਇਹ।
1: ਜੀ ਜੀ,
2: ਉਹਦਾ ਜ਼ਿੰਮੇਵਾਰ ਕੌਣ ਹੈ ਜੀ? ਹਾਂਜੀ
1: ਹਾਂਜੀ ਬਿਲਕੁਲ।
2: ਹੁਣ ਦੇਖੋ ਤੇ ਕੀ ਕੁਛ ਹੋਇਆ ਜੀ, ਸੁਖਬੀਰ ਬਾਦਲ ਨੇ ਬੇੜਾ ਗਰਕ ਕਰਤਾ ਜੀ ਸਾਡੀ ਕੌਮ ਦਾ ਜੀ। ਹਾਂਜੀ
1: ਜੀ,
2: ਜੋ ਕਰਾ ਰਹੇ ਆ ਜੀ ਅਕਾਲੀ ਦਲ ਨੇ, ਦੇਖ ਲਓ ਜੀ ਕੀ ਕੁਛ ਹੋ ਰਿਹਾ ਜੀ, ਦੇਖ ਲਓ ਸਾਡੇ ਗੁਰੂ ਘਰਾਂ 'ਚ।
1: ਪੰਜਾਬ
2: ਸਾਡੇ ਲੋਕੀ ਹਾਲੇ ਵੀ ਨਹੀਂ,
1: ਪੰਜਾਬ 'ਚ ਦੇਖੋ ਕਿਵੇਂ ਦਾ ਮਾਹੌਲ ਹੈ ਜਿਹੜਾ ਬਣਿਆ ਪਿਆ, ਨਿਤ ਪ੍ਰਤੀ ਗੋਲੀਆਂ ਚੱਲਦੀਆਂ ਹਨਾ, ਚੋਰੀਆਂ ਚਕਾਰੀਆਂ ਇੰਨੀਆਂ ਹੋ ਰਹੀਆਂ, ਲੁੱਟੇ ਜਾ ਰਹੇ ਆ ਜਿਹੜੇ ਸੁਨਿਆਰੇ ਦੁਕਾਨਾਂ ਵਾਲੇ ਹਨਾ।
2: ਹੁਣ ਜੀ ਅਮਰਜੀਤ ਸਿੰਘ ਦਾ ਬਿਆਨ ਆਇਆ ਜੀ, ਕਹਿੰਦਾ ਮੈਂ ਲੰਗਾਹ ਨੀ ਹੈਗਾ, ਕਹਿੰਦਾ ਮੈਨੂੰ ਵਰੀ ਦਾ ਬੱਕਰਾ ਨਾ ਬਣਾਓ।
1: ਹਾਂਜੀ,
2: ਮੈਂ ਕਹਿੰਦਾ ਭੇਦ ਬਹੁਤ ਖੋਲੂਗਾ, ਇਹ ਬਹੁਤ ਕੁਛ ਖੋਲਣਾ ਪੈਂਦੀ ਇਹ, ਜਿੱਦਾਂ ਦੇ ਹਾਲਾਤ ਉੱਥੇ ਨੀ ਬਣਾ ਤੇ ਗੁਰੂ ਘਰਾਂ 'ਚ।
1: ਬਿਲਕੁਲ, ਥੈਂਕ ਯੂ ਭਾਜੀ।
2: ਹਾਂਜੀ ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ 9445।
3: ਹਾਂਜੀ ਬੇਟਾ ਜੀ ਸਤਿ ਸ਼੍ਰੀ ਅਕਾਲ। ਆਜ਼ਾਦ ਗੋਇਲ ਸਾਹਿਬ ਚਲੇ ਗਏ ਆ
1: ਜੀ,
3: ਆਜ਼ਾਦ ਗੋਇਲ ਸਾਹਿਬ ਨੂੰ ਮੈਂ ਬਹੁਤ ਦੇਰ ਤੋਂ ਸੁਣਦਾ, ਜੋ ਕੁਛ ਬੋਲਦੇ ਆ ਉਹ ਚੰਗਾ ਹੀ ਬੋਲਦੇ ਹੈਗੇ। ਮੈਂ ਉਹਨਾਂ ਤੋਂ ਹੀ ਸਵਾਲ ਪੁੱਛ ਰਿਹਾ ਸੀ, ਦੇਖੋ ਵਾਰ ਨੰਬਰ 9 ਅਰ 10 ਦੇ ਵਿੱਚ, ਨਾ ਨਹੀਂ ਲਊਂਗਾ ਤੁਹਾਡੀ ਮਰਿਆਦਾ ਨਹੀਂ ਤੋੜੂੰਗਾ, ਉਹ ਇਹ ਕਹਿ ਰਿਹਾ ਹੈ ਸ਼ਕਲ ਦੇਖ ਕੇ ਵੋਟ ਨਾ ਪਾਓ, ਅਕਲ ਦੇਖ ਕੇ ਪਾਓ, ਕਿਉਂਕਿ ਉੱਥੇ ਇੱਕ ਦਸਤਾਰਧਾਰੀ ਹੈ, ਉਹਦਾ ਇਸ਼ਾਰਾ ਉਹਦੇ ਇਸ ਮੁਲਕ ਦੇ ਅੰਦਰ ਇਹੋ ਜਿਹੇ ਇਸ਼ਾਰੇ ਕਰਕੇ ਵੋਟਾਂ ਲੈਣਾ ਜਾਇਜ਼ ਨਹੀਂ ਹੈ। ਸਾਡਾ ਇਹ ਕਨੇਡਾ ਇੱਕ ਗੁਲਦਸਤਾ ਹੈ, ਬਹੁਤੇ ਧਰਮਾਂ ਦਾ ਬਣਿਆ ਹੋਇਆ, ਇੱਥੇ ਸਾਡੇ ਮੁਸਲਮਾਨ ਵੀਰ ਵੀ MP ਆ, ਹਿੰਦੂ ਵੀ ਆ, ਸਿੱਖ ਵੀ ਆ, ਕ੍ਰਿਸਚਨ ਵੀ ਆ,
1: ਤੇ
3: ਤੁਸੀਂ ਇਸ ਨੂੰ ਜਾਇਜ਼ ਇਹ ਉਸਾਰਾ ਕਰਨਾ। ਗੋਇਲ ਸਾਹਿਬ ਦੀ ਮੈਂ ਤਾਰੀਫ ਕਰਦਾ ਹੈ, ਮੈਂ ਸੁਣਦਾ ਰਿਹਾ, ਚੰਗਾ ਬੋਲਦੇ ਹੈ, ਇਹ ਵੀ ਉਸੇ ਵਾਰਡ ਚ ਹੈ, ਇਹ ਜਾਇਜ਼ ਹੈਗਾ। ਇਹ 29-8 ਦੀ ਗੱਲ ਹੈ, ਮੈਂ ਆਪ ਸੁਣ ਰਿਹਾ ਸੀ, 13 ਭਾਦੋ ਸੀ ਮੇਰੇ ਖਿਆਲ ਚ, 13 ਭਾਦੋ ਦਿਨ ਦੇ 12:45 ਇਹ ਗੱਲ ਕਹੀ ਉਸ ਵਿਅਕਤੀ ਨੇ, ਫਿਰ ਵੋਟ ਦੀ ਖਾਤਰ ਵੰਡੀਆਂ ਪਾ ਜਾਣੇ
1: ਕਿਹੜੀ ਜਗ੍ਹਾ ਤੇ ਕਹੀ
3: ਹੈ? ਇੱਥੇ ਵਾਰਡ ਨੰਬਰ 9 ਔਰ 10 ਦੇ ਵਿੱਚ ਖੜਾ, ਉਹਦਾ ਇਸ਼ਾਰਾ ਗੁਰਪ੍ਰੀਤ ਦੇ ਉੱਤੇ ਆ, ਕਿਉਂਕਿ ਦਸਤਾਰਧਾਰੀ ਦਾ ਗੱਲ ਤਾਂ ਹੋਈ ਆ।
1: ਕਹੀਏ ਪਤਾ ਨੀ ਹੁਣ ਅਗਲਾ ਦਾ ਇਸ਼ਾਰਾ ਕਿੱਥੇ ਆ, ਆਪਣੇ ਪ੍ਰੋਗਰਾਮ ਚ ਤਾਂ ਕੋਈ ਗੱਲ ਨੀ ਹੋਈ ਏਦਾਂ ਦੀ।
3: ਨਹੀਂ ਤੁਹਾਡੇ ਤਾਂ ਨੀ ਹੋਏ, ਮੈਂ ਹੁਣ ਤੁਸੀਂ ਬੋਲਦੇ ਇਹ ਸਹੀ ਨਹੀਂ ਗੱਲ ਆ, ਇੱਥੇ ਸਹਿਜਧਾਰੀ ਵੀ ਹੈ, ਅੰਬਧਾਰੀ ਵੀ ਹੈ, ਕੋਈ ਅੰਤਰ ਬਣੇ ਛਾਤੀ ਤੇ ਲਾ ਕੇ ਦੇਖ ਲਿਆ ਜਾਵੇ ਇਹਦੇ ਚ ਕਿੰਨੀ ਕਕਲ, ਛਾਤੀ ਨਾਪੀ ਤਾਂ ਜਾ ਸਕਦੀ ਵੀ ਕਿੰਨੇ ਇੰਚ ਹੈਗੀ ਆ।
1: ਜਦੋਂ ਹੁਣ ਇਹ ਇਲੈਕਸ਼ਨ ਹੋਣੇ ਹਨਾ, ਹਰ ਇੱਕ ਦਾ ਆਪਣਾ ਵਿਊ ਪੁਆਇੰਟ ਹੈ ਕਿ ਉਹ ਕਿਹੜੇ ਕੈਂਡੀਡੇਟ ਦੇ ਨਾਲ ਹੈ ਤੇ ਕਿਹਦੇ ਕੰਮ ਜਾਂ ਕਿਹਦਾ ਏਜੰਡਾ। ਹੁਣ ਕੰਮ ਤਾਂ ਚਲੋ ਉਹਨਾਂ ਦੇ ਦੇਖੇ ਜਾਣਗੇ ਜਿਹੜੇ ਆਲਰੇਡੀ ਪਹਿਲਾਂ ਸੀਗੇ, ਜਾਂ ਕੋਈ ਐਕਟਿਵ ਰਿਹਾ ਹੋਵੇ ਹਨਾ, ਕੋਈ ਸੋਸ਼ਲ ਵਰਕ ਕੀਤਾ ਹੋਵੇ, ਉਹਨਾਂ ਬਾਰੇ ਪਤਾ ਲੱਗ ਸਕਦਾ, ਪਰ ਜਿਹੜੇ ਨਵੇਂ ਉਹਨਾਂ ਬਾਰੇ ਕੁਛ ਨਹੀਂ ਪਤਾ ਲੱਗ ਸਕਦਾ, ਉਹਨਾਂ ਦਾ ਏਜੰਡਾ ਕੀ ਹੈ ਜਾਂ ਉਹ ਕਿਵੇਂ ਵਿਚਰ ਰਹੇ ਆ, ਕਿਵੇਂ ਕੈਂਪੇਨਿੰਗ ਕਰ ਰਹੇ ਆ, ਕੀ ਕੁਛ ਲੋਕਾਂ ਨੂੰ ਕਹਿ ਰਹੇ ਆ ਕਰਨ ਵਾਸਤੇ, ਹੈ ਨਾ, ਉਹ ਤੇ ਨਿਰਭਰ ਕਰਦਾ ਹੈ
3: ਹਰੇਕ ਦੀ ਆਪਣੀ ਚੋਇਸ ਹੈ। ਤੁਹਾਡੀ ਗੱਲ ਸਹੀ ਹੈ, ਐ ਵੱਡਿਆਂ ਇਸ ਮੁਲਕ ਚ ਸਾਡਾ ਕਿਸੇ ਨੇ ਧਰਮ ਨਹੀਂ ਪੁੱਛਿਆ ਗਾ,
1: ਹਾਂਜੀ
3: ਅਸੀਂ ਸਾਰੇ ਇੱਕੋ ਜਿਹੇ ਹੈਗੇ, ਇਹ ਮਾੜੀ ਗੱਲ ਹੈ, ਏਦਾਂ ਨੀ ਅੱਜ ਕੱਲ ਨੂੰ ਕੋਈ ਹੋਰ ਕਹੂਗਾ, ਇਹ ਤਾਂ ਗਲਤ ਗੱਲ ਹੈਗੀ ਹੈ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਵੋਟਾਂ ਮੰਗੇ, ਇਹ ਵੀ ਗਲਤ ਹੈਗਾ।
1: ਹਾਂ ਇਹ ਵੀ ਬੜਾ ਆ ਰਿਹਾ, ਮੈਂ ਵੀ ਦੇਖ ਰਹੀ ਸੀਗੀ ਆਪਣੇ ਸਾਡੇ ਗਰੁੱਪ ਵਿੱਚ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲੋ ਜੀ, ਕਹਿੰਦੇ ਆ ਵੀ ਇਹ ਵੀ ਬੜਾ ਦੇਖਿਆ ਜਾ ਰਿਹਾ ਕਿ ਜਿਸ ਤਰ੍ਹਾਂ ਹੁਣ ਧਾਰਮਿਕ ਸਥਾਨਾਂ ਵਾਲੇ ਹੈ ਨਾ, ਉਹ ਇਹਨਾਂ ਵੋਟਾਂ ਨੂੰ ਲੈ ਕੇ ਵੀ ਐਕਟਿਵ ਹੋਏ ਹੋਏ ਆ, ਹੈ ਨਾ, ਵੀ ਆ ਕਿਸ ਦਾ ਸਾਥ ਦੇ ਰਹੇ ਆ, ਕਹਿੰਦੇ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਤੇ ਇਹ ਵੀ ਬੜਾ ਸੁਣਨ ਨੂੰ ਮਿਲ ਰਿਹਾ। ਪਰ ਆਪਾਂ ਨਾ ਜਿਹੜੀ ਪੋਲਿਟਿਕਸ ਹੈ ਉਹ ਡਿਫਰੈਂਟ ਹੈ, ਤੇ ਪਰ ਪਤਾ ਨਹੀਂ ਕਿਵੇਂ ਜਿਹੜੇ ਲੋਕ ਹੈ ਵੀ ਉਹਨਾਂ ਨੂੰ ਠੱਗਦੇ ਆ ਜਾਂ ਨਾਲ ਲਾਉਂਦੇ ਆ, ਤੇ ਉਹਦਾ ਫਿਰ ਅੱਗੇ ਜਾ ਕੇ ਰਿਜ਼ਲਟ ਕੀ ਨਿਕਲਣਾ। ਤੇ ਪ੍ਰੇਮ ਗਿੱਲ ਭਾਜੀ ਵੀ ਸਾਡੇ ਨਾਲ ਜੁੜ ਗਿਆ। ਹਾਂਜੀ ਭਾਜੀ, ਕੀ ਹਾਲ ਚਾਲ ਜੀ?
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਜੀ ਜੀ, ਕੀ ਹਾਲ ਚਾਲ, ਕਿਵੇਂ ਚੱਲ ਰਿਹਾ ਤੁਹਾਡਾ ਆਪਣਾ ਇਲੈਕਸ਼ਨਾਂ ਦਾ ਕੰਮ ਕਾਜ?
4: ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਬਹੁਤ ਵਧੀਆ
1: ਜੀ।
4: ਦੇਖੋ ਯਾਰ, ਕੈਨੇਡਾ ਨਾ ਇੱਕ ਫੁੱਲਾਂ ਦਾ ਗੁਲਦਸਤਾ ਹੈ। ਇੱਕ ਫੁੱਲ ਦੇ ਨਾਲ ਗੁਲਦਸਤਾ ਨੀ ਬਣਦਾ, ਇੱਕ ਤਰ੍ਹਾਂ ਦੇ ਫੁੱਲ ਦੇ ਨਾਲ ਨਾ, ਜਦੋਂ ਭਾਂਤ ਭਾਂਤ ਦੇ ਫੁੱਲ ਹੋਣ ਤੇ ਫਿਰ ਗੁਲਦਸਤਾ ਬਣਦਾ।
1: ਬਿਲਕੁਲ, ਆਪਣਾ ਕੈਨੇਡਾ ਮਲਟੀ ਕਲਚਰਿਜ਼ਮ ਹੈ ਇੱਥੇ, ਮਲਟੀ ਜਿਹੜੇ ਰਿਲੀਜਨ ਦੇ ਕਾਸਟ ਕ੍ਰੀਡ ਦੇ ਲੋਕ ਇੱਥੇ ਆਉਂਦੇ ਆ, ਤਾਂ ਸਾਰਿਆਂ ਨਾਲ ਹੀ ਆ। ਹਾਂਜੀ
4: ਦੂਸਰਾ ਦੇਖੋ, ਧਾਰਮਿਕ ਸਥਾਨਾਂ ਤੇ ਜਾਣਾ ਕੋਈ ਮਾੜੀ ਗੱਲ ਨੀ, ਪਰ ਹਰੇਕ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ। ਚਲੋ ਕਿ ਇੱਕ ਕਮਿਊਨਿਟੀ ਨਾਲ ਨੀ ਆਪਾਂ ਅੱਜ ਸਕਦੇ, ਮਤਲਬ ਕਿ ਜੇ ਆਪਾਂ ਰਾਜਨੀਤੀ ਵਿੱਚ ਜਾਂ ਕਹਿ ਲਓ ਕਿ ਅਸੀਂ ਸੋਸ਼ਲ ਵਰਕ ਕਰਨਾ ਨਾ, ਕੁਛ ਵੀ ਕਰਨਾ ਹਨਾ, ਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ। ਸਾਡੇ ਗੁਰੂ ਸਾਹਿਬ ਨੇ ਕਿਹਾ ਰਾਵਲ ਲੱਲਾ ਨੂਰ ਪਾਇਆ ਕੁਦਰਤ, ਜੇ ਸਭ ਬੰਦੇ ਨਾ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਤੈ ਕੋ ਮੰਦੇ। ਤੇ ਇਹ ਜ਼ਰੂਰੀ ਆ ਨਾ ਕਿ ਆਪਾਂ ਨੂੰ ਦੇਖੋ, ਮਾੜੀ ਗੱਲ ਨੀ ਸੀਗੀ ਕਿ ਕੋਈ ਧਾਰਮਿਕ ਸਥਾਨ ਤੇ ਜਾਂਦਾ। ਹੁਣ ਦੇਖਿਆ ਜਾਵੇ ਤੇ ਜਿਹੜੀ ਹੁਣ ਦੀ ਸਰਕਾਰ ਆ, ਮੈਂ ਜਿੱਥੇ ਵੀ ਕਿਤੇ ਜਾਂਦਾ ਇਹ ਵੀ ਪਹੁੰਚੇ ਹੁੰਦੇ ਉੱਥੇ ਨਾ, ਸਾਰੇ ਪਾਸੇ ਹੈ ਨਾ, ਚਾਹੇ ਉਹ ਕਿਤੇ ਮੁਸਲਿਮ ਕਮਿਊਨਿਟੀ ਚਾਹੇ ਮਨ ਸਾਰੇ ਪਾਸੇ ਹਰੇਕ ਤਰ੍ਹਾਂ ਤੁਹਾਨੂੰ ਮੌਕਾ ਮਿਲਣਾ।
1: ਨਹੀਂ ਤੁਸੀਂ ਦੁਬਾਰਾ ਮਿਲਾ ਲਿਓ ਤੇ ਨਹੀਂ ਆ ਰਹੀ ਆਵਾਜ਼। ਥੈਂਕ ਯੂ, ਦੁਬਾਰਾ ਮਿਲਾਓ ਤੇ ਆਵਾਜ਼ ਜਿਹੜੀ ਆ ਕਲੀਅਰ ਨਹੀਂ ਹੈਗੀ ਤੁਹਾਡੀ, ਤੁਸੀਂ ਦੁਬਾਰਾ ਜਿਹੜੀ ਆ ਕਾਲ ਕਰ ਸਕਦੇ ਹੋ। ਤੇ ਬਲਦੇਵ ਭਾਜੀ ਜੁੜੇ ਸਾਡੇ ਨਾਲ। ਹਾਂਜੀ ਭਾਜੀ, ਕੀ ਹਾਲ ਚਾਲ? ਹਾਂਜੀ ਸਤਿ ਸ੍ਰੀ ਅਕਾਲ।
5: ਮੈਂ ਜਿਹੜਾ ਰਾਜਾ ਨੇ ਸੰਬਰੀ ਦਾ ਬੁਲਾ ਰਹੀ ਸੀ ਮੈਂ ਐਮਐਲਏ ਜੀ, ਹੈ
1: ਨਾ,
5: ਹੁਣ ਉਹਦਾ ਮੂੰਹ ਨੀ ਖੋਲਦਾ ਅੱਜ ਭਾਈ ਗਣ ਜੀ ਰਿਸ਼ਤੇਦਾਰ, ਕਹਿੰਦਾ ਹੁਣ ਕਾਹਦਾ ਨੀ ਮੂੰਹ ਖੋਲਦਾ ਉਹਦਾ, ਨਾਲੇ ਕਹਿੰਦਾ ਪੁੱਛੋ ਗੁਰਗਰਜਾ
1: ਕਿਹਦੀ ਗੱਲ ਕਰ ਰਹੇ ਹੋ, ਪਤਾ ਨੀ ਲੱਗਿਆ।
5: ਜਥੇਦਾਰ ਜਿਹੜਾ ਗੁਰਗਰਜਾ,
1: ਹਾਂਜੀ,
5: ਉਹਨੇ ਭਗਵੰਤ ਮਾਨ ਉਹਨੇ ਸਾਰੇ ਸੱਦ ਲਏ ਸੀ, ਤੇ ਹੁਣ ਉਹ ਕਹਿੰਦਾ ਭਾਈ ਰਣਜੀਤ ਕਹਿੰਦਾ ਮੈਂ ਕਹਿੰਦਾ ਹੁਣ ਉਹਦਾ ਮੂੰਹ ਸਹਿ ਲੱਗਿਆ, ਹੁਣ ਤਾਂ ਸਿੱਧਿਆ ਜਿਹੜਾ ਬੱਚੇ ਕੁਰੈਦ ਕੀਤੀ ਆ, ਨਾਲੇ ਕਹਿੰਦਾ ਪੁੱਛੋ ਗੁਰਗਰਜੀ ਕੋਲ ਪੈਸਾ ਕਿੱਥੋਂ ਆਇਆ, ਸਾਰੇ ਬੋਰਡਾਂ ਥੱਲੇ ਜਿਹੜਾ ਨਾਂ ਲਿਖਿਆ ਹੁੰਦਾ ਪੈਸਾ ਗੁਰੂ ਘਰ ਦਾ ਪ੍ਰਚਾਰ ਸੁਖਬੀਰ ਬਾਦਲ ਦਾ ਕਰੀ ਜਾਂਦਾ,
1: ਆਪਣਾ ਨਾ ਸੁਨੇਹਾ ਦੇ ਦੋ ਹੁਣ ਆਪਾਂ ਕੋਲ ਇੱਕ ਦੋ ਮਿੰਟ ਹੀ ਆ। ਹਾਂਜੀ ਹਾਂਜੀ ਪ੍ਰੇਮ ਭਾਜੀ,
4: ਹਾਂਜੀ ਹਾਂਜੀ ਹਾਂਜੀ ਭਾਜੀ,
1: ਹਾਂਜੀ ਹੁਣ ਆ ਰਹੀ ਆਵਾਜ਼ ਠੀਕ। ਹਾਂਜੀ
6: ਜੀ ਹਾਂਜੀ ਭੈਣ ਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਆਪਾਂ ਨੂੰ ਸਾਰੇ ਪਾਸੇ ਜਾਣਾ ਚਾਹੀਦਾ, ਦੂਸਰਾ ਲੋਕਾਂ ਨੂੰ ਜ਼ੋਰ ਮਿਲਣਾ ਚਾਹੀਦਾ ਜੀ, ਜਿੰਨੇ ਵੀ ਆਪਾਂ ਨਾ ਵੱਧ ਤੋਂ ਵੱਧ, ਕਿਉਂਕਿ ਅਜੇ ਵੀ ਟਾਈਮ ਹੈਗਾ ਨਾ, ਹੁੰਦਾ ਕੀ ਹੈ ਜੀ ਕੈਂਡੀਡੇਟ ਜ਼ਿਆਦਾ ਮੈਂ ਦੇਖ ਰਿਹਾ, ਈਵਨ ਮੇਰੇ ਵਾਰਡ ਦੇ ਵਿੱਚ ਜਿਹੜੇ ਮੇਰੇ ਓਪੋਨੈਂਟ ਹੈਗੇ ਆ ਨਾ, ਉਹ ਮਿਲ ਹੀ ਨੀ ਰਹੇ ਕਿਸੇ ਨੂੰ ਨਾ, ਮਿਲਣਾ ਬਹੁਤ ਜ਼ਰੂਰੀ ਹੈ ਨਾ ਸਾਰਿਆਂ ਨੂੰ, ਜਦੋਂ ਕਿਉਂਕਿ ਜਦੋਂ ਤੱਕ ਤੁਸੀਂ ਮਿਲੋਗੇ ਤਾਂ ਪ੍ਰੋਬਲਮ ਕਿੱਦਾਂ ਸੋਲਵ ਹੋ ਗਈ ਨਾ।
1: ਠੀਕ ਹੈ।
6: ਈਵਨ ਜਿਹੜੀ ਪਹਿਲੀ ਗੌਰਮੈਂਟ ਦੇ ਬੰਦੇ ਆ ਉਹ ਵੀ ਉਹ ਕਹਿੰਦੇ ਸਾਨੂੰ ਇਹ ਨੀ ਪਤਾ ਵੀ ਸਾਨੂੰ ਰੀਜਨਲ ਕੌਂਸਲ ਕੌਣ ਆ, ਤੇ ਤੁਸੀਂ ਇਹ ਦੇਖ ਲਓ ਕਿ ਉਹ ਜਿੱਤ ਕੇ ਜਾਂਦੇ, ਜਿੱਤ ਕਿੱਦਾਂ ਜਾਂਦੇ ਕਿ ਬਸ ਉਹ ਇੱਧਰ ਉੱਧਰ ਦੀਆਂ 15% ਵੋਟਾਂ ਉਹਨਾਂ ਦੀਆਂ ਆਪਣੀਆਂ ਹੁੰਦੀਆਂ, ਤੇ ਬਾਕੀ ਮੇਰਾ ਮੇਰਾ ਇਹੀ ਕਹਿਣਾ ਮਤਲਬ ਸਾਰਿਆਂ ਨੂੰ ਕਿ ਵੋਟਾਂ ਪਾਉਣ ਜ਼ੋਰ ਨਿਕਲੀਏ।
1: ਠੀਕ ਆ।
6: ਬਹੁਤ
1: ਤੁਸੀਂ ਆਪਣਾ ਵਾਰਡ ਦੱਸ ਦੋ ਇੱਕ ਵਾਰੀ, ਤੇ ਕਿਹੜੀ ਪੋਸਟ ਦੇ ਲਈ ਤੁਸੀਂ ਜਿਹੜਾ ਹੈਗਾ ਇਲੈਕਸ਼ਨ ਕੈਂਪੇਨਿੰਗ ਤੁਹਾਡੀ ਚੱਲ ਰਹੀ ਹੈ, ਸੋ ਆਪਣਾ ਨੰਬਰ ਦੇ ਦਿਓ ਜੀ।
6: ਜੀ ਵਾਰਡ ਨੰਬਰ ਦੱਸੋ, ਰੀਜਨਲ ਕੌਂਸਲਰ ਕੈਂਡੀਡੇਟ ਜੀ, ਮੇਰਾ ਫੋਨ ਨੰਬਰ ਹੈਗਾ ਜੀ 6476046931 6476 6361। ਬੇਨਤੀ ਹੈ ਜੀ ਇਸ ਵਾਰ ਵੋਟਾਂ ਜ਼ੋਰ ਪਾਇਓ ਜੀ, ਮੁੱਦਿਆਂ ਤੇ ਵੋਟਾਂ ਜ਼ੋਰ ਪਾਇਓ, ਇਹ ਨੀ ਹੈਗਾ ਆਪਾਂ ਰੈਂਡਮਲੀ ਕਿ ਜੇ ਹੁਣ 5-6 ਬੰਦੇ ਆਪਣੇ ਖੜੇ ਆ ਪੰਜਾਬੀ ਜਾਂ ਆਪਣੇ ਏਸ਼ੀਅਨ ਸਾਊਥ ਏਸ਼ੀਅਨ ਭਾਈਚਾਰੇ ਦੇ, ਤੇ ਉਧਰੋਂ ਇੱਕ ਵਾਈਟ ਕਮਿਊਨਿਟੀ ਦੇ ਖੜੇ ਆ ਉਹਨਾਂ ਨੂੰ ਚੱਕ ਕੇ ਵੋਟਾਂ ਪਾ ਦਈਏ, ਮੁੱਦਿਆਂ ਤੇ ਵੋਟਾਂ ਪਾਇਓ ਜੀ, ਬੇਨਤੀ ਹੈ ਜੀ ਇਸ ਵਾਰ, ਕਿਉਂਕਿ ਕਾਫੀ ਲੋਕੀ ਦੁਖੀ ਹੈ ਜੀ।
1: ਜੀ ਜੀ ਜੀ ਥੈਂਕ ਯੂ ਭੈਣ,
6: ਟੈਕਸ ਤੋਂ ਵੀ ਸਾਰੀਆਂ ਗੱਲਾਂ ਤੋਂ ਦੁਖੀ ਬਹੁਤ ਹੈ, ਵੋਟਾਂ ਜ਼ੋਰ ਪਾਇਓ, ਤੇ ਮੈਨੂੰ ਭੈਣ ਜੀ ਵਲੰਟੀਅਰ ਦੀ ਵੀ ਲੋੜ ਹੈਗੀ ਆ, ਮੈਨੂੰ ਕੋਈ ਕਾਲ ਕਰ ਸਕਦਾ ਆਪਣਾ ਕੋਈ ਜਾਂ ਕੋਈ ਭੈਣ ਭਰਾ ਜਾਂ ਸਟੂਡੈਂਟ।
1: ਮੈਂ ਨੰਬਰ ਦੇ ਦਿੰਦੀ ਹਾਂ ਭਾਜੀ, ਤੁਹਾਡੀ ਆਵਾਜ਼ ਫਿਰ ਕੱਟਣ ਲੱਗ ਗਈ, ਥੈਂਕ ਯੂ। ਤੇ ਲਓ ਜੀ ਪ੍ਰੇਮ ਗਿੱਲ ਭਾਜੀ ਨੂੰ ਤੁਸੀਂ ਕੰਟੈਕਟ ਕਰਨਾ, ਕਿਉਂ? ਕਿਉਂਕਿ ਇਹਨਾਂ ਨੂੰ ਕੁਝ ਵਲੰਟੀਅਰ ਵੀ ਚਾਹੀਦੇ ਆ, ਤੇ ਇੱਥੇ ਆਪਾਂ ਜ਼ਰੂਰ ਇਹੀ ਕਵਾਂਗੇ ਕਿ ਤੁਸੀਂ ਨਾ ਜਿਹੜੇ ਇਲੈਕਸ਼ਨ ਆ ਕੋਈ ਵੀ ਹੁੰਦੇ ਆ, ਹੈ ਨਾ, ਚਾਹੇ ਮਿਊਂਸੀਪਲ ਦੇ ਹੁੰਦੇ ਆ, ਚਾਹੇ ਪ੍ਰੋਵਿੰਸ਼ੀਅਲ, ਚਾਹੇ ਫੈਡਰਲ, ਸਾਰਿਆਂ ਦੇ ਵਿੱਚ ਪਾਰਟੀਸਪੇਸ਼ਨ ਤੁਹਾਡੀ ਐਨ ਹੋਣੀ ਚਾਹੀਦੀ ਆ, ਕਿਉਂਕਿ ਤੁਹਾਨੂੰ ਵੋਟ ਦਾ ਅਧਿਕਾਰ ਹੈ। ਵੋਟ ਦਾ ਅਧਿਕਾਰ ਜੇ ਤੁਸੀਂ ਹਿਸਟਰੀ ਪੜ੍ਹੋ ਨਾ, ਬੜਾ ਔਖਾ ਮਿਲਦਾ ਵੋਟ ਦਾ ਅਧਿਕਾਰ, ਕਿਉਂਕਿ ਜਿਨ੍ਹਾਂ ਨੇ ਉਹ ਨਹੀਂ ਪੜ੍ਹਿਆ ਜਾਂ ਜਾਣੂ ਨਹੀਂ ਹੁੰਦੇ ਉਹਨਾਂ ਨੂੰ ਕੀਮਤ ਨਹੀਂ ਪਤਾ ਹੁੰਦੀ ਵੋਟ ਦੀ, ਪਰ ਤੁਹਾਡੀ ਇਕੱਲੀ ਵੋਟ ਹੈ ਨਾ ਜਿਹੜੀ, ਉਹ ਬੜਾ ਕੁਛ ਕਰ ਸਕਦੀ। ਕਈ ਵਾਰੀ ਸਿਰਫ ਇੱਕ ਵੋਟ ਕਾਰਨ ਕੋਈ ਜਿੱਤ ਜਾਂਦਾ, ਕੋਈ ਹਾਰ ਜਾਂਦਾ, ਸੋ ਇਸ ਕਰਕੇ ਤੁਹਾਨੂੰ ਵੋਟ ਦਾ ਅਧਿਕਾਰ ਹੈ, ਜ਼ਰੂਰ ਪਾਓ। ਪਹਿਲਾਂ ਆਪਣਾ ਐਡਵਾਂਸ ਪੋਲਿੰਗ ਹੋਣੀ, ਔਨਲਾਈਨ ਤਾਂ ਪੈਣੀਆਂ ਨਹੀਂ ਹੈਗੀਆਂ, ਪਹਿਲਾਂ ਐਡਵਾਂਸ ਪੋਲਿੰਗ ਹੋਣੀ ਹੈ, ਉਸ ਤੋਂ ਬਾਅਦ 26 ਤਰੀਕ ਨੂੰ ਜਿਹੜਾ ਇਲੈਕਸ਼ਨ ਡੇ ਆ ਉੱਦਣ ਤਾਂ ਫਿਰ ਵੋਟ ਪਾਉਣੀ ਪਾਉਣੀ ਹੈ। ਸੋ ਇਸ ਸਮੇਂ ਨਾ 100% ਵੋਟਿੰਗ ਹੋਣੀ ਚਾਹੀਦੀ ਹੈ, ਅਤੇ ਮੈਂ ਨਾ ਪੁੱਛੂੰਗੀ ਤੁਹਾਨੂੰ ਕਿ ਤੁਹਾਡਾ ਵਾਰਡ ਕਿਹੜਾ ਕਿਹੜਾ, ਅੱਜ ਇੱਕ ਦਿਨ ਹੋਰ ਦੇ ਦਿੰਦੇ ਆ, ਜਿਵੇਂ ਮੈਡਮਾਂ ਕਹਿ ਦਿੰਦੀਆਂ ਹੁੰਦੀਆਂ ਸੀ ਨਾ, ਕੋਈ ਨਹੀਂ ਇੱਕ ਦਿਨ ਹੋਰ ਦਿੱਤਾ, ਹੋਮਵਰਕ ਕਰੋ ਪੂਰਾ, ਕਿਉਂਕਿ ਮੈਨੂੰ ਲੱਗਦਾ ਵੀ ਸੈਟਰਡੇ ਸੰਡੇ ਹੁੰਦਾ, ਕਈ ਵਾਰ ਨਹੀਂ ਸਮਾਂ ਮਿਲਦਾ। ਆਪਣੇ ਆਪਣੇ ਵਾਰਡ ਦੇ ਵਿੱਚ ਤੁਹਾਡਾ ਵਾਰਡ ਕਿਹੜਾ, ਕਿੰਨਾ ਨੰਬਰ ਹੈ ਵਾਰਡ ਨੰਬਰ, ਹੈ ਨਾ, 1, 2, 3, 4, 5, 6 ਹੈ, ਅਤੇ ਕੌਣ ਕੌਣ ਇਲੈਕਸ਼ਨ ਦੇ ਵਿੱਚ ਕੰਟੈਸਟ ਕਰ ਰਹੇ ਆ, ਕੈਂਡੀਡੇਟਸ ਕਿਹੜੇ ਕਿਹੜੇ ਆ, ਅਤੇ ਕਿਹਨੂੰ ਤੁਸੀਂ ਵੋਟ ਪਾਉਣੀ ਹੈ, ਇਟ ਇਜ਼ ਅਪ ਟੂ ਯੂ, ਹੈ ਨਾ, ਉਹ ਦੱਸਣ ਦੀ ਲੋੜ ਨਹੀਂ ਹੈਗੀ। ਤੋ ਇਹਦੇ ਬਾਰੇ ਵੀ ਆਪਾਂ ਨੇ ਗੱਲਬਾਤ ਕਰਨੀ, ਕਿਉਂਕਿ ਬਹੁਤਿਆਂ ਦਾ ਪਤਾ ਹੀ ਨਹੀਂ ਸਾਡਾ ਵਾਰਡ ਕਿਹੜਾ, ਹੈ ਨਾ, ਹੁਣ ਕਿਹੜੇ ਕਿਹੜੇ ਕੌਂਸਲਰ ਜਾਂ ਸਿਟੀ ਕੌਂਸਲਰ ਹੈਗੇ ਆ ਇਸ ਸਮੇਂ, ਹੈ ਨਾ, ਸੋ ਜਾਂ ਹੁਣ ਕਿਹੜੇ ਕਿਹੜੇ ਕੰਟੈਸਟ ਕਰ ਰਹੇ ਆ, ਅਤੇ ਉਹ ਨਹੀਂ ਆਪਾਂ ਨੂੰ ਕਈ ਵਾਰ ਪਤਾ ਹੁੰਦਾ। ਸੋ ਇਹ ਹੁਣ ਤੁਹਾਨੂੰ ਪੁੱਛਣਾ, ਦੇਖਦੇ ਹਾਂ ਫਿਰ ਕੱਲ੍ਹ ਨੂੰ ਪੁੱਛਾਂਗੇ, ਹੈ ਨਾ, ਆਉਂਦੇ ਹੀ ਕੱਲ੍ਹ ਨੂੰ ਪਹਿਲਾਂ ਇਹੀ ਕੰਮ ਕਰਨਾ ਆਪਾਂ ਨੇ। ਸੋ ਹੁਣ ਆਪਾਂ ਤਾਂ ਕਾਲ ਨਹੀਂ ਹਾਲੇ ਲੈ ਹੋਣੀ, ਮੈਂ ਪ੍ਰੇਮ ਭਾਜੀ ਦਾ ਤੁਹਾਡੇ ਲਈ ਸੁਨੇਹਾ ਸੁਣਦੇ ਹਾਂ।
7: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ, ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇ, ਸੁਰੱਖਿਆ ਪਹਿਲੀ ਤਰਜੀਹ, ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ, ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ, ਹੱਦ ਤੋਂ ਵੱਧ ਵਧੇ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ, ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤਾਕਤ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
8: तो चार दिला दे।
9: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
1: हाँ जी सत श्री अकाल हाँ जी की हाल चाल है थोड़ा
10: चढ़ती कला जी हैप्पी मंडे जी वोट जरूर पाके होनी चाहिए जी
1: हाँ जी
10: करना कर दे कुछ कुछ नहीं पर वोट आप कहने जरूर पानी चाहिए आप यही कहने ठीक है जी
1: अच्छा ठीक है ਰਿਸਪੋਂਸੀਬਲ ਬਣਾਓ ਰਿਸਪੋਂਸੀਬਲ ਤਾਂ ਹੀ ਬਣਾਉਂਗੇ ਜੇ ਆਪਾਂ ਵੋਟ ਪਾਉਂਗੇ ਜੇ ਪਾਵਾਂਗੇ ਨੀ ਫਿਰ ਕਿਵੇਂ ਬਣਨਗੇ ਹੈ ਨਾ ਫਿਰ ਨੀ ਬਣਨਗੇ ਸੋ ਅਪਲਾਈਨ ਜੰਕਸ਼ਨ ਉਹਨਾਂ ਦਾ ਵੀ ਸੁਨੇਹਾ ਸੁਣ ਲਈਏ
11: ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ
12: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ ਸਾਰੇ ਕੰਮਾਂ ਲਈ ਇੱਕੋ ਜਗ੍ਹਾ ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਕਾਲ 905-450-0054
1: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-292-5557 6472925757
13: 4 locations ने मेरी फ्रेंड अनु दी एक्सीडेंटल कार भी फिक्स करके नवी बनाती सी
14: जी हाँ कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है रेट वास्ते बेस्ट पैकेज प्रोवाइड कीते जांदे ने वधेरे जानकारी लई कॉल करो 905-874-9878
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955

0: 8877sofastudio.ca. Thank you, ਜੀ।
1: ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੇ ਸਾਡੀਆਂ ਚੱਲ ਰਹੀਆਂ ਹਨ ਅੱਜ ਮੰਡੇ ਮਾਰਨਿੰਗ ਦੇ ਵਿੱਚ ਗੱਲਾਂ ਹੋ ਰਹੀਆਂ ਤੁਹਾਡੀਆਂ ਸਾਡੀਆਂ ਤੇ ਇੱਕ ਤਾਂ ਆਪਾਂ ਇਲੈਕਸ਼ਨ ਦੀ ਗੱਲ ਮੇਨ ਤੌਰ ਤੇ ਕਰਦੇ ਹੁੰਦੇ ਹਾਂ ਵੀ ਇਲੈਕਸ਼ਨ ਦੇ ਵਿੱਚ ਜ਼ਰੂਰ ਪਾਰਟੀਸਪੇਟ ਕਰੋ ਹੈ ਨਾ। ਦੇਖੋ ਕੌਣ ਦੇਖੋ ਕੋਈ ਨਾ ਕੀ ਕਹਿੰਦਾ ਹੁਣ ਕਈ ਵਾਰ ਚਲੋ ਮੈਂ ਸੁਣਦੀ ਹਾਂ ਕਿ ਕਿਸੇ ਦੇ ਨਾ ਜਿਹੜੇ ਹੁਣ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ ਹੈ ਨਾ ਚਾਹੇ ਉਹ ਸਿਟੀ ਕੌਂਸਲਰ ਆ ਚਾਹੇ ਰੀਜਨਲ ਕੌਂਸਲਰ ਆ ਚਾਹੇ ਮੇਅਰ ਦੀ ਵੋਟ ਵਾਸਤੇ ਖੜੇ ਆ ਉਹ ਹੈ ਨਾ ਪੋਸਟ ਵਾਸਤੇ ਚਾਹੇ ਉਹ ਆਪਣਾ ਸਕੂਲ ਟਰੱਸਟੀ ਵਾਸਤੇ ਚਾਰ ਹੈ ਜਿਨ੍ਹਾਂ ਨੂੰ ਤੁਸੀਂ ਚਾਰ ਵੋਟਾਂ ਪਾਉਣੀਆਂ ਆਪਣੀਆਂ ਹੈ ਨਾ ਅਲੱਗ ਅਲੱਗ ਬੰਦਿਆਂ ਨੂੰ ਅਤੇ ਤੁਸੀਂ ਨਾ ਇਹ ਜਿਹੜੇ ਕੈਂਡੀਡੇਟ ਹੈਗੇ ਆ ਇਹਨਾਂ ਨੂੰ ਜਾਣੋ ਘੋਖੋ ਦੇਖੋ ਕੌਣ ਕਿੱਦਾਂ ਦਾ ਕਿਹੜੇ ਕੰਮ ਉਹ ਕਰਨਾ ਚਾਹੁੰਦਾ। ਜੇ ਇੱਕ ਦੂਜੇ 'ਤੇ ਬਲੇਮ ਹੀ ਆਪਾਂ ਕਰੀ ਜਾਵਾਂਗੇ ਨਾ ਫਿਰ ਨਹੀਂ ਕੁਛ ਕਰ ਸਕਦੇ। ਸੋ ਤੁਸੀਂ ਆਪਣੇ ਆਪ ਸੋਚਣਾ ਵਿਚਾਰਨਾ ਅਤੇ ਉੱਤੇ ਤੁਸੀਂ ਐਕਸ਼ਨ ਲੈਣਾ। ਸੋ ਕਿਉਂਕਿ ਜਿਵੇਂ ਨਾ ਹੁਣ ਜਿਵੇਂ ਮੈਂ ਇੱਕ ਨਿਊਜ਼ ਵੀ ਪੜ੍ਹ ਰਹੀ ਸੀ ਵੀ ਜਿਹੜੇ ਗੁਰਦੁਆਰਾ ਸਾਹਿਬ ਹੈਗੇ ਰਿਲੀਜੀਅਸ ਪਲੇਸ ਹੈਗੇ ਉੱਥੇ ਜਾਈ ਜਾਂਦੇ ਆ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਜਾਂ ਉਹ ਉਹਨਾਂ ਦਾ ਸਾਥ ਦਿੰਦੇ ਆ ਜਿਹੜੀ ਉੱਥੇ ਦੀ ਕਮੇਟੀ ਆ। ਹੁਣ ਕਿੱਥੇ ਤੱਕ ਜਾਇਜ਼ ਆ ਇਹ ਕਿ ਉਹ ਠੀਕ ਹੈ ਉਹ ਜਾ ਕੇ ਆਪਸ 'ਚ ਗੱਲਬਾਤ ਕਰ ਸਕਦੇ ਆ ਜੇ ਕੋਈ ਨੋਨ ਹੈ ਹੈ ਨਾ, ਪਰ ਜੇ ਉਹ ਕਿਸੇ ਦਾ ਪੱਖ ਲੈਂਦੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਸਾਰਾ ਕੁਛ ਠੀਕ ਹੋਊਗਾ। ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ ਹੈ ਨਾ। ਕੋਈ ਇੰਡੀਪੈਂਡੈਂਟ ਆ ਉਹ ਆਪਣਾ ਕੰਮ ਕਰ ਰਿਹਾ ਤੁਸੀਂ ਆਪਣਾ ਕਰੋ। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਬੈਣ ਜੀ।
1: ਹਾਂਜੀ ਕੀ ਹਾਲ ਚਾਲ ਜੀ?
2: ਠੀਕ ਹੈ ਜੀ ਵਧੀਆ। ਜਿਹੜੀ ਵੋਟਾਂ ਪੈਣੀਆਂ ਨਾ 26 ਅਕਤੂਬਰ ਨੂੰ ਇਹ ਸੋਚ ਸਮਝ ਕੇ ਲੋਕ ਪਾਉਣ ਕਿਉਂਕਿ ਪ੍ਰੋਪਰਟੀ ਟੈਕਸ ਦਾ ਹੱਲ ਨਾ ਪੈਟ੍ਰਿਕ ਬਰਾਊਨ ਨਹੀਂ ਕਰ ਸਕਿਆ। ਹਾਂਜੀ ਤੇ ਬਸ ਇਹ ਦੇਖਣ ਵੀ ਕੈਂਡੀਡੇਟ ਕਿਹੜਾ ਠੀਕ ਹੈ, ਨਹੀਂ ਤਾਂ ਫਿਰ ਉਹੀ ਆ ਕਿਉਂਕਿ ਸਾਰਾ ਪੈਸਾ ਤਾਂ ਯੂਕਰੇਨ ਨੂੰ ਦੇਈ ਜਾਂਦੇ ਆ।
1: ਠੀਕ ਹੈ
2: ਕਿਉਂਕਿ ਇਹਨਾਂ ਨੂੰ ਪਤਾ ਵੀ ਲੋਕਾਂ ਦੀਆਂ ਜੇਬਾਂ ਚੋਂ ਕਿਵੇਂ ਪੈਸਾ ਕੱਢਣਾ, ਬਿੱਲਾਂ ਦੇ ਪੈਸੇ ਵਧਾਉਂਦੇ ਨੇ ਫਿਰ ਪ੍ਰੋਪਰਟੀ ਟੈਕਸ ਵੀ ਵਧਾਉਂਦੇ ਨੇ।
1: ਹਾਂਜੀ ਕਿਸੇ ਦੇ ਲਾਈ ਲੱਗ ਨੀ ਹੋਣਾ ਤੁਸੀਂ, ਚਾਹੇ ਤੁਹਾਡੇ ਘਰ ਦਾ ਮੈਂਬਰ ਕਹਿ ਰਿਹਾ ਚਾਹੇ ਕੋਈ ਹੋਰ ਕਹਿ ਰਿਹਾ, ਨਾ ਲਾਲਚ ਚ ਆਉਣਾ ਚਾਹੀਦਾ ਕਿਉਂਕਿ ਬੜਾ ਕੁਛ ਹੁੰਦਾ ਫਿਰ ਵੋਟਾਂ ਦੇ ਚੱਕਰ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਪੈਮਾਨੇ ਖੜਕਦੇ ਆ। ਸੋ ਉਹ ਚੀਜ਼ਾਂ ਤੋਂ ਵੀ ਬਚੋ, ਬਾਕੀ ਹੋਰ ਕਿਸੇ ਵੀ ਲਾਲਚ 'ਚ ਨਾ ਆਓ। ਤੁਹਾਡੀ ਵੋਟ ਬੜੀ ਅਣਮੁੱਲੀ ਹੈ, ਪ੍ਰੈਸ਼ੀਅਸ, ਜਿਹਦੀ ਕੋਈ ਕੀਮਤ ਨਹੀਂ ਹੈਗੀ। ਸੁਣ ਲਓ ਜੀ ਇੱਕ ਨੰਬਰ ਤੁਸੀਂ ਲਓ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਦਾ। ਜੇ ਵਧੀਆ ਤੁਸੀਂ ਲੋਨ ਲੈਣਾ ਔਰ ਇਹ ਲੋਨ ਦਾ ਜਿਹੜਾ ਇੰਟਰਸਟ ਹੈ ਨਾ ਬੜਾ ਘੱਟ ਹੈ ਕਿਉਂਕਿ ਜਿਵੇਂ ਨਾ ਮੈਂ ਇੱਕ ਦੇਖ ਰਹੀ ਹਾਂ ਕਿ 2 ਗੁਰਦੁਆਰਾ ਸਾਹਿਬ ਦੇ ਉੱਤੇ ਕਹਿੰਦੇ 102 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ, 24% ਇੰਟਰਸਟ ਕਾਰਨ ਕਹਿੰਦੇ ਇੰਨਾ ਅਮਾਊਂਟ ਬਣ ਗਿਆ, 24% ਜਿਹੜਾ ਇੰਟਰਸਟ ਰੇਟ ਆ। ਸੋ ਦੇਖ ਲਓ ਕੋਰਟ 'ਚ ਪਹੁੰਚ ਗਿਆ ਇਹ ਕੇਸ। ਸੋ 2 ਗੁਰਦੁਆਰਾ ਸਾਹਿਬ ਵੀ ਵਿੱਚ ਚਾਹੇ ਉਹਨਾਂ ਦੇ ਮੈਂਬਰ ਆ ਉਹ ਇਨਵੋਲਵ ਆ ਇਹਦੇ ਵਿੱਚ ਹੈ ਨਾ। ਸੋ ਪਤਾ ਨਹੀਂ ਇਹ ਵੈਸੇ ਕੀ ਸੁਣਨ ਨੂੰ ਮਿਲੀ ਜਾਂਦਾ ਆਪਾਂ ਨੂੰ ਹੈ ਨਾ, ਕੀ ਹੋ ਰਿਹਾ ਇਸ ਦੁਨੀਆਂ ਦੇ ਵਿੱਚ। ਸੋ ਮੈਂ ਦੇ ਰਹੀ ਸੀ ਨੰਬਰ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਦਾ, ਤੁਸੀਂ ਇਹਨੂੰ ਕਾਲ ਕਰੋ। ਤੁਹਾਨੂੰ ਫੰਡ ਦੋ ਆਉਂਦੇ ਆ, ਲੋਨ ਦੋ ਆਉਂਦੇ ਗੌਰਮੈਂਟ ਤੇ 2.5 ਸਾਲ ਬਾਅਦ ਤੁਸੀਂ ਵਾਪਸ ਦੇਣਾ ਤੇ ਇੰਟਰਸਟ ਰੇਟ ਵੀ ਮਾਮੂਲੀ ਜਿਹੀ ਆ ਜਿਹੜਾ ਤੁਸੀਂ ਵਾਪਸ ਕਰਨਾ ਉਹਦਾ। ਸੋ ਤੁਸੀਂ ਨੰਬਰ ਨੋਟ ਕਰੋ, 487-264-3175। ਐਲੀਜੀਬਿਲਟੀ ਤੁਹਾਡੀ ਹੈਗੀ ਬੜਾ ਵਧੀਆ, ਕੋਈ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ, ਸਾਰੇ ਕੁਐਸਚਨ ਤੁਹਾਨੂੰ ਕਲੀਅਰ ਕਰਕੇ ਦੇਣਗੇ ਸਾਰਾਂਸ਼, ਸਾਰਾ ਕੁਛ ਇਹਨਾਂ ਨੇ ਅਪਲਾਈ ਕਰਨਾ, ਤੁਹਾਡੇ ਅਕਾਊਂਟ 'ਚ ਮਨੀ ਆ ਜਾਣੀ ਹੈ, ਫੀਸ ਤੁਸੀਂ ਆਪਣੇ ਬਾਅਦ 'ਚ ਇਹਨਾਂ ਨੂੰ ਪੇ ਕਰਨੀ, $199। 487-264-3175 ਇਹਨਾਂ ਦਾ ਨੰਬਰ ਹੈ। ਅਤੇ ਗੁਰਮੀਤ ਕੌਰ ਨੂੰ ਤੁਸੀਂ ਕੰਟੈਕਟ ਕਰਨਾ ਜੀ ਜੇ ਤੁਸੀਂ ਵਧੀਆ ਚਾਹੁੰਦੇ ਹੋ ਕਿ ਤੁਸੀਂ ਆਟੋ ਇੰਸ਼ੋਰੈਂਸ ਲੈਣੀ, ਕਿਉਂਕਿ ਨਾ ਗੁਰਮੀਤ ਕੋਲ ਕੰਪਨੀਆਂ ਬੜੀਆਂ ਵਧੀਆ ਜਿਹੜੀਆਂ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਵਾਉਂਦੀਆਂ। ਦੂਜੇ ਨੰਬਰ 'ਤੇ ਇਹ ਐਕਸਪੀਰੀਅੰਸ ਬਹੁਤ ਹੈ, ਸਰਵਿਸ ਇਹਨਾਂ ਦੀ ਨੰਬਰ 1 ਸਰਵਿਸ ਹੈ। ਸੋ ਗੁਰਮੀਤ ਕੌਰ ਦਾ ਨੰਬਰ ਤੁਸੀਂ ਨੋਟ ਕਰੋ, ਆਟੋ ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਬੈਸਟ ਨੇਮ ਹੈ। ਜੇ ਤੁਹਾਡੀ ਰਿਨਿਊਅਲ ਆ ਰਹੀ ਆਟੋ ਦੇ ਵਿੱਚ ਹੈ ਨਾ, ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰੋ, ਤੁਹਾਡੀ ਜ਼ਰੂਰ ਘਟੂਗੀ। 2899527699 ਨੰਬਰ ਹੈ। 299-952-7699 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਬੇਸਮੈਂਟ ਬੜੀ ਵਧੀਆ ਜੀ, ਰੈਂਟ 'ਤੇ ਤੁਸੀਂ ਲੈਣਾ ਚਾਹੁੰਦੇ ਹੋ ਨਾ, ਅਤੇ ਨੰਬਰ ਘੁਮਾ ਲਓ 647-833-2731। ਅਤੇ ਮੈਟਰਸ ਦੇ ਲਈ ਨੰਬਰ ਬੜਾ ਵਧੀਆ ਜੀ, ਮੈਟਰਸਿਸ ਆਪਣੀ ਫੈਕਟਰੀ ਦੇ ਵਿੱਚ ਰੈਡੀ ਕਰਦੇ ਆ, 905-495-9041। ਤੇ ਜ਼ਫਰ ਮਲਿਕ ਜੀ ਨੂੰ ਤੁਸੀਂ ਕੰਟੈਕਟ ਕਰਨਾ ਹੈਅਰ ਆਇਲ ਬੜੇ ਕਮਾਲ
3: 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मठियाईयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचने वाले तो बचो ते जसपाल नागरा नु फोन करो। A1 के
2: चमगा लिए।
3: दोस्तों सत श्री अकाल, नमस्कार।
4: हाय, दिस इज हरप्रीत सिंह फ्रॉम।
2: दोस्तों सत श्री अकाल, नमस्कार।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਅੱਲਾਹ ਤਾਲਾ ਜੀਸਸ ਮਹਾਰਾਜ, ਜਿੰਨੇ ਵੀ ਅਸਲੀ ਵਾਲੇ ਦੇਵੀ ਦੇਵਤੇ ਆ, ਜਿੰਨੇ ਅਸਲੀ ਵਾਲੇ ਬ੍ਰਹਮ ਗਿਆਨੀ ਆ, ਜਿਹੜੇ ਅਸਲੀ ਵਾਲੇ ਸਾਧ ਆ, ਜਿਹੜੇ ਅਸਲੀ ਵਾਲੇ ਬੰਦੇ ਦੀਆਂ ਮਸਤਕ ਦੀਆਂ ਰੇਖਾਵਾਂ ਦੇਖ ਕੇ ਹੀ ਦੱਸ ਦਿੰਦਾ ਕਿ ਇਹ ਇਨਸਾਨ ਕਿੱਦਾਂ ਦਾ। ਉਹਨਾਂ ਸਾਰਿਆਂ ਵਾਸਤੇ ਕਹਿੰਦੇ ਹੁੰਦੇ ਆ ਕਿ ਜਿਹੜੇ ਇਹੋ ਜਿਹੇ ਮਹਾਂਪੁਰਖ ਹੋਣ ਹੈ ਨਾ, ਅਤੇ ਉਹਨਾਂ ਚੜ੍ਹਦੀ ਕਲਾ ਦੀ ਅਰਦਾਸ ਮਹਾਂਪੁਰਖ ਕਰਦੇ ਆ, ਦੂਜੇ ਦਾ ਹਮੇਸ਼ਾ ਭਲਾ ਹੀ ਮੰਗਦੇ ਹੁੰਦੇ ਆ। ਅਤੇ ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਿੰਘ ਹਰਜੀਤ ਸ਼ੋਅ ਦੇ ਵਿੱਚ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਅਰਦਾਸਾਂ, ਔਰ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ ਖੁਸ਼ ਖੁਸ਼ ਖੁਸ਼ ਰੱਖੇ। ਲਓ ਜੀ, ਹੋ ਗਿਆ ਵਿਹਲੇ ਆਪਾਂ ਹੰਸਰਾਜ ਹੰਸ ਦੇ ਸ਼ੋਅ ਤੋਂ, ਅਤੇ ਹੁਣ ਫਿਰ ਗੀਤ ਸੰਗੀਤ ਦਾ ਸਿਲਸਿਲਾ ਉਸੇ ਤਰ੍ਹਾਂ ਚੱਲੇਗਾ ਜਿੱਦਾਂ ਤੁਸੀਂ ਕਹਿਣਾ। ਅਤੇ ਅੱਜ ਮੰਡੇ ਮੋਰਨਿੰਗ ਹੈ, ਮੰਡੇ ਮੋਰਨਿੰਗ ਦੇ ਵਿੱਚ ਤੁਹਾਡੇ ਵਾਸਤੇ ਗੀਤ ਸੰਗੀਤ, ਕੁਛ ਹਾਸੇ ਦੀਆਂ, ਕੁਛ ਮਜ਼ਾਕ ਦੀਆਂ, ਕੁਛ ਤੁਹਾਡੇ ਦਿਲ ਦੀਆਂ, ਕੁਛ ਮੇਰੇ ਦਿਲ ਦੀਆਂ ਗੱਲਾਂ ਆਪਕੇ ਸਾਥ ਬਾਈ ਜਾਨ ਸ਼ੇਅਰ ਕੀ ਜਾਏਗੀ। ਕਿਆ ਹਾਲ ਹੈ, ਸਭ ਠੀਕ ਹੈ ਨਾ? ਮੰਡੇ ਨੂੰ ਵੈਸੇ ਵੀ ਥੋੜ੍ਹੇ ਬੰਦੇ ਸੁਸਤ ਹੀ ਹੁੰਦੇ ਆ, ਕਿਉਂਕਿ ਬੜੇ ਪੰਗੇ ਪੁੰਗੇ ਹੁੰਦੇ ਆ ਮੰਡੇ ਵਾਲੇ ਦਿਨ, ਵੀਕਐਂਡ ਲੰਘਿਆ ਹੁੰਦਾ ਅਤੇ ਕੰਮ ਕੁੰਮ ਘਰ ਦੇ, ਪਾਰਟੀਆਂ ਫੰਕਸ਼ਨ, ਦਾਰੂ ਬੜੀ ਪੀਤੀ ਹੁੰਦੀ ਆ, ਜੇ ਉਹ ਕਦੇ ਘਰ ਲੜਾਈ ਲੜੂਈ ਹੋ ਗਈ ਹੁੰਦੀ ਆ ਜਨਾਨੀ ਨਾਲ, ਉਹ ਪੰਗਾ ਪਿਆ ਹੁੰਦਾ, ਕਈ ਬੱਚਿਆਂ ਦਾ ਸੌ ਜੱਬ ਖਾਨਾ ਹੋਇਆ ਹੁੰਦਾ। ਇਹ ਜ਼ਿੰਦਗੀ ਦੇ ਨਾ ਕਹਿੰਦੇ ਹੁੰਦੇ ਆ ਵੀ ਬੜੇ ਜੱਬ ਆ, ਜਿਹੜਾ ਬੰਦਾ ਨਾ ਜਦੋਂ ਕਹਿੰਦੇ ਕੁਆਰਾ ਜਾਂ ਜਦੋਂ ਬਚਪਨ ਆ, ਬਚਪਨ ਕਦੀ ਮੁੜ ਕੇ ਨਹੀਂ ਆ ਸਕਦਾ, ਹੁਸਨ ਕਦੀ ਮੁੜ ਕੇ ਨਹੀਂ ਆ ਸਕਦਾ ਜੇ ਕੋਈ ਚਲਾ ਗਿਆ, ਜਵਾਨੀ ਮੁੜ ਕੇ ਨਹੀਂ ਕਦੀ ਆ ਸਕਦੀ, ਅਤੇ ਮਾਪੇ ਕਦੀ ਮੁੜ ਕੇ ਨਹੀਂ ਆ ਸਕਦੇ, ਮਾਪੇ ਇੱਕੋ ਹੀ ਹੋਇਆ। ਤਿੰਨ ਚੀਜ਼ਾਂ ਐਸੀਆਂ ਜਿਹੜੀਆਂ ਜ਼ਿੰਦਗੀ 'ਚ ਤੁਹਾਨੂੰ ਦੁਬਾਰਾ ਦੇਖਣ ਨੂੰ ਨਹੀਂ ਕਦੀ ਮਿਲ ਸਕਦੀਆਂ, ਹੁਸਨ, ਜਵਾਨੀ, ਮਾਪੇ, ਇਹ ਨਹੀਂ ਕਦੀ ਮਿਲਦੇ। ਪੰਜਾਬੀ ਵਿਰਸਾ, ਹੈਲੋ।
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਆ ਜੀ?
1: ਵਧੀਆ ਭਾਜੀ, ਤੁਸੀਂ ਸੁਣਾਓ?
0: ਮੈਂ ਕਿਹਾ ਹੰਸ ਭਾਈ ਦਾ ਬਹੁਤ ਸੁਣਾ ਤੇ ਅੱਜ ਕੋਈ ਹੋਰ ਸੁਣਾਈਏ ਯਾਰ, ਬਹੁਤ ਦੇਰੀ ਹੋ ਗਈ ਸੀ ਹੰਸ ਭਾਈ ਨੂੰ ਸੁਣਾਉਂਦੇ।
1: ਮੈਂ ਤਾਂ ਕਹਿੰਦਾ ਅੱਜ ਤੁਸੀਂ ਸੁਣਾਓ ਨੁਸਰਤ ਫਤਿਹ ਅਲੀ ਖਾਨ ਭਾਜੀ ਨੂੰ।
0: ਉਹ ਅੱਛਾ ਬਈ, ਵਾਹ ਬਈ ਵਾਹ।
1: ਹਾਂ, ਛੱਡੋ ਤੁਸੀਂ ਪੰਜਾਬੀ ਦਾ ਖੈੜਾ।
0: ਅੱਛਾ,
1: ਬਸ ਮੈਂ ਤਾਂ ਕਹਿੰਦਾ ਅੱਜ ਨੁਸਰਤ
0: ਫਤਿਹ ਅਲੀ ਖਾਨ। ਪੰਜਾਬੀ ਦਾ ਅਸੀਂ ਖੈੜਾ ਨਹੀਂ ਛੱਡਣਾ, ਪੰਜਾਬੀ ਕਿਉਂ ਛੱਡੀਏ ਖੈੜਾ, ਪੰਜਾਬੀ ਅਸੀਂ ਬੰਦੇ ਆ, ਖੈੜਾ ਨਹੀਂ ਛੱਡਦੇ। ਓਦਾਂ ਕਹੋ ਵੀ ਅੱਜ ਲਾਓ ਕਿ ਨੁਸਰਤ ਸਾਹਿਬ ਦੀ ਕੋਈ ਕਵਾਲੀ ਲਾਓ। ਹੈ,
1: ਹਾਂਜੀ ਹਾਂਜੀ, ਅੱਜ ਅੱਜ ਕਵਾਲੀਆਂ ਆਣ ਦੋ, ਕਿਉਂਕਿ ਫਿਰ ਮਾਹੌਲ ਤਾਂ ਬਣੇ ਜਾਣਾ ਵੀਕ ਦੇ ਵਿੱਚ ਵਿੱਚ।
0: ਚਲੋ ਦੇਖਦੇ ਆ ਵੀ ਇੱਕ ਦੋ ਕਾਲਸ ਹੋਰ ਲੈ ਗਏ, ਕਿੰਨੇ ਕ ਸਾਡੇ ਬਹੁਤ ਪਿਆਰ ਵਾਲੇ ਆ ਜਿਹੜੇ ਪੰਜਾਬੀ ਵਿਰਸਾ ਰੇਡੀਓ ਨੂੰ ਸੁਣ ਰਹੇ ਆ, ਕਿ ਦੇਖਦੇ ਆ ਕਿ ਅੱਜ ਫਿਰ ਕਵਾਲੀਆਂ ਦਾ ਮੂਡ ਹੈ ਤੁਹਾਡਾ ਸੁਣਨ ਦਾ। ਵੈਸੇ ਵੀ ਥੋੜ੍ਹਾ ਜਿਹਾ ਨਾ ਮੈਂ ਕਿਹਾ ਵੀ ਉਹਨਾਂ ਮੰਡੇ ਥੋੜ੍ਹਾ ਡੇ ਸਲੋ ਡੇ ਹੁੰਦਾ, ਔਰ ਇੰਜੋਏ ਕਰਨ ਦੇ ਮੂਡ 'ਚ ਹੁੰਦੇ ਸਾਰੇ ਜਣੇ, ਕਿ ਉਹ ਲਾਈਟ ਜਿਹੇ ਮੂਡ ਦੇ 'ਚ ਹੁੰਦੇ ਆ। ਗੀਤ ਵੀ ਮੈਂ ਸਮਝਦਾ ਕਿ ਲਾਈਟ ਦੇ, ਕਵਾਲੀਆਂ ਥੋੜ੍ਹਾ ਜਿਹਾ ਕਹਿ ਲਓ, ਥੋੜ੍ਹਾ ਜਿਹਾ ਮਿਊਜ਼ਿਕ ਫਾਸਟ ਹੋ ਜਾਏਗਾ ਵੈਸੇ ਮੇਰੇ ਖਿਆਲ ਨਾਲ, ਬਹੁਤ ਤੇਜ਼ ਮਿਊਜ਼ਿਕ ਹੋ ਜਾਏਗਾ ਕਵਾਲੀਆਂ ਦਾ, ਕਿਉਂਕਿ ਉਹ ਲਾਈਟ ਜਿਹੇ ਸੌਂਗ ਵਾਲਾ ਕੋਈ ਕਹੋ ਤੁਸੀਂ, ਜਾਂ ਫਿਰ ਮੇਰੀ ਜ਼ਿੰਮੇਵਾਰੀ ਲਾ ਦਿਓ ਕਿ ਹਰਜੀਤ ਜੀ ਬਸ ਅੱਜ ਆਪਣੀ ਮਰਜ਼ੀ ਦਾ ਲਾ ਦਿਓ ਤੁਸੀਂ, ਜਾਂ ਦੀਵਾਨਾ ਫੋਲਡਰ ਖੋਲ੍ਹੀ ਅੱਜ ਸਟੂਡੀਓ ਦਾ, ਕਿਸੇ ਨੇ ਆਉਣਾ ਨਹੀਂ ਅੱਜ। ਹਾਂ, ਇਹ ਵੀ ਗੱਲ ਸਹੀ ਹੈ, ਦੀਵਾਨਾ ਫੋਲਡਰ ਵੈਸੇ ਖੋਲ੍ਹਿਆ ਵੀ ਨਹੀਂ ਵਾਰ, ਬੜੀ ਦੇਰ ਹੀ ਹੋ ਗਈ ਆਪਾਂ ਨੂੰ ਹੈ ਨਾ। ਕੋਈ ਹੈ ਮੂਡ ਤੁਹਾਡੇ, ਕੋਈ ਸੱਜਣ ਪਿਆਰੇ ਮਿੱਤਰ ਕੋਈ ਸੁਣਦੇ ਹੋ ਜਿਹੜੇ ਕਿ ਇਹ ਕਹਿਣ ਹਰਜੀਤ ਜੀ ਅੱਜ ਦੀਵਾਨਾ ਫੋਲਡਰ ਖੋਲ੍ਹ ਦਿਓ, ਅਤੇ ਜਾਂ ਫਿਰ ਤੁਸੀਂ ਆਪਣੀ ਮਨਮਰਜ਼ੀ ਦਾ ਕੋਈ ਗੀਤ ਲਾਓ ਜਿਹੜੇ ਕਿ। ਵੈਸੇ ਤਾਂ ਮੈਨੂੰ ਤਾਂ ਕੋਈ ਮਾਇੰਡ ਨਹੀਂ, ਮੈਂ ਕਦੀ ਤੁਹਾਡੇ ਵਾਸਤੇ ਕੁਆਲੀਆਂ ਵੀ ਲਾ ਦੇਣਾ, ਬਾਕੀ ਜਿਵੇਂ ਤੁਹਾਡੀ ਮਰਜ਼ੀ ਹੈ। ਤੁਸੀਂ ਮੈਨੂੰ ਦੱਸ ਸਕਦੇ ਆ 905-673-3337 905-673-3337 'ਤੇ ਤੁਹਾਡੀ ਕਾਲ ਆ ਸਕਦੀ ਹੈ। ਨਾਲੇ ਅੱਜ ਮੰਡੇ ਮੋਰਨਿੰਗ 'ਚ ਸਤਿ ਸ਼੍ਰੀ ਅਕਾਲ, ਰਾਮ ਸਲਾਮ ਹੋ ਜੂਗੀ ਸਵੇਰੇ ਸਵੇਰੇ, ਅਤੇ ਨਾਲੇ ਤੁਹਾਡੀ ਮਨ ਦੀ ਫਰਮਾਇਸ਼ ਪੁੱਛ ਲੈਂਦੇ ਹਾਂ, ਨਹੀਂ ਤਾਂ ਫਿਰ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾਲ ਕੋਈ ਹੋਰ ਮੰਗਦੀ ਫਿਰ ਉਹ ਲਾ ਦਿੰਦੇ ਹਾਂ, ਜਾਂ ਫਿਰ ਮੇਰੇ ਰਕਸ਼ੇ ਕਮਲ ਕੈਸੀਆਂ ਕੈਸੀਆਂ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆ ਜਾ ਸੱਜਣਾ, ਉਹ ਸੱਜਣਾ ਆ ਜਾ, ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ। ਕਵਾਲੀਆਂ ਤਾਂ ਨੁਸਰਤ ਸਾਹਿਬ ਦੀਆਂ, ਕਿਆ ਕਮਾਲ ਦੀਆਂ ਕਾਲੀਆਂ, ਅੱਖੀਆਂ ਉਡੀਕਦੀਆਂ, ਅੱਖੀਆਂ ਉਡੀਕਦੀਆਂ, ਲਾਲ ਮੇਰੀ ਪੱਤ ਰੱਖਿਓ। ਬਾਕੀ ਬੀਬਾ ਬੋਆਏ ਜੀ ਕਹਿੰਦੇ ਵੀ ਕਵਾਲੀ ਤੇ ਮੇਰਾ ਦੇਖਦਾ ਵੀ ਕੀ ਮੂਡ, ਅਗਲੀ ਕਾਲ ਕੀ ਕਹਿੰਦੇ। ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਵਿਰਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ, ਕੀ ਹਾਲ ਚਾਲ, ਠੀਕ ਹੋ?
1: ਕਿਰਪਾ ਸਿੰਘ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਸਾਰੀ ਟੀਮ ਨੂੰ ਜਿਹਨਾਂ ਨੇ ਇੰਨੀ ਮਿਹਨਤ ਕੀਤੀ, ਬਹੁਤ ਵਧੀਆ ਸ਼ੋਅ ਪ੍ਰੈਜ਼ੈਂਟ ਕੀਤਾ।
0: ਤੁਸੀਂ ਇੰਜੋਏ ਕੀਤਾ ਸਰ ਸ਼ੋਅ ਦਾ ਪੂਰਾ?
1: ਪੂਰਾ ਜੀ ਪੂਰਾ।
0: ਚਲੋ
1: ਜਿਵੇਂ ਕਹਿੰਦੇ ਨਾ ਕੋਠੇ ਚੜ੍ਹ ਕੇ ਇੰਜੋਏ ਕੀਤਾ ਜੀ।
0: ਕਿਆ ਬਾਤ ਹੈ, ਤੁਸੀਂ ਕੋਠੇ ਚੜ੍ਹ ਗਏ, ਤੁਹਾਨੂੰ ਥੋੜਾ ਕਿਹਾ ਸੀ ਕੋਠੇ, ਤੁਸੀਂ ਤਾਂ ਥੱਲੇ, ਤੁਹਾਨੂੰ ਤਾਂ ਥੱਲੇ ਟਿਕਟਾਂ ਸੀ, ਤੁਸੀਂ ਆਪ ਹੀ ਕੋਠੇ ਚੜ੍ਹ ਗਏ ਉੱਤੇ। ਚਲੋ ਕੋਈ ਗੱਲ ਨੀ, ਅਗਲੀ ਵਾਰੀ ਤੁਹਾਨੂੰ ਥੱਲੇ ਰੱਖਾਂਗੇ, ਵਿਹੜੇ ਚ ਰੱਖਾਂਗੇ। ਹੋਰ ਸਭ ਠੀਕ ਹੈ ਸਗੋਂ ਸਾਹਿਬ?
1: ਗੱਲ ਸੁਣੋ, ਬਹੁਤ ਜ਼ੋਰ ਲੱਗ ਗਿਆ ਥੱਲੇ ਰੱਖਣ ਨੂੰ,
0: ਅੱਗੇ ਥੱਲੇ ਬਿਠਾਇਆ ਤੁਹਾਨੂੰ ਬੜੇ ਸਾਲ। ਚਲੋ ਕੋਈ ਗੱਲ ਨੀ, ਅਸਰ ਜੇ ਕੋਠੇ ਚੜ੍ਹ ਗਏ ਤੇ ਕੋਈ ਗੱਲ ਨੀ, ਅਗਲੀ ਵਾਰੀ ਫਿਰ ਥੱਲੇ ਬਿਠਾ ਦਾਂਗੇ, ਕੋਈ ਗੱਲ ਨੀ, ਟੈਨਸ਼ਨ ਨਾ ਲਓ। 905-673-3337 ਸਟੂਡੀਓ ਦਾ ਨੰਬਰ ਹੈ, ਔਰ ਅੱਜ ਦੇ ਪ੍ਰੋਗਰਾਮ ਅਸੀਂ ਤੁਹਾਡੇ ਵਾਸਤੇ $35 ਸਕੇਅਰ ਫੁੱਟ ਵਿੱਚ ਤੁਹਾਡੇ ਵਾਸਤੇ ਕੁਆਰਟਸ ਜੇ ਤੁਸੀਂ ਘਰ ਦੇ ਚਲਾਉਣੇ ਆ। ਇਹ ਆਫਰ ਥੋੜ੍ਹੇ ਦਿਨਾਂ ਤੱਕ ਆ, ਮੇ ਬੀ ਦੀਵਾਲੀ ਤੋਂ ਪਹਿਲੇ ਪਹਿਲੇ ਆਫਰ ਬੰਦ ਹੋ ਜਾਵੇ। ਔਰ ਜਿਹੜੇ ਸਾਡੀਆਂ ਫੈਮਲੀਜ਼ ਪਰਿਵਾਰ ਸੁਣ ਰਹੇ ਆ, ਜਿਨ੍ਹਾਂ ਨੇ ਘਰਾਂ ਦੇ ਵਿੱਚ ਕੁਆਰਟਸ ਲਵਾਉਣੇ ਆ, $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ। ਔਰ ਇਹ ਫੈਕਟਰੀ ਹੈ ਕੁਆਰਟਸ ਦੀ, ਇੱਥੇ ਬਹੁਤ ਵਰਕਰ ਕੰਮ ਕਰਦੇ ਆ ਤੁਹਾਡੇ ਵਾਸਤੇ, ਕਿਉਂਕਿ $35 ਸਕੇਅਰ ਕੁਆਰਟਸ ਨਹੀਂ ਕੋਈ ਲੱਗ ਦਿੰਦਾ। ਜੇ ਤੁਸੀਂ ਵੀ ਕੁਆਰਟਸ ਲਵਾਉਣਾ, $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, 6474004550 ਦੇ ਕਾਲ ਕੀਤੀ ਜਾ ਸਕਦੀ ਹੈ, 6474004550 ਦੇ ਕਾਲ ਕੀਤੀ ਜਾ ਸਕਦੀ ਹੈ। ਔਰ ਸਿਰਫ ਤੋਂ ਸਿਰਫ $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਕੁਆਰਟਸ ਲੱਗ ਰਿਹਾ। ਉਹ ਥੋੜ੍ਹਾ ਜਿਹਾ ਹੋਲਡ ਕਰ ਲਓ ਵੀਰੇ, ਮੈਂ ਐਕਚੁਲੀ ਕਮਰਸ਼ੀਅਲ ਪੜ੍ਹ ਰਿਹਾ ਸੀ, ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ, ਕਿਉਂਕਿ ਇਹ ਕੰਸਟਰਕਸ਼ਨ ਦਾ ਕੰਮ ਵੀ ਵੀਰ ਸਾਡੇ ਕਰਦੇ ਆ, ਪਰ ਕੁਆਰਟਸ ਦੀ ਇਹਨਾਂ ਦੀ ਆਪਣੀ ਫੈਕਟਰੀ ਹੈ, ਆਪਣੀ ਕੰਪਨੀ ਆ, ਇਹ ਹੋਲਸੇਲਰ ਹੈ, ਔਰ ਇਸੇ ਕਰਕੇ ਤੁਹਾਨੂੰ $35 ਔਨ ਏਅਰ ਕਹਿ ਰਹੇ ਆ। ਕੋਈ ਕਟਾਈ ਦਾ ਪੈਸਾ ਨਹੀਂ, ਕੋਈ ਬਣਵਾਈ ਦਾ ਪੈਸਾ ਨਹੀਂ, ਕੋਈ ਹੋਰ ਲੇਬਰ ਨਹੀਂ, ਕੋਈ ਉੱਥੇ ਲਵਾਈ ਦਾ ਪੈਸਾ ਨਹੀਂ। ਜਿੰਨੇ ਵੀ ਸਕੇਅਰ ਫੁੱਟ ਤੁਹਾਡੇ ਘਰ ਦੇ ਵਿੱਚ ਕੁਆਰਟਸ ਲੱਗਣਾ, ਕਿਚਨ ਕੈਬਨਿਟ ਜਿਹੜੀਆਂ ਤੁਹਾਡੇ ਥੱਲੇ ਬਣੇ ਹੁੰਦੇ, ਕਾਊਂਟਰ ਟੌਪ ਬਣੇ ਹੁੰਦੇ ਆ, ਵਾਸ਼ਰੂਮ ਦੇ ਵਿੱਚ ਤੁਸੀਂ ਲਵਾਉਣਾ ਹੈ, ਕਿਸੇ ਆਫਿਸ ਵਿੱਚ ਲਵਾਉਣਾ ਹੈ ਕੁਆਰਟਸ, ਤੇ ਤੁਹਾਡੇ ਵਾਸਤੇ ਰੇਟ ਇੱਕੋ ਹੀ ਆ, $35 ਸਕੇਅਰ ਫੁੱਟ ਔਨ ਏਅਰ ਕਹਿ ਰਹੇ ਆ, 6474004550 ਦੇ ਕਾਲ ਕੀਤੀ ਜਾ ਸਕਦੀ ਹੈ, 6474004550 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਨੁਸਰਤ ਸਾਹਿਬ ਦੀ ਇੱਕ ਕਵਾਲੀ ਸੀ, ਮੈਂ ਲੱਭ ਰਿਹਾ, ਮੈਨੂੰ ਲੱਭ ਨਹੀਂ ਰਹੀ ਹਾਲੇ ਤੱਕ, ਮੈਨੂੰ ਕੁਆਲੀ ਮੈਂ ਲੱਭ ਰਿਹਾ, ਜੇ ਮੈਨੂੰ ਮਿਲ ਜਾਵੇ ਤੇ ਮੈਂ ਲਾਵਾਂ। ਹੁਣ ਬੀਬਾ ਬੋਆਈ ਦਾ ਕਹਿ ਕੇ ਚਲੇ ਗਏ, ਪਰ ਬੀਬਾ ਬੋਆਈ ਨੇ ਇਹ ਨਹੀਂ ਮੈਨੂੰ ਦੱਸਿਆ ਕਿ ਕੁਆਲੀ ਲਾਈਏ ਕਿਹੜੀ ਆਪਾਂ ਨੁਸਰਤ ਸਾਹਿਬ ਦੀ। ਬੀਬਾ ਬੋਆਈ ਜੀ, ਕੋਈ ਤੁਹਾਨੂੰ ਯਾਦ ਹੈ ਕੁਆਲੀ ਇੱਕ ਵਧੀਆ ਜੀ ਜਿਹੜੀ ਹੋਵੇ, ਸਵੇਰੇ ਸਵੇਰੇ ਲਾਈਏ, ਜਾਂ ਫਿਰ ਕੋਈ, ਮੈਂ ਅੱਗੇ ਵੀ ਕਹਿਣਾ ਤੁਸੀਂ ਥੋੜ੍ਹੇ ਢਿੱਲੇ ਆ, ਮੰਡੇ ਢਿੱਲੇ ਹੀ ਹੁੰਦੇ ਬੰਦੇ, ਪਤਾ ਨਹੀਂ ਕੀ ਗੱਲ ਕੀ ਹੈ। ਜਾਂ ਤੁਸੀਂ ਮੈਨੂੰ ਦੱਸੋ ਵੀ ਹਰਜੀਤ ਜੀ ਆਪਾਂ ਦੀਵਾਨਾ ਫੋਲਡਰ ਖੋਲ ਦਈਏ, ਅੱਜ ਤਾਂ ਮੇਰਾ ਮੂਡ ਸੀ ਵੈਸੇ ਲਾਈਟ ਜਿਹੇ ਸੌਂਗ ਤੁਹਾਨੂੰ ਸੁਣਾਉਣ ਦਾ, ਪਰ ਮੈਨੂੰ ਨਹੀਂ ਪਤਾ ਅੱਗੋਂ ਤੁਹਾਡਾ ਮੂਡ ਕੀ ਹੈ। ਮੈਂ ਤਾਂ ਤਿਆਰੀ ਕਰੀ ਬੈਠਾ ਸੀ ਅੱਜ ਦੀਵਾਨਾ ਫੋਲਡਰ ਖੋਲ੍ਹਣ ਦੀ, ਮੈਂ ਕਿਹਾ ਅੱਜ ਸੱਜਣ ਮਿੱਤਰ ਕੋਈ ਸਟੂਡੀਓ 'ਚ ਹੈ ਨਹੀਂ, ਕੋਈ ਗੈਸਟ, ਅਤੇ ਚਲੋ ਤੁਹਾਡੇ ਵਾਸਤੇ ਕੋਈ ਦੀਵਾਨਾ ਫੋਲਡਰ ਲਾਉਂਦੇ ਹਾਂ। ਮੈਂ ਇੱਦਾਂ ਕਰਦਾ ਯਾਰ, ਤੁਸੀਂ ਨਾ ਮੈਂ ਦੀਵਾਨਾ ਫੋਲਡਰ ਖੋਲ੍ਹ ਹੀ ਦਿੰਦਾ, ਛੱਡੋ ਆਹ ਚੱਕੋ, ਕਿਉਂਕਿ ਤੁਸੀਂ ਫਿਰ ਮੈਨੂੰ ਬਾਅਦ 'ਚ ਕਹਿਣਾ ਹਰਜੀਤ ਲਾਇਆ ਕਿਉਂ ਨਹੀਂ, ਅਤੇ ਮੈਂ ਫਿਰ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗੀਤ ਲਾ ਰਿਹਾ। ਇਹ ਗੀਤ ਵੀ ਐਸਾ ਖੂਬਸੂਰਤ ਹੈ, ਇਹ ਮੂਵੀ ਦਾ ਤਾਂ ਵੈਸੇ ਮੈਨੂੰ ਪਤਾ ਨਹੀਂ, ਬਾਕੀ ਦੇਖਦਾ ਜੇ ਕਿਸੇ ਨੂੰ ਪਤਾ ਲੱਗ ਜਾਵੇ ਤੇ ਮੂਵੀ ਦਾ ਕਿਹੜਾ ਗੀਤ ਹੈ। ਪੰਜਾਬੀ ਵਿਰਸੇ ਇੱਕ ਲਾਈਨ ਲਾ ਲਈ ਬਈ, ਲਾਈਨ ਲਾਈਨ ਹੈਲੋ, ਬਲਵਿੰਦਰ ਜੀ ਕੀ ਹਾਲ ਆ? ਢਿੱਲੇ ਜੇ ਕੀ ਗੱਲ, ਫੋਨ ਨੀ ਕੀਤਾ ਪਹਿਲਾਂ ਇੰਨੀ ਦੇਰ,
1: ਢਿੱਲੇ ਪੂਰੇ
0: ਦੀਵਾਨਾ ਫੋਲਣਾ ਤੁਰੇ ਫਿਰ ਤੁਸੀਂ ਕੁਆਲੀਆਂ ਤੁਰੇ ਫਿਰਦੇ ਆ, ਮੈਨੂੰ
1: ਜ਼ਿਆਦਾ ਪਤਾ ਨੀ ਆ, ਤੁਸੀਂ
0: ਚੰਬੇ ਵਾਲੀ ਸਰਕਾਰ ਨੀ, ਵਾਹਵਾ ਦੇਰ ਹੋ ਗਈ ਯਾਰ, ਉਹ ਚੰਬੇ ਵਾਲੀ ਸਰਕਾਰ
1: ਚੰਬੇ
0: ਵਾਲੀ ਸਰਕਾਰ, ਬਫਲੋ ਵਾਲੀ ਸਰਕਾਰ, ਪਤਾ ਨੀ ਕਿੱਥੇ ਹਰਜੀਤ ਸੀ ਸਾਡਾ,
1: ਜਿੰਦਾਬਾਦ ਆ,
0: ਇੱਕ ਸਤਨਾਮ ਜੀ ਸੀ, ਉਹ ਨੀ ਸਾਨੂੰ ਲੜ ਕੇ ਉਸ ਸ਼ੋਅ ਤੇ ਵੀ ਆਇਆ ਸੀ, ਚੀਮਾ ਸਾਹਿਬ ਆ, ਇਹ ਕਿੱਥੇ ਗਏ ਸਾਰੇ ਬੰਦੇ, ਇਹ ਸਾਰੇ ਇਕੱਠੇ, ਇਹਨਾਂ ਇਕੱਠਿਆਂ ਨੇ ਸਲਾਹ ਤਾਂ ਨੀ ਕੀਤੀ ਕਿਤੇ ਵੀ ਚਲੀਏ ਇੰਡੀਆ ਦੇ ਲਈ?
1: ਬਾਈ ਜੀ ਵਧੀਆ, ਥੋੜਾ ਪ੍ਰੋਗਰਾਮ ਵਧੀਆ ਹੁੰਦਾ, ਮੈਂ ਥੋੜਾ ਆਸਰਾ ਹਾਸੇ ਵੀਡੀਓ ਦੇਖਦਾ ਰਹਿਣਾ ਬਹੁਤ ਬਹੁਤ।
0: ਚਲੋ ਇੱਕ ਗੀਤ ਲਾਉਂਦੇ ਹਾਂ ਸਵੇਰੇ ਸਵੇਰੇ ਪਹਿਲਾਂ, ਮੈਨੂੰ ਪਤਾ ਤੁਹਾਡੇ ਮੰਡੇ ਸਲੋ ਡੇ ਹੁੰਦਾ, ਪਰ ਚਲੋ ਕੋਈ ਗੱਲ ਨਹੀਂ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਤੁਹਾਡਾ ਮੂਡ ਤੁਹਾਡੇ ਨੂੰ ਸੈੱਟ ਕਰੀਏ। ਜਿਵੇਂ ਮੈਂ ਪਹਿਲੇ ਕਹਿ ਕੇ ਹਟਿਆ, ਬਹੁਤ ਫੰਕਸ਼ਨ ਪਾਰਟੀਜ਼ ਹੁੰਦੇ ਆ ਘਰਾਂ ਵਿੱਚ, ਫੈਮਿਲੀ ਗੈਦਰਿੰਗ ਹੁੰਦੀ ਹੈ, ਥੋੜ੍ਹੇ ਲਾਈਟ ਮੂਡ 'ਚ ਹੁੰਦੇ ਆ, ਅਤੇ ਮੇਰਾ ਵੀ ਮੂਡ ਆਵੇ ਲਾਈਟ ਮੂਡ, ਹਿੰਦੀ ਗੀਤ ਅੱਜ ਨਾਲ ਸੁਣਾਉਂਦਾ ਮੈਂ। ਬਾਕੀ ਜੇ ਹਿੰਦੀ ਗੀਤ ਦੀ ਕਿਸੇ ਦੀ ਫਰਮਾਇਸ਼ ਵੀ ਕੋਈ ਹੋਵੇ ਤਾਂ ਡੈਫੀਨੇਟਲੀ ਉਹ ਮੈਨੂੰ ਕਾਲ ਵੀ ਕਰ ਸਕਦਾ, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਇਹ ਤਾਂ ਗੀਤ ਦਾ ਮੈਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ, ਮੈਂ ਗੀਤ ਲੱਗਾ ਕਿਹੜਾ ਲਾਉਣਾ, ਲੱਗ ਗਿਆ ਪਤਾ ਨਾ ਸਾਰਿਆਂ ਨੂੰ, ਆਈ ਥਿੰਕ ਸੋ, ਕਿਉਂਕਿ ਇਹ ਗੀਤ ਐਸਾ ਮਕਬੂਲ ਗੀਤ ਹੈ, ਇਹ ਬੜਾ ਪੁਰਾਣਾ ਗੀਤ ਹੈ, ਪਰ ਅੱਜ ਵੀ ਉਸੇ ਤਰ੍ਹਾਂ ਹੀ ਜ਼ਿੰਦਾਬਾਦ।

0: ਬੜਾ ਵਧੀਆ ਗੀਤ ਤੁਹਾਡੇ ਵਾਸਤੇ ਪੇਸ਼ ਕੀਤਾ ਅਸੀਂ, ਔਰ ਆਈ ਐਮ ਸ਼ੋਰ ਕਿ ਤੁਹਾਨੂੰ ਚੰਗਾ ਜ਼ਰੂਰ ਲੱਗਾ ਹੋਣਾ, ਕਿਉਂਕਿ ਇੰਨੇ ਪੁਰਾਣੇ ਪੁਰਾਣੇ ਗੀਤ ਕਈ ਵਾਰੀ ਸੁਣ ਲਓ ਨਾ ਤੇ ਤੁਹਾਡਾ ਮਨ ਖੁਸ਼ ਹੋ ਜਾਂਦਾ, ਨਾਲੇ ਖਾਸ ਕਰਕੇ ਮੰਡੇ ਮਾਰਨਿੰਗ ਦੇ ਵਿੱਚ ਇੱਦਾਂ ਲਾਈਟ ਜਿਹਾ ਸੌਂਗ ਹੋਣ ਤੇ ਉੱਤੋਂ ਤੁਸੀਂ ਡਰਾਈਵਿੰਗ ਕਰ ਰਹੇ ਹੋ ਆਪਣੀ ਮਸਤੀ ਦੇ ਨਾਲ, ਕੋਈ ਹਿੰਦੀ ਦਾ ਹੋਰ ਇੱਦਾਂ ਦਾ ਗੀਤ ਹੋਵੇ ਕਿਸੇ ਨੂੰ ਪੁਰਾਣਾ ਯਾਦ ਹੋਵੇ ਜਿਸ ਤਰ੍ਹਾਂ ਦਾ ਇਹ ਗੀਤ ਸੇਮ ਸੀ, ਕੋਈ ਇੱਦਾਂ ਦਾ ਗੀਤ ਕਿਸੇ ਨੂੰ ਜੇ ਹੋਰ ਯਾਦ ਹੋਵੇ, ਇੱਦਾਂ ਮਿੱਠਾ ਜਿਹਾ ਗੀਤ ਹੋਵੇ ਜਿਹੜਾ ਕਿ ਰਿਲੈਕਸ ਦੇਣ ਵਾਲਾ ਹੋਵੇ, ਭੱਜ ਭੱਜੇ ਵਾਲਾ ਗੀਤ ਨਾ ਹੋਵੇ ਜ਼ਰਾ, ਪੰਜਾਬੀ ਵਿਰਸਾ। ਹੈਲੋ,
1: ਤੁਸੀਂ
0: ਦੱਸੋ ਕਿਹੜਾ ਲਾਈਏ, ਤੁਹਾਨੂੰ ਕੋਈ ਯਾਦ ਹੋਣਾ? ਸਾਂਸੋ ਕੀ ਮਾਲਾ ਪੇ ਲਿਖੂ ਤੇਰਾ ਨਾਮ ਹੈ।
1: ਯੈਸ,
0: ਅੱਛਾ ਇਹ ਵਧੀਆ ਸੌਂਗ ਆ,
1: ਬਹੁਤ ਵਧੀਆ ਸੌਂਗ ਆ।
0: ਅੱਛਾ ਚਲੋ ਕੋਈ ਗੱਲ ਨਹੀਂ,
1: ਨੁਸਰਤ ਦਾ ਗਾਣਾ ਹੈ ਉੱਤੋਂ।
0: ਅੱਛਾ ਚਲੋ ਇਹ ਲਾ ਦਿੰਦੇ ਤੁਹਾਡੇ ਵਾਸਤੇ, ਨੋ ਪ੍ਰੋਬਲਮ, ਥੈਂਕ ਯੂ ਵੈਰੀ ਮਚ। 905-673-3337। ਲਓ ਜੀ, ਕਹਿੰਦੇ ਆ ਤੁਸੀਂ ਇੰਨਾ ਮਾੜਾ ਸੌਂਗ ਲਾਤਾ, ਦੱਸੋ ਯਾਰ ਕਰ ਲਓ ਗੱਲ, ਕਰ ਲਓ ਘਿਓ ਨੂੰ ਭਾਂਡਾ, ਇੰਨਾ ਵਧੀਆ ਸੌਂਗ ਲਾਇਆ, ਬਾਹਰੋਂ ਫੂਲ ਵਰਸਾਓ ਮੇਰਾ ਮਹਿਬੂਬ ਆਇਆ ਹੈ, ਤੇ ਉਹ ਕਹਿੰਦੇ ਜੀ ਬੀਬਾ ਜੀ ਕਹਿੰਦੇ ਪਤਾ ਨਹੀਂ ਗਾਣਾ ਕਿੱਦਾਂ ਲਾਤਾ, ਮੈਨੂੰ ਤਾਂ ਸਮਝ ਨਹੀਂ ਆਈ। ਤੁਹਾਨੂੰ ਗਾਣਾ ਵੀ ਨਹੀਂ ਪਸੰਦ ਆਇਆ ਕਿਸੇ ਨੂੰ ਯਾਰ ਸਵੇਰੇ ਸਵੇਰੇ? ਜੇ ਨਹੀਂ ਪਸੰਦ ਆਇਆ ਦੱਸੋ ਮੈਨੂੰ, ਨਹੀਂ ਤਾਂ ਫਿਰ ਦੀਵਾਨਾ ਫੋਲਡਰ ਖੋਲਾਂ ਫਿਰ ਮੈਂ। ਇੱਕ ਤਾਂ ਹਲੇ ਦੀਵਾਨਾ ਫੋਲਡਰ ਕੱਢਿਆ ਸੀ ਹੀਰਾ ਜਿਹਾ ਮੈਂ, ਤੇ ਕਹਿੰਦੇ ਆ ਹੀਰਾ ਐਵੇਂ ਹੀ ਲੱਗਾ। 905-673-3337।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਕ ਤਾਂ ਬਣਦਾ ਹੀ ਹੈ।
3: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-13-13, ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
0: ਪੰਜਾਬੀ ਵਿਰਸਾ, ਹੈਲੋ, ਤੁਸੀਂ ਦੱਸੋ ਪਹਿਲਾਂ ਮੈਨੂੰ।
6: ਬਾਈ ਜੀ ਮੈਂ ਤਾਂ ਬਾਈ ਫਿਲਮ ਵੇਖੀ ਆ, ਇਹ ਫਿਲਮ ਸੂਰਜ 1966 ਦੀ ਬਣੀ ਹੋਈ ਆ, ਰਜਿੰਦਰ ਕੁਮਾਰ ਦੀ।
0: ਮੈਂ ਯਾਰ ਉਹ ਨੀ ਪੁੱਛਿਆ, ਮੈਂ ਪੁੱਛਿਆ ਗਾਣਾ ਵਧੀਆ ਸੀ ਤਾਂ ਨਹੀਂ ਵਧੀਆ ਸੀ?
6: ਗਾਣਾ ਬਾਈ ਬਹੁਤ ਵਧੀਆ, 100% ਜੀ।
0: ਤੇ ਆ ਇੱਕ ਬੀਬਾ ਜੀ ਆਏ ਕਹਿੰਦੇ ਗਾਣਾ ਵਧੀਆ ਨਹੀਂ ਸੀ।
6: ਉਹ ਬੀਬਾ ਸੁਣੋ ਬਾਈ ਜੀ, ਆਪਣੇ ਆਪਣੇ ਉਮਰ ਦੇ ਹਿਸਾਬ ਨਾਲ ਆਪਣਾ ਆਪਣਾ ਵਿਚਾਰਾ ਜੀ, ਕੋਈ ਹਿੰਦੀ ਲਾਈ ਕਰਦਾ, ਪੰਜਾਬੀ ਲਾਈ ਕਰਦਾ, ਕੋਈ ਪਿਆਰ ਬਣੇ।
0: ਕਮਾਲ ਹੋ ਗਈ ਯਾਰ, ਸਵੇਰੇ ਸਵੇਰੇ ਕਮਾਲ ਕਰਤੀ। ਨੈਕਸਟ ਕਾਲ, ਹੈਲੋ।
7: ਹੈਲੋ,
0: ਹਾਂਜੀ ਸਰ।
7: ਹਾਂਜੀ ਭਾਜੀ, ਕੀ ਹਾਲ ਚਾਲ?
0: ਠੀਕ ਹੈ ਵੀਰਾ ਜੀ, ਤੁਸੀਂ ਸੁਣਾਓ?
7: ਵਧੀਆ ਭਾਈ, ਗਾਣਾ ਤੇ ਵਧੀਆ, ਬਸ ਇਹ ਨਾ ਸਮਾਂ ਸ਼ਾਮ ਵਾਲਾ ਗਾਣਾ ਸੀਗਾ, ਤੁਸੀਂ ਸਵੇਰੇ ਸਵੇਰੇ ਲਾਤਾ।
0: ਓਹੋ, ਅੱਛਾ ਬਾਹਰੋਂ ਫੁੱਲ ਬਰਸਾਉਣ, ਅੱਛਾ ਇਹ ਇਹ ਸ਼ਾਮ ਨੂੰ ਗਾਣਾ,
7: ਇਹ ਸ਼ਾਮ ਢਲੀ ਹੋਵੇ ਹਨਾ, ਫਿਰ ਉਦੋਂ ਵਧੀਆ ਲੱਗਦਾ। ਫਿਰ ਹੁਣ
0: ਸ਼ਾਮ ਜਬ ਸ਼ਾਮ ਡਲੇ ਤੂੰ ਆਉਣਾ ਹੈ, ਫਿਰ ਇਹ ਨਾਲੇ ਸਾਫੇ ਬੈਠ ਕੇ ਪੈਗ ਲਗਾਉਣਾ ਹੈ, ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ, ਠੀਕ ਹੈ ਜਨਾਬ, ਤੁਸੀਂ ਸੁਣਾਓ?
8: ਵੀਰ ਜੀ, ਹੰਸਰਾਜ ਸਾਹਿਬ ਦਾ ਸ਼ੋਅ ਵੀ ਬਹੁਤ ਅੱਛਾ ਸੀ, ਤੇ ਇਹ ਜਿਹੜਾ ਗਾਣਾ ਨਾ, ਐਵਰ ਗ੍ਰੀਨ ਗਾਣਾ ਹੈਗਾ, ਇਹ ਇਹਦੇ ਚ ਮਾਰਨਿੰਗ ਟਾਈਮ, ਆਫਟਰਨੂਨ, ਇਵਨਿੰਗ, ਨਾਈਟ ਦਾ ਕੋਈ ਕਨਸੈਪਟ ਨਹੀਂ, ਇਹ ਤਾਂ ਗਾਣਾ ਹੀ ਆਪਣੇ ਟਾਈਮ ਤੇ ਲੈ ਕੇ ਹੁਣ ਤੱਕ ਐਵਰ ਗ੍ਰੀਨ ਆ।
0: ਨਹੀਂ ਫਿਰ ਇਹਨਾਂ ਨੂੰ ਪਸੰਦ ਕਿਉਂ ਨੀ ਆਇਆ? ਜਿਹੜੇ
8: ਮੈਨੂੰ ਨੀ ਸਮਝ ਕਿ ਲੋਕਾਂ ਦਾ ਟੇਸਟ ਕੈਸਾ, ਉਹਨਾਂ ਨੂੰ ਫਿਰ ਕਲਾਸ਼ਨਕੋਫ ਵਾਲੇ ਸੁਣਾ ਦਿਆ ਕਰੋ, ਜਿਹੜਾ ਕਿ ਤੁਹਾਡੇ ਪ੍ਰੋਗਰਾਮ ਦਾ ਟ੍ਰੈਂਡ ਨਹੀਂ ਹੈਗਾ। ਤੁਸੀਂ ਤਾਂ ਸਾਰਿਆਂ ਨੂੰ ਰਾਜ਼ੀ ਕਰਨ ਦੇ ਚੱਕਰ ਚ ਨਾ ਆਪਣੇ ਤੇ ਬੁਰਾਈ ਲੈ ਲੈਂਦੇ ਜੇ, ਇਹ ਗਾਣਾ ਇੱਕ ਵਾਰੀ ਫੇਰ ਲਾਓ, ਆਈ ਲਾਈਕ ਦੈਟ ਗਨ।
0: ਓਕੇ, ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ ਤੇ ਜਾਂਦੇ ਆ, ਪ੍ਰੇਫੀ ਜੈ ਮਿਲਣਾ। ਹੈਲੋ,
9: ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
9: ਉਹ ਭਾਜੀ ਇੰਨਾ ਸੋਹਣਾ ਗਾਣਾ, ਇੰਨਾ ਬਹਿਜਾ ਬਹਿਜਾ ਕਰਾਈ ਜਾਂਦੇ ਮੰਡੇ ਵਾਲਾ ਦਿਨ, ਤੇ ਉਹਨਾਂ ਨੂੰ ਮੈਡਮ ਨੂੰ ਕੀ ਪ੍ਰੋਬਲਮ? ਕੋਈ ਪ੍ਰੋਬਲਮ ਤੇ, ਗਾਣਾ ਤਾਂ ਬਹੁਤ ਵਧੀਆ ਭਾਜੀ, ਸਿੰਗਰ ਸੀ ਜਿੰਦਾਬਾਦ ਆ ਜੀ।
0: ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ, ਆਪਾਂ ਕਿਸੇ ਨੂੰ ਕਰਨੀ, ਵੈਸੇ ਕਈ ਵਾਰੀ ਕਿਸੇ ਦਾ ਟੇਸਟ ਹੋ ਜਾਂਦਾ, ਉਹ ਗੱਲ ਸਹੀ ਹੈ ਕਿ ਕਈ ਵਾਰੀ ਨਾ ਕਿਸੇ ਨੂੰ ਪਸੰਦ ਆਇਆ ਹੋਵੇ ਗੀਤ ਕੋਈ, ਪਰ ਇਹ ਮੇਰਾ ਨਹੀਂ ਖਿਆਲ ਹੈ ਕਿ ਫਸਟ ਪਰਸਨ ਆਇਆ ਲਾਈਫ ਦੇ ਜਿਹਨੇ ਕਿਹਾ ਹਰਜੀਤ ਜੀ ਤੁਹਾਡਾ ਗਾਣਾ ਨਹੀਂ ਪਸੰਦ ਹੈ।

0: ਹੈ 647 299 23 14 ਦੇ ਕਾਕ ਦੀ ਜਾ ਸਕਦੀ ਹੈ 6472992314 ਦੇ ਕਾਲ ਜਲਦੀ ਜਲਦੀ ਕਰ ਲਿਓ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
1: ਭਾਜੀ ਇੰਨਾ ਵਧੀਆ ਗਾਣਾ ਤੁਸੀਂ ਲਾਇਆ, ਆਈ ਡੋਂਟ ਨੋ ਕਿ ਜਿਹੜੀ ਵੀ ਉਹ ਕੋਈ ਬੇਟੀ ਸੀ, ਵੱਡੇ ਸੀ, ਛੋਟੇ ਸੀ, ਆਈ ਹੈਵ ਨੋ ਆਈਡੀਆ, ਪਰ ਉਹਨਾਂ ਨੇ ਗੱਲ ਕਹੀ ਕਿੱਦਾਂ, ਇਹ ਜਿਹੜਾ ਸੌਂਗ ਹੈ ਨਾ ਮੇਰੇ ਡੈਡ ਦਾ ਫੇਵਰਿਟ ਸੌਂਗ ਆ। ਉਹ ਨਹੀਂ ਰਹੇ ਹੁਣ, 12-13 ਈਅਰ ਹੋ ਗਿਆ, ਪਰ ਅਸੀਂ ਅੱਜ ਵੀ ਸੁਣਦੇ ਹਾਂ ਤੇ ਉਹਨਾਂ ਨੂੰ ਯਾਦ ਕਰਦੇ ਹਾਂ। ਆਈ ਡੋਂਟ ਨੋ ਮੈਂ ਕੀ ਸੋਚ ਕੇ ਗਾਣੇ ਨੂੰ ਕਹਿਤਾ, ਤੁਸੀਂ ਇੰਨਾ ਵਧੀਆ ਗਾਣਾ ਲਾਇਆ, ਰੀਅਲੀ ਐਪਰੀਸ਼ੀਏਟ ਯੂਅਰ ਚੋਇਸ।
0: ਕਿਉਂਕਿ ਮੇਰੇ ਮੈਂ ਤਾਂ ਗਾਣਾ ਆਪਣੇ ਵੱਲੋਂ ਦੇਖੋ ਜੀ ਬੜਾ ਵਧੀਆ ਲਾਇਆ, ਹੁਣ ਉਹਨਾਂ ਨੂੰ
1: ਨਹੀਂ ਮਤਲਬ ਤੁਹਾਨੂੰ ਨਹੀਂ ਅੱਛਾ ਲੱਗਾ, ਤੁਸੀਂ ਇਹ ਕਹਿ ਸਕਦੇ ਹੋ ਕਿ ਭਾਜੀ ਥੋੜਾ ਸਲੋ ਆ, ਤੁਸੀਂ ਹੋਰ ਕੋਈ ਲਗਾ ਦਿਓ, ਪਰ ਤੁਸੀਂ ਉਸ ਗਾਣੇ ਨੂੰ ਨਿੰਦ ਰਹੇ ਹੋ ਔਰ ਤੁਹਾਡੀ ਚੋਇਸ ਨੂੰ ਇਹ ਨਹੀਂ ਅਸੀਂ ਅਕਸੈਪਟ ਨਹੀਂ ਕਰਦੇ।
0: ਚਲੋ ਕੋਈ ਗੱਲ
1: ਆਈ ਡੋਂਟ ਨੋ ਕਿਹੜਾ ਵੀ ਸੀ,
0: ਕੋਈ ਗੱਲ, ਉਹ ਆਪਣੇ ਸੀ ਜਿਹੜੇ ਵੀ ਸੀ ਆਪਣੇ ਹੀ ਹੁੰਦੇ ਸਾਰੇ ਜਣੇ, ਟੈਨਸ਼ਨ ਨਹੀਂ ਲੈਣੀ ਆਪਾਂ, ਕੋਈ ਟੈਨਸ਼ਨ ਨਹੀਂ, ਆਪਣਾ ਹੀ ਹੈ ਜੋ ਹਮੇ ਇਤਨੇ ਪਿਆਰ ਸੇ ਬੋਲਤਾ ਹੈ। ਹੈਲੋ।
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
2: ਵਧੀਆ ਜੀ, ਆਪਣ੾ਾ ਸੋ ਠੀਕ ਠਾਕ ਹੋ?
0: ਕਿਰਪਾ ਸਰ, ਗੁਰੂ ਸਾਹਿਬ ਜੀ ਸਰ।
2: ਹਾਂਜੀ, ਸੌਂਗ ਲਵਾਉਣਾ ਸੀ ਇੱਕ।
0: ਕਿਹੜਾ ਵੀਰੇ?
2: ਆਪਣੇ ਅਜੇ ਦੇਵਗਨ ਦੀ ਮੂਵੀ ਹੈ ਜਾਨ।
0: ਅੱਛਾ ਅੱਛਾ, ਤੁਸੀਂ ਇੱਕ ਕੰਮ ਕਰੋ, ਮੈਂ ਤੁਹਾਨੂੰ ਇਹ ਦੱਸਾਂ, ਤੁਸੀਂ ਅੱਜ ਲਾਟਰੀ ਪਾਓ ਪਹਿਲਾਂ, ਸਭ ਤੋਂ ਪਹਿਲਾਂ ਜਾ ਕੇ
2: ਲਾਟਰੀ ਪਾ ਦਿਓ ਜੀ।
0: ਲਾਟਰੀ ਪਾ ਲਓ ਅੱਜ ਬਸ। ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਪਾਲੋ ਲਾਟਰੀ, ਪਤਾ ਕਿਉਂ? ਇਹ ਗਾਣਾ ਅਜੇ ਦੇਵਗਨ ਦਾ ਐਲਾਨ ਲੱਗੇ ਸਕਲਾ, ਮੈਂ ਦੇਖ ਲਓ। ਮੈਂ ਤਦ ਹੀ ਕਿਹਾ ਲਾਟਰੀ ਪਾ ਲਓ ਜਾ ਕੇ, ਕੋਈ ਪਤਾ ਨੀ, ਮੇਰੇ 2-4-5-10-50 ਮਿਲੀਅਨ ਨਿਕਲਣ ਤੇ ਮੈਨੂੰ 2 ਮਿਲੀਅਨ ਜ਼ਰੂਰ ਦੇ ਦਿਓ, ਬਸ ਇੰਨੀ ਮੇਰੀ ਮਿਹਰਬਾਨੀ ਤੁਹਾਡੀ, ਜਾਂ ਅੱਧਾ ਤਾਂ ਕਰਨਾ, ਅੱਧਾ ਤਾਂ ਕਰ ਲਿਓ। ਲਾਟਰੀ ਪਾ ਲਓ, ਇੱਕ ਤੇ ਮੇਰਾ ਨਾਂ ਲਿਖ ਲਓ, ਇੱਕ ਤੇ ਆਪਣਾ ਨਾਂ ਲਿਖ ਲਓ, ਠੀਕ ਹੈ? ਹੁਣ ਆ ਵੀ ਤੁਸੀਂ ਕਹਿਣਾ ਨਹੀਂ ਪਸੰਦ ਤੁਹਾਨੂੰ, ਇਹ ਗਾਣਾ ਬੜਾ ਪਿਆਰਾ, ਇੰਨਾ ਪਿਆਰਾ, ਇੰਨਾ ਇੰਨਾ ਇੰਨਾ ਇੰਨਾ ਇੰਨਾ ਇੰਨਾ ਮੁਹੱਬਤ ਦੇ ਨਾਲ ਭਰਿਆ ਹੋਇਆ ਗੀਤ ਆ, ਤੁਹਾਡੇ ਵਾਸਤੇ ਹਾਜ਼ਰ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਮਾਈ ਡੀਅਰ ਸਿੰਗ ਹਰਜੀਤ ਫੋਰ ਯੂ। ਓ ਹੋ ਹੋ ਹੋ ਹੋ, ਮੈਂ ਪੁੱਛ ਤੋ ਕੌਣ ਹੈ ਆ ਬਾਈ ਜਾਨ, ਕੌਣ ਹੋ ਆਪ, ਕੌਣ ਹੋ? ਔਰ ਇੰਨਾ ਯਾਰ ਖੂਬਸੂਰਤ ਗੀਤ, ਇਹ ਗੀਤ ਆ ਸੁਣ ਕੇ ਇਦਾਂ ਲੱਗਦਾ ਬਸ ਪਤਾ ਨਹੀਂ। ਜਦੋਂ ਇਹ ਗੀਤ ਲੱਗ ਜਾਵੇ ਸਮਝੋ ਮੇਰਾ ਦੀਵਾਨਾ ਫੋਲਡਰ ਖੁੱਲਿਆ ਹੋਇਆ। ਹੁਣ ਉਹ ਬੀਬਾ ਰਾਣੀ ਜਿਹੜੇ ਸੁਣ ਰਹੇ ਸੀ, ਦੱਸ ਦਿਓ ਵੀ ਗੀਤ ਪਸੰਦ ਆ ਤਾਂ ਨਹੀਂ ਪਸੰਦ ਆ, ਵੀ ਬਦਲ ਲਈਏ, ਦੱਸ ਦਿਓ ਤੁਸੀਂ ਅੱਜ ਤੁਹਾਡੀਆਂ ਮਾਰੀਆਂ ਚੱਲੂ।

बातें पूरी हो जाती है, तुम्हारे साथ खामोश रहूं तो बातें पूरी हो जाती है, तुम मैं तुमसे तुम पर ही मेरी दुनिया मेरी जान पूरी हो जाती है। I really love this song, man. What a song, beauty. ਤੁਹਾਨੂੰ ਸਾਰਿਆਂ ਚੰਗਾ ਲੱਗਾ ਗੀਤ ਦੇ ਲਾ, ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਣਾ ਚਾਹੀਦਾ, ਮੇਰੇ ਜਿੰਨੇ ਵੀ ਪਰਿਵਾਰ ਦੇ ਜੀ ਸੁਣ ਰਹੇ ਹੈ।

0: ਮਾਰਤਾ ਈ ਵਾਹ ਹਰਜੀਤ ਸਿਆਂ। ਕੁਛ ਨਹੀਂ ਚਾਹੀਏ, ਕੁਛ ਨਹੀਂ ਚਾਹੀਏ, ਤੇਰੀ ਏਕ ਮੁਸਕਾਨ ਹੀ ਕਾਫੀ ਹੈ। ਤੂੰ ਮੇਰੇ ਦਿਲ ਮੇ ਬਸੇ ਰਹੋ ਜੇ ਮੇਰੀ ਜਾਨ, ਅਰਮਾਨ ਹੀ ਕਾਫੀ ਹੈ। ਹਮ ਜੇ ਨਹੀਂ ਕਹਤੇ ਕਿ ਤੂੰ ਮੇਰੇ ਪਾਸ ਚਲੇ ਆਓ, ਸਿੰਘ ਹਰਜੀਤ ਨਹੀਂ ਕਹਤਾ ਕਿ ਆ ਮੇਰੇ ਪਾਸ ਚਲੇ ਆਓ, ਬਸ ਹਮੇ ਯਾਦ ਰੱਖਣਾ ਤੁਹਾਰਾ ਜੇ ਅਹਿਸਾਨ ਹੀ ਕਾਫੀ ਹੈ। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਮਾਈ ਡੀਅਰ ਸਿੰਘ ਹਰਜੀਤ। ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਮਹਾਰਾਜ?
1: ਭਾਜੀ ਝੰਡੀ ਪੱਟ ਕੇ ਲੈ ਗਏ ਤੁਸੀਂ ਅੱਜ?
0: ਕੀ ਲੈ ਗਏ? ਪੱਟ ਕੇ
1: ਝੰਡੀ ਪੱਟ ਕੇ ਲੈ ਗਏ ਤੁਸੀਂ, ਨਜ਼ਾਰਾ ਲਿਆ ਤਾ ਭਾਜੀ।
0: ਮੈਂ ਕਿਹਾ ਮੈਂ ਜਦੋਂ ਮੈਂ ਮੂਡ ਜਾਵਾਂ ਨਾ, ਬਸ ਏਦਾਂ ਹੀ ਹੁੰਦਾ ਉਦੋਂ ਮੇਰਾ ਮੂਡ, ਬਸ ਬਸ ਮੈਨੂੰ ਨਾ।
1: ਰਣਜੀਤ ਭਾਜੀ, ਅਗਲੀ ਗੱਲ ਸੁਣ ਲਓ ਹੁਣ।
0: ਜੀ ਵੀਰਾ ਜੀ,
1: ਸਟੇਸ਼ਨ ਘੱਟ ਆ, ਜਿਹੜਾ ਫੁੱਲ ਸੌਂਗ ਸੁਣਾਉਂਦੇ ਆ।
0: ਹਾਂ ਹਾਂ,
1: ਮੈਂ ਸੱਚੀ ਗੱਲ ਤੁਹਾਨੂੰ ਦੱਸ ਰਿਹਾ, ਇਹ ਸਾਰੇ ਸਰੋਤੇ ਵੀ ਇਹ ਗੱਲ ਤੁਹਾਨੂੰ ਕਹਿ ਸਕਦੇ ਆ, ਬਹੁਤ ਘੱਟ ਸਟੇਸ਼ਨ ਆ ਜਿਹੜਾ ਫੁੱਲ ਸੌਂਗ ਲਾਉਂਦੇ ਆ, ਤੇ ਤੁਸੀਂ ਸਰੋਤਿਆਂ ਦੀ ਚੋਇਸ ਪੂਰੀ ਕਰਦੇ ਹੋ, ਮੈਂ ਤੁਹਾਡਾ ਐਪਰੀਸ਼ੀਏਟ ਕਰਨਾ ਚਾਹੁੰਦਾ ਮੈਂ ਆਪਣੇ ਵੀਰ ਦਾ।
0: ਥੈਂਕ
1: ਯੂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
0: ਬੜੀ ਮਿਹਰਬਾਨੀ ਬਾਈ, ਖੁਸ਼ ਰਹੋ ਸਾਰੇ ਵੀਰ ਸਾਡੇ। ਨੈਕਸਟ ਕਾਲ। ਹੈਲੋ,
2: ਹਾਂਜੀ ਹਰਜੀਤ ਜੀ।
0: ਜੀ ਸਰ, ਕੀ ਹਾਲ ਆ ਜੀ?
2: ਬਹੁਤ ਦੇਰ ਬਾਅਦ ਤੁਹਾਡਾ ਅੱਜ ਪ੍ਰੋਗਰਾਮ ਸੁਣ ਲੱਗਿਆ ਸੀ।
0: ਬੱਲੇ ਬੱਲੇ,
2: ਮੇਰਾ ਇਹ ਵੀ ਪਤਾ ਨੀ ਕਿਹੜਾ ਜਾਣੇ ਗੀਤ ਤੁਸੀਂ ਕਹਿੰਦੇ ਸੀ ਕਿਹਨੂੰ ਕ੍ਰਿਟੀਸਾਈਜ਼ ਕਰਤਾ। ਜਦੋਂ ਹੁਣ ਕੋਈ ਕਮਿਊਨਿਟੀ ਦਾ ਕੰਮ ਚੱਲ ਰਿਹਾ ਹੋਵੇ, ਪ੍ਰੋਗਰਾਮ ਚੱਲ ਰਿਹਾ ਹੋਵੇ ਜਾਂ ਕੋਈ ਵੀ ਚੀਜ਼ ਹੋਵੇ,
0: ਜੀ
2: ਕ੍ਰਿਟੀਸਾਈਜ਼ ਕਰਨ ਦਾ ਆਪਾਂ ਨੂੰ ਹੱਕ ਹੈ ਨੀ, ਬਿਲਕੁਲ ਨੀ ਉਹਦੇ, ਕਿਉਂਕਿ ਸਾਰੀ ਕਮਿਊਨਿਟੀ ਇਨਵੋਲਵ ਹੈ ਉਹਦੇ ਚ।
0: ਕੋਈ ਗੱਲ ਨੀ, ਫਿਰ ਕਿਉਂ, ਆਪਣੇ ਸਾਰੇ ਯਾਰ ਪਿਆਰ ਵਾਲੇ ਆ, ਏਡੀ ਆਪਾਂ ਨੂੰ ਉਹਨਾਂ ਨੇ
2: ਗੀਤ ਕਿਹੜਾ ਸੀ?
0: ਉਹ ਗੀਤ ਲਾਇਆ ਸੀ ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ।
2: ਓ ਮੈਨ, ਓ ਮੈਨ, ਓ ਮੈਨ, ਇਹ ਤਾਂ ਯਾਰ ਮੈਂ ਤਾਂ ਨਹੀਂ ਸੋਚਦਾ ਕੋਈ ਬੰਦਾ ਇਹਨੂੰ ਕ੍ਰਿਟੀਸਾਈਜ਼ ਕਰ ਸਕਦਾ ਹੋਊ।
0: ਚਲੋ ਕੋਈ ਗੱਲ, ਆਪਣੇ ਆ ਸਾਰੇ ਆਪਣੇ ਆ, ਟੈਨਸ਼ਨ ਫਰੀ ਹੋ ਜਾਓ, ਇੰਜੋਏ ਕਰੋ ਜ਼ਿੰਦਗੀ ਦਾ, ਖਾਓ ਪੀਓ ਐਸ਼ ਕਰੋ ਮਿੱਤਰੋ, ਪਰ ਕਿਸੇ ਦਾ ਦਿਲ ਨਾ ਦਿਖਾਓ। ਦੇਖੋ ਇਹ ਗੀਤ ਲਾਇਆ ਮੈਂ, ਇੰਨਾ ਵਧੀਆ ਗੀਤ ਤੁਹਾਡੇ ਵਾਸਤੇ ਲਾਇਆ, ਠੀਕ ਹੈ ਨਾ? ਜੇ ਹੁਣ ਪੰਜਾਬੀ ਵਿਰਸਾ ਰੇਡੀਓ 'ਚ ਗੀਤਾਂ ਦੀ ਚੋਇਸ ਹੀ ਮੈਂ ਕਿਸੇ ਕੋਲ ਪੁੱਛ ਕੇ ਕਰਾਂ, ਤਾਂ ਫਿਰ ਤਾਂ ਮੇਰਾ 18 ਸਾਲ ਦਾ ਤਜਰਬਾ ਫੇਲ ਹੋ ਜਾਂਦਾ ਨਾ। ਰੇਡੀਓ ਵਾਲੇ ਮੁੰਡੇ ਦਾ ਮੈਨੂੰ ਪੁੱਛਦੇ, ਹਰਜੀਤ ਭਾਅ ਜੀ ਯਾਰ ਤੁਹਾਡਾ ਫੋਲਡਰ ਮਾੜਾ ਜਿਹਾ ਦੱਸਿਓ, ਪਾਸਵਰਡ ਜਿਹੜਾ ਪਾਇਆ ਹੁੰਦਾ ਕੰਪਿਊਟਰ ਦੇ, ਉਹ ਮੈਂ ਕਿਹਾ ਪਾਸਵਰਡ ਸਿੰਘ ਹਰਜੀਤ ਦਾ, ਇਹ ਨਹੀਂ ਖੋਲਣਾ। ਵਕਾਰ ਖਾਨ ਸਾਹਿਬ, ਕਿਆ ਹਾਲ ਚਾਲ ਹੈ
3: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਬਿਲਕੁਲ ਠੀਕ। ਪਹਿਲੇ ਕੰਗ੍ਰੈਚੁਲੇਸ਼ਨ, ਆਪਨੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਕੀਆ ਫ੍ਰਾਈਡੇ ਕੋ, ਔਰ ਸਭਨੇ ਬਹੁਤ ਹੀ ਇੰਜੋਏ ਕੀਆ ਉਸ।
0: ਆਪ ਖੁਦ ਆਏ ਆਪਣੀ ਵਾਈਫ ਕੇ ਸਾਥ, ਔਰ ਆਪਕਾ ਵੀ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਵਕਾਰ ਖਾਨ ਸਾਹਿਬ ਜੀ। ਜੀ ਕੀ ਕਹਿਣਾ ਚਾਹੇਂਗੇ ਸਰ?
3: ਹਰਜੀਤ ਜੀ, ਮੈਂ ਸਭ ਤੋਂ ਪਹਿਲੇ ਤਮਾਮ ਲਿਸਨਰ ਨੂੰ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
0: ਜੀ ਜੀ,
3: ਰੋਜਰ ਸੈਲ ਫੋਨ ਦੇ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ।
0: ਜੀ ਜੀ,
3: ਨੰਬਰ ਅਗੇਨ 6478000, 6478000, 6448, 864, 8000।
0: ਬਹੁਤ ਸ਼ੁਕਰੀਆ ਸਰ ਆਪਕਾ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ ਨੈਕਸਟ ਵਨ। ਹੈਲੋ,
4: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਵੀਰ ਜੀ?
4: ਵਧੀਆ ਵਧੀਆ, ਬਾਕੀ ਆਨੰਦ ਆ ਰਿਹਾ ਸੀਗਾ ਜੀ, ਹੁਣੇ ਥੋੜਾ ਟਾਈਮ ਹੀ ਹੋਇਆ ਤੁਹਾਨੂੰ ਲਾਈਨ ਨੂੰ ਰੇਡੀਓ।
0: ਚਲੋ ਚੰਗਾ ਜੀ,
4: ਬਾਕੀ ਇਹ ਆ ਕਿ ਚਲੋ ਉਹ ਗੱਲ, ਉਹ ਵੀ ਪਰਿਵਾਰ ਦੀ ਕੋਈ ਮੈਂਬਰ ਹੀ ਸੀ, ਚਲੋ ਉਹਨੂੰ ਥੋੜਾ ਜਿਹਾ
0: ਆਪਣੇ
4: ਬੋਲਣ ਦਾ ਹੁੰਦਾ, ਪਰ ਆਪਾਂ ਨੂੰ ਬਾਹਲਾ ਖਿੱਚਣਾ ਨੀ ਚਾਹੀਦਾ ਗੱਲ ਨੂੰ, ਚਲੋ
0: ਮੈਨੂੰ ਪਸੰਦ ਹੋਵੇ ਤੁਹਾਨੂੰ ਵੀ ਉਹ ਚੀਜ਼ ਪਸੰਦ ਹੋਵੇ, ਹਰ ਇੱਕ ਦਾ ਆਪਣਾ ਆਪਣਾ ਇੱਕ ਕਹਿੰਦੇ ਹੁੰਦੇ ਆ ਵੀ ਸਟਾਈਲ ਹੈ, ਹਰ ਇੱਕ ਦਾ ਆਪਣੀ ਆਪਣੀ ਇੱਕ ਚੋਣ ਹੈ। ਹੁਣ ਰਾਗੀ ਆ ਜਿਹੜੇ, ਮੈਂ ਰਾਗੀਆਂ ਦੀ ਗੱਲ ਕਰਨ ਲੱਗ ਗਿਆ, ਹੁਣ ਇਲੈਕਸ਼ਨ ਦੇ ਕਿੰਨੇ ਕੈਂਡੀਡੇਟ ਖੜੇ ਹੋਣੇ ਆ, ਹੁਣ ਹਰ ਇੱਕ ਦੀ ਚੋਣ ਆਪਣੀ ਆਪਣੀ ਹੈ ਨਾ, ਕਿ ਤੁਸੀਂ ਪ੍ਰਭ ਗਿੱਲ ਨੂੰ ਵੋਟ ਪਾਉਣੀ ਹੈ, ਮੇਹਰ ਵਾਲੇ ਨੂੰ ਜਾਂ ਕਿਸੇ ਹੋਰ ਨੂੰ ਪਾਉਣੀ ਹੈ, ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ, ਇਹ ਤੁਹਾਡੇ ਆਪਣੇ 'ਤੇ ਡਿਪੈਂਡ ਹੁੰਦਾ। ਪ੍ਰੋਗਰਾਮ ਪੰਜਾਬੀ ਵਿਰਸਾ, ਹੋਰ ਵੀ ਕੈਂਡੀਡੇਟ ਕਿੰਨੇ ਖੜੇ ਆ ਮੇਹਰ ਵਾਸਤੇ, ਜਿਹੜੀ ਤੁਹਾਡੀ ਮਰਜ਼ੀ ਤੁਸੀਂ ਉਹਨੂੰ ਵੋਟ ਪਾਉਣੀ ਹੈ ਨਾ। ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ, ਬਰੀਜ਼ ਡਕਟ ਕਲੀਨਿੰਗ ਵਾਲਿਆਂ ਦਾ, $149 ਜੀ ਵੀਰ ਮੇਰੇ, ਹੁਣ ਤਾਂ ਡਕਟ ਕਲੀਨਿੰਗ ਕਰਾ ਲਓ, ਹੁਣ ਤਾਂ ਹੀਟ ਚੱਲ ਜਾਣੀ ਅੱਜ ਕੱਲ੍ਹ ਦੇ 'ਚ। $149 ਜੇ ਟੋਨੀ ਭਾਜੀ ਜਿੰਦਾਬਾਦ ਕੀ ਹਾਲ ਚਾਲ ਆ ਲਓ ਜੀ ਬ੍ਰੀਜ਼ ਡਕਟ ਕਲੀਨਿੰਗ ਵਾਲਾ ਨੰਬਰ ਨੋਟ ਕਰੋ ਦੇਖੋ ਫਰਨਸ ਚਲਾਉਣ ਤੋਂ ਪਹਿਲੇ ਡਕਟ ਕਲੀਨਿੰਗ ਕਰਾ ਲਓ $149 ਦੇ ਵਿੱਚ ਵੀਰ ਮੇਰੇ ਉਹ ਕੈਮਰੇ ਨਾਲ ਦਿਖਾਇਆ ਜਾਂਦਾ ਪਹਿਲਾਂ ਤੇ ਬਾਅਦ ਚ ਕਿੰਨੇ ਸਾਫ ਹੋ ਗਏ ਤੁਹਾਡੇ ਇਵੈਂਟ ਸਭ ਤੋਂ ਵੱਡੀ ਮੈਨੂੰ ਖੁਸ਼ੀ ਵਾਲੀ ਗੱਲ ਇਹ ਹੈ ਕਿ ਵੀਰਾਂ ਮੇਰਿਆਂ ਨੇ ਗੱਲ ਮੰਨ ਲਈ ਜਿਹੜੇ ਵੈਂਟ ਹੁੰਦੇ ਆ ਨਾ ਡਰਾਇਰ ਦਾ ਵੈਂਟ ਉਹ ਬੜਾ ਡੇਂਜਰਸ ਹੁੰਦਾ ਉਹ ਸਾਫ ਕਰਨਾ ਫਰੀ ਆਫ ਕੋਸਟ ਤੇ ਕਰ ਰਿਹਾ ਸਿਰਫ $149 ਚ ਘਰ ਭਾਵੇਂ ਤੁਹਾਡਾ 3000 ਸਕੇਅਰ ਫੁੱਟ ਤੱਕ ਆ 2600 2700 2800 ਹੋਵੇ ਉਹ ਵੀ $149 ਤੁਹਾਡਾ ਜਿਹੜਾ ਘਰ ਹੈ ਵੈਂਟ ਹੋ ਜਾਏਗਾ ਸਾਰਾ ਕਲੀਨ ਕਰਕੇ ਜਾਣਗੇ ਔਰ ਨਾਲ ਜਿਹੜੇ ਕਿ ਵਾਸ਼ਰੂਮ ਦੇ ਫੈਨ ਐਗਜ਼ੌਸਟ ਸਿਸਟਮ ਉਹ ਵੀ ਕਲੀਨ ਕਰਨਗੇ ਦੇਖੋ ਬੜੀ ਵਧੀਆ ਗੱਲ ਹੈ ਮੈਂ ਇਹ ਸਮਝਦਾ ਕਿ ਜੇ ਤੁਸੀਂ ਵੀ ਘਰਾਂ ਦੇ ਆਪਣੀ ਫਰਨਸ ਕਲੀਨ ਕਰਾਉਣੀ ਆ ਨਾਲ ਯਾਰ ਤੁਹਾਡੇ ਵਾਸਤੇ ਸੈਨੀਟਾਈਜ਼ ਕਰਕੇ ਜਾਣਗੇ ਇੰਨਾ ਸਮਾਨ ਸਾਰਾ $149 ਹੀ ਕਰ ਰਿਹਾ ਇਹ ਪੰਜਾਬੀ ਵਿਰਸਾ ਰੇਡੀਓ ਨੇ ਡੀਲ ਆਈ ਹੈ ਉੱਦਾਂ ਜੇ ਕੋਈ ਪਹਿਲੀ ਗੱਲ ਤਾਂ ਜੇ ਕਿਸੇ ਨੇ ਡਰਾਇਰ ਸਾਫ਼ ਕਰਾਉਣਾ ਹੋਵੇ ਨਾ ਜਿਹੜਾ ਵੈਂਟ ਡਰਾਇਰ ਵਾਲਾ ਅਤੇ 100-150 ਉਹਦਾ ਹੀ ਲੈ ਜਾਂਦੇ ਆ ਗਏ ਕਿਉਂ ਮਿਹਨਤ ਅਗਲਿਆਂ ਦੀ ਪੌੜੀ ਲਾਉਣੀ ਬਾਹਰੋਂ ਸਾਫ਼ ਕਰਨਾ ਅੰਦਰੋਂ ਕਰਨਾ ਵੈਕਿਊਮ ਮਾਰਨਾ ਬੜਾ ਕੁਛ ਹੁੰਦਾ ਠੀਕ ਹੈ ਨਾ ਇਹ ਸਾਰਾ ਕੁਛ ਇਨਕਲੂਡ ਆ ਜਿਹੜੀਆਂ ਮਸ਼ੀਨਾਂ ਚੱਲਦੀਆਂ ਜਿਸ ਵੇਲੇ ਡਰਾਇਰ ਚੱਲਦਾ ਹੈ ਉਹਦੇ ਜੇ ਕੋਈ ਚਿੱਟਾ ਜਿਹਾ ਪਤਾ ਨਹੀਂ ਕੀ ਪਾਉਂਦੇ ਹੁੰਦੇ ਆ ਮੈਨੂੰ ਨਹੀਂ ਪਤਾ ਛੋਟੇ ਜਿਹੇ ਪੀਸ ਪੂਸ ਜਿਹੇ ਹੁੰਦੇ ਉਹ ਕਹਿ ਅੜ ਜਾਂਦੇ ਆ ਅਤੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਆ ਤੁਸੀਂ ਸਾਫ਼ ਕਲੀਨਿੰਗ ਕਰਾਓ ਆਪਣੇ ਘਰ ਦੀ ਔਰ ਤੁਹਾਡੇ ਵਾਸਤੇ $149 ਤੁਹਾਡੀ ਡਕ ਕਲੀਨਿੰਗ ਹੋ ਰਹੀ ਹੈ ਔਰ ਹੀਟ ਚਲਾਉਣ ਤੋਂ ਪਹਿਲੇ ਪਹਿਲੇ ਜ਼ਰੂਰ ਕਰਾਓ ਕਿਉਂਕਿ ਜਿਸ ਵੇਲੇ ਹੀਟ ਚੱਲਣੀ ਹੈ ਨਾ ਵੀਰ ਮੇਰੇ ਉਹ ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਦੱਸਣ ਦੀ ਕੀ ਲੋੜ ਹੁੰਦੀ ਹੈ ਇੰਨਾ ਐਕਸਪੀਰੀਅੰਸ ਤਾਂ ਮੈਨੂੰ ਲੱਗਦੀ ਲੋੜ ਨਹੀਂ ਕਰਨ ਦੀ ਪਰ ਮੈਂ ਰੇਟ ਤੁਹਾਨੂੰ ਇਹ ਤੁਹਾਡੇ ਵਾਸਤੇ ਲਿਆ $149 ਉੱਦਾਂ 250 ਰੇਟ ਸੀ ਪਰ $149 ਹੀ ਤੁਹਾਨੂੰ ਕਰ ਦੇਣਗੇ ਵੀਰ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਔਰ ਇਹ ਵੱਡੇ ਟਰੱਕ ਇਹਨਾਂ ਕੋਲ ਵੱਡੇ ਵੈਕਿਊਮ ਆ ਕਿਉਂਕਿ ਜਿਸ ਨੂੰ ਨਾ ਘਰ 'ਚ ਵੀ ਛੋਟਾ ਵੈਕਿਊਮ ਹੋਵੇ ਗੱਡੀ ਵਾਲੇ ਵੈਕਿਊਮ ਛੋਟੇ ਹੁੰਦੇ ਆ ਘਰ ਵਾਲੇ ਵੈਕਿਊਮ ਵੱਡੇ ਹੁੰਦੇ ਆ ਕਮਰਸ਼ੀਅਲ ਵੈਕਿਊਮ ਹੋਰ ਉਸ ਤੋਂ ਵੱਡੇ ਹੁੰਦੇ ਆ ਉਹ ਫਿਰ ਗੰਦ ਗੁੰਦ ਸਾਰਾ ਕੱਢ ਦਿੰਦੇ ਵਿੱਚੋਂ 905-330-8900 905-330-8900 ਦੇ ਕਾਲ ਕੀਤੀ ਜਾ ਸਕਦੀ ਹੈ 905-330-8900 ਇਹ ਕਾਲ ਕਰ ਲਿਓ ਕਿਉਂਕਿ ਕਈ ਵਾਰ ਅਸੀਂ ਫਿਰ ਬਾਅਦ 'ਚ ਕਰਦੇ ਉਹਨਾਂ ਡੀਲ ਖਤਮ ਹੋ ਜਾਂਦੀ ਹੈ ਹੁਣ ਹੀਟ ਚੱਲਣ ਦਾ ਸਮਾਂ ਆ ਗਿਆ $149 ਜੇ ਤੁਹਾਡੇ ਘਰਾਂ ਦੇ ਵੈਂਟ ਡਕ ਕਲੀਨਿੰਗ ਕੀਤੇ ਜਾਂਦੇ ਆ ਨੰਬਰ 905-330-8900 ਸੁਲਤਾਨ ਜੀ ਕੀ ਹਾਲ ਚਾਲ ਹੈ ਸਰ
5: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਹਰਜੀਤ ਜੀ ਇੱਕ ਤਾਂ ਸਾਡੇ ਕੋਲ 85-inch ਟੀਵੀ 3-4 ਟੀਵੀ ਸਟਾਕ 'ਚ ਰਹਿ ਗਏ ਆ ਟੈਰਿਫ ਲੱਗੀ ਪ੍ਰਾਈਸ ਇਹਦੀ $1800 ਹੈ ਪਰ $1399 ਦਾ ਅਸੀਂ 3 ਜਾਂ 4 ਕਸਟਮਰ ਨੂੰ ਇਹ ਦੇ ਸਕਦੇ ਹਾਂ ਸਾਡੇ ਕੋਲ ਸਟਾਕ ਅਵੇਲੇਬਲ ਹੈ ਜਿਹੜੇ ਕਸਟਮਰ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ $1099 ਦਾ ਪੇਅਰ ਮਿਲ ਰਿਹਾ ਵਾਸ਼ਰ ਡਰਾਇਰ ਦੋਨੋਂ $1099 'ਚ ਫ੍ਰੀ ਡਿਲੀਵਰ ਹੋਣਗੇ ਤੇ 6 ਮਹੀਨੇ 'ਚ ਤੁਸੀਂ ਪੇ ਕਰਨਾ ਹੈ ਕੋਈ ਇੰਟਰਸਟ ਨਹੀਂ ਹੈ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ $2000 ਵਾਲਾ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਹੈ ਪਰ ਤੁਹਾਨੂੰ ਅੱਜ ਅਸੀਂ $1799 ਦਾ ਦੇਵਾਂਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਫ੍ਰੀ ਡਿਲੀਵਰ ਹੋਏਗਾ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਲੈਣਾ ਚਾਹੁੰਦੇ ਆ ਜੀ ਉਹਨਾਂ ਨੂੰ ਵੀ ਟੈਰਿਫ ਲੱਗੀ ਪ੍ਰਾਈਸ ਹੈ $38.99 ਪਰ $29.99 ਦਾ ਬੰਡਲ ਪੈਕੇਜ ਮਿਲ ਜਾਏਗਾ ਈਵਨ ਇਹਦੇ 'ਚੋਂ ਸਿੰਗਲ ਫਰਿੱਜ ਵੀ ਚਾਹੀਦਾ ਤੇ ਇਹਦੇ 'ਚ 36-inch ਵਾਈਡ ਫਰੈਂਚ ਡੋਰ ਫਰਿੱਜ ਹੈ ਜਿਹੜਾ ਕਿ $2200 ਵਾਲਾ ਸਿਰਫ $14.99 ਦਾ ਅਸੀਂ ਦੇ ਰਹੇ ਹਾਂ $700 ਕੱਲੇ ਫਰਿੱਜ ਖਰੀਦਣ ਤੇ ਹੀ ਕਸਟਮਰ ਸੇਵ ਕਰ ਲੈਣਗੇ
0: ਠੀਕ ਹੈ
5: ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੋਏਗੀ ਕੋਈ ਵੀ ਤੁਸੀਂ ਇਲੈਕਟ੍ਰੋਨਿਕਸ 'ਚ 32-inch ਤੋਂ ਲੱਗ ਕੇ 85-inch ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ ਤਦ ਵੀ $600-800 ਦੀ ਸੇਵਿੰਗ ਹੈ ਤੁਸੀਂ ਕੋਈ ਵੀ ਵਾਸ਼ਰ ਐਂਡ ਡਰਾਇਰ ਲੈਣਾ ਚਾਹੇ ਸਟੈਕੇਬਲ ਹੈ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਇਸਦੇ 'ਚ ਵੀ $700 ਦੀ ਸੇਵਿੰਗ ਹੈ ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਜਾਂ ਬੰਡਲ ਪੈਕੇਜ ਲੈਣਾ ਚਾਹੁੰਦੇ ਉਹ ਵੀ ਐਟਲੀਸਟ 30% ਦੀ ਸੇਵਿੰਗ ਕਰ ਸਕਦੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਨੰਬਰ ਹੈ ਜੀ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ ਜ਼ਰੂਰ ਵਿਜ਼ਿਟ ਕਰਨਾ 905 4502828 905 450-2828-28
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ।
6: ਓਹੋ ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
7: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
8: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
7: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6473300 6473300 3100,
8: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ। HK Movers ਕਾ ਹੋ ਸਾਥ, ਲੋਕਲ ਐਂਡ ਲੌਂਗ ਡਿਸਟੈਂਸ ਕੇ ਲਿਏ ਟੈਂਸ਼ਨ ਲੈਣੇ ਕੀ ਨਹੀਂ ਹੈ ਬਾਤ। HK Movers, ਹੋਮ, ਆਫਿਸ, ਅਪਾਰਟਮੈਂਟਸ ਐਂਡ ਡਿਲੀਵਰੀ, ਬਿਗ ਔਰ ਸਮਾਲ, ਵੀ ਮੂਵ ਇਟ ਆਲ। ਵੀ ਆਲਸੋ ਸ਼ਿਪ ਕਾਰਸ, ਵੀ ਆਲਸੋ ਡੂ ਸਟੋਰੇਜ, 30 ਇਅਰਸ ਐਕਸਪੀਰੀਅੰਸ, ਵੀ ਸਰਵ ਵਿਦ ਅ ਸਮਾਈਲ। HK Movers, ਗਿਵ ਅਸ ਅ ਕਾਲ। ਮਿਸਟਰ ਹਰਮਿੰਦਰ, 416-524-6704, 416-524-6704।
9: ਹਾਸਲ ਫ੍ਰੀ ਮੂਵਿੰਗ ਕੇ ਲਿਏ HK Movers।
0: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਅਗਲਾ ਗੀਤ ਨਾ ਜਿਹੜਾ ਮੈਂ ਲਾਉਣ ਲੱਗਾ ਨਾ ਗੀਤ ਅਗਲਾ, ਤੁਸੀਂ ਹੁਣ ਗੱਡੀਆਂ 'ਚ ਆਵਾਜ਼ ਜੇ ਮੱਲੋ ਮੱਲੀ ਨਾਲ ਉੱਚੀ ਕੀਤੀ ਹੈ ਨਾ, ਮੈਨੂੰ ਤਦ ਕਿਹੋ ਤੁਸੀਂ ਇਹ ਕਾਲ ਲਾਉਣੀ ਦਿੰਦਾ। ਹੈਲੋ,
10: ਹਾਂਜੀ ਅਜੀਤ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਸਰ,
10: ਕੀ ਹਾਲ ਨੇ?
0: ਸਰ ਠੀਕ ਹੈ, ਤੁਸੀਂ ਦੱਸੋ ਕੀ ਹਾਲ ਚਾਲ?
10: ਬਸ ਵਧੀਆ, ਮਜ਼ਾ ਆ ਰਿਹਾ ਜੀ ਸੁਣਨ ਦਾ।
0: ਸਰ ਅਗਲਾ ਕੀ ਸੁਣੋ, ਜਰਾ ਮਜ਼ਾ ਹੋਰ ਆਊਗਾ ਸਰ। ਠੀਕ ਹੈ ਸਰ,
10: ਠੀਕ ਹੈ,
0: ਬੜੀ ਮਿਹਰਬਾਨੀ ਜੀ। ਗਲੈਕਸੀ ਹੋਮ ਵੱਲੋਂ ਸਪੈਸ਼ਲੀ ਤੁਹਾਡੇ ਅਗਲੇ ਗੀਤ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ। ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ ਵਿਲੀਅਮ ਪਾਰਕਰ ਮੈਕਲੌਗਨ ਦੇ ਕੋਲ। ਇਹ ਬਹੁਤ ਵੱਡਾ ਵੇਅਰ ਹਾਊਸ ਹੈ, ਆਮ ਤੁਸੀਂ ਦੇਖਿਓ ਨਾ ਕੋਸਕੋ, ਅਸੀਂ ਕਹਿੰਦੇ ਜੀ ਬੜਾ ਵੱਡਾ ਵੇਅਰ ਹਾਊਸ ਆ। ਮੇਰਾ ਖਿਆਲ 2-4 ਇਕੱਠੇ ਕੋਸਕੋ ਕਰ ਲਓ, ਏਡਾ ਵੱਡਾ ਵੇਅਰ ਹਾਊਸ ਆ। ਇਹ ਕੰਸਟਰਕਸ਼ਨ ਦਾ ਸਮਾਨ ਤੁਹਾਨੂੰ ਵੇਚਦੇ ਆ। ਤੁਸੀਂ ਇੱਥੋਂ ਫਲੋਰਿੰਗ ਲੈਣੀ ਆ, ਤੁਸੀਂ ਡੋਰਸ ਲੈਣੇ ਆ, ਤੁਸੀਂ ਇਲੈਕਟ੍ਰੀਕਲ ਲੈਣਾ, ਤੁਸੀਂ ਪਲੰਬਿੰਗ ਲੈਣੀ, ਤੁਸੀਂ ਕੋਈ ਟੋਇਲਟ ਸੀ ਲੈਣੀ, ਤੁਸੀਂ ਕੋਈ ਡਰਾਈ ਵਾਲਸ ਲੈਣੀ ਆ, ਮਤਲਬ ਤਾਰਾਂ ਲੈਣੀ ਆ, ਕੋਈ ਕਬਜ਼ੇ ਲੈਣੇ, ਕੋਈ ਕਿੱਲ ਲੈਣੇ, ਯੂ ਨੇਮ ਇਟ। ਜੇ ਸਪੋਜ਼ ਕਰੋ ਕਿ ਬੰਦਾ ਨਵਾਂ ਘਰ ਬਣਾਉਣਾ ਸ਼ੁਰੂ ਕਰ ਰਿਹਾ, ਉਹਨੂੰ ਜਿਵੇਂ ਨਾ ਏ ਤੋਂ ਸਟਾਰਟ ਹੁੰਦੀ, ABC Z ਤੱਕ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਣੀਆਂ, ਕਿਸੇ ਹੋਰ ਜਾਣ ਦੀ ਲੋੜ ਨਹੀਂ। ਨਾਲੇ ਸਭ ਤੋਂ ਵੱਡੀ ਗੱਲ ਇਹ ਆ, ਜਿਹੜੇ ਮੇਰੇ ਕੰਸਟਰਕਸ਼ਨ ਵਾਲੇ ਵੀਰ ਸੁਣ ਰਹੇ ਆ, ਇਹਨਾਂ ਨੂੰ ਬੋਨਸ ਮਿਲਦਾ ਐਂਡ ਆਫ ਦਾ ਈਅਰ। ਇਹ ਬੜੀ ਪਹਿਲੀ ਵਾਰੀ ਮੈਂ ਕਮਾਲ ਸੁਣ ਰਿਹਾ, ਇਹ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਬੋਨਸ ਦਿੰਦੀਆਂ। ਨਾਲੇ ਕਹਿੰਦੇ ਚਾਈਨਾ ਤੋਂ ਜਿਹੜਾ ਸਮਾਨ ਤੁਰਿਆ ਉਹਦਾ ਬਿੱਲ ਦੇਖ ਲਓ ਤੇ ਫਰੇਟ ਦੇ ਪੈਸੇ ਵਿੱਚ ਪਾ ਲਓ ਤੇ ਉੱਤੇ ਜਿਹੜੇ ਕਸਟਮ ਦੇ ਪੈਸੇ ਲੱਗੇ ਉਹ ਵਿੱਚ ਪਾ ਲਓ ਤੇ ਵੇਅਰ ਹਾਊਸ ਦਾ ਖਰਚਾ ਪਾ ਲਓ, ਇੰਪਲੋਈਜ਼ ਦਾ ਖਰਚਾ ਪਾ ਕੇ ਉੱਤੇ ਸਾਨੂੰ ਜੋ ਪ੍ਰੋਫਿਟ ਦੇਣਾ ਦੇ ਦਿਓ। ਲੈ ਦੱਸੋ ਯਾਰ, ਇੱਦਾਂ ਦਾ ਦੁਕਾਨਦਾਰ ਵੀ ਹੁੰਦਾ ਕੋਈ? ਇੱਡੀ ਵੱਡੀ ਜਗ੍ਹਾ, ਗਲੈਕਸੀ ਹੋਮ, ਕੋਈ ਚੀਜ਼ ਲੈਣੀ ਆ, ਫਲੋਰਿੰਗ ਲੈਣੀ ਆ ਤੁਸੀਂ, ਕੋਈ ਤੁਹਾਨੂੰ ਮੈਟਲ ਦੀ ਕੋਈ ਚੀਜ਼ ਚਾਹੀਦੀ ਆ, ਕੋਈ ਡੋਰ ਚਾਹੀਦੀ ਆ, ਕੋਈ ਪਲੰਬਿੰਗ ਦੀ ਆਈਟਮ ਚਾਹੀਦੀ ਆ, ਕੋਈ ਇਲੈਕਟ੍ਰੀਕਲ ਆਈਟਮ ਚਾਹੀਦੀ ਆ, ਕੋਈ ਪੋਟ ਲਾਈਟ ਚਾਹੀਦੀ ਆ, ਆਪਣਾ ਉੱਥੇ ਅਕਾਊਂਟ ਬਣਾਓ, ਉੱਥੇ ਅਮਨ ਜੀ ਨੂੰ ਜਾ ਕੇ ਮਿਲੋ, ਉੱਥੇ ਸਾਡੇ ਵੀਰ ਇੰਦਰ ਜੀ ਨੂੰ ਆ ਕੇ ਮਿਲੋ, ਤੂਰ ਸਾਹਿਬ ਨੂੰ ਜਾ ਕੇ ਮਿਲੋ, ਤੁਹਾਡੀ ਸਾਰੀ ਸੇਵਾ 'ਚ ਵੈਲਕਮ ਤੁਹਾਨੂੰ ਕਰਨਗੇ। ਗਲੈਕਸੀ ਹੋਮ, 9054601222 ਤੇ ਕਾਲ ਕੀਤੀ ਜਾ ਸਕਦੀ। ਨੰਬਰ ਦੁਬਾਰਾ ਦੇ ਰਿਹਾ ਤੁਹਾਨੂੰ ਮੈਂ, ਜਿਹੜੇ ਉਸ ਏਰੀਏ ਤੁਹਾਨੂੰ ਕੋਈ ਵੇਅਰ ਹਾਊਸ ਨਹੀਂ ਮਿਲਦਾ, ਕੰਸਟਰਕਸ਼ਨ ਵਾਲੇ ਵੀਰੋ ਧਿਆਨ ਨਾਲ ਸੁਣੋ, ਤੁਸੀਂ ਕਿਤੇ ਹੋਰ ਕੈਨੇਡੀਅਨ ਚੇਨ ਸਟੋਰ ਤੇ ਜਾਂਦੇ ਆ, ਪਰ ਆਪਣੇ ਬੰਦਿਆਂ ਨੂੰ ਬਿਜ਼ਨਸ ਦਿਆ ਕਰੋ। ਮੈਂ ਹਰ ਵਾਰ ਤੁਹਾਨੂੰ ਕਹਿੰਦਾ, ਕਦੀ ਚਾਈਨੀਜ਼ ਕਮਿਊਨਿਟੀ ਦੇਖੋ, ਕਦੀ ਇਟਾਲੀਅਨ ਕਮਿਊਨਿਟੀ ਦੇਖੋ, ਇਹ ਆਪਣੇ ਬੰਦਿਆਂ ਨੂੰ ਸਭ ਤੋਂ ਪਹਿਲਾਂ ਬਿਜ਼ਨਸ ਕਰਦੇ ਆ, ਗਰੋ ਕਰਦੇ ਆ। ਹਾਂ, ਜਿਹੜੀ ਚੀਜ਼ ਤੁਹਾਨੂੰ ਉੱਥੋਂ ਨਹੀਂ ਹੋਰ ਕੋਈ ਮਿਲਦੀ, ਇਹ ਮੇਰੇ ਨਾ ਬੜੇ ਇੱਕ ਮੈਸੇਜ ਵੀ ਹੁੰਦੇ ਆ ਗੱਲਾਂ ਦੇ ਵਿੱਚ ਵੀ ਤੁਸੀਂ ਇਹ ਮੈਸੇਜ ਨੂੰ ਧਿਆਨ ਨਾਲ ਸਮਝ ਸਕਦੇ ਆ। ਵੱਡੇ ਸਾਰੇ ਜਿਹੜੇ ਤੁਸੀਂ ਮੇਰੇ ਤੇ, ਆਪਣੀ ਕਮਿਊਨਿਟੀ ਨੂੰ ਗਰੋ ਅਪ ਕਰੋ ਜਿੰਨਾ ਤੁਸੀਂ ਕਰ ਸਕਦੇ ਆ। ਸਿੰਪਲ ਮੈਸੇਜ, ਜਿਹੜੀ ਚੀਜ਼ ਤੁਹਾਨੂੰ ਉੱਥੋਂ ਨਹੀਂ ਮਿਲਦੀ, ਹਾਂ ਤੁਹਾਨੂੰ ਕੋਈ ਚੀਜ਼ ਮਹਿੰਗੀ ਲੱਗ ਰਹੀ ਆ, ਤੁਸੀਂ ਉਹਨਾਂ ਨੂੰ ਸਾਫ਼ ਕਹਿ ਦਿਓ ਫਰੰਟ ਤੇ ਕਾਊਂਟਰ ਤੇ ਜਾ ਕੇ, ਬਈ ਭਾਜੀ ਬੀਬਾ ਜੀ ਇਹ ਚੀਜ਼ ਤੁਹਾਨੂੰ ਇੰਨੀ ਬਾਹਰੋਂ ਇੰਨੇ ਦੀ ਮਿਲਦੀ, ਤੁਸੀਂ ਇੰਨੇ ਲਾਈ ਆ, ਸਾਡਾ ਰੇਟ ਮੈਚ ਕਰੋ, ਜੇ ਨਹੀਂ ਮੈਚ ਕਰਦੇ ਛੱਡ ਕੇ ਚਲੇ ਜਾਓ, ਫਿਰ ਕਿਤੋਂ ਹੋਰ ਲਓ। ਪਰ ਇਹ ਇੱਦਾਂ ਦੇ ਪਿਆਰ ਵਾਲੇ ਸੱਜਣ ਆ, ਮੈਨੂੰ ਜਾਣ ਦਾ ਮੌਕਾ ਮਿਲਿਆ, ਬਹੁਤ ਮਾਣ ਇੱਜ਼ਤ ਸਤਿਕਾਰ ਕੀਤਾ ਇਹਨਾਂ ਨੇ, ਔਰ ਤੁਸੀਂ ਵੀ ਜਾਓਗੇ, ਤੁਹਾਡਾ ਮਾਣ ਇੱਜ਼ਤ ਸਤਿਕਾਰ ਉਸੇ ਤਰ੍ਹਾਂ ਹੀ ਹੋਣਾ। ਮੈਨੂੰ ਇੰਦਰ ਭਾਜੀ ਕਹਿੰਦੇ ਕਿ ਜਿਹੜਾ ਗਾਹਕ ਹੁੰਦਾ ਨਾ ਤੂਰ ਸਾਹਿਬ, ਕਹਿੰਦੇ ਗਾਹਕ ਰੱਬ ਦਾ ਰੂਪ ਹੁੰਦਾ ਤੇ ਤੁਸੀਂ ਰੱਬ ਦਾ ਰੂਪ ਹੋ ਕੇ ਉੱਥੇ ਜਾਣਾ ਤੇ ਦੇਖੋ ਤੁਹਾਡਾ ਮਾਣ ਸਤਿਕਾਰ ਕਿਵੇਂ ਨਾ। ਵਿਲੀਅਮ ਪਾਰਕ ਵੇ ਮੈਕਲੋਗਨ ਦੇ ਕਾਰਨਰ ਤੇ ਆ ਗਲੈਕਸੀ ਹੋਮ ਕੰਸਟਰਕਸ਼ਨ ਦੀ ਕੋਈ ਵੀ ਆਈਟਮ ਘਰ ਦੀ ਟੁੱਟੀ ਆ ਤੁਸੀਂ ਵੀ ਲਿਆ ਸਕਦੇ, ਜ਼ਰੂਰੀ ਨਹੀਂ ਜਿਹੜੇ ਕੰਟਰੈਕਟਰ ਵੀਰ ਜਾਣੇ, ਆਮ ਰਿਟੇਲਰ ਵਾਸਤੇ ਵੀ ਓਪਨ ਆ, ਕੈਸ਼ ਐਂਡ ਕੈਰੀ ਹੈ, ਕੋਈ ਵੀ ਇੱਥੇ ਜਾ ਸਕਦਾ। 905-460-1222 ਦੇ ਕੋਕ ਦੀ ਜਾ ਸਕਦੀ ਹੈ। ਅਗਲਾ ਗੀਤ ਹਰਜੀਤ ਜੀ ਲਾਓ ਯਾਰਾ, ਕਰੋ ਅੱਜ ਖੁਸ਼ ਸਾਰਿਆਂ ਨੂੰ। ਇਹ ਜਿਹੜਾ ਇੰਸਟਰੂਮੈਂਟ ਵੱਜ ਰਿਹਾ ਮੇਰਾ ਨਾਂ ਭੁੱਲ ਗਿਆ ਇਹਨੂੰ ਕੀ ਕਹਿੰਦੇ ਆ, ਇਹਦੀ ਬਹੁਤ ਹੀ ਵਧੀਆ ਇਹਦੀ ਜਿਹੜੀ ਸਾਊਂਡ ਇਹਦੀ ਜਿਹੜੀ ਕਹਿੰਦੇ ਹੁੰਦੇ ਨਾ ਇਹਦਾ ਜਿਹੜੀ ਆਵਾਜ਼ ਹੈ ਉਹ ਬੜੀ ਪਿਆਰੀ ਹੈ। ਆ ਲਈ ਅੱਛਾ ਲਓ ਵੀ ਇਹ ਬੜਾ ਪਿਆਰਾ ਹਿੱਟ ਸੌਂਗ ਰਿਹਾ ਆਪਣੇ ਸਮੇਂ ਦਾ, ਕਿਸੇ ਨੂੰ ਪਤਾ ਗੀਤ ਹੈ ਕਿਹੜਾ ਹੈ? ਇੱਕ ਸੈਕਿੰਡ, ਇੱਕ ਮਿੰਟ ਦੀ ਦੋ ਚਾਰ ਕਾਲਸ ਰਾਈਟ ਵੀ ਆਉਣੀ ਚਾਹੀਦੀ ਮੈਨੂੰ, ਮੇਕ ਸ਼ੋਰ, ਨਹੀਂ ਤਾਂ ਫਿਰ ਮੈਂ ਗੀਤ ਲਾ ਦੇਣਾ ਜਲਦੀ ਜਲਦੀ, ਮੈਂ ਦੇਖਣਾ ਚਾਹੁੰਦਾ ਤੁਹਾਨੂੰ ਜੇ ਗੈਸ ਹੋ ਸਕਦਾ ਤੇ। 905-673-33-37 ਲੱਗ ਗਿਆ, ਪਤਾ ਨਹੀਂ ਲੱਗਾ, 905-673-33-37 905-673-33-37 ਏਅਰ ਪ੍ਰੋ ਮਕੈਨੀਕਲ ਕੰਪਨੀ ਵੱਲੋਂ ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ। ਘਰਾਂ ਦੀ ਫਰਨਸ ਖਰਾਬ ਹੋ ਗਈ ਹੈ, ਹੀਟ ਨਹੀਂ ਆ ਰਹੀ ਪ੍ਰੋਪਰ, ਹੁਣੇ ਠੀਕ ਕਰਾ ਲਓ। ਜਦੋਂ ਪੰਗਾ ਪੈ ਗਿਆ, ਸਨੋ ਪੈ ਗਈ, ਫਿਰ ਤੁਸੀਂ ਆਵਾਜ਼ਾਂ ਇਹਨਾਂ ਨੂੰ ਮਾਰਨੀਆਂ, ਇਹ ਆਪ ਬਿਜ਼ੀ ਹੋ ਜਾਂਦੇ ਬਹੁਤ ਜ਼ਿਆਦੇ। ਹੁਣ ਆਵਾਜ਼ ਮਾਰ ਲਓ, ਇੱਕ ਵਾਰੀ ਹੀਟ ਚਲਾ ਕੇ ਦੇਖ ਲਓ, ਜੇ ਚਲਦੀ ਸੈੱਟ ਆ, ਜੇ ਨਹੀਂ ਚਲਦੀ ਇਹਨਾਂ ਨੂੰ ਆਵਾਜ਼ ਮਾਰ ਲਓ, ਇਹ ਆ ਜਾਣਗੇ ਜਲਦੀ। 416-720-2081 ਦੇ ਕੋਕ ਦੀ ਜਾ ਸਕਦੀ ਹੈ, 416-720-2081 ਦੇ ਕੋਕ ਦੀ ਜਾ ਸਕਦੀ ਹੈ। ਮੈਨੂੰ ਲੱਗਦਾ ਨਹੀਂ ਕਿਸੇ ਨੂੰ ਪਤਾ ਲੱਗਾ ਗੀਤ ਕਿਹੜਾ। ਯਾਰ ਕਮਾਲ ਦੀ ਗੱਲ ਆ, ਹਿੰਦੀ ਲਵਰਸ ਕਿੱਥੇ ਆ ਮੇਰੇ ਹਿੰਦੀ ਲਵਰਸ ਜਿਹੜੇ ਸੁਣਨ, ਕਹਿੰਦੇ ਭਾਜੀ ਹਿੰਦੀ ਸੌਂਗ ਲਾਓ, ਹਿੰਦੀ ਸੌਂਗ ਲਾਓ। ਅੱਜ ਐਸਾ ਪਿਆਰਾ ਮਿੱਠਾ ਗੀਤ ਲਾ ਰਿਹਾ ਤੁਹਾਡੇ ਵਾਸਤੇ, ਸ਼ਹਿਰ ਤੋਂ ਵੀ ਮਿੱਠਾ ਗੀਤ ਹੈ ਨਾ, ਫਿਰ ਵੀ ਨਹੀਂ ਪਤਾ ਲੱਗਾ ਕਿਸੇ ਨੂੰ, ਸਰਪ੍ਰਾਈਜ਼, ਵੈਰੀ ਵੈਰੀ ਸੈਡ। ਓਹੋ, ਕਿਸੇ ਨੂੰ ਪਤਾ ਲੱਗਾ, ਇੱਕ ਵਾਰੀ ਹੋਰ ਲਾਉਣਾ ਟਿਊਨ, ਸ਼ਾਇਦ ਤੁਹਾਡੇ ਦਿਮਾਗ 'ਚ ਗੱਲ ਆ ਜਾਵੇ ਕਿਤੇ।

ਇੱਕ ਵਾਰੀ ਫਿਰ ਤੋਂ ਮੇਰੇ ਕੋਲ ਗਲੈਕਸੀ ਹੋਮ ਵਾਲਿਆਂ ਦਾ ਨੰਬਰ ਮੰਗਿਆ ਵੀਰੋ, ਜਿਨ੍ਹਾਂ ਨੇ ਕੰਸਟਰਕਸ਼ਨ ਦੀ ਕੋਈ ਵੀ ਆਈਟਮ ਖਰੀਦਣੀ ਹੈ। ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ ਵਿਲੀਅਮ ਪਾਰਕ ਮੈਕਲੋਗਨ ਦੇ ਕਾਰਨਰ ਤੇ ਬ੍ਰੈਂਪਟਨ ਦੇ ਵਿੱਚ। 905-460-1222 ਦੇ ਕਾਲ ਜਲਦੀ ਜਲਦੀ ਕਰ ਲਿਓ।

ਚਲੋ ਬਈ, ਥੈਂਕ ਯੂ ਵੈਰੀ ਮਚ ਤੁਹਾਡਾ ਪ੍ਰੋਗਰਾਮ ਸੁਣਨ ਦਾ। ਔਰ ਮੇਰਾ ਦੀਵਾਨਾ ਫੋਲਡਰ ਅੱਜ ਬਿਲਕੁਲ ਔਨ ਸੀ, ਔਰ ਮੰਡੇ ਇੱਦਾਂ ਕੋਸ਼ਿਸ਼ ਕਰਾਂਗੇ ਨਾ ਕਿ ਆਪਾਂ, ਤੁਸੀਂ ਕੰਮ ਕਰਿਆ ਕਰੋ, ਜਿੰਨੇ ਵੀ ਮੇਰੇ ਵੀਰ ਸੁਣ ਰਹੇ ਆ, ਸਾਡੀਆਂ ਫੈਮਿਲੀ ਸੁਣ ਰਹੀ ਆ, ਪਰਿਵਾਰ ਸੁਣ ਰਹੇ ਆ, ਤੁਸੀਂ ਮੰਡੇ ਜੇ ਮੈਂ ਭੁੱਲ ਜਾਵਾਂ ਨਾ, ਤੁਸੀਂ ਮੈਨੂੰ ਚੇਤਾ ਕਰਾ ਦਿਆ ਕਰੋ। ਹਰਜੀਤ ਜੀ ਅੱਜ ਮੰਡੇ ਆ, ਅੱਜ ਆਪਣੇ ਸਟੂਡੀਓ ਦੇ ਗੈਸਟ ਨਹੀਂ ਕਿਸੇ, ਬਾਕੀ ਤਾਂ ਸਾਰੇ ਦਿਨ ਬਿਜ਼ੀ ਹੁੰਦੇ ਆ ਮੇਰੇ। ਮੰਡੇ ਪਹਿਲੇ ਬਿਜ਼ੀ ਸੀ, ਕੋਈ ਨਾ ਕੋਈ ਹੋਰ ਸੱਜਣ ਜਿਨ੍ਹਾਂ ਨੇ ਐਡਵਰਟਾਈਜਮੈਂਟ ਕਰਨੀ ਹੋਣੀ, ਉਹਨਾਂ ਨੇ ਆ ਜਾਣਾ ਦੁਬਾਰਾ ਮੰਡੇ ਤੋਂ। ਮੰਡੇ ਡੇ ਮੇਰਾ ਫ੍ਰੀ ਹੈ, ਫਿਰ ਉਹ ਇੱਕ ਨਾ ਮਾਹੌਲ ਜਿਹਾ ਤਾਰ ਜੀ ਟੁੱਟ ਜਾਂਦੀ ਹੁੰਦੀ ਹੈ ਨਾ, ਅਤੇ ਜਦੋਂ ਕੋਈ ਬੈਠਾ ਹੁੰਦਾ ਅਤੇ, ਪਰ ਮੇਰਾ ਦਿਲ ਕਰਦਾ ਹੁੰਦਾ ਕਿ ਚਲੋ ਉਹ ਵੀ ਜ਼ਰੂਰੀ ਚੀਜ਼ਾਂ, ਬਿਜ਼ਨਸ ਹੈ। ਔਰ ਮੰਡੇ ਦਾ ਡੇ ਮੇਰਾ ਖਾਲੀ ਹੈ ਬਈ ਇੰਟਰਵਿਊ ਵਾਸਤੇ, ਔਰ ਕੋਈ ਨਾ ਕੋਈ ਸੱਜਣ ਆ ਜਾਣਗੇ ਹੋਰ ਜਿਹਨਾਂ ਨੂੰ ਐਡਵਰਟਾਈਜਮੈਂਟ ਦੀ ਲੋੜ ਹੋਏਗੀ, ਪਰ ਜਿੰਨੀ ਦੇਰ ਤੱਕ ਕੋਈ ਨਹੀਂ ਆਉਂਦਾ ਉਨੀ ਦੇਰ ਤੱਕ ਤੁਸੀਂ ਵੀ ਇੱਕ ਥੋੜ੍ਹਾ ਜਿਹਾ ਫਰਜ਼ ਸਮਝਿਆ ਕਰੋ ਕਿ ਮੰਡੇ ਨੂੰ ਮੈਨੂੰ ਕਰ ਦਿਆ ਕਰੋ ਵੀ ਹਰਜੀਤ ਜੀ ਯਾਦ ਆ, ਜੇ ਆਪਾਂ ਦੀਵਾਨਾ ਫੋਲਡਰ ਖੋਲ੍ਹਣਾ, ਅਤੇ ਤੁਹਾਡੇ ਵਾਸਤੇ ਫਿਰ ਦੀਵਾਨਾ ਫੋਲਡਰ ਹਾਜ਼ਰ ਹੁੰਦਾ। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਪਿਓਰ ਵੈਜੀਟੇਰੀਅਨ ਕੇਕ ਤੁਸੀਂ ਖਾਣੇ ਆ, ਕੁੱਕੀਜ਼ ਲੈਣੀਆਂ, 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀ ਵਾਲੇ। ਇਹ ਵੀ ਫੈਕਟਰੀ ਹੈ, ਸਾਡੇ ਕੋਲ ਫੈਕਟਰੀ ਵਾਲਿਆਂ ਦੀ ਐਡਾਂ ਜ਼ਿਆਦੀਆਂ, ਕਿਉਂਕਿ ਅਸੀਂ ਸਿੱਧਾ ਹੀ ਸਮਾਨ ਵੇਚਦੇ ਹਾਂ ਉੱਥੋਂ, ਤਾਜ਼ੇ ਤਾਜ਼ੇ ਬਿਸਕੁਟ ਲੈ ਆਓ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਕੋਲ, ਬਿਲਕੁਲ ਵਧੀਆ ਜਵੈਨ ਵਾਲੇ ਲੈਣੇ ਆ, ਤੁਸੀਂ ਪਿਸਤੇ ਵਾਲੇ ਲੈਣੇ ਆ, ਬਦਾਮਾਂ ਵਾਲੇ ਲੈਣੇ ਆ, ਮੈਂਗੋ ਵਾਲੇ ਲੈਣੇ ਆ, ਜੀਰੇ ਵਾਲੇ ਲੈਣੇ ਆ, ਸ਼ੂਗਰ ਫ੍ਰੀ ਬਿਸਕੁਟ ਲੈਣੇ ਆ, A1 ਕੇਕ ਐਂਡ ਪੇਸਟਰੀ, ਉਹ ਤਾਜ਼ੇ ਤਾਜ਼ੇ ਬਿਸਕੁਟ ਮਿਲਦੇ ਆ। ਲਓ ਜੀ, ਕਿਸੇ ਸੱਜਣ ਨੇ ਮੈਨੂੰ ਕਾਲ ਕਰਨੀ ਹੋਵੇ, ਕਿਸੇ ਦਾ ਦਿਲ ਕਰਦਾ ਹੋਵੇ ਗੱਲ ਕਰਨ ਦੇ, ਡੈਫੀਨੇਟਲੀ ਕਰ ਸਕਦਾ ਹੁਣ। 6474481000 6474481000 ਲਵ ਯੂ ਆਲ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸੈਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸੈਡੋਵ ਨੂੰ
5: 647-7310-647-739-8710।
7: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਸ਼ੀਸ਼ਾ ਹੋ ਜਾਂ ਦਿਲ ਹੋ,
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: ਆ ਭੈਣੇ, ਖਰੀਦ ਲਿਆ ਗਹਿਣੇ?
14: ਕਿੱਥੇ, ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
13: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
5: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
16: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
17: ਕੰਡੀਸ਼ਨਸ ਅਪਲਾਈ।
18: Ladies and gentlemen, introducing from CHLO AM 530, the number one radio host in the world, Dave Tatla. From the Dave Tatla News Desk, locally covered, nationally connected.
19: गुडमेड आफ्टरनून, वेलकम टू डेव टावला शो। आज के प्रोग्राम में बहनों और भाइयों, आप सबका स्वागत है। ਆਸ਼ਾਵਾਦੀਆਂ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ। ਸਾਡੀ ਕੋਸ਼ਿਸ਼ ਰਹੇਗੀ 2 ਵਜੇ ਤੱਕ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਨਾਲ ਜੁੜ ਕੇ ਰੱਖੀਏ। 1 ਵਜੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਹੁਣ ਤੋਂ ਲੈ ਕੇ 2 ਵਜੇ ਤੱਕ ਸਾਡੇ ਸਟੂਡੀਓ ਦੇ ਨੰਬਰ ਰਹਿਣਗੇ 905-799-0999-799-799-799। ਆਸ਼ਾਵਾਦੀਆਂ ਵੀਕਐਂਡ ਵੀ ਅੱਛਾ ਗੁਜ਼ਰਿਆ ਹੋਏਗਾ। ਮੌਸਮ ਦਾ ਚਲੋ ਹਲਕੇ ਹਲਕੇ ਮਿੱਠੀ ਮਿੱਠੀ ਜਿਹੀ ਠੰਡ ਹੈ। ਛੱਤਰੀ ਛੱਤ ਰਿਪੋਰਟ ਕਹਿੰਦੀ ਹੈ ਸੂਰਜ ਸਿੰਘ 7 ਵਜੇ ਆਇਆ, 717 ਤੇ ਚਲੇ ਜਾਣਾ। ਮਾਮਾ ਚੰਦ ਸਿੰਘ ਅੱਜ ਸ਼ਾਮ ਨੂੰ 5:08 ਤੇ ਆਏਗਾ ਤੇ ਸਵੇਰੇ 1:21 ਤੇ ਚਲੇ ਜਾਏਗਾ। ਅੱਜ ਦਾ ਤਾਪਮਾਨ 18 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਕੱਲ ਨੂੰ 19 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਬੁੱਧਵਾਰ ਨੂੰ 20 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਥਰਸਡੇ ਨੂੰ 18 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਫਰਾਈਡੇ ਨੂੰ ਤੇ ਸੈਟਰਡੇ ਨੂੰ ਸੂਰਜ ਚਮਕਦਾ ਰਹੇਗਾ। ਦੋਨੇ ਦਿਨ ਤਾਪਮਾਨ 24 ਅਤੇ 25 ਡਿਗਰੀ ਦੇ ਕਰੀਬ ਰਹਿਣਗੇ। ਕਹਿੰਦੇ ਹੁੰਦੇ ਸੀ ਜਿਹੜੀ ਹੇਜ਼ਲ ਸੀਗੀ ਮਿਸਾਗਰ ਦੀ ਮੇਹਰ ਸਭ ਤੋਂ ਲੰਮੀ ਮੇਹਰ ਸੀ, ਲੇਕਿਨ ਮਿਲਟਨ ਦੇ ਵਿੱਚ ਇੱਕ ਬਾਈ ਹੈ ਗੋਡ, ਉਹਦਾ ਨਾਮ ਹੈ ਗੋਡ, ਐਸਾ ਰੱਬ ਨਹੀਂ ਗੋਡ, GORD। ਖੈਰ 1980 ਤੋਂ ਜਿੱਤਦਾ ਆ ਰਿਹਾ ਉਹ, 1980 ਤੋਂ, ਉਮਰ ਹੋ ਗਈ 89। ਪਿਛਲੀ ਵਾਰ ਮਸਾਂ ਹੀ ਜਿੱਤਿਆ ਸੀ, ਐਂਕੀ ਫੇਰ ਖੜ ਗਿਆ, ਕਹਿੰਦਾ ਆ ਚੁੱਕੋ ਮਿੱਤਰੋ ਦੁਬਾਰਾ ਜਿਤਾਓ। ਖੜੇ ਬ੍ਰੈਂਪਟਨ ਚ ਵੀ ਬਹੁਤ ਆ, ਕਈਆਂ ਨੇ ਤਾਂ ਨਾਮ ਵੀ ਪਹਿਲੀ ਵਾਰ ਸੁਣਿਆ ਵੀ ਇਹ ਕੌਣ ਹੈ ਕੌਣ ਨਹੀਂ ਹੈ। ਸੋ ਜਿਹਨੂੰ ਮਰਜ਼ੀ ਵੋਟ ਪਾਓ, ਲੇਕਿਨ ਜਿਹਦੇ ਕੋਲ ਮਾੜਾ ਮੋਟਾ ਐਕਸਪੀਰੀਅੰਸ ਆ ਉਹਨੂੰ ਵੋਟ ਪਾਇਓ। ਔਰ ਰੀਜਨਲ ਕਾਉਂਸਲ ਲਈ ਅਸੀਂ ਰੈਕਮੈਂਡ ਕਰਦੇ ਹਾਂ ਰੋਮੀ ਡੋਗਰਾ ਦਾ, ਯੰਗ ਮੁੰਡਾ ਹੈ, ਇੱਥੇ ਦਾ ਜੰਪਾਲ ਹੈ ਔਰ ਰੀਜਨਲ ਕਾਉਂਸਲਰ ਵਾਰਡ 2 ਐਂਡ 6 ਲਈ ਖੜਾ ਬ੍ਰੈਂਟਨ ਚ, ਔਰ ਹੀ ਇਜ਼ ਅ ਗੁੱਡ ਮੈਨ ਦੀ ਲਾਲਟਨ ਵੋਟ ਹੈ। ਆਲਰਾਈਟ, ਬਲੂ ਜੀ ਵਾਲੇ ਔਖਾ ਔਖਾ ਜਿਹਾ ਸਾਹ ਲੈਂਦੇ ਆ, ਤਿੰਨਾਂ ਚੋਂ 2 ਹਾਰ ਗਏ, ਕੱਲ ਜਿੱਤ ਗਏ 7-2 ਤੇ, ਦੇ ਆਸਟ੍ਰੇਲੀਆ ਪਲੇ ਆਫ ਹੰਟ ਪਹੁੰਚਦੇ ਨਹੀਂ ਪਹੁੰਚਦੇ ਸਮਾਂ ਦੱਸੇਗਾ। ਸੁਡਾਨ ਦੇ ਵਿੱਚ ਇੱਕ ਗੋਲਡ ਮਾਈਨ ਸੀ ਉਹ ਢਹਿ ਗਈ, ਉਹਦੇ ਵਿੱਚ 10 ਲੋਕ ਮਰ ਗਏ, 21 ਹੋਰ ਜਿਹੜੇ ਆ ਜ਼ਖਮੀ ਹੋ ਗਏ। ਇਟਲੀ ਵਾਲਿਆਂ ਨੇ ਫੈਸਲਾ ਲਿਆ ਕਿ ਜਿਹੜੇ ਉਹਨਾਂ ਦੇ ਸਕੂਲ ਨੇ ਉਹਨਾਂ ਵਿੱਚ ਬੁਰਕਾ ਤੇ ਨਿਕਾਬ ਆ ਜਿਹੜਾ ਉਹ ਬੰਦ ਕਰ ਦੇਣਾ ਹੈ। ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
17: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call
20: 905-791-4900. ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
21: ਜਸ਼ਨ ਟੈਂਟਸ ਦੇ ਨਾਲ,
20: ਵਿਆਹ ਹੋਵੇ, ਬਰਥਡੇ ਪਾਰਟੀ,
21: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
20: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
21: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
20: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
21: 416-294-2857।
20: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
19: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
3: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
22: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
19: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
19: ਸੁਲਤਾਨ ਜੀ, ਕੀ ਅਪਡੇਟ ਹੈ?
23: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1300, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਜਿਹੜਾ ਟੈਰਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ ਸਾਡੇ ਕੋਲ ਸੈਮਸੰਗ ਦਾ 75 ਇੰਚ ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ, $799 ਦਾ 75 ਇੰਚ ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
19: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨੀ, ਕੋਈ ਇੰਟਰਸਟ ਨੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
19: ਹੋਰ ਖਬਰਾਂ ਚੋ ਖਬਰ ਹੈ, ਆਪਣੇ ਗ੍ਰੀਸ ਦੇ ਵਿਚ ਇਕ ਬੰਦਾ, ਜਦੋਂ ਸਭ ਤੋਂ ਪਹਿਲਾਂ ਅਸੀਂ ਐਕਚੁਲੀ ਜੀਆਂ ਕਹਿੰਦੇ ਹਾਂ, ਸਾਡੇ ਸਟੂਡੀਓ ਚ ਆਏ ਹੋਏ ਨੇ ਰਾਜ ਜੀ। ਰਾਜ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ
0: ਜੀ? ਮੇਰੇ ਵੱਲੋਂ, ਰਾਜ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਅਦਾਬ।
19: ਰਾਜ ਹੋਰਾਂ ਦਾ ਜਿਹੜੀ ਆਵਾਜ਼ ਹੈ 5:30 ਦੇ ਬਹੁਤ ਵਾਰ ਤੁਸੀਂ ਸੁਣ ਚੁੱਕੇ ਹੋ, ਅਜੇ ਵੀ ਚੱਲਦੀ ਹੈ ਕਈ ਜਗ੍ਹਾ ਤੇ, ਇਹ ਹੋਸਟਿੰਗ ਵੀ ਕਰਦੇ ਰਹੇ ਇੱਥੇ, ਲੇਕਿਨ ਅੱਜ ਨਾ ਤਾਂ ਇਹ ਹੋਸਟ ਬਣ ਕੇ ਆਏ ਆ, ਨਾ ਕੁਛ ਐਡਵਰਟਾਈਜ਼ ਕਰਨ ਆਏ ਆ, ਅੱਜ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਤੋਂ ਇੱਥੇ ਆਏ ਨੇ, ਔਰ ਤੁਹਾਡਾ ਸਵਾਗਤ ਹੈ ਜੀ, ਕੀ ਹਾਲ ਹੈ?
0: ਥੈਂਕ ਯੂ ਦੇਵ ਜੀ, ਤੁਹਾਡਾ ਬਹੁਤ ਬਹੁਤ ਬਹੁਤ ਦੇਰ ਬਾਅਦ ਮੈਂ ਐਕਚੁਲੀ ਰੇਡੀਓ ਤੇ ਪਹੁੰਚੀ ਹਾਂ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਨੂੰ ਇਸ ਏਰੀਏ ਵੱਲ ਲੈ ਕੇ ਆਉਣ ਦਾ।
19: ਨੋ ਨੋ, ਹੁਣ ਤਾਂ ਐਵਰੀ ਮੰਡੇ ਆਇਆ ਕਰੋਗੇ।
0: ਗ੍ਰੇਟ।
19: ਬੀਚ ਸੀ ਐਥਨਸ ਦੇ ਵਿੱਚ
0: ਜੀ,
19: ਉਹ ਸਵੇਰੇ ਸਵੇਰੇ ਨਾ ਭੱਜੇ ਜਾਂਦੇ ਹੁੰਦੇ ਆ ਵੀ ਆਪਾਂ ਆਪਣੀ ਜਗ੍ਹਾ ਮੰਨ ਲਈਏ, ਕੁਰਸੀਆਂ ਲਾ ਲਈਏ, ਛਤਰੀ ਜੀ ਲਾ ਲਈਏ। ਇੱਕ 82 ਸਾਲ ਦਾ ਬੰਦਾ, ਇੱਕ 21 ਸਾਲ ਦੇ ਬੰਦੇ ਮੁੰਡੇ ਨਾਲ ਲੜ ਪਿਆ ਵੀ ਮੈਂ ਲਾਉਣਾ ਮੈਂ ਲਾਉਣਾ ਮੈਂ ਲਾਉਣਾ, ਉਹਨੇ ਧੱਕਾ ਮਾਰਿਆ, ਬੜਾ ਮਰ ਗਿਆ।
0: ਅੱਛਾ ਜੀ।
19: ਉਹ ਸਿਰਫ ਇਸੇ ਕੰਮ ਨੂੰ ਛਤਰੀ ਕਿਹਣੀ ਪਹਿਲਾਂ ਲਾਉਣੀ ਆ। ਨਾਇਜੀਰੀਆ ਦੇ ਵਿੱਚ ਸ਼ਰਾਬ ਕੱਢੀ, ਦੇਸੀ ਸ਼ਰਾਬ ਬਣਾਈ, 48 ਮਰ ਗਏ। CNN ਤੇ ਦੋ ਹੋਰ ਹੈਗੇ ਆ ਜਿਨ੍ਹਾਂ ਨੂੰ ਵਾਈਟ ਹਾਊਸ ਚੋਂ ਕੱਢਤਾ ਕਿ ਤੁਸੀਂ ਐਂਟਰ ਨਹੀਂ ਕਰ ਸਕਦੇ ਇੱਥੇ, ਲੇਕਿਨ ਜਿਹੜੀ ਮੀਡੀਆ ਦਾ ਪੂਲ ਹੈ ਉਹਨਾਂ ਨੇ ਇਹੀ ਕਹਿਤਾ ਵੀ ਅਸੀਂ ਕਿਸੇ ਨੇ ਵੀ ਨਹੀਂ ਆਉਣਾ। ਹੁਣ ਜਿਹੜਾ ਡੋਨਲਡ ਟਰੰਪ ਆ, ਇਕੱਲੇ ਚੀਕਾਂ ਮਾਰਿਆ ਕਰੂ ਅੰਦਰ। ਇੱਕ ਬੰਦੇ ਤੇ $3,00,000 ਦੇ ਡਰੱਗ ਫੜੇ ਆ ਜੀ ਇੱਥੇ ਸਾਰਨੀਆਂ ਦੇ ਵਿੱਚ, ਉਹਦੀ ਚਰਚਾ ਹੋ ਰਹੀ ਆ। ਜਿਹੜੇ ਸਾਡੇ ਕੁਛ ਪੁਰਾਣੇ ਇੱਥੇ ਰਹਿੰਦੇ ਉਹਨਾਂ ਨੂੰ ਯਾਦ ਹੋਏਗਾ, ਇੱਕ ਪਰਿਵਾਰ ਸੀ ਸ਼ਾਫੀਆ, ਉਹਦੇ 3 ਬੇਟੀਆਂ, ਇੱਕ ਸਾਬਕਾ ਬੀਵੀ, ਇੱਕ ਘਰ ਵਾਲੀ ਜਿਹੜੀ ਨੇ ਹੁਣ ਸੀ, ਤੇ ਨਾਲ ਉਹਦਾ ਮੁੰਡਾ। ਉਹਨਾਂ ਨੇ ਰਲ ਕੇ ਗੱਡੀ ਕਿੰਗਸਟਨ ਦੇ ਨੇੜੇ ਇੱਕ ਲੇਕ ਦੇ ਵਿੱਚ ਡੋਬਤੀ ਸੀ, ਤਾਂ ਸਾਰੇ 4 ਦੇ 4 ਹੀ ਮਰ ਗਏ ਸੀ। ਇਟ ਵਾਸ ਓਨਰ ਕਿਲਿੰਗ, ਕਿਉਂ ਜਿਹੜੀਆਂ ਇੱਥੇ ਦੀਆਂ ਬੱਚੀਆਂ ਜੰਮਪਾਲ ਸੀ ਉਹ ਆਪਦਾ ਡਰੈਸ ਉਹ ਹਿਸਾਬ ਨਾਲ ਕਰਦੀਆਂ ਸੀ। ਉਹਦੇ ਚੋਂ ਭਰਾ ਨੂੰ ਹੁਣ ਟੈਂਪਰੇਰੀ ਇਜਾਜ਼ਤ ਦਿੱਤੀ ਹੈ ਬਾਹਰ ਆਉਣ ਦੀ, ਟੈਂਪਰੇਰੀ ਇਜਾਜ਼ਤ ਤੋਂ ਯਾਦ ਆਇਆ ਪੌਲ ਬਰਨਾਰਡੋ, ਉਹ ਵੀ ਕਿਸੇ ਨੂੰ ਨਹੀਂ ਯਾਦ ਹੋਣਾ, ਇਹ ਵੀ ਕਾਫੀ ਪੁਰਾਣੀ ਗੱਲ ਹੈ। ਪੌਲ ਬਰਨਾਰਡੋ ਨੇ 3 ਲੜਕੀਆਂ ਦਾ ਆਪਦੀ ਵਾਈਫ ਨਾਲ ਰਲ ਕੇ 3 ਲੜਕੀਆਂ ਦਾ ਕਤਲ ਕੀਤਾ ਸੀ, ਤੇ ਹੋਰ ਪੁੱਠੇ ਕੰਮ ਕੀਤੇ ਸੀ ਉਹਨਾਂ 3 ਚੱਕੋ ਉਹਦੀ ਸਾਲੀ ਸੀ। 4th time ਪਰੋਲ ਤੇ ਆ ਰਿਹਾ, ਜਾ ਰਿਹਾ ਪਰੋਲ ਵਾਲਿਆਂ ਕੋਲ ਛੁੱਟੀ ਮੰਗਣ, ਮੇਰੇ ਖਿਆਲ ਇਹਨੂੰ ਛੁੱਟੀ ਮਿਲਣੀ। ਮੈਨੀਟੋਬਾ ਦੇ ਵਿੱਚ ਜਿਹੜਾ ਟਾਈਮ ਚੇਂਜ ਨਹੀਂ ਹੋਏਗਾ ਹੁਣ, ਉਹਦੇ ਲਈ ਹੁਣ ਆਪਣੇ ਓਨਟੇਰੀਓ ਵਾਲੇ ਵੀ ਕੋਸ਼ਿਸ਼ ਕਰ ਰਹੇ ਵੀ ਆਪਾਂ ਵੀ ਪਰਮਾਨੈਂਟ ਕਰ ਦਈਏ, ਦੇਖਦੇ ਹਾਂ ਹੁੰਦਾ ਕਿ ਨਹੀਂ ਹੁੰਦਾ। ਰਾਜੀ ਰੱਬ ਨੂੰ ਮਿਲੇ ਹੋ ਕਦੇ? ਮੈਂ ਮਿਲ ਕੇ ਆਇਆ, ਮੈਂ 2 ਵਾਰ ਮਿਲਿਆ।
0: ਅੱਛਾ ਜੀ।
19: ਐਕਚੁਅਲੀ ਹੋਰ ਵੀ ਮੈਨੂੰ ਮਿਲਣਾ ਚਾਹੀਦਾ, ਪ੍ਰੋਬਲਮ ਆ ਉਹ ਸੋਲਵ ਤਾਂ ਕਰਾ ਲਈਏ, ਤੋਂ
0: ਬਾਕੀਆਂ ਦੀ ਵੀ ਕਰਾ ਲਿਓ ਜੀ।
19: ਹਾਂ, ਇਹ ਰੱਬ ਹੈ ਜੀ ਸਿਕ ਚਿਲਡਰਨ ਹਾਸਪਿਟਲ ਚ, ਉਹ ਜਿਹੜੇ ਉੱਥੇ ਦੇ ਡਾਕਟਰਸ ਨੇ ਨਾ
0: ਜੀ,
19: ਏਡੇ ਏਡੇ ਬੱਚੇ ਪਾਉਂਡ ਪਾਉਂਡ ਦੇ, ਸਵਾ ਸਵਾ ਪਾਉਂਡ ਦੇ, ਟੂਟੀਆਂ ਟਾਟੀਆਂ ਜ਼ਿਆਦਾ ਹੁੰਦੀਆਂ, ਮੂੰਹ ਨੀ ਦਿੰਦਾ ਵਿਚਾਰਿਆਂ ਦਾ, ਉਹ ਬਚਾਏ ਹੋਏ ਉਹਨਾਂ ਨੇ।
0: ਓ ਮਾਈ ਗੋਡਨੈਸ,
19: ਉਹਨਾਂ ਚੱਕ ਬੱਚੇ ਨੂੰ ਮੈਂ ਜਾਣਦਾ ਆਪਣਾ ਹੀ ਆ, ਮੈਥੋਂ 2 ਇੰਚ ਉੱਚਾ ਹੈ।
0: ਵਾਓ,
19: ਹੀ ਵਾਸ ਬੋਰਨ ਵਿਦਆਊਟ ਲੰਗਸ, 2 ਸਾਲ ਹਸਪੀਟਲ ਰਿਹਾ ਉੱਥੇ।
0: ਵਾਓ,
19: ਸੋ ਰੱਬ ਉੱਥੇ ਵਸਦਾ। ਐਨੀਵੇ, ਸਿੱਖ ਚਿਲਡਰਨ ਇਸ ਵੇਲੇ ਦੁਨੀਆਂ ਚ ਸਭ ਤੋਂ ਨੰਬਰ 1 ਬੱਚਿਆਂ ਦਾ ਹਸਪੀਟਲ ਹੈ, 2 ਸਾਲ ਲਗਾਤਾਰ ਇਹ ਸ਼੍ਰੇਣੀ ਚ ਆਇਆ ਹੈ।
0: ਜੀ ਬਿਲਕੁਲ ਸਹੀ ਕਿਹਾ
19: ਰਾਜੀ। ਇਸ ਤੋਂ ਪਹਿਲਾਂ ਹੋਰ ਕੰਮ ਕਰੀਏ, ਹੋਰ ਖਬਰਾਂ ਪੜ੍ਹੀਏ, ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਕਿਹੜੇ ਫੀਲਡ ਚ ਕਿੰਨਾ ਸਾਲ ਹੋ ਗਏ ਕੰਮ ਕਰਦੇ ਹੋ?
0: ਜੀ, ਸੋ ਮੈਂ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਹਾਂ, ਜਿਸ ਦੇ ਵਿੱਚ ਰਾਈਟ ਨਾਓ ਮੋਰਗੇਜਿਸ ਜਿਹੜੀ ਆ ਮੇਰੀ ਐਕਸਪਰਟੀਜ਼, ਮੋਰਗੇਜਿਸ ਨੇ ਫਾਈਨੈਂਸ ਹੈ, ਔਰ ਇਸ ਏਰੀਏ ਦੇ ਵਿੱਚ ਫਾਈਨੈਂਸ ਦੇ ਵਿੱਚ ਤਕਰੀਬਨ ਮੈਨੂੰ ਓਵਰ 27 ਈਅਰਸ ਹੋ ਗਏ ਨੇ।
19: ਅੱਛਾ
0: ਜੀ, ਸੋ ਬਿਲਕੁਲ ਗ੍ਰੀਨ ਬੈਂਕ, ਰੈਡ ਬੈਂਕ, ਬਲੂ ਬੈਂਕ, ਰਾਈਟ, ਸਾਰੇ ਕਲਰ ਦੀ ਬੈਂਕ ਜਿਹੜੀ ਆ ਉਹਦਾ ਐਕਸਪੀਰੀਅੰਸ ਮੇਰੇ ਕੋਲ ਹੈਗਾ, ਤੇ ਹੁਣ ਇਸ ਲੈਵਲ ਤੇ ਹਾਂ ਕਿ ਸਾਰੇ ਐਕਸਪੀਰੀਅੰਸ ਨੂੰ ਗੈਦਰ ਕਰਕੇ ਤੁਹਾਡੀ ਮੈਂ ਹੈਲਪ ਕਰ ਸਕਦੀ ਹਾਂ।
19: ਠੀਕ ਆ
0: ਜੀ,
19: ਸੋ ਇਹਦਾ ਮਤਲਬ 27 ਸਾਲ ਹੋ ਗਏ ਤੁਸੀਂ ਮੋਰਗੇਜ ਦੇ ਫੀਲਡ ਚ।
0: ਬਿਲਕੁਲ,
19: ਦੈਟਸ ਅ ਲੌਂਗ ਟਾਈਮ ਟੂ ਹੈਵ ਸਮ ਐਕਸਪੀਰੀਅੰਸ, ਵੈਰੀ ਗੁੱਡ ਵੈਰੀ ਗੁੱਡ। ਅੱਜ ਕੱਲ ਤੁਸੀਂ ਕਿਹੜੀ ਕੰਪਨੀ ਨਾਲ ਕੰਮ ਕਰਦੇ ਹੋ?
0: ਜੀ, ਅੱਜ ਕੱਲ ਮੈਂ ਮੋਰਗੇਜ ਅਲਾਇੰਸ ਨਾਲ ਹਾਂ।
19: ਓਕੇ
0: ਜੀ,
19: ਤੁਸੀਂ ਜਿਹੜੇ ਸਾਡੇ ਲਿਸਨਰ ਇਸ ਸਮੇਂ ਸਾਨੂੰ ਸੁਣ ਰਹੇ ਆ, ਜੇ ਉਹਨਾਂ ਨੇ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ? ਕਿਹੜਾ ਇੱਕ ਪਹਿਲੂ ਹੈ ਵੀ ਮੋਰਗੇਜ ਸਾਰੀ ਕਰਦੇ ਆ?
0: ਬਿਲਕੁਲ,
19: ਕਰਨੀ ਵੀ ਚਾਹੀਦੀ ਹੈ
0: ਜੀ, ਬਹੁਤ।
19: ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ?
0: ਬਿਲਕੁਲ ਦੇਵ ਜੀ, ਹਰ ਮੰਡੇ ਮੈਂ ਕੁਛ ਨਾ ਕੁਛ ਯੂਨੀਕ ਲੈ ਕੇ ਆਉਂਗੀ ਆਪਣੇ ਸਰੋਤਿਆਂ ਲਈ। ਲੇਟੈਸਟ ਐਕਚੁਲੀ ਤੁਸੀਂ ਸ਼ਾਇਦ ਇੱਕ ਸਰਵੇ ਮੇ ਬੀ ਦੇਖਿਆ ਹੋਣਾ, RBC ਨੇ ਇੱਕ ਸਰਵੇ ਕੀਤਾ ਸੀ September 15 ਨੂੰ।
19: ਹਾਂਜੀ ਹਾਂਜੀ,
0: ਜਿਸ ਸਰਵੇ ਦੇ ਵਿੱਚ ਐਕਚੁਲੀ ਮੈਂ ਕੀ ਪੁਆਇੰਟਸ ਉਹਦੇ ਤੁਹਾਨੂੰ ਸ਼ੇਅਰ ਕਰਾਂਗੀ, ਜਿਹਦੇ ਵਿੱਚ ਦੱਸਿਆ ਗਿਆ ਕਿ 51% ਆਫ ਕੈਨੇਡੀਅਨਸ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਸਪੋਰਟ ਕਰ ਰਹੇ ਨੇ, ਐਡਲਟ ਬੱਚੇ ਜਿਹੜੇ 18 ਔਰ 40 ਦੀ ਏਜ ਦੇ ਵਿੱਚ ਨੇ।
19: ਹਾਂਜੀ,
0: ਸੋ ਇਸ ਟਾਈਪ ਦੀ ਮਾਰਕੀਟ ਦੇ ਵਿੱਚ ਇਨਸਟੈਡ ਆਫ ਉਹ ਪੇਰੈਂਟਸ ਆਪਣੇ ਆਪ ਨੂੰ ਕੈਰੀ ਕਰਨ ਜਾਂ ਰਿਟਾਇਰਮੈਂਟ ਵੱਲ ਜਾਣ, ਉਹ ਇਸ ਰਾਈਟ ਨਾਓ ਸਿਚੁਏਸ਼ਨ ਚ ਆ ਚੁੱਕੇ ਨੇ ਕਿ ਆਪਣੇ ਬੱਚਿਆਂ ਨੂੰ, ਜਿਹੜੇ ਐਡਲਟ ਬੱਚੇ ਨੇ, ਉਹਨਾਂ ਨੂੰ ਵੀ ਸਪੋਰਟ ਕਰਨਾ ਪੈ ਰਿਹਾ ਆ।
19: ਟਾਈਮ ਹੀ ਇਹੋ ਜਿਹਾ ਚੱਲ ਰਿਹਾ।
0: ਬਿਲਕੁਲ, ਔਰ ਉਹ ਸਪੋਰਟ ਇਸ ਤਰ੍ਹਾਂ ਦੀ ਨਹੀਂ ਕਿ ਡਾਊਨ ਪੇਮੈਂਟ ਲਈ, ਉਹ ਸਪੋਰਟ ਉਹਨਾਂ ਨੂੰ ਦੇਣੀ ਪੈ ਰਹੀ ਹੈ ਲਿਵਿੰਗ ਕੋਸਟ।
19: ਹਾਂਜੀ,
0: ਸੋ ਜਿਵੇਂ ਗਰੋਸਰੀਜ਼ ਹੋ ਗਈ, ਰੈਂਟ ਹੋ ਗਿਆ, ਯੂਟੀਲਿਟੀਜ਼ ਹੋ ਗਈ, ਇਸ ਤਰ੍ਹਾਂ ਦੀ ਹੈਲਪ ਜਿਹੜੀ ਉਹਨਾਂ ਨੂੰ ਆਪਣੇ ਬੱਚਿਆਂ ਦੀ ਕਰਨੀ ਪੈ ਰਹੀ ਆ। ਬਹੁਤ ਸਾਰੇ ਬੱਚੇ ਜਿਹੜੇ ਐਕਚੁਲੀ ਘਰੋਂ ਤੁਰੇ ਸੀ ਕਿ ਅਸੀਂ ਆਪਣੇ ਆਪ ਨੂੰ ਆਪ ਕੈਰੀ ਕਰ ਸਕਦੇ ਹਾਂ, ਉਹ ਬੱਚੇ ਵਾਪਸ ਮੁੜ ਆਏ ਕਿਉਂਕਿ ਉਹ ਆਪਣੇ ਆਪ ਨੂੰ ਕੈਰੀ ਨਹੀਂ ਕਰ ਸਕਦੇ।
19: ਠੀਕ ਹੈ,
0: ਸੋ ਉਹ ਪੇਰੈਂਟਸ ਦੀ ਮਦਦ ਮੰਗ ਰਹੇ ਨੇ। ਸੋ ਜਿਹੜੇ ਪੇਰੈਂਟਸ ਨੇ ਉਹ ਰਾਈਟ ਨਾਓ ਸੀਗੇ ਐਕਚੁਲੀ ਰਿਟਾਇਰਮੈਂਟ ਵੱਲ, ਪਰ ਰਾਈਟ ਨਾਓ ਉਹਨਾਂ ਨੂੰ ਆਪਣਾ ਸਾਰਾ ਕੁਝ ਕੈਸ਼ ਕਰਕੇ ਆਫਕੋਰਸ ਬੱਚਿਆਂ ਦੀ ਹੈਲਪ ਕਰਨੀ ਪੈ ਰਹੀ ਆ। ਉਸ ਦਾ ਸੋਲੂਸ਼ਨ ਮੈਂ ਲੈ ਕੇ ਆਈ ਹਾਂ ਅੱਜ। ਜੀ ਬਿਲਕੁਲ,
19: ਸੋ ਸੋਲੂਸ਼ਨ ਹੈ,
0: ਇਹਦਾ ਵੀ ਸੋਲੂਸ਼ਨ ਹੈ, ਜੇ ਪ੍ਰੋਬਲਮ ਹੈ ਤੇ ਸੋਲੂਸ਼ਨ ਹੈ, ਮੇਰਾ ਇਹ ਮੰਨਣਾ ਹੈ।
19: ਜੇ ਗੱਲ ਕਰੋਗੇ ਤਾਂ ਹੱਲ ਨਿਕਲੇਗਾ।
0: ਬਿਲਕੁਲ ਸਹੀ ਕਿਹਾ ਜੀ। ਸੋ ਇਸ ਦੇ ਵਿੱਚ ਬੱਚਿਆਂ ਨੂੰ ਸਪੋਰਟ ਕਰਨ ਲਈ ਤੁਹਾਡੇ ਕੋਲੇ ਜੇ ਘਰ ਹੈਗਾ ਆ, ਤੁਸੀਂ ਆਪਣੇ ਘਰ ਨੂੰ, ਆਫਕੋਰਸ ਰਾਈਟ ਨਾਓ ਇਜ਼ ਨਾਟ ਅ ਸੈਲਿੰਗ ਮਾਰਕੀਟ, ਸੇ ਤੁਸੀਂ ਉਸ ਘਰ ਦੇ ਵਿੱਚੋਂ ਐਕੁਇਟੀ ਯੂਜ਼ ਕਰਕੇ ਆਪਣੇ ਬੱਚਿਆਂ ਨੂੰ ਸਪੋਰਟ ਕਰ ਸਕਦੇ ਆ, ਔਰ ਉਹ ਐਕੁਇਟੀ ਜੋ ਤੁਸੀਂ ਉਹਨਾਂ ਬੱਚਿਆਂ ਨਾਲ ਸ਼ੇਅਰ ਕਰਨੀ ਆ, ਉਹ ਟੈਕਸ ਫਰੀ ਐਕੁਇਟੀ ਹੋਏਗੀ, ਔਰ ਤੁਹਾਨੂੰ ਵੀ ਉਸ ਐਕੁਇਟੀ ਤੇ ਪੇਮੈਂਟ ਨਹੀਂ ਕਰਨੀ ਪਏਗੀ। ਸੋ
19: ਇਹ ਕਿਵੇਂ ਹੋ ਸਕਦਾ ਜੀ?
0: ਬਿਲਕੁਲ ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈ। ਸੋ ਇਹ ਇੱਕ ਉਸਦਾ ਹੱਲ ਹੈ ਜਿਹੜਾ ਮੈਂ ਲੈ ਕੇ ਆਈ ਹਾਂ। ਤੁਸੀਂ ਮੈਨੂੰ ਡਾਇਰੈਕਟਲੀ ਕਾਲ ਕਰ ਸਕਦੇ ਹਾਂ। ਸੋ ਐਵਰੀਬਡੀ ਸਿਨੇਰੀਓ ਇਜ਼ ਡਿਫਰੈਂਟ। ਜੇ ਤੁਹਾਡੀ ਏਜ ਮਿਨੀਮਮ 55 ਹੈ, ਸੋ 55 ਐਂਡ ਅਬਵ ਹੈ, ਤੁਸੀਂ ਇੱਕ ਪ੍ਰੋਪਰਟੀ ਓਨ ਕਰਦੇ ਹੋ, ਤਾਂ ਇਸ ਚੀਜ਼ ਦਾ ਹੱਲ ਹੈ, ਔਰ ਤੁਹਾਨੂੰ ਮੰਥਲੀ ਪੇਮੈਂਟ ਜਿਹੜੀਆਂ ਉਹ ਵੀ ਨਹੀਂ ਕਰਨੀਆਂ ਪੈਣੀਆਂ ਇਸ ਵਕਤ।
19: ਸੋ ਜੇ 55 ਸਾਲ ਜਾਂ ਇਸ ਤੋਂ ਉੱਪਰ ਉਮਰ ਹੈ
0: ਜੀ,
19: ਤੇ ਤੁਹਾਡੇ ਬੱਚੇ ਤੁਹਾਡੇ ਨਾਲ ਰਹਿ ਰਹੇ ਆ ਜਾਂ ਉਹਨਾਂ ਨੂੰ ਅਸੀਂ ਸਾਂਭ ਰਹੇ ਆ, ਜੇ ਵੀ ਈਵਨ ਦੇ
0: ਅਡਲਟਸ,
19: ਉਹਦੇ ਲਈ ਇਹ ਪਲਾਨ ਹੈ।
0: ਬਿਲਕੁਲ ਸਹੀ, ਔਰ ਉਹਨਾਂ ਨੂੰ ਤੁਸੀਂ ਸਪੋਰਟ ਕਰ ਸਕਦੇ ਹੋ, ਔਰ ਉਹ ਉਸ ਜਿਹੜਾ ਤੁਸੀਂ ਸਪੋਰਟ ਦੇਣੀ ਹੈ ਉਸਦੀ ਪੇਮੈਂਟ ਵੀ ਤੁਹਾਨੂੰ ਹਜੇ ਨਹੀਂ ਕਰਨੀ ਪਏਗੀ, ਔਰ ਜਿਹੜੀ ਉਹ ਤੁਸੀਂ ਉਹਨਾਂ ਨੂੰ ਐਕੁਇਟੀ ਦੇ ਦਿੱਤੀ ਉਸਦਾ ਕੋਈ ਟੈਕਸ ਨਹੀਂ ਹੈ। ਸੋ ਨੋਰਮਲੀ ਜਦੋਂ ਤੁਸੀਂ ਐਗਜ਼ਾਮਪਲ ਇਹ ਐਕੁਇਟੀ ਤੁਹਾਡੇ ਜਾਣ ਤੋਂ ਬਾਅਦ ਬੱਚਿਆਂ ਨੂੰ ਜਾਣੀ, ਉਹ ਤੇ ਟੈਕਸ ਲੱਗ ਜਾਂਦਾ ਹੈ। ਤੁਸੀਂ ਆਪਣੇ ਹੁੰਦੇ ਹੋਏ ਇਹ ਐਕੁਇਟੀ ਉਹਨਾਂ ਨੂੰ ਦੇ ਸਕਦੇ ਆ। ਰਾਈਟ ਨਾਓ ਇਜ਼ ਅ ਬੈਸਟ ਟਾਈਮ ਟੂ ਪਰਚੇਸ ਅ ਪ੍ਰੋਪਰਟੀ, ਸੋ ਉਸ ਐਕੁਇਟੀ ਨਾਲ ਬੱਚੇ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਆ, ਘਰ ਬਾਏ ਕਰ ਸਕਦੇ ਆ।
19: ਠੀਕ ਹੈ ਠੀਕ ਹੈ, ਅਸੀਂ ਗੱਲਬਾਤ ਕਰ ਰਹੇ ਹਾਂ ਰਾਜ ਹੋਰਾਂ ਨਾਲ, ਇਹਨਾਂ ਨੂੰ 27 ਵਰਿਆਂ ਤੋਂ ਜ਼ਿਆਦਾ ਐਕਸਪੀਰੀਅੰਸ ਆ ਫਾਈਨੈਂਸ਼ੀਅਲ ਫੀਲਡ ਦੇ ਵਿੱਚ, ਚਾਹੇ ਉਹ ਬੈਂਕਾਂ ਹੋਣ ਚਾਹੇ ਪ੍ਰਾਈਵੇਟ ਹੋਣ। ਅੱਜ ਕੱਲ ਇਹ ਪ੍ਰਾਈਵੇਟ ਕਰ ਰਹੇ ਆ, ਤੁਹਾਡੇ ਜਿਹੜੀ ਵੀ ਤੁਹਾਡੀ ਸਿਚੁਏਸ਼ਨ ਆ ਉਹਦੇ ਹਿਸਾਬ ਨਾਲ ਇਹ ਏ ਬੈਂਕਾਂ ਤੋਂ
0: ਜੀ ਬਿਲਕੁਲ
19: ਤੁਸੀਂ ਪ੍ਰੋਡਕਟ ਦਵਾ ਸਕਦੇ ਹੋ, ਮੋਰਗੇਜ ਦਵਾ ਸਕਦੇ ਹੋ। ਹੁਣ ਜਿਹੜਾ ਇਹਨਾਂ ਨੇ ਦੱਸਿਆ ਅੱਜ ਸਪੈਸ਼ਲ ਇੱਕ ਪ੍ਰੋਜੈਕਟ ਕਿ ਤੁਸੀਂ ਅਗਰ ਤੁਹਾਡੇ ਬੱਚੇ ਤੁਹਾਡੇ ਨਾਲ ਰਹਿ ਰਹੇ ਅਡਲਟ ਨੇ ਉਹਨਾਂ ਦੀ ਸਹਾਇਤਾ ਕਿਵੇਂ ਕੀਤੀ ਜਾਵੇ ਟੈਕਸ ਫਰੀ ਮਨੀ ਨਾਲ। ਜਾਣਕਾਰੀ ਲਈ ਮੈਂ ਰਾਜ ਹੋਰਾਂ ਦਾ ਨੰਬਰ ਦਿੰਦਾ 6479272344 6479272344 ਔਰ ਇਹਨਾਂ ਨਾਲ ਗੱਲਬਾਤ ਕਰੋ, ਦੇਖੋ ਕਿਵੇਂ ਤੁਹਾਡੇ ਲਈ ਹੈਲਪ ਕਰ ਸਕਦੇ ਆ। ਦੇਅਰ ਇਜ਼ ਅ ਮੈਨੀ ਵੇ ਟੂ ਗੈਟ ਹੈਲਪ।
0: ਜੀ ਬਿਲਕੁਲ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਸਭ ਤੋਂ ਕੀਮਤੀ ਚੀਜ਼ ਇਸ ਵਕਤ ਹੈਗੀ ਹੈ ਟਾਈਮ। ਟਾਈਮ ਜਿਹੜਾ ਉਹ ਸਭ ਤੋਂ ਕੀਮਤੀ ਚੀਜ਼ ਆ ਜਿਹੜੀ ਐਕਚੁਲੀ ਰਾਈਟ ਨਾਓ ਜੇ ਤੁਸੀਂ ਮੈਨੂੰ ਹਾਫ ਐਨ ਆਵਰ ਦਓਗੇ ਮੈਂ ਤੁਹਾਡੀ ਸਿਨੇਰੀਓ ਸਮਝ ਕੇ ਤੁਹਾਨੂੰ ਬੈਸਟ ਸੋਲੂਸ਼ਨ ਉਸ ਗੱਲ ਦਾ ਦੇ ਸਕਦੀ ਹਾਂ ਕਿ ਕਰੰਟਲੀ ਤੁਹਾਨੂੰ ਮੈਂ ਫਾਈਨੈਂਸ਼ਲੀ ਕਿਵੇਂ ਹੈਲਪ ਕਰ ਸਕਦੀ ਹਾਂ, ਤੁਹਾਡੇ ਮੰਥਲੀ ਬਿੱਲ ਕਿਵੇਂ ਕਢਾ ਸਕਦੀ ਹਾਂ, ਤੁਹਾਡਾ ਕੈਸ਼ ਫਲੋ ਕਿਵੇਂ ਇਨਕਰੀਜ਼ ਕੀਤਾ ਜਾ ਸਕਦਾ। ਔਰ ਉਹ ਮੈਂ ਸਿਰਫ ਗੱਲਾਂ ਬਾਤਾਂ ਨਾਲ ਨਹੀਂ, ਵਿਦ ਇਨ ਹਾਫ ਐਨ ਆਵਰ ਆਈ ਵਿਲ ਟੈਲ ਯੂ ਦਿਸ ਇਜ਼ ਅ ਸੋਲੂਸ਼ਨ ਹੈਗਾ ਜਾਂ ਨਹੀਂ ਹੈਗਾ, ਦੈਟਸ ਇਟ।
19: ਜੇ ਹੈਗਾ ਤਾਂ ਅੱਛਾ, ਇਹ ਜਿਹੜਾ ਪ੍ਰੋਸੈਸ ਹੈ ਇਹਨੂੰ ਕਿੰਨਾ ਟਾਈਮ ਲੱਗਦਾ?
0: ਡਿਪੈਂਡ ਹੁੰਦਾ ਆਪਾਂ ਕਿਹੜੇ ਲੈਂਡਰ ਕੋਲੇ ਜਾਣਾ, ਏ ਕੋਲੇ ਜਾਣਾ, ਬੀ ਕੋਲੇ ਜਾਣਾ। ਬਟ ਜੇ ਤੁਸੀਂ ਸਾਰਾ ਪੇਪਰ ਵਰਕ ਸਾਨੂੰ ਦੇ ਦੋਗੇ ਇਟ ਵਿਲ ਨਾਟ ਟੇਕ ਲੌਂਗ ਐਂਡ ਆਈ ਵਿਲ ਗਿਵ ਯੂ ਫਿਊ ਆਪਸ਼ਨ ਦੈਟ ਯੂ ਕੈਨ ਸਿਲੈਕਟ ਫਰੋਮ।
19: ਠੀਕ ਹੈ ਠੀਕ ਹੈ
0: ਠੀਕ ਹੈ ਜੀ। ਔਰ ਮੇਰਾ ਲਾਇਸੈਂਸ ਨੰਬਰ ਹੈਗਾ M26000288। ਔਰ ਅਗੇਨ ਤੁਸੀਂ ਇੱਕ ਨੰਬਰ ਮੈਨੂੰ ਫੋਨ ਕਰ ਸਕਦੇ ਹੋ 6479272344। ਐਕਚੁਲੀ ਲਾਸਟ 4 ਡਿਜਿਟਸ ਮੇਰਾ ਲਾਸਟ ਨੇਮ ਹੈ ਐਡੀ, ਸੋ ਜੇ ਤੁਸੀਂ ਨਹੀਂ ਲਿਖ ਪਾ ਰਹੇ ਇਸ ਵਕਤ ਡਰਾਈਵ ਕਰ ਰਹੇ ਹੋ, ਸੋ ਈਜ਼ੀ 6479272ADHI।
19: 6479272344 ਇਹਨਾਂ ਦਾ ਨੰਬਰ ਹੈ। ਅਗਰ ਤੁਸੀਂ ਬ੍ਰੈਂਪਟਨ ਮਿਸਾਗਾ ਜਿੱਥੇ ਵੀ ਰਹਿੰਦੇ ਹੋ ਇਹਨਾਂ ਨੂੰ ਫੋਨ ਕਰ ਲਓ, ਬੈਠ ਕੇ ਤੁਸੀਂ ਆਪਣੇ ਸਲਾਹ ਮਸ਼ਵਰਾ ਕਰੋ। ਬੱਚੇ ਤੁਹਾਡੇ ਨਾਲ ਰਹਿ ਰਹੇ ਆ, ਤੁਸੀਂ ਐਕੁਇਟੀ ਕੱਢਣੀ ਹੈ ਘਰ ਚੋਂ, ਕਿਵੇਂ ਨਿਕਲ ਸਕਦੀ ਹੈ, ਕੀ ਹੋ ਸਕਦਾ, ਪ੍ਰੋਸੈਸ ਕੀ ਹੈ, ਇਹਨੂੰ ਸਮਝਣ ਦੇ ਲਈ ਰਾਜ ਉਹਨਾਂ ਨੂੰ ਫੋਨ ਕਰੋ 6479272344 6479272344। ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਦੇਵ ਜੀ। ਔਰ ਉਮੀਦ ਕਰਦੀ ਹਾਂ ਮੈਂ ਕਿਸੇ ਨਾ ਕਿਸੇ ਦੀ ਇਸ ਵਿੱਚ ਜ਼ਰੂਰ ਹੈਲਪ ਕਰ ਸਕਾਂਗੀ, ਕਿਉਂਕਿ ਆਈ ਨੋ ਐਵਰੀਬਡੀ ਸਟਕ ਤੇ ਅਸੀਂ ਸਾਰੇ ਸੇਮ ਬੋਟ ਚ ਹਾਂ, ਸੋ ਕੋਈ ਨਾ ਕੋਈ ਬੰਦਾ ਮੈਂ ਉਸ ਬੋਟ ਚੋਂ ਕੱਢ ਕੇ ਕਿਸੇ ਨਾ ਕਿਸੇ ਦੀ ਹੈਲਪ ਮੈਂ ਜ਼ਰੂਰ ਕਰਾਂਗੀ। ਪਲੀਜ਼ ਕੰਟੈਕਟ ਮੀ 6479272344। ਟਾਕ ਟੂ ਯੂ ਸੂਨ। ਥੈਂਕ ਯੂ ਸੋ ਮਚ।
19: ਥੈਂਕ ਯੂ ਜੀ।
1: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
2: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
2: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
1: 40 ਸਾਲਾਂ ਤੋਂ ਬੇਦਾਗ ਸਰਵਿਸ
4: ਗਿੱਲ ਇੰਟਰਨੈਸ਼ਨਲ ਟ੍ਰੈਵਲ।
2: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ
2: 9056710400 or 9057968800 or visit giltravels.ca।
6: Indian Fruitland, one stop for all your grocery needs।
24: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
25: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ ਹੈ।
26: ਓ ਤੂੰ ਰੇਫੜਾ,
25: ਉਹ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
26: ਓ
25: ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-355-1870 ਪੈ ਗਈ ਪੱਲੇ।
19: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 4609699 ਇਹਨਾਂ ਦਾ ਨੰਬਰ ਹੈ।

0: 416-677-0609. That's 416-677-0609. Culture of Punjab.
1: From the Dave Tatlin News Desk, locally covered, nationally connected.
2: All right, ਇਹਦੇ ਨਾਲ ਦੀ ਨਾਲ ਹੋਰ ਖਬਰਾਂ ਸਾਡੇ ਕੋਲ ਕਾਫੀ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਖਬਰਾਂ ਚੋਂ ਖਬਰ ਇਹ ਹੈ, ਅਮਰੀਕਾ ਵਿੱਚ ਸਿੱਖੀ ਸਰੂਪ ਧਾਰਨ ਕਰਦਿਆਂ ਵੱਡੀਆਂ ਚੋਰੀਆਂ ਕਰਨ ਵਾਲੇ ਟਰੱਕ ਡਰਾਈਵਰ ਦੁਸ਼ਟ ਦਮਨ ਪਰਿਵਾਰ ਨੂੰ ਕਾਬੂ ਕੀਤਾ ਗਿਆ। $680,000 ਮੁੱਲ ਦੀਆਂ ਇਲੈਕਟ੍ਰੋਨਿਕ ਵਸਤਾਂ ਆਪਣੇ ਟਰੱਕ ਵਿੱਚ ਲੱਦ ਕੇ ਫਰਾਰ ਹੋ ਗਿਆ। ਕੈਲੀਫੋਰਨੀਆ ਤੋਂ ਖਬਰ ਆਈ ਹੈ, 73 ਸਾਲ ਦਾ ਪਾਲ ਸਿੰਘ ਗ੍ਰਿਫ਼ਤਾਰ। ਅਮਰੀਕਾ ਵਿੱਚ ਇੱਕ ਸੌਦਾ ਸਾਧ ਸਾਹਮਣੇ ਆਇਆ ਜਿਸ ਵਿਰੁੱਧ ਸੈਕਸੁਅਲ ਅਸਲਟ ਦੇ 4 ਦੋਸ਼ ਦਾਇਰ ਕੀਤੇ ਗਏ। ਸਨ ਫਰਾਂਸਿਸਕੋ ਦੀਆਂ ਸੜਕਾਂ ਤੇ ਪਹਾੜੀ ਸ਼ੇਰ ਨੇ ਭਾਜੜਾਂ ਪਾ ਦਿੱਤੀਆਂ। ਕਈ ਘੰਟੇ ਦੀ ਕਰੜੀ ਜਦੋਜਹਿਦ ਮਗਰੋਂ ਜੰਗਲੀ ਜਾਨਵਰ ਨੂੰ ਕਾਬੂ ਕੀਤਾ ਗਿਆ। AM 530 ਡੇਵ ਟਾਡਲਾ ਸ਼ੋ। ਇਸ ਦਾ ਡਰਾਈਵਰ ਚਾਹੀਦਾ ਜੀ ਇੱਕ ਫਰਮ ਨੂੰ ਟੋਰਾਂਟੋ ਤੋਂ, ਮੋਂਟਰੀਅਲ ਟੋਰਾਂਟੋ ਤੋਂ USA। ਪੇ ਬਾਈ ਵੀਕਲੀ ਮਿਲੇਗੀ, ਪੇ ਟੋਪ ਦੇ ਮਿਲੇਗੀ, ਕਹਿੰਦੀ ਘੁੰਦੇ ਮਿਲੇਗੀ। ਕੁਲਦੀਪ ਮੰਗੜੋਰਾ ਨੂੰ ਫੋਨ ਕਰ ਲਓ 6479724559 972-6455-972-6455-5564-5455। ਕੋਈ ਵੀ ਨੰਬਰ ਜੇ ਕਿਤੇ ਮਿਸ ਹੋ ਜੇ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਿਓ। ਨੰਬਰ ਨੇ ਆਪਣੇ
3: 416-677-0609. QTL, because we care.
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2
6: ਮੈਂਬਰਸ ਬਹੁਤ ਹੀ ਸ਼ਾਨਦਾਰ ਅਪਰਚੁਨਿਟੀ ਡੈਡੀਕੇਟਿਡ ਆਟੋ ਪਾਰਟਸ ਡੇਲੀ ਹੋਮ ਰਨਸ ਸੇਮ ਟਰੱਕ ਤੇ ਟ੍ਰੇਲਰਸ ਲਗਭਗ 3000 ਮਾਈਲ ਪਰ ਵੀਕ ਮਿਲਣਗੇ ਸਟਾਰਟਿੰਗ ਫਰੋਮ ਕੁਸ਼ਾਵਾ ਇਟੋਵਿਕੋ ਅਤੇ ਬੋਲਟਨ ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ ਕਲੀਨ CBOR ਤੇ ਐਬਸਟ੍ਰੈਕਟ US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4 ਜਾਂ ਫਿਰ 9053348222 ਯਾਨੀ 9058462229 ਤੇ ਜਾਂ ਫਿਰ ਕਾਲ ਕਰੋ 9053342482 ਐਕਸਟੈਂਸ਼ਨ ਹੈ 4
1: From the Dave Tatla News Desk, locally covered, nationally connected.
2: ਕੰਜ਼ਰਵੇਟਿਵ MP ਲੈਰੀ ਬ੍ਰੇਕ ਨੇ ਅਸਤੀਫਾ ਦਿੱਤਾ। ਪੋਲੀਵਰ ਦਾ ਕਾਕਸ ਤੋਂ 6ਵੀਂ ਵਾਰ ਰਵਾਨਗੀ ਹੋਈ ਹੈ। ਪੋਲੀਵਰ ਦਾ ਮੈਨੂੰ ਲੱਗਦਾ ਇਹ ਤੋਂ ਖੁਸ਼ ਕੋਈ ਨਹੀਂ, 6 MP ਇਹਦੇ ਚਲੇ ਗਏ। ਮੈਨੂੰ ਲੱਗਦਾ ਇਸੇ ਤਰ੍ਹਾਂ ਹਾਲ ਰਿਹਾ ਤਾਂ ਪਤਾ ਨਹੀਂ ਕੀ ਬਣਨਾ। ਇਹਨੂੰ ਚਾਹੀਦਾ ਹੈ ਕਿ ਇਹਨੂੰ ਕੱਢ ਕੇ ਕਿਸੇ ਹੋਰ ਨੂੰ ਲਿਆਂਦਾ ਜਾਏ। ਖੈਰ, ਮਿਸਾਗਾ, ਬਰੈਂਪਟਨ ਅਤੇ ਕੈਲਡਨ ਵਿਚ ਟੀਕਾਕਰਨ ਦੇ ਰਿਕਾਰਡ ਕਾਰਨ ਲਗਭਗ 9000 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਰਖਮ ਵਿਚ ਇਕ ਘਰ ਤੇ ਗੋਲੀਆਂ ਚੱਲੀਆਂ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਰਾਨ ਦਾ ਚੌਧਰੀ ਦਾ ਕਹਿਣਾ ਹੈ ਕਿ ਮਿਡਲ ਈਸਟ ਵਿਚ ਟਿਕਾਊ ਸੁਰੱਖਿਆ ਬਾਹਰੋਂ ਥੋਪੀ ਨਹੀਂ ਜਾ ਸਕਦੀ। ਅੰਮ੍ਰਿਤਸਰ, ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ। 3 ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਰਣਜੀਤ ਸਿੰਘ ਛਜਲੀ ਵੱਡੀ ਆਪ ਵਿਚ ਸ਼ਾਮਲ ਹੋ ਗਏ।

0: ਸੈਟਰਡੇ ਟਿੱਕਾ ਜੰਕਸ਼ਨ ਜਾਣ ਦਾ ਮੌਕਾ ਮਿਲਿਆ। ਵਾਹ ਕਿਆ ਬਾਤ ਆ, ਕਿਵੇਂ ਕਹਿੰਦੇ ਹੁੰਦੇ ਰੇਡੀਓ ਵਾਲੇ, ਮੇਲੇ ਵਰਗਾ ਮਾਹੌਲ ਆ, ਲਾਈਵ ਔਨ ਲੋਕੇਸ਼ਨ ਤੇ ਮੇਲੇ ਵਰਗਾ, ਸੱਚੀ ਮੇਲਾ ਲੱਗਿਆ ਸੀ ਉੱਥੇ।
1: ਆਰ ਯੂ ਰੈਡੀ
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474940, 4040। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002, 6472016002, 2016002।
2: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ। ਪਰਸੋਂ ਗਗਨ ਸ਼ੇਰਗਿੱਲ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ, ਕਾਫੀ ਪੁਰਾਣੇ ਸਾਡੇ ਯਾਰ ਨੇ ਇੱਥੇ, ਗੱਲਾਂ ਗੱਲਾਂ ਕਰਦੇ, ਕਹਿੰਦੇ ਯਾਰ ਅੰਗਰੇਜ਼ੀ ਦੀ ਦੁੱਕੀ ਅਤੇ ਆਈ ਐਮ ਡੇਵ ਟਾਟਲਾ ਅਤੇ ਇਹ ਸਭ ਕਿਵੇਂ ਆ, ਜਿਹੜੀ ਅੰਗਰੇਜ਼ੀ ਦੀ ਦੁੱਕੀ ਆ, ਭੱਬੂ ਵਰਗਾ ਮੂੰਹ ਆ, ਕਿਹਦੇ ਲਈ ਆ? ਮੈਂ ਜਿਹੜੀਆਂ ਗੱਲਾਂ ਵਿੱਚ ਕਹੀਆਂ ਜਿਨ੍ਹਾਂ ਨੇ ਉਹ ਕੰਮ ਕੀਤਾ ਉਹਨਾਂ ਲਈ ਆ, ਕਿਸੇ ਪਰਸਨਲ ਵਰਗ 'ਤੇ ਚੁਣਿਆ ਨਹੀਂ ਹੈਗਾ, ਇਹ ਤਾਂ ਦੁਨਿਆਵੀ ਗੱਲ ਆ ਵੀ ਜਿਨ੍ਹਾਂ ਜਿਹਨੇ ਇਹੋ ਜਿਹੇ ਕੰਮ ਕੀਤੇ ਆ, ਅੰਗਰੇਜ਼ੀ ਦਾ ਮੂੰਹ ਉਹਨਾਂ ਦਾ ਦੁੱਕੀ ਵਰਗਾ ਹੋਏਗਾ। ਇੱਕ ਵਾਰ ਫਿਰ ਬੇਨਤੀ ਕਰਦੇ ਹਾਂ, ਕਾਫੀ ਵੀਡੀਓ ਦੇਖਣ ਦਾ ਮੌਕਾ ਮਿਲਿਆ ਸੋਸ਼ਲ ਮੀਡੀਆ 'ਤੇ, ਉਹ ਲੋਕ ਜਿਹੜੇ ਡੰਪਿੰਗ ਕਰਦੇ ਆ, ਜਿਹੜੇ ਗਣੇਸ਼ ਜੀ ਦੀ ਜਿਹੜੀ ਮੂਰਤੀ ਆ, ਜਲ ਪ੍ਰਵਾਹ ਨਹੀਂ ਕਰਦੇ, ਚੱਕ ਕੇ ਪੁਲ ਤੋਂ ਉੱਪਰੋਂ ਮਾਰਦੇ ਆ। ਉਹ ਯਾਰ, ਇਹ ਕੈਨੇਡਾ ਹੈ ਕਿਉਂ ਜਾਂ ਅਮੈਰੀਕਾ ਹੈ, ਕਿਉਂ ਇੱਥੇ ਗੰਦ ਪਾਉਣ ਲੱਗੇ ਹੋ, ਕਿਉਂ ਡੰਪਿੰਗ ਕਰਨ ਲੱਗੇ ਹੋ? ਇੱਕ ਬੀਬੀ ਡੋਨੇਸ਼ਨ ਬਾਕਸ ਦੇ ਵਿੱਚੋਂ ਬੈਗ ਕੱਢ ਕੇ ਉਹਦੇ ਵਧੀਆ ਵਧੀਆ ਕੱਪੜੇ ਆਪਦੇ ਲਈ ਕੱਢਣ ਲੱਗੀ ਸੀ। ਲਾਈਕ ਵਾਟਸ ਗੋਇੰਗ ਔਨ ਹੇਅਰ, ਸੀਰੀਅਸਲੀ? ਇਹ ਕੈਨੇਡਾ ਯਾਰ, ਜਹਾਜ਼ ਚੜ੍ਹ ਕੇ ਆਇਆ, ਸੱਤ ਸਮੁੰਦਰੋਂ ਪਾਰ ਆਏ ਆਪਾਂ। ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਜੀ ਏਜ਼ਡ ਡਰਾਈਵਰ ਚਾਹੀਦੇ ਨੇ। ਆਟੋ ਪਾਰਟਸ ਦੇ ਡੈਡੀਕੇਟ ਦਾ ਕੰਮ ਹੈ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 9058462229 8462229 2229।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੂਰਾ ਬੈਡਰੂਮ ਸੈੱਟ $1499 ਦਾ, ਜੀ ਹਾਂ $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ। ਭਾਜੀ,
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
1: ਫ੍ਰੋਮ ਦ ਡੇਵ ਟੈਟਲਾ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
0: ਤੁਸੀਂ ਰਾਜ ਹੋਰਾਂ ਦਾ ਨੰਬਰ ਪੁੱਛ ਰਹੇ ਸੀ, ਜਿਹੜੇ ਹੁਣੇ ਦੱਸ ਕੇ ਗਏ ਆ ਕਿ ਅਗਰ ਤੁਹਾਡੇ ਬੱਚੇ ਤੁਹਾਡੇ ਨਾਲ ਰਹਿ ਰਹੇ ਆ, ਖਾਸ ਕਰਕੇ ਅਡਲਟ ਬੱਚੇ, ਤੇ ਤੁਹਾਡੇ ਸਿਰ ਤੇ ਕਾਫੀ ਭਾਰ ਪੈਂਦਾ ਹੈ, ਉਸ ਤੋਂ ਕਿਵੇਂ ਬਚ ਸਕਦੇ ਹੋ, ਕਿਸ ਤਰ੍ਹਾਂ ਤੁਹਾਡੀ ਉਹ ਹੈਲਪ ਕਰ ਸਕਦੇ ਆ? ਇਹ ਰਾਜ ਹੋਰੀ ਮੋਰਗੇਜ ਦਾ ਕੰਮ ਵੀ ਕਰਦੇ ਆ। ਨੰਬਰ ਨੋਟ ਕਰ ਲਓ ਇਹਨਾਂ ਦਾ, 6479972344 ਇਹਨਾਂ ਦਾ ਨੰਬਰ ਹੈ। ਅਨੀਸ਼ਾ ਜੀ, ਹੋਲਡ ਓਨ ਇੱਕ ਸੈਕਿੰਡ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
6: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
7: ਕੀ ਹੋਇਆ ਤੈਨੂੰ, ਕਿੱਥੇ ਚੱਲੀ ਆ ਤੂੰ?
8: ਮਰਨ ਜਾ ਰਹੀ ਆ।
7: ਮਰਨ ਜਾ ਰਹੀ ਆ? ਮਤਲਬ ਇੰਨਾ ਮੇਕਅਪ ਕਿਉਂ ਕੀਤਾ ਫਿਰ ਤੂੰ?
8: ਉਹ ਗਧਿਆ, ਕੱਲ ਸਵੇਰੇ ਅਖਬਾਰ 'ਚ ਫੋਟੋ ਵੀ ਤਾਂ ਆਏਗੀ।
7: ਹੈਂ?
9: ਫਿੱਟੇ ਮੂੰਹ ਤੇਰੇ।
0: ਜਨਕ ਜੂਲਰ ਦੇ ਸਹਿਯੋਗ ਦੇ ਨਾਲ ਮੰਡੀਆਂ ਦੇ ਭਾਅ ਦੱਸਦੇ ਹਾਂ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਗ, ਇਹ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਸੋਨਾ, ਡਾਲਰ ਤੇ ਕਰੂਡ ਆਇਲ ਇਸ ਸਮੇਂ ਥੱਲੇ ਚੱਲ ਰਿਹਾ ਹੈ। ਜਿਹੜੇ ਪੈਟਰੋਲ ਦੀ ਪ੍ਰਾਈਜ਼ ਆ, ਅੱਜ ਅੱਧੀ ਰਾਤ ਤੋਂ ਨਾ ਉੱਪਰ ਜਾਏਗੀ ਨਾ ਥੱਲੇ ਜਾਏਗੀ, ਇਸ ਕੋਲ ਸਟੇ ਸੇਮ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਇੱਕ ਫਰਮ ਹੈ, ਰੈਸਟੋਰੈਂਟ ਹੈ ਜਿਨ੍ਹਾਂ ਨੂੰ ਐਕਸਪੀਰੀਅੰਸ ਕਰੀ ਅਤੇ ਐਕਸਪੀਰੀਅੰਸ ਤੰਦੂਰੀ ਸ਼ੈਫ ਦੀ ਲੋੜ ਹੈ, LMI ਰਾਈਟ ਵੇ ਅਵੇਲੇਬਲ ਆ, ਆਲਰੇਡੀ ਸਾਰਾ ਕੁਝ ਅਪਰੂਵਡ ਹੈ। ਸਿਰਫ ਇੰਡੀਆ ਦਾ ਜਿਹੜਾ ਐਕਸਪੀਰੀਅੰਸ ਆ ਉਸ ਨੂੰ ਹੀ ਕਵਰ ਕੀਤਾ ਜਾਏਗਾ, ਉਸੇ ਨੂੰ ਮੰਨਿਆ ਜਾਏਗਾ। ਸੋ ਐਕਸਪੀਰੀਅੰਸ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। ਜਾਣਕਾਰੀ ਲਈ ਨੰਬਰ ਹੈ 6477013309 6474731 3309। ਅਗਰ ਤੁਹਾਨੂੰ ਵੀਕਐਂਡ ਤੇ ਏਅਰ ਟਾਈਮ ਚਾਹੀਦਾ ਹੈ, ਸਾਡੇ ਕੋਲ ਰੇਡੀਓ ਕਰਨ ਲਈ ਏਅਰ ਟਾਈਮ ਅਵੇਲੇਬਲ ਹੈ। 4166700609 ਸਾਡੇ ਨੰਬਰ ਨੇ।
9: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com। QTL, because we care.
1: From the Dave Tatla News Desk, locally covered, nationally connected.
0: ਜਾਨਵਰਾਂ ਵਿੱਚ ਕੁੱਤਿਆਂ ਨੂੰ ਅਕਸਰ ਮਨੁੱਖ ਦਾ ਸਭ ਤੋਂ ਚੰਗਾ ਦੋਸਤ ਕਿਹਾ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਸਾਰੇ ਕੁੱਤੇ ਦੋਸਤ ਹੀ ਹੋਣ। ਇੱਕ ਪਿਟਬੁੱਲ ਨੇ 6 ਮਹੀਨੇ ਦੇ ਬੱਚੇ ਤੇ ਹਮਲਾ ਕਰ ਦਿੱਤਾ ਇਨ ਨਵੀਂ ਦਿੱਲੀ। ਸਾਲ 2024 ਵਿੱਚ ਭਾਰਤ ਵਿੱਚ ਕੁੱਤਿਆਂ ਦੇ ਕੱਟਣ ਤੇ 37 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਗ੍ਰੀਕ ਆਇਲੈਂਡ ਤੇ ਛੁੱਟੀਆਂ ਦੌਰਾਨ ਹੋਟਲ ਵਿੱਚ 32 ਸਾਲਾ ਬ੍ਰਿਟਿਸ਼ ਸੈਲਾਨੀ ਦੀ ਅਚਾਨਕ ਮੌਤ ਹੋ ਗਈ। ਸਾਬਰਮਤੀ ਦੀ 10 ਖੋਲੀ ਵਿੱਚ ਲਾਰੈਂਸ ਜਿਹੜਾ ਬਿਸ਼ਨੋਈ ਆ ਉਹਦਾ ਜੀਵਨ ਤਾਂ ਬੜਾ ਵਧੀਆ ਜੀ। ਉੱਥੇ ਕੋਠੜੀ ਵਿੱਚ ਹਨੂੰਮਾਨ ਜੀ ਅਤੇ ਭਗਤ ਸਿੰਘ ਦੀ ਫੋਟੋ ਲੱਗੀ ਆ, 4-5 ਨੌਕਰ ਰੱਖੇ ਆ, 3-4 ਗਾਰਡ ਦਿੱਤੇ ਹੋਏ ਉਹਨਾਂ ਨੇ। ਨੀਚੇ ਚਿੱਠੀਆਂ ਪਾ ਕੇ ਕਹਿੰਦਾ ਹਮ ਯਹਾਂ ਰਾਜ ਕਰੇਂਗੇ। ਕੈਨੇਡਾ ਵਿੱਚ ਤਨਖਾਹਦਾਰ ਪੰਜਾਬੀ ਟਰੱਕ ਡਰਾਈਵਰਾਂ ਤੋਂ ਬਾਅਦ ਆਪਣੀ ਮਾਲਕੀ ਵਾਲਾ ਟਰੱਕ ਖੁਦ ਚਲਾ ਰਹੇ ਡਰਾਈਵਰਾਂ ਦੇ ਰੋਸ ਵਿਖਾਵੇ ਬੜੇ ਹੋ ਰਹੇ, ਬੜੀਆਂ ਵੀਡੀਓ ਦੇਖੀਆਂ ਹੋਣੀਆਂ। ਕਹਿੰਦੇ ਜੀ CRA ਵੱਲੋਂ ਚਿੱਠੀਆਂ ਆਈਆਂ $46,000 ਦੀਆਂ ਵੀ ਮੋੜੋ ਸਾਡੇ। ਜਿਹੜਾ CRA ਆ ਜਾਂ ਉੱਧਰ ਅਮੈਰੀਕਾ ਦਾ ਟੈਕਸ ਡਿਪਾਰਟਮੈਂਟ ਹੈ, ਇਹ ਨਹੀਂ ਬਖਸ਼ਦੇ ਕਿਸੇ ਨੂੰ। ਜਿਹੜੇ ਪ੍ਰੋਟੈਸਟ ਹੋ ਰਹੇ ਇਹਦੇ ਨਾਲ ਕੁਛ ਨਹੀਂ ਹੋਣਾ, ਜੇ ਕੁਛ ਹੋਣਾ ਯੂ ਹੈਵ ਟੂ ਗੋ ਬਾਏ ਦਾ ਲਾਇਰ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ ਸਰ।
10: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
11: ਨਮਸਕਾਰ ਡਾਕਟਰ ਸਾਹਿਬਾ।
12: ਨਮਸਕਾਰ
11: ਡਾਕਟਰ ਸਾਹਿਬਾ, ਤੁਹਾਡਾ ਬੜਾ ਨਾਂ ਸੁਣਿਆ ਵੀ ਤੁਸੀਂ ਆ ਮੋਟਾਪੇ ਦਾ ਇਲਾਜ ਕਰਦੇ ਜੇ।
12: ਹਾਂਜੀ ਹਾਂਜੀ,
11: ਮੈਂ ਬੜਾ ਦੁਖੀ ਹਾਂ ਜੀ ਆਪਣੇ ਮੋਟਾਪੇ ਤੋਂ।
12: ਤੁਸੀਂ ਇੰਜ ਕਰੋ ਨਾ ਕਿ ਸਵੇਰੇ ਨਾ ਸਿਰਫ 2 ਰੋਟੀਆਂ ਖਾਇਆ ਕਰੋ।
11: ਅੱਛਾ ਜੀ, ਇਹ ਮਤਲਬ ਕਦੋਂ ਖਾਣੀਆਂ, ਖਾਣੇ ਤੋਂ ਪਹਿਲਾਂ ਕੇ ਬਾਅਦ ਚ?
12: ਫਿੱਟੇ
0: ਮੁਤੇਰੇ। I am Dave Tatla and you are not.

ਕੈਨੇਡਾ ਦੇ 27 ਸਾਲਾ ਰਾਘਵ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਰਥਯਾਰਕ ਵਿਖੇ ਵਾਪਰੀ ਵਾਰਦਾਤ ਮਗਰੋਂ 27 ਸਾਲਾ ਤਾਹਿਰ ਮੀਆਂ ਨੂੰ ਗ੍ਰਿਫਤਾਰ ਕਰਦਿਆਂ ਦੂਜੇ ਦਰਜੇ ਦੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ। ਐਲਏ ਤੋਂ ਖਬਰ ਆਈ ਆ, ਅਮਰੀਕੀ ਸੁਪਰ ਮਾਡਲ ਸਿੰਡੀ ਕਰਾਫਰਡ ਦੇ ਪੁੱਤਰ ਅਤੇ ਮਾਡਲ ਪ੍ਰੈਸਲੀ ਗੜਬੜ ਦੀ 27 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ। ਬੈਲਵਲੋ ਵਿੱਚ ਅੱਜ ਗੋਲੀਆਂ ਚੱਲੀਆਂ, ਪੁਲਿਸ ਅਧਿਕਾਰੀ ਜਿਹੜੇ ਆ ਉਹ ਵੀ ਜ਼ਖਮੀ ਹੋਏ। ਦੇਖਿਆ ਜਾ ਰਿਹਾ, ਲੱਭਿਆ ਜਾ ਰਿਹਾ ਹੈ ਕਿ ਹੈ ਇਹ ਜਿਹੜੇ ਆਪਣੇ ਜੂ ਆ ਇਹ ਉਹਨਾਂ ਦੀ ਧਾਰਮਿਕ ਸਥਾਨ ਹੈ। ਜੇ ਤੁਸੀਂ ਪਾਲਦੇ ਹੋ ਕਿ ਤੁਹਾਡੇ ਧਰਮ ਦੀ ਇੱਜ਼ਤ ਕੀਤੀ ਜਾਵੇ, ਸਭ ਤੋਂ ਪਹਿਲਾਂ ਤੁਸੀਂ ਦੂਸਰਿਆਂ ਦੇ ਧਰਮਾਂ ਦੀ ਇੱਜ਼ਤ ਕਰਨੀ ਸਿੱਖੋ। ਅੱਜ ਸਵੇਰੇ ਸਵੇਰੇ ਮਿਸਾਗਾ ਦੇ ਅਪਾਰਟਮੈਂਟ ਵਿੱਚ ਅੱਗ ਲੱਗ ਗਈ, ਪੁਲਿਸ ਅਧਿਕਾਰੀਆਂ ਸਮੇਤ 11 ਜ਼ਖਮੀ ਹੋ ਗਏ। ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਗੋਸ਼ ਫੇਸ ਕਿਲਾ ਰਿਲੀਜ਼ ਹੈ। ਪੰਜਾਬ ਵਿੱਚ ਆਮ ਨਾਲੋਂ 36% ਅਤੇ ਹਰਿਆਣਾ 24% ਮੀਂਹ ਘੱਟ ਪਿਆ। ਅਗਲੇ 3-4 ਦਿਨ ਮੌਸਮ ਸਾਫ਼ ਰਹੇਗਾ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099 9054609999 4609999 ਇਹਨਾਂ ਦਾ ਨੰਬਰ ਹੈ।

0: Quer dizer, Bedo caía, she gave a nice smile. Anyway, tu sim, isso não quando eu gritei, não deixa que deu. Alright, isso pela gente ali, cabra horny. ਪੰਜਾਬੀ ਗਾਇਕ ਜਿਹੜਾ ਸਿੱਧੂ ਮੂਸੇਵਾਲੇ ਦਾ ਇਹ ਗੀਤ ਸੀ, ਉਹਦੇ ਕਰੀਬੀ ਦੋਸਤ ਅਮਨਦੀਪ ਸਿੰਘ ਉਰਫ ਬਿੱਲਾ ਸਿੱਧੂ ਘੁੰਮਣ ਨੇ ਗਾਇਕਾ ਅਫਸਾਨਾ ਖਾਨ ਨੂੰ ਲੈ ਕੇ ਤਿੱਖੇ ਬਿਆਨ ਦਿੱਤੇ। ਉਹਨਾਂ ਨੇ ਦੋਸ਼ ਲਾਇਆ ਕਿ ਅਫਸਾਨਾ ਖਾਨ ਹੁਣ ਉਹਨਾਂ ਲੋਕਾਂ ਨਾਲ ਕਲੈਬ ਕਰ ਰਹੀ ਆ ਜੋ ਕਦੇ ਸਿੱਧੂ ਮੂਸੇਵਾਲੇ ਦੇ ਵਿਰੋਧੀ ਰਹੇ ਨੇ। ਬਿੱਲਾ ਨੇ ਕਿਹਾ ਕਿ ਅਫਸਾਨਾ ਨੇ ਪੈਸੇ ਅਤੇ ਸ਼ੋਹਰਤ ਲਈ ਸਿੱਧੂ ਨੂੰ ਭੁਲਾ ਦਿੱਤਾ। ਬਰਲਿੰਗਟਨ 'ਚ ਇੱਕ ਵਿਅਕਤੀ ਦੀ ਮੌਤ ਹੋਈ ਨੌਰਥ ਆਫ ਆਸਟ੍ਰੇਲੀਆ ਜਦੋਂ ਐਕਸੀਡੈਂਟ ਹੋਇਆ। ਆਪਣੀ ਜਿਹੜੀ ਮਿਨੀਮਮ ਵੇਜ ਹੈ ਇੱਥੇ $17 ਅਤੇ 60 ਸੈਂਟ ਹੈ, ਆਉਣ ਵਾਲੇ ਦਿਨਾਂ 'ਚ $17 ਅਤੇ 95 ਸੈਂਟ ਹੋ ਜਾਏਗੀ। ਕੈਨੇਡਾ ਅਤੇ ਫਰਾਂਸ ਨੇ ਪੁਲਾੜ ਬੁਨਿਆਦੀ ਢਾਂਚੇ ਕਾਰੋਬਾਰ 'ਤੇ ਇਕੱਠੇ ਕੰਮ ਕਰਨ ਦਾ ਵਾਅਦਾ ਕੀਤਾ। ਅਮਰਿੰਦਰ ਗਿੱਲ ਰਿਲੀਜ਼ ਕਰ ਰਿਹਾ ਨਵੀਂ ਇੱਕ ਐਲਬਮ, ਜਿਸ 'ਚ ਦੱਸਿਆ ਜਾ ਰਿਹਾ ਕਿ 9 ਨਵੇਂ ਟਰੈਕਸ ਹੋਣਗੇ। ਨਾਮ ਹੈ ਹਾਜ਼ਰ। ਅਮਰੀਕੀ ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਪਾਬੰਦੀਆਂ ਦੇ ਬੋਝ ਹੇਠ ਇਰਾਨੀ ਏਅਰਲਾਈਨਾਂ 23 ਸਤੰਬਰ ਨੂੰ ਬੰਦ ਹੋ ਜਾਣਗੀਆਂ। 23 ਸਤੰਬਰ ਆ ਗਿਆ, ਦੇਖ ਲਾਂਗੇ ਕਿੰਨਾ ਸੱਚ ਝੂਠ ਬੋਲਦਾ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ।
1: Indian Fruitland, one stop for all your grocery needs.
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।

0: ਸਰੀ ਦੇ ਵਿੱਚ ਅੱਗ ਲੱਗੀ, ਇੱਕ ਵਿਅਕਤੀ ਦੀ ਮੌਤ। ਰਾਮ ਮੰਦਿਰ 'ਚ 70 ਨਹੀਂ ਸਗੋਂ 105 ਵਾਇਰ ਚੜਾਵਾ ਚੋਰੀ। ਸਿੱਟ ਨੇ ਸੁਪਰੀਮ ਕੋਰਟ ਨੂੰ ਕਿਹਾ CCTV ਜਿਹੜੇ ਕੈਮਰੇ ਉਹਨਾਂ ਵਿੱਚ ਸਾਰੀਆਂ ਵਾਰਦਾਤਾਂ ਰਿਕਾਰਡ ਕੀਤੀਆਂ ਗਈਆਂ ਨੇ। ਪਾਕਿਸਤਾਨੀ ਮੰਤਰੀ ਦਾ ਕਹਿਣਾ ਹੈ ਕਿ ਪੈਟਰੋਲ 1000 ਰੁਪਈਏ ਤੱਕ ਪਹੁੰਚ ਸਕਦਾ ਹੈ। ਇਰਾਨ ਯੁੱਧ ਤੋਂ ਬਾਅਦ 50% ਮਹਿੰਗਾ ਹੋ ਗਿਆ। ਕੇਰਲ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 5 ਮੌਤਾਂ। UP ਵਿੱਚ 3 ਬੱਚਿਆਂ ਦੀ ਮੌਤ। ਗੁਜਰਾਤ ਦੇ ਭਾਵਨ ਨਗਰ ਅਤੇ ਰਾਜਕੋਟ ਵਿੱਚ ਸੜਕਾਂ ਡੁੱਬੀਆਂ।
1: ਕੋਈ ਇਹੋ ਜਿਹੀ ਜਗ੍ਹਾ ਦੱਸ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ। 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 ਕੁਈਨ ਸਟਰੀਟ ਈਸਟ, ਯੂਨਿਟ 26, ਬ੍ਰੈਂਪਟਨ।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ।
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: कटारिया टूर एंड ट्रैवल नंबर है 6781200 9056781200। ਤੁਸੀਂ ਟੋਰਾਂਟੋ ਦਿੱਲੀ ਟੋਰਾਂਟੋ ਅੰਮ੍ਰਿਤਸਰ ਜਾਣਾ ਵਨ ਵੇ ਜਾਂ ਰਿਟਰਨ ਡੀਲ ਲੈਣੀ ਹੈ ਟੋਰਾਂਟੋ ਅੰਮ੍ਰਿਤਸਰ ਟੋਰਾਂਟੋ ਦਿੱਲੀ ਤਾਂ ਵੀ 9056781200। ਪਾਕਿਸਤਾਨ ਵਨ ਵੇ ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ ਜਾਂ ਰਿਟਰਨ ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ 9056781200। ਡੋਮਿਨਿਕਨ ਜਾਣਾ ਹੈ ਆਲ ਇਨਕਲੂਸਿਵ ਜਾਂ ਫਿਰ ਮੈਕਸੀਕੋ ਜਾਣਾ ਹੈ ਆਲ ਇਨਕਲੂਸਿਵ ਨੰਬਰ ਇੱਕੋ ਹੀ ਹੈ 9056781200।
1: ਹੌਲਦਾਰ ਗੁੰਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਗੁੱਡੀ ਤੇਰਾ?
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀ, ਬੜਾ ਲਿਸ਼ਟ ਪੁਸ਼ਟ ਕੇ ਆਈ ਆਈ ਤੂੰ।
2: ਐਵੇਂ ਮੈਂ ਕਿਹਾ ਤੁਹਾਨੂੰ ਮਿਲਣਾ ਸੀ ਤਾਂ ਕਰਕੇ।
1: ਤੂੰ ਤਾਂ ਕਿੱਥੇ ਮਿਲਣਾ ਸੀ, ਆਇਆ ਤਾਂ ਮੈਂ ਆ।
2: ਪਤਾ ਕੀ ਗੱਲ ਆ, ਮਤਲਬ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ। ਮੈਂ ਆ ਗਈ, ਤੁਸੀਂ ਆ ਗਏ, ਗੱਲ ਤਾਂ ਇੱਕੋ ਹੀ ਹੈ, ਮਿਲਣਾ ਤਾਂ ਆਪਾਂ ਇੱਕ ਦੂਜੇ ਨੂੰ ਹੀ ਸੀ।
1: ਆ ਤੂੰ ਨਵੀਂ ਗੱਲ ਦੱਸ ਮਾਰੀ ਕੁੜੀਏ।
2: ਕਿਹੜੀ?
1: ਵੀ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ।
2: ਹੁੰਦੀ ਹੈ?
1: ਬੰਦਾ ਪੁੱਛੇ ਹੁਣ ਪੰਜਾਬ ਦੇ ਵਿੱਚ ਇੱਕ ਪਿੰਡ ਚ ਕਿੰਨੇ ਦਿਲ ਰਹਿੰਦੇ, ਦੂਜੇ ਪਿੰਡ ਚ ਕਿੰਨੇ ਦਿਲ ਰਹਿੰਦੇ,
2: ਤੇ ਤਾਂ ਵੀ ਤਾਂ ਇੱਕ ਪਿੰਡ ਚ ਹੋ ਕੇ ਦੂਜੇ ਪਿੰਡ ਚ ਜਾਣਾ ਪੈਂਦਾ।
1: ਹਾਂ, ਤੇ ਫਿਰ ਉਹ ਜਿਹੜਾ ਰਾਹ ਆ ਉਹਨੂੰ ਅਜੇ ਤੱਕ ਪੱਕਾ ਕਿਉਂ ਨੀ ਕੀਤਾ? ਮਤਲਬ ਜੇ ਇੱਕ ਅੱਧਾ ਦਿਲ ਨਾਲ ਰਾਹ ਬਣ ਜਾਂਦਾ ਤੇ ਇੰਨੇ ਸਾਰੇ ਦਿਲ ਮਿਲ ਕੇ ਘੱਟੋ ਘੱਟ ਪ੍ਰੀਮਿਕਸ ਹੀ ਪਵਾ ਦਿਓ।
2: ਗੰਡਾ ਸਿੰਘ ਜੀ, ਤੁਹਾਡੀ ਸੋਚ ਦਾ ਲੈਵਲ ਕੀ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ।
1: ਮੈਂ ਤਾਂ ਵਿਕਾਸ ਦੀ ਗੱਲ ਕਰਦਾ।
2: ਹੁਣ ਇਹ ਵਿਕਾਸ ਕੌਣ ਹੈ?
1: ਵਿਕਾਸ ਤਾਂ ਉਹੀ ਹੈ ਜਿਹੜਾ ਪੰਜਾਬ ਚ ਲੁਕਦਾ ਫਿਰਦਾ।
2: ਭਾਈ ਸਾਹਿਬ,
1: ਲੋਕੀ ਆਪਣੇ ਨਿਆਣੇ ਦੇ ਨਾਂ ਰੱਖਣ ਨੂੰ ਕਤਰਾਉਣ ਲੱਗ ਪਏ। ਉਹ ਕਹਿੰਦੇ ਭਾਈ ਸਾਹਿਬ, ਸਾਰਾ ਵਿਕਾਸ ਦਾ ਤਾਂ ਠੇਕਾ ਸਰਕਾਰ ਨੇ ਲੈ ਲਿਆ।
2: ਹਾਂਜੀ,
1: ਅਸੀਂ ਆਪਣੇ ਕਾਕੇ ਦਾ ਨਾਂ ਵਿਕਾਸ ਰੱਖਤਾ। ਕੱਲ ਲੋਕੀ ਨਾ ਕਹਿਣੇ ਵੀ ਸਰਕਾਰ ਤੋਂ ਤਾਂ ਨੀ ਲਿਆ ਕਿਤੇ।
2: ਕਿਹੋ ਜਿਹੀਆਂ ਗੱਲਾਂ, ਮਤਲਬ ਕੀ ਕੀ ਸੋਚਦੇ ਰਹਿੰਦੇ ਹੁੰਦੇ ਹੋ ਤੁਸੀਂ?
1: ਤਾਂ ਹੀ ਕਹਿਣਾ।
2: ਅੱਛਾ ਚਲੋ ਛੱਡੋ ਇਦਾਂ ਦੀਆਂ ਗੱਲਾਂ, ਮੈਨੂੰ ਇਹ ਦੱਸੋ ਚਾਹ ਪੀਣੀ ਹੈ?
1: ਪਿਆ ਦਿਓ ਤੇ ਚੰਗਾ ਹੀ ਹੈ।
2: ਚਲੋ ਫਿਰ ਚੱਲ ਕੇ ਚਾਹ ਪੀਏ।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 6047 7710 6477 7398710।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
6: 32 55 80 92 81 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਇੰਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 9054502828 9054502828
7: Indian Fruitland, one stop for all your grocery needs.
8: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
7: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਆਪਣੇ ਨਾਲ ਕੋਈ ਗੱਲਬਾਤ ਕਰਨੀ ਹੈ ਜਾਂ ਵੀਕਐਂਡ ਤੇ ਏਅਰ ਟਾਈਮ ਚਾਹੀਦਾ ਰੇਡੀਓ ਪ੍ਰੋਗਰਾਮ ਕਰਨ ਲਈ, ਨੰਬਰ ਨੇ 4166770960776770609। ਉੱਪਰ ਵਾਲੇ ਦਾ ਦੁਆ ਕਰ ਮਰੇ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਇੰਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 9054502828 9054502828

0: Everyone knows you don't let a kid swim unsupervised. You don't touch a baking tray straight out of the oven.
1: Ouch!
0: You're careful when using a sharp knife.
1: Ah!
0: And you don't drive without a seatbelt.
2: Buckle up!
0: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਤੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
5: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
4: This is Vatno Dur Radio.

ਸਤਿ ਸ਼੍ਰੀ ਅਕਾਲ ਦੋਸਤ, ਗੁੱਡ ਆਫਟਰਨੂਨ. ਵਤਨ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰ, ਸਾਡੇ ਸਾਰੇ ਭੈਣ ਭਰਾ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਹਾਂ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ. ਬਿਲਕੁਲ ਜੀ, ਅੱਜ ਸੋਮਵਾਰ ਮੰਡੇ ਦੀ ਜਿਹੜੀ ਆ ਜੀ ਸ਼ੁਰੂਆਤ ਹੋ ਚੁੱਕੀ ਹੈ. ਬੈਕ ਟੂ ਬੇਸਿਕ ਆਪਾਂ ਜਿਹੜਾ ਜੀ ਪਹੁੰਚ ਚੁੱਕੇ ਹਾਂ ਔਰ ਉਮੀਦ ਕਰਦੇ ਕਿ ਸਾਰਿਆਂ ਦਾ ਵੀਕਐਂਡ ਬਹੁਤ ਹੀ ਵਧੀਆ ਰਹੇਗਾ, ਪਰਿਵਾਰਾਂ ਨਾਲ ਤੁਸੀਂ ਵਧੀਆ ਟਾਈਮ ਜਿਹੜਾ ਜੀ ਕੁਆਲਿਟੀ ਟਾਈਮ ਸਪੈਂਡ ਕੀਤਾ ਹੋਊਗਾ. ਔਰ ਬਿਲਕੁਲ ਜੀ, ਹੁਣੀ ਹੁਣੀ ਤੁਸੀਂ ਦੇਵ ਚਾਤਲਾ ਜੀ ਨੂੰ ਸੁਣ ਕੇ ਹਟੇ ਆ ਤੇ ਹੁਣ ਇੱਕ ਘੰਟਾ 2 ਵਜੇ ਤੱਕ, ਠੀਕ 2 ਵਜੇ ਤੱਕ ਸਾਡੀ ਜਿਹੜੀ ਜੀ ਵਾਰੀ ਆ ਤੇ ਉਹਦੇ ਵਿੱਚ ਆਪਾਂ ਕੁਛ ਜਿਹੜੀਆਂ ਜੀ ਗੱਲਾਂ ਬਾਤਾਂ ਕਰਾਂਗੇ, ਨੈਸ਼ਨਲ ਇੰਟਰਨੈਸ਼ਨਲ ਨਿਊਜ਼ ਦੇ ਨਾਲ ਤੁਹਾਨੂੰ ਜਿਹੜਾ ਜੀ ਅਵੇਅਰ ਕਰਾਂਗੇ, ਗੀਤ ਸੰਗੀਤ ਨਾਲ ਸਾਡੇ ਸਪੋਂਸਰਸ ਦੇ ਮੈਸੇਜਸ ਦੇ ਨਾਲ ਜਿਹੜਾ ਜੀ ਅੱਜ ਦਾ ਰੇਡੀਓ ਪ੍ਰੋਗਰਾਮ ਆਪਾਂ ਕਰਦੇ ਹਾਂ. ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਮਨਪਸੰਦ ਦਾ ਆਪਣਾ ਕੋਈ ਗੀਤ ਲਵਾਉਣਾ ਹੋਵੇ ਤੇ ਬਿਲਕੁਲ ਜੀ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ 9057990999 ਤੇ. ਔਰ ਬਿਲਕੁਲ ਜੀ ਇੰਤਜ਼ਾਰ ਕਰਾਂਗੇ ਤੁਹਾਡੇ ਕਾਲਸ ਤੇ, ਤੁਹਾਡੇ ਫੀਡਬੈਕ ਦੀ ਤੇ ਹੋਰ ਕੋਈ ਵੀ ਜਿਹੜੀ ਜੇ ਤੁਸੀਂ ਗੱਲਬਾਤ ਕਰਨੀ ਹੋਵੇ. ਔਰ ਘੜੀ ਦੇ ਮੁਤਾਬਿਕ ਟਾਈਮ 1:08 ਔਰ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਨੇ. ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ 10 ਡਿਗਰੀ, ਸ਼ਾਮ ਨੂੰ ਹੈਗਾ ਆ 12 ਡਿਗਰੀ, ਓਵਰਨਾਈਟ 9 ਡਿਗਰੀ, ਹਵਾ ਦੀ ਸਪੀਡ ਜਿਹੜੀ ਆ ਜੀ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਹੈ ਜੀ 2, ਜਿੱਥੇ ਕਿ ਅੱਜ ਦਿਨ ਚੜਿਆ ਸੀਗਾ 7:05 ਤੇ ਦਿਨ ਢਲ ਜਾਣਾ ਹੈ 7:18 ਤੇ. ਸੋ ਇਹ ਸੀਗੀ ਕੁਛ ਜਿਹੜੀ ਜੀ ਵੈਦਰ ਰਿਪੋਰਟ ਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ. ਢਿੱਲੋ ਵੀਡੀਓ ਬਿਲਕੁਲ ਜੀ ਜਿੱਥੇ ਤੇ ਤੁਸੀਂ ਗੁਰਬਾਣੀ ਰੇਡੀਓ ਲੈ ਸਕਦੇ ਹੋ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈ ਸਕਦੇ ਆ, ਨਾਲ ਨਾਲ ਤੁਸੀਂ ਏਅਰਲੀ HD ਗੋਲਡ ਪ੍ਰੋਗਰਾਮ ਦੀਆਂ ਕੋਈ IP ਬਾਕਸ ਦੀਆਂ ਸਰਵਿਸਿਸ ਲੈਣੀਆਂ ਤੇ ਤੁਸੀਂ ਬਿਲਕੁਲ ਢਿੱਲੋ ਵੀਡੀਓ ਦੇ ਨਾਲ ਸੰਪਰਕ ਕਰਨਾ ਹੈ 905-204-1313. ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਸਾਡੇ ਭੈਣ ਭਰਾਵਾਂ ਨੇ ਲੈਣੀ ਹੋਵੇ, ਚਾਹੇ ਤੁਸੀਂ ਪਹਿਲੀ ਵਾਰੀ PR ਦੀ ਫਾਈਲ ਲਾ ਰਹੇ ਜਾਂ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਵਿਜ਼ਿਟਰ ਤੇ ਹੁਣ ਤੁਸੀਂ ਆਪਣਾ ਵੀਜ਼ਾ ਕਨਵਰਟ ਕਰਨਾ, ਯਾਨੀ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣੀ ਹੋਵੇ, ਫਾਈਲ ਲਾਉਣੀ ਹੋਵੇ ਤੇ ਗੱਲਬਾਤ ਤੁਸੀਂ AIIMS ਇਮੀਗ੍ਰੇਸ਼ਨ ਦੇ ਨਾਲ ਕਰ ਸਕਦੇ ਹੋ. ਇਹਨਾਂ ਦਾ ਨੰਬਰ 9056739000. ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ. ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਵੀ ਪੂਰਾ ਪੂਰਾ ਸਾਥ ਆ. ਵਿਆਹ ਸ਼ਾਦੀਆਂ ਦੇ ਲਈ, ਬਰਥਡੇ ਪਾਰਟੀਜ਼ ਲਈ ਤੁਸੀਂ ਹਾਲ ਬੁੱਕ ਕਰਨਾ ਆ ਤੇ ਤੁਸੀਂ ਬਿਲਕੁਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹਾਂ 9054511500 ਤੇ. ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ. ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਸਿੰਗਾਪੁਰ ਜਵੈਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ 70% ਆਫ ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਤੁਹਾਨੂੰ ਮਿਲ ਰਿਹਾ ਆ. ਔਰ ਬਹੁਤ ਜਲਦੀ ਜਿਹੜਾ ਜੀ ਦੀਵਾਲੀ ਸਪੈਸ਼ਲ ਸੇਲ ਵੀ ਇਹਨਾਂ ਦੇ ਲੱਗ ਜਾਣੀ ਹੈ, ਉਹਦਾ ਵੇਰਵਾ ਵੀ ਆਪਾਂ ਤੁਹਾਨੂੰ ਦਿੰਦੇ ਰਹਾਂਗੇ. ਸਿੰਗਾਪੁਰ ਜਵੈਲਰਸ 905-612-1500 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ. ਔਰ ਬਿਲਕੁਲ ਸਾਡੇ ਕਿਸੇ ਵੀ ਭੈਣ ਭਰਾ ਨੂੰ ਟਰੱਕਿੰਗ ਦਾ ਉਹਨਾਂ ਕੋਲ ਲਾਇਸੈਂਸ ਹੈਗਾ, ਬਟ ਉਹਨਾਂ ਨੂੰ ਟਰੱਕਿੰਗ ਦੇ ਫੀਲਡ ਦੇ ਵਿੱਚ ਹਲੇ ਤੱਕ ਜੋਬ ਨਹੀਂ ਮਿਲ ਪਾ ਰਹੀ ਆ, ਤੁਸੀਂ ਵਧੀਆ ਜਿਹੜਾ ਜੀ ਪੇ ਵਾਲੀ ਤਨਖਾਹ ਵਾਲੀ ਜੋਬ ਕਰਨਾ ਚਾਹੁੰਦੇ ਆ, ਸਵੇਰ ਨੂੰ ਜਾ ਕੇ ਸ਼ਾਮ ਨੂੰ ਤੁਸੀਂ ਜਿਹੜਾ ਜੀ ਘਰ ਪਹੁੰਚ ਜਾਓ ਤੇ ਬਿਲਕੁਲ ਤੁਸੀਂ ਗੱਲਬਾਤ ਜਿਹੜੀ ਹੈ ਜੀ ਗੁਰਪ੍ਰੀਤ ਦਾਸ ਜੀ ਦੇ ਨਾਲ ਕਰ ਸਕਦੇ ਆ. ਇਹਨਾਂ ਦਾ ਨੰਬਰ 4162305985 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ. ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਜਿੱਥੇ ਕਿ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਤੁਸੀਂ ਅੱਖਾਂ ਦਾ ਇਲਾਜ ਕਰਾਉਣਾ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਤੇ ਸਪੈਕਸ ਐਕਸਪ੍ਰੈਸ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ 905-460-8888. ਔਰ ਬਿਲਕੁਲ ਜੀ ਇੱਕ ਹੋਰ ਖੁਸ਼ਖਬਰੀ ਦੇ ਦਈਏ ਸਾਡੇ ਸਾਰੇ ਹੀ ਜਿੰਨੇ ਵੀ ਭੈਣ ਭਰਾ ਸਾਨੂੰ ਸੁਣਦੇ ਨੇ ਕਿ ਅਨਾਜ ਮਾਰਟ, ਬਿਲਕੁਲ ਜੀ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਜਿਹੜੀ ਜੀ ਸ਼ਨੀਵਾਰ 19 ਸਪਤੰਬਰ ਨੂੰ ਹੋ ਚੁੱਕੀ ਆ. ਔਰ ਵਧੀਆ ਤੁਸੀਂ ਜਿਹੜਾ ਹੈ ਜੀ ਜਿੱਥੇ ਮੈਂ ਦੱਸਿਆ ਸੀਗਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਪਰਚੇਸ ਕੀਤੀ ਸੀ $100 ਦੇ ਤੱਕ ਦੀ ਤੇ ਉਹਨਾਂ ਨੂੰ ਜਿਹੜਾ ਹੈ ਜੀ ਲੱਕੀ ਡਰਾ ਦੇ ਵਿੱਚ ਨਾਮ ਜਿਹੜਾ ਜੀ ਉਹਨਾਂ ਨੂੰ ਪਾਉਣ ਦਾ ਮੌਕਾ ਮਿਲਿਆ ਸੀ ਤੇ ਹੁਣ ਤੁਸੀਂ ਉੱਥੇ ਜਾ ਕੇ ਬਹੁਤ ਹੀ ਸਸਤੀ ਗਰੋਸਰੀ ਦੀ ਸ਼ਾਪਿੰਗ ਕਰ ਸਕਦੇ ਹਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਤੇ. ਤੁਸੀਂ ਜਦੋਂ ਜਾਓਗੇ ਤੁਸੀਂ ਖੁਦ ਜਿਹੜਾ ਜੀ ਪ੍ਰਾਈਸ ਕੰਪੈਰੀਜ਼ਨ ਕਰਕੇ ਦੇਖ ਸਕਦੇ ਹਾਂ. ਅਨਾਜ ਮਾਰਟ ਏਅਰਪੋਰਟ ਰੋਡ NMAYFIELD ਦਾ ਜਿਹੜਾ ਜੀ ਕਾਰਨਰ ਹੈਗਾ ਆ, ਐਡਰੈਸ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ, 6141 MAYFIELD ROAD ਤੇ ਯੂਨਿਟ ਹੈਗੀ ਆ 42A ਬਰੈਂਪਟਨ ਦੇ ਵਿੱਚ ਅਨਾਜ ਮਾਰਟ. ਕਿਸੇ ਤਰੀਕੇ ਦੇ ਵੀ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਉੱਥੇ ਪੁੱਛਣਾ ਹੋਵੇ ਕਿ ਕੀ ਸਪੈਸ਼ਲ ਉਹਨਾਂ ਨੇ ਇਸ ਟਾਈਮ ਲਾਇਆ ਆ ਤੇ ਗੱਲਬਾਤ ਹੋ ਸਕਦੀ ਹੈ 9059288857 ਤੇ 9059288857 ਤੇ ਤੁਸੀਂ ਜਿਹੜੀ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ.

0: Listen live Vatnodu Radio with Sukhi Nijar. ਜੀ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਮੰਡੇ ਦੀ ਦੁਪਹਿਰ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਵਤਨੋ ਦੂਰ ਦੇ ਵਿੱਚ ਔਰ 5:30 AM ਦੇ ਤੇ ਸਟੂਡੀਓ ਦੇ ਵਿੱਚੋਂ ਸਾਡੇ ਨਾਲ ਇਸ ਟਾਈਮ ਜੁੜੇ ਹੋ ਆਵਾਜ਼ ਦੇ ਰਾਹੀਂ ਔਰ ਪ੍ਰੋਗਰਾਮ ਦੇ ਵਿੱਚ ਅਸੀਂ ਐਨੀ ਟਾਈਮ ਪੰਜਾਬ ਦੇ ਨਾਲ ਜੁੜ ਰਹੇ ਹਾਂ ਔਰ ਕੁਝ ਖਾਸ ਖਾਸ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਕਾਫੀ ਖਬਰਾਂ ਸਾਡੇ ਸਟੂਡੀਓ 'ਚ ਪਹੁੰਚੀਆਂ ਨੇ ਔਰ ਕੁਝ ਇੱਥੋਂ ਦੀਆਂ ਲੋਕਲ ਖਬਰਾਂ ਵੀ ਤੁਸੀਂ ਤਾਤਲਾ ਹੋਰਾਂ ਕੋਲੋਂ ਵੀ ਸੁਣੀਆਂ ਅਤੇ ਸਾਡੇ ਕੋਲ ਜਿਹੜੀਆਂ ਥੋੜ੍ਹੀਆਂ ਡਿਫਰੈਂਟ ਹੁੰਦੀਆਂ ਨੇ ਅਸੀਂ ਵੀ ਤੁਹਾਨੂੰ ਉਹਨਾਂ ਦੇ ਨਾਲ ਜੋੜਾਂਗੇ 9057990999 ਸਾਡਾ ਨੰਬਰ ਹੈ ਉਹ ਲਾਈਨਾਂ ਸਾਡੀਆਂ ਓਪਨ ਆ ਕੋਈ ਗੱਲ ਕਰਨੀ ਚਾਹੋ ਤਾਂ ਕਰ ਸਕਦੇ ਹੋ ਲਓ ਫਿਰ ਤੁਹਾਨੂੰ ਦੱਸ ਦਿਆਂ ਕਿ ਟਰੈਕਿੰਗ ਜੋਬ ਦੇ ਵਿੱਚ ਸਾਡੇ ਕੋਲ ਇੱਕ ਕੰਪਨੀ ਨੇ ਟੀਮ ਰਨ ਦੇ ਲਈ ਜਿਹੜਾ ਹੈਗਾ ਉਹਨਾਂ ਕੋਲ ਕਾਫੀ ਇਸ ਟਾਈਮ ਲੋਡ ਹੈ ਟਰੱਕਾਂ ਦੀ ਡਰਾਈਵਰਾਂ ਦੀ ਅਗਰ ਤੁਸੀਂ ਚਾਹੁੰਦੇ ਹੋ ਕਿ ਟੀਮ ਰਨ ਦੇ ਵਿੱਚ ਕੰਮ ਕਰਨਾ ਅਤੇ ਚੰਗੀ ਤਨਖਾਹ ਲੈਣੀ ਐਵਰੀ ਵੀਕ ਹੀ ਤੁਹਾਨੂੰ ਤਨਖਾਹ ਮਿਲ ਸਕਦੀ ਹੈ ਅਤੇ ਤੁਸੀਂ ਕਾਲ ਕਰ ਲਓ 6473028 07 ਦੇ ਉੱਤੇ ਮਿਸਟਰ ਮਲਹੋਤਰਾ ਜੀ ਨੂੰ ਕਾਲ ਕਰਨੀ ਹੈ 6473028071 ਤੇ ਕਾਲ ਕਰੋ ਤੁਹਾਨੂੰ ਅੱਜ ਹੀ ਜੋਬ ਜਿਹੜੀ ਆ ਉਹ ਮਿਲ ਸਕਦੀ ਹੈ ਚੰਗੇ ਪੈਸੇ ਅੱਜ ਤੋਂ ਹੀ ਕਮਾਉਣੇ ਸ਼ੁਰੂ ਕਰ ਦੋਗੇ ਅਤੇ ਇਸ ਦੇ ਨਾਲ ਨਾਲ ਜੀ ਤੁਹਾਨੂੰ ਪਤਾ ਕਿ ਪਿਛਲੇ ਵੀਕਐਂਡ ਦੇ ਉੱਤੇ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋਈ ਬਹੁਤ ਸਾਰੇ ਲੋਕਾਂ ਨੇ ਜਾ ਕੇ ਉੱਥੇ ਤੋਹਫੇ ਜਿੱਤੇ ਬਹੁਤ ਸਾਰੇ ਨੇ ਗ੍ਰੈਂਡ ਓਪਨਿੰਗ ਦੇ ਉੱਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਬਹੁਤ ਸਾਰੇ ਲੋਕਾਂ ਨੇ ਗ੍ਰੈਂਡ ਓਪਨਿੰਗ ਦੀ ਖੁਸ਼ੀ ਦੇ ਵਿੱਚ ਜਿਹੜੀ ਸੇਲ ਚੱਲ ਰਹੀ ਉਹਦਾ ਫਾਇਦਾ ਲਿਆ ਔਰ ਹਾਲੇ ਵੀ ਜਿਹੜੀ ਸੇਲ ਆ ਉਹ ਕੰਟੀਨਿਊ ਆ ਅਗਰ ਤੁਸੀਂ ਜਾ ਕੇ ਗਰੋਸਰੀ ਕਰਨੀ ਚਾਹੁੰਦੇ ਹੋ ਚੰਗੇ ਡਾਲਰਾਂ ਦੀ ਬੱਚਤ ਕਰਨੀ ਚਾਹੁੰਦੇ ਹੋ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕਾਰਨਰ ਦੇ ਉੱਪਰ ਖੁੱਲ ਚੁੱਕਾ ਹੈ ਤੁਹਾਡੇ ਲਈ ਇਹ ਬਹੁਤ ਵੱਡਾ ਗਰੋਸਰੀ ਦਾ ਸਟੋਰ ਅਨਾਜ ਮਾਰਟ ਨੰਬਰ ਹੈ 9059288557 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਬੁੱਢਬਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਬੁੱਢਬਾਈਨ ਬੈਂਕਟ ਹਾਲ ਜਾਂ ਫਿਰ ਡ੍ਰੀਮ ਕਨਵੈਨਸ਼ਨ ਸੈਂਟਰ ਜਿਨ੍ਹਾਂ ਦੀਆਂ ਦੋਨਾਂ ਦੀ ਬੈਂਕਟ ਹਾਲ ਦੀ ਇੱਕੋ ਹੀ ਮੈਨੇਜਮੈਂਟ ਹੈ ਨੰਬਰ ਬੜਾ ਈਜ਼ੀ ਤੁਹਾਨੂੰ ਦਿੰਦੇ ਹਾਂ 4167430003 ਤੇ ਕਾਲ ਕਰ ਲਓ ਦੱਸੋ ਕਿ ਵਤਨੋਂ ਦੂਰ ਰੇਡੀਓ ਸੁਣਿਆ ਸੀਗਾ ਅਤੇ ਤੁਹਾਨੂੰ ਕਾਫੀ ਸਪੈਸ਼ਲ ਡੀਲ ਵੀ ਇੱਥੋਂ ਮਿਲ ਸਕਦੀ ਆ ਤੁਸੀਂ ਦੀਵਾਲੀ ਦੇ ਮੌਕੇ 'ਤੇ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਕ੍ਰਿਸਮਸ ਦੇ ਮੌਕੇ 'ਤੇ ਕਰਨਾ ਚਾਹੁੰਦੇ ਹੋ ਨਿਊ ਈਅਰ ਈਵ 'ਤੇ ਕਰਨਾ ਚਾਹੁੰਦੇ ਹੋ ਜਾਂ ਫਿਰ ਅਗਲੇ ਸਾਲ ਦੀ ਬੁਕਿੰਗ ਲੈਣੀ ਚਾਹੁੰਦੇ ਹੋ ਤੇ 4167430003 ਤੇ ਗੱਲ ਕਰ ਸਕਦੇ ਹੋ ਇੰਸ਼ੋਰੈਂਸ ਸੰਬੰਧੀ ਗੱਲ ਕਰਨੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਦੀ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਫਿਰ ਮੋਨਾ ਮਹਿੰਗੀ ਹੋਰਾਂ ਨਾਲ ਗੱਲ ਕਰਨੀ ਹੈ 4165091509 ਦੇ ਉੱਤੇ ਤੇ ਜੁਲਰੀ ਦੀ ਸ਼ਾਪਿੰਗ ਕਰਨ ਲਈ ਸਿੰਗਾਪੁਰ ਜੁਲਰ ਜੋ ਕਿ ਅੱਜ ਤੁਹਾਡੇ ਲਈ ਬੰਦ ਹੈ ਕੱਲ੍ਹ ਨੂੰ ਖੁੱਲ੍ਹੇਗਾ ਔਰ ਜਿੱਥੇ ਬਹੁਤ ਵੱਡੀ ਸੇਲ ਜਿਹੜੀ ਹੈ ਐਡਵਾਂਸ ਦੇ ਵਿੱਚ ਹੀ ਦੀਵਾਲੀ ਦੀ ਲੱਗ ਜਾਣੀ ਹੈ ਜਿੱਥੋਂ ਤੁਸੀਂ ਕਾਫੀ ਡਾਲਰਾਂ ਦੀ ਬੱਚਤ ਕਰ ਸਕਦੇ ਹੋ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ 9052041313 ਤੇ ਗੱਲ ਹੋ ਸਕਦੀ ਹੈ ਟਿੱਕਾ ਜੰਕਸ਼ਨ ਦਾ ਵੀ ਪ੍ਰੋਗਰਾਮ ਵਿੱਚ ਸਹਿਯੋਗ ਹੈ ਜੀ ਬਹੁਤ ਵਧੀਆ ਟਿੱਕਾ ਜੰਕਸ਼ਨ ਦਾ ਫੂਡ ਹੁੰਦਾ ਟਿੱਕਾ ਜੰਕਸ਼ਨ ਦੇ ਵਿੱਚ ਜਾ ਕੇ ਉੱਥੇ ਰੈਸਟੋਰੈਂਟ 'ਚ ਬਹਿ ਕੇ ਖਾਣਾ ਤਾਂ ਬੜਾ ਵਧੀਆ ਮਾਹੌਲ ਹੁੰਦਾ ਲਾਈਵ ਮਿਊਜ਼ਿਕ ਹੁੰਦਾ ਔਰ ਬ੍ਰਮਟਨ ਦਾ ਕਹਿ ਲਈਏ ਦਿਲ ਹਾਰਟ ਰਦਰਫੋਰਡ ਅਤੇ ਕੁਈਨ ਦਾ ਇਹ ਕਾਰਨਰ ਹੈ ਟਿੱਕਾ ਜੰਕਸ਼ਨ 'ਤੇ ਟੇਬਲ ਬੁੱਕ ਕਰਾਉਣ ਲਈ 6474294040 'ਤੇ ਗੱਲ ਕਰ ਲਓ ਅਤੇ ਇੱਕ ਵਾਰੀ ਫਿਰ ਦੱਸ ਦੇਵਾਂ ਸਾਡੇ ਸਟੂਡੀਓ ਦਾ ਨੰਬਰ ਹੈ 9057799099
1: ਸਕਦੇ ਹਾਂ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਮੁਕੇਸ਼ ਚੌਹਾਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਅਸੀਂ ਫਰਾਈਡੇ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਈ ਸੀ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਕਿੱਦਾਂ ਤੁਸੀਂ ਜਿਹੜਾ ਜੀ ਘਰਾਂ ਦੇ ਵਿੱਚੋਂ ਪੈਸੇ ਕੱਢ ਕੇ ਤੁਸੀਂ ਕਿਸੇ ਹੋਰ ਕੰਮ ਤੇ ਲਾ ਸਕਦੇ ਨੇ ਜੇ ਕਿਸੇ ਨੂੰ ਰੀਫਾਈਨੈਂਸ ਦੀ ਲੋੜ ਹੈਗੀ ਜਾਂ ਕਿਸੇ ਨੂੰ ਲੋਨ ਚਾਹੀਦਾ ਆ ਤੇ ਤੁਸੀਂ ਮੁਕੇਸ਼ ਹੁਣਾਂ ਦੇ ਨਾਲ ਜ਼ਰੂਰ ਗੱਲਬਾਤ ਜਿਹੜੀ ਜੀ ਕਰ ਸਕਦੇ ਆ ਇਹਨਾਂ ਦਾ ਨੰਬਰ 6475127000 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ
0: ਲਓ ਫਿਰ ਜਲੰਧਰ ਨਾਲ ਸਾਡੀ ਲਾਈਨ ਜੁੜ ਗਈ ਹੈ ਮਨਪ੍ਰੀਤ ਹੋਰੀ ਆ ਗਏ ਨੇ ਕੁਝ ਗੱਲਾਂ ਬਾਤਾਂ ਪੁੱਛਦੇ ਆ ਆਪਣੇ ਵਤਨ ਦੀਆਂ ਮਨਪ੍ਰੀਤ ਜੀ ਵੈਲਕਮ
2: ਸਤਿ ਸ੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਸਾਡੇ ਸਾਰੇ ਲਿਸਨਰਸ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
0: ਸਤਿ ਸ੍ਰੀ ਅਕਾਲ ਔਰ ਮਨਪ੍ਰੀਤ ਜੀ ਖਬਰਾਂ ਤੇ ਜਿਹੜੀਆਂ ਪਹੁੰਚੀਆਂ ਨੇ ਇਸ ਟਾਈਮ ਸਟੂਡੀਓ 'ਚ ਕਾਫੀ ਗਰਮ ਗਰਮ ਨੇ ਪਰ ਸਾਡੇ ਇੱਥੇ ਮੌਸਮ 'ਚ ਤਬਦੀਲੀ ਆ ਗਈ ਆ ਠੰਡ ਥੋੜੀ ਸ਼ੁਰੂ ਹੋ ਗਈ ਆ ਪਰ ਉੱਥੇ ਵੈਸੇ ਮੌਸਮ ਕਿੱਦਾਂ
2: ਸੁਖੀ ਜੀ ਇੱਥੇ ਵੀ ਕਾਫੀ ਜ਼ਿਆਦਾ ਤਬਦੀਲੀ ਆ ਗਈ ਆ। ਖੈਰ ਧੁੱਪ ਹੁੰਦੀ ਆ ਥੋੜਾ ਬਹੁਤ, ਦੁਪਹਿਰ ਟਾਈਮ ਤਾਂ ਮਾੜੀ ਜਿਹੀ ਗਰਮੀ ਮਹਿਸੂਸ ਹੁੰਦੀ ਆ, ਪਰ ਜਿਵੇਂ ਤੁਹਾਨੂੰ ਅੰਦਰ ਹੀ ਵੜਦਿਆਂ ਵੀ ਸੇਕ ਖਾਣ ਨੂੰ ਪੈਂਦਾ ਸੀ, ਉਹੋ ਜਿਹਾ ਮੌਸਮ ਨਹੀਂ ਰਿਹਾ। ਦਿਨ ਵੀ ਕਾਫੀ ਜ਼ਿਆਦਾ ਛੋਟੇ ਹੋ ਗਏ ਨੇ, ਹਨੇਰਾ ਥੋੜਾ ਜਿਹਾ ਪਹਿਲਾਂ ਹੋਣ ਲੱਗ ਗਿਆ, ਪਹਿਲਾਂ ਨਾਲੋਂ 1.5 ਘੰਟੇ ਦਾ ਆਰਾਮ ਦੇ ਨਾਲ ਜਿਹੜਾ ਫਰਕ ਪੈ ਗਿਆ। ਤੇ ਰਾਤ ਨੂੰ ਮੌਸਮ ਠੰਡਾ ਹੁੰਦਾ ਆ, ਦਿਨੇ ਵੀ ਤੁਸੀਂ ਪੱਖਿਆਂ ਦੇ ਥੱਲੇ ਆਰਾਮ ਨਾਲ ਬੈਠ ਸਕਦੇ ਹੋ, ਏਸੀਆਂ ਦੀ ਕੋਈ ਲੋੜ ਨਹੀਂ ਆ, ਰਾਤ ਨੂੰ ਵੀ ਏਸੀ ਚਲਾਉਣ ਦੀ ਕੋਈ ਲੋੜ ਨਹੀਂ। ਬਾਰਿਸ਼ ਹੋ ਗਈ ਸੀਗੀ ਥੋੜੇ ਕੁ ਦਿਨ ਪਹਿਲਾਂ, ਤੇ ਉਹਦੇ ਕਰਕੇ ਵੀ, ਤੇ ਸੰਗਰਾਂਦ ਵਾਲੇ ਦਿਨ ਤਕਰੀਬਨ ਸਾਰੇ ਪਾਸੇ ਪੰਜਾਬ ਦੇ ਵਿੱਚ ਬਾਰਿਸ਼ ਹੋਈ ਸੀ, ਤੇ ਮਹੀਨਾ ਵੈਸੇ ਵੀ ਸਰਦੀਆਂ ਦੇ ਵੱਲ ਨੂੰ ਜਾਂਦੀ ਸ਼ੁਰੂਆਤ ਮੰਨਿਆ ਜਾਂਦਾ ਆ, ਮੌਸਮ ਦਾ ਕਾਫੀ ਫਰਕ ਆ ਸੁਖੀ ਜੀ।
0: ਚਲੋ ਫਿਰ ਹੁਣ ਕਰਦੇ ਹਾਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਖਬਰਾਂ ਦੇ ਉੱਤੇ। ਪਿਆਰ ਮੁਹੱਬਤ ਦੀ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਕਿ ਪਿਆਰ ਜਦੋਂ ਬੰਦਾ ਕਰਦਾ ਤੇ ਉਦੋਂ ਕਹਿੰਦਾ ਜੀ ਬਸ ਤੂੰ ਹੀ ਤੂੰ ਆ, ਹੋਰ ਕੁਛ ਨਹੀਂ ਆ, ਸਾਹਮਣੇ ਵਾਲੇ ਬੰਦੇ ਚੋਂ ਹੀ ਰੱਬ ਦੀ ਦਾ ਸਾਰਾ ਕੁਛ ਹੋ ਚੁੱਕੀ ਦਾ। ਪਰ ਜਦੋਂ ਫਿਰ ਉਹਨਾਂ ਦੀ ਆਪਸੀ ਲੜਾਈ ਹੋ ਜਾਂਦੀ ਆ ਤੇ ਫਿਰ ਇੱਕ ਦੂਜੇ ਦੀ ਜਿੱਥੇ ਜਾਨ ਜਾਨ ਕਹਿੰਦੇ ਫਿਰ ਜਾਨ ਹੀ ਕੱਢ ਲੈਂਦੇ ਆ। ਸੋ ਇੱਦਾਂ ਦੀ ਖਬਰ ਪਹੁੰਚੀ ਆ ਕਿ ਲਿਵਨ ਦੇ ਵਿੱਚ ਰਹਿੰਦੇ ਇੱਕ ਪ੍ਰੇਮਿਕਾ ਤੇ ਪ੍ਰੇਮੀ ਜਿਹੜਾ ਕਿ ਮੌਤ ਤੱਕ ਗੱਲ ਪਹੁੰਚ ਗਈ, ਕਤਲ ਕਰ ਦਿੱਤਾ, ਇਹ ਕਿਹੜੇ ਸ਼ਹਿਰ ਦੀ ਗੱਲ ਹੈ ਤੇ ਕਿੰਨਾ ਕੁ ਪਿਆਰ ਇਨੀਸ਼ੀਏਟਿਵ ਉਹਨਾਂ ਨੇ ਆਪਣਾ ਖਤਮ ਕਰ ਲਿਆ?
2: ਸੁਖੀ ਜੀ ਇਹ ਪਟਿਆਲਾ ਸ਼ਹਿਰ ਦੀ ਗੱਲ ਹੈ, ਪੰਜਾਬ ਦੇ ਪਾਤੜਾਂ ਇਲਾਕੇ ਤੋਂ। ਬੇਹੱਦ ਦੁਖਦਾਈ ਤੇ ਹੈਰਾਨ ਕਰਨ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ, ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀਗੇ ਦੋ ਪ੍ਰੇਮੀ ਪ੍ਰੇਮਿਕਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਹੜਾ ਮਤਲਬ ਉਹ ਦੇਣ ਤੋਂ ਬਾਅਦ ਜਿਹੜਾ ਪ੍ਰੇਮੀ ਸੀ ਉਹ ਤਾਂ ਭੱਜ ਗਿਆ ਸੁਖੀ ਜੀ, ਲੱਭਦੇ ਰਹੇ 10-12 ਦਿਨ ਕੁੜੀ ਨੂੰ, ਲਾਪਤਾ ਹੀ ਸਮਝੀ, ਲੱਭੀ ਨੀ ਤਾਂ ਮੁੜ ਕੇ ਪ੍ਰੇਮੀ ਨੇ ਆਪੇ ਜਾ ਕੇ ਪੁਲਿਸ ਨੂੰ ਦੱਸ ਦਿੱਤਾ ਜੀ ਸਾਹਮਣੇ ਪੇਸ਼ ਹੋ ਕੇ ਕਿ ਸਾਡੇ ਦੋਨਾਂ ਦੇ ਵਿੱਚ ਕੋਈ ਲੜਾਈ ਝਗੜਾ ਹੋ ਗਿਆ ਸੀ, ਮੈਂ ਗੱਲ ਘੁੱਟ ਕੇ ਮਾਰ ਦਿੱਤੀ ਹੈ ਤੇ ਨਹਿਰ ਦੇ ਵਿੱਚ ਸੁੱਟ ਦਿੱਤੀ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤਾਂ ਬੜੀਆਂ ਪਿਆਰ ਮੁਹੱਬਤ ਦੀਆਂ ਪੀਂਘਾਂ ਪੈਂਦੀਆਂ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ, ਇਹ ਕੋਈ ਸੁਖੀ ਜੀ ਪਹਿਲਾ ਮਾਮਲਾ ਨਹੀਂ ਪੰਜਾਬ ਦੇ ਕਈ ਇਲਾਕਿਆਂ ਤੋਂ। ਵੈਸੇ ਤਾਂ ਜਗ੍ਹਾ ਜਗ੍ਹਾ ਤੋਂ ਹੀ ਆਉਂਦੀਆਂ ਨੇ ਇਹੋ ਜਿਹੀਆਂ ਖਬਰਾਂ, ਪਰ ਹੈਰਾਨਗੀ ਹੁੰਦੀ ਆ ਵੀ ਸੱਚੀ ਮੁੱਚੀ ਵੀ ਪੰਜਾਬ ਤੋਂ ਬਹੁਤ ਰੇਅਰ ਐਸੀਆਂ ਖਬਰਾਂ ਜਿਹੜੀਆਂ ਆਉਂਦੀਆਂ ਸੀ, ਤਾਂ ਹੁਣ ਤਾਂ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਸ਼ਹਿਰ ਪਿੰਡ ਦੀ ਜਿਹੜੀ ਖਬਰ ਆ ਉਹ ਆਈ ਹੀ ਰਹਿੰਦੀ ਆ। ਹੁਣ ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਹੋਊਗੀ, ਮਾਰਨ ਨੂੰ ਦੇਖੋ ਕਿੱਦਾਂ ਦਿਲ ਕਰਦਾ, ਉਹ ਪਹਿਲਾਂ ਤਾਂ ਵੈਸੇ ਲੜਕੀ ਕਿਤੇ ਵਿਆਹੀ ਹੋਈ ਸੀ, ਉਹ ਲੜਕਾ ਦੱਸਦਾ ਵਾ ਕਿ ਉਹਨਾਂ ਦਾ ਪਰੇ ਪੰਚਾਇਤ ਪੈ ਕੇ ਜੋ ਵੀ ਸੀ ਨਿਬੜ ਗਿਆ ਸੀ, ਪਰ ਅਸੀਂ ਦੋਨੋਂ ਉਹਦੇ ਵੀ ਘਰਦਿਆਂ ਨੂੰ ਪਤਾ ਸੀ, ਮੇਰਿਆਂ ਨੂੰ ਵੀ ਪਤਾ ਸੀ, ਤੇ ਅਸੀਂ ਪਾਤੜਾਂ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ, ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਤੇ ਝਗੜੇ ਦੇ ਕਰਕੇ ਆ ਜਿਹੜੀ ਵਾਰਦਾਤ ਹੋ ਜਾਂਦੀ। ਇਸ ਤੋਂ ਬਿਨਾਂ ਵੀ ਸੁਖੀ ਜੀ 3-4 ਖਬਰਾਂ ਹੋਰ ਹੈਗੀਆਂ ਨੇ, ਪਰ ਇਹ ਹੀ ਖਬਰ ਜਿਹੜੀ ਬੜੀ ਲੰਬੀ ਹੋ ਜਾਣੀ, ਇੱਕ ਮਹਿਲਾ RTO ਦਾ ਵੀ ਕਤਲ ਕੀਤਾ ਗਿਆ ਵਾ, ਉਹ ਵੀ ਪ੍ਰੇਮੀ ਨੇ ਹੀ ਕੀਤਾ ਆ ਕਤਲ, ਉਹ ਭੋਪਾਲ ਦੀ ਖਬਰ ਆ, ਤੇ ਉਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਵੀ ਮਾਰ ਲਿਆ। ਸੋ ਕੀ ਕਹਿ ਸਕਦੇ, ਸਮਝ ਨੀ ਆਉਂਦੀ ਵੀ ਦੁਨੀਆਂ ਕਿੱਧਰ ਨੂੰ ਜਾ ਰਹੀ ਆ, ਰਹਿਣਾ ਵੀ ਨੀ ਆਉਂਦਾ, ਲੜਾਈ ਝਗੜੇ। ਦੇਖੋ ਪਹਿਲਾਂ ਸਿਆਣੇ ਲੋਕ ਸੁਖੀ ਜੀ ਕਹਿੰਦੇ ਹੁੰਦੇ ਸੀ, ਜਿੱਥੇ ਦੋ ਜੀ ਆ ਜੇ ਉਹਨਾਂ ਦੇ ਵਿੱਚ ਪਿਆਰ ਆ ਤਾਂ ਉੱਥੇ ਲੜਾਈ ਝਗੜਾ ਵੀ ਹੈਗਾ ਆ, ਤੇ ਉਹ ਲੜਾਈਆਂ ਝਗੜੇ ਕਰਦੇ ਵੀ ਪੋਤੜੇ ਪੜੋਤੜੀਆਂ ਵਾਲੇ ਹੋ ਜਾਂਦੇ ਸੀ, ਇੰਨੀ ਲੰਬੀ ਜ਼ਿੰਦਗੀ ਜਿਉਂਦੇ ਸੀ। ਤਾਂ ਹੁਣ ਤਾਂ ਮੈਨੂੰ ਲੱਗਦਾ ਵੀ ਥੋੜੇ ਕੁ ਦਿਨਾਂ ਦਾ ਹੀ ਰਿਸ਼ਤਾ ਰਹਿ ਜਾਂਦਾ ਜਾਂ ਕੁਝ ਕੁ ਮਹੀਨਿਆਂ ਦਾ, ਤੇ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ।
0: ਕੁਝ ਲਾਈਨਾਂ ਨੇ ਕਿਸੇ ਸ਼ਾਇਰ ਦੀਆਂ ਲਿਖੀਆਂ ਹੋਈਆਂ, ਕਹਿੰਦੇ ਨੇ ਕਿ ਮਰਨ ਤੋਂ ਡਰਦੇ ਹੋ ਬਾਦਸ਼ਾਹ, ਕਮਾਲ ਕਰਦੇ ਹੋ ਬਾਦਸ਼ਾਹ, ਕਿਸੇ ਨੂੰ ਮਾਰਨ ਦਾ ਸੋਚਦੇ ਹੋ ਤੇ ਕਿਸੇ ਤੇ ਮਰਦੇ ਹੋ ਬਾਦਸ਼ਾਹ।
2: ਬਿਲਕੁਲ ਸਹੀ ਗੱਲ, ਜਿਹੜੇ ਕਿਸੇ ਤੇ ਮਰਦੇ ਆ ਉਹੀ ਕਿਸੇ ਨੂੰ ਮਾਰਨ ਦਾ ਜਦੋਂ ਸੋਚ ਲੈਂਦੇ ਸੁਖੀ ਜੀ ਉਦੋਂ ਔਖਾ ਹੁੰਦਾ ਆ, ਹਨਾ।
0: ਹਾਂਜੀ,
2: ਕਿਸੇ ਨਾਲ ਦੁਸ਼ਮਣੀ ਹੋਣੀ ਉਹ ਵੱਖਰੀ ਗੱਲ, ਪਰ ਕੋਈ ਪਿਆਰ ਦੇ ਵਿੱਚ ਕਿਸੇ ਨੂੰ ਕਤਲ ਕਰ ਦਿੰਦਾ ਆ, ਉਹ ਬਹੁਤ ਕਹਿ ਸਕਦੇ ਆ ਵੀ ਘਾਤਕ ਸਿੱਧ ਹੁੰਦਾ ਆ
0: ਜੀ। ਹੁਣ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਜੀ। ਇੱਕ ਹੋਰ ਖਬਰਾਂ ਦਾ ਜਿਵੇਂ ਪਹਿਲਾਂ ਦੱਸਿਆ ਸੀ ਮਨਪ੍ਰੀਤ ਜੀ, ਕਾਫੀ ਲਿਸਟ ਪਹੁੰਚੀ ਆ, ਕਿਡਨੈਪਿੰਗ ਦੀ ਖਬਰ ਇੱਕ ਜਲੰਧਰ ਤੋਂ ਆਈ, ਇੱਕ ਬੱਚੇ ਨੂੰ ਲੈ ਕੇ ਉਹਦਾ ਵੱਡਾ ਖੁਲਾਸਾ ਕੀਤਾ ਗਿਆ, ਉਹ ਵੀ ਕੋਈ ਆਪਣਿਆਂ ਨੇ ਕੀਤਾ ਕਿ ਉਹ ਕੋਈ ਬਗਾਨੇ ਕਰ ਗਏ?
2: ਸੁਖੀ ਜੀ ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਇਲਾਕੇ ਦੀ ਖਬਰ ਸੀਗੀ। 4 ਸਾਲਾ ਕੇਸ਼ਵ ਜਿਹੜਾ ਨਾਮ ਦਾ ਲੜਕਾ ਨੂੰ ਕਿਡਨੈਪ ਕੀਤਾ ਗਿਆ ਸੀ, ਪੁਲਿਸ ਨੇ ਜਿਹੜਾ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੇ ਦੌਰਾਨ ਜੋ ਮਾਮਲੇ ਦੇ ਸਾਹਮਣੇ ਮਾਮਲੇ ਦੀ ਜਾਣਕਾਰੀ ਆਈ ਆ, ਉਹਦੇ ਚ ਇਹ ਪਤਾ ਲੱਗਿਆ ਕਿ ਬੱਚੇ ਨੂੰ ਜਿਹੜਾ ਸੀਗਾ ਚੁੱਕ ਲਿਆ ਗਿਆ ਸੀ। ਜਦੋਂ ਚੁੱਕੇ ਦੀ ਖਬਰ ਦੱਸੀ ਤਾਂ ਬੀਤੇ ਦਿਨਾਂ ਦੀ ਇਹ ਗੱਲ ਹੈ, ਉਹਨਾਂ ਨੇ ਚਾਰੇ ਪਾਸੇ ਜਿਹੜਾ ਸੀਗਾ ਨਾਕਾਬੰਦੀ ਕਰ ਦਿੱਤੀ। ਜਿਹੜੇ ਮੁਲਜ਼ਮ ਸੀਗੇ ਉਹ ਬੱਚੇ ਨੂੰ ਬੱਸ ਸਟੈਂਡ ਤੇ ਛੱਡ ਕੇ ਫਰਾਰ ਹੋ ਗਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਵਿੱਚ ਇੱਕਦਮ ਭਾਰੀ ਨਾਕਾਬੰਦੀ ਹੋ ਗਈ, ਸੋ ਨਿਕਲਦਿਆਂ ਵੀ ਉਹਨਾਂ ਨੇ ਟਾਈਮ ਲਾਉਣਾ ਸੀ, ਇੱਕਦਮ ਤਾਂ ਬੱਚਾ ਲੈ ਕੇ ਭੱਜ ਨਹੀਂ ਸੀ ਜਾਣਾ। ਸੋ ਉਹਨਾਂ ਦੇ ਵਿੱਚੋਂ ਇੱਕ ਅੱਧੇ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਉਹਨਾਂ ਨੇ ਕੀ ਖੁਲਾਸਾ ਕੀਤਾ ਕਿ ਬੱਚਾ ਅਸੀਂ 5 ਲੱਖ ਦੇ ਵਿੱਚ ਵੇਚਣਾ ਸੀਗਾ, ਤੇ 20,000 ਜਿਹੜੀ ਸਾਡੀ ਐਡਵਾਂਸ ਲੈਣ ਦੀ ਗੱਲ ਹੋਈ ਸੀਗੀ, ਪਰ ਜਦੋਂ ਸਾਨੂੰ ਪਤਾ ਲੱਗਿਆ ਤੇ ਜਿਹੜੀ ਸਾਡੀ ਯੋਜਨਾ ਹੈ ਉਹ ਕਾਮਯਾਬ ਨਹੀਂ ਹੋਈ ਤੇ ਅਸੀਂ ਬੱਚੇ ਨੂੰ ਜਿਹੜਾ ਬੱਸ ਸਟੈਂਡ ਤੇ ਛੱਡ ਕੇ ਭੱਜ ਗਏ। ਸੋ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਵਾਕ ਚੁੱਕਣੇ, ਵੇਚਣੇ ਜਾਂ ਕਿਡਨੈਪ ਕਰਕੇ ਪੰਜਾਬ ਤੋਂ ਬਾਹਰ ਭੇਜਣੇ ਕਿੰਨੇ ਸੌਖੇ ਨੇ। ਸੁਖੀ ਜੀ, ਪਹਿਲਾ ਮਾਮਲਾ ਨੀ, ਇਸ ਤੋਂ ਪਹਿਲਾਂ ਵੀ ਕਈ ਵੱਡੇ ਵੱਡੇ ਮੇਲਿਆਂ ਦੇ ਵਿੱਚ ਕਹਿ ਸਕਦੇ ਹਾਂ, ਗੁਰਪੁਰਬਾਂ ਦੇ ਵਿੱਚ ਬੱਚੇ ਕਿਡਨੈਪ ਹੁੰਦੇ ਆਏ ਨੇ। ਭਾਵੇਂ ਅਸੀਂ ਅੰਮ੍ਰਿਤਸਰ ਦੀ ਗੱਲ ਕਰ ਲਈਏ, ਭਾਵੇਂ ਅਸੀਂ ਜਲੰਧਰ ਦੀ ਗੱਲ ਕਰ ਲਈਏ, 7-8 ਸਾਲ ਪਹਿਲਾਂ ਜਲੰਧਰ ਦੇ BSF ਕਲੋਨੀ ਦੇ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀਗਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ। ਸੋ ਉੱਥੋਂ ਬੱਚਾ ਕਿਡਨੈਪ ਹੋ ਗਿਆ ਸੀਗਾ ਜਿਹੜਾ ਅਜੇ ਤੱਕ ਨੀ ਮਿਲਿਆ। ਸੋ ਰੋ ਰੋ ਕੇ ਉਸ ਪਰਿਵਾਰ ਦਾ ਜਿਹੜਾ ਬੁਰਾ ਹਾਲ ਸੀਗਾ। ਤੇ ਸੋ ਮੈਨੂੰ ਲੱਗਦਾ ਹੈ ਵੀ ਬੱਚਿਆਂ ਦੀ ਦੇਖਭਾਲ ਅਸੀਂ ਦਰਵਾਜ਼ੇ ਖੁੱਲੇ ਛੱਡ ਦਿੰਦੇ ਹਾਂ, ਬੱਚਿਆਂ ਨੂੰ ਸਾਈਕਲ ਦੇ ਦਿੰਦੇ ਹਾਂ, ਬਾਹਰ ਖੇਡਦੇ ਰਹਿੰਦੇ ਨੇ, ਆਪ ਅਸੀਂ TV ਮੋਬਾਈਲਾਂ ਤੇ ਲੱਗ ਜਾਂਦੇ ਹਾਂ। ਤਾਂ ਹੁਣ ਤਾਂ ਵੈਸੇ ਵੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਪਾਪੂਲਰ ਸ਼ੋਅ ਜਿਹੜਾ ਆ ਇੰਡੀਆ ਦਾ ਉਹ ਚੱਲ ਰਿਹਾ ਆ, ਉਹ ਸਾਰਾ ਯੂਟਿਊਬ ਤੇ ਚੈਨਲਾਂ ਤੇ ਵੀ ਆਉਂਦਾ, ਉਹ 24 hours ਵੀ ਲਾਈਵ ਚੱਲ ਰਿਹਾ। ਸੋ ਦੁਨੀਆਂ ਤਾਂ ਇੰਨੀ ਪਾਗਲ ਹੋਈ ਪਈ ਆ ਵੀ ਉਸ ਸ਼ੋਅ ਦੀ ਤਰ੍ਹਾਂ ਲੋਕਾਂ ਨੇ ਆਪਣੇ ਘਰ ਦਾ ਵੀ ਕਿਤੇ ਨਾ ਕਿਤੇ ਮਾਹੌਲ ਜਿਹੜਾ ਬਣਾਇਆ ਹੋਇਆ, ਜੋ ਲੜਾਈਆਂ ਝਗੜੇ ਉੱਥੇ ਦੇਖਦੇ, ਜੋ ਕੁਝ ਉੱਥੇ ਹੁੰਦਾ ਉਹ ਕੁਝ ਘਰਾਂ ਚ, ਪਰ ਜਿੰਨਾ ਗੱਲਾਂ ਦੇ ਵੱਲੇ ਧਿਆਨ ਦੇਣਾ ਬਣਦਾ ਆ ਉਧਰ ਧਿਆਨ ਨਹੀਂ ਦਿੰਦੇ।
0: ਸੋ ਮੈਂ ਕਹਿੰਦਾ ਜਿਹੜੇ ਚਲੋ ਬੱਚੇ ਖੇਡਦੇ ਆ, ਕਈ ਵਾਰੀ ਬੱਚੇ ਵੀ ਨਹੀਂ ਮਾਪਿਆਂ

0: ਆਪਾਂ ਵੀ ਚਲੋ ਕੋਈ ਗੱਲ ਨਹੀਂ, ਇਹ ਖਬਰ ਨਹੀਂ, ਇੱਕ ਜਨਰਲ ਨੌਲੇਜ ਵਾਲਾ, ਇਹ ਵੀ ਇੱਕ ਵਿਸ਼ਾ ਹੀ ਸਮਝ ਲਓ ਤੁਸੀਂ। ਅਸੀਂ ਵੀ ਜਵਾਕ ਹੁੰਦੇ ਸੀ, ਤੁਸੀਂ ਵੀ ਆਪਣੇ ਜ਼ਮਾਨੇ 'ਚ ਜਵਾਕ ਹੁੰਦੇ ਸੀ, ਤੁਹਾਡੇ ਤੋਂ ਪਹਿਲਾਂ ਵੀ ਜਵਾਕ ਹੁੰਦੇ ਸੀ, ਉਦੋਂ ਤਾਂ ਜਵਾਕ ਗਵਾਚਦੇ ਨਹੀਂ ਸੀ। ਦੇਖ ਲਓ ਉਦੋਂ ਕੋਈ ਕਿਡਨੈਪਿੰਗ ਨਹੀਂ ਸੀ ਹੁੰਦੀ, ਉਦੋਂ ਇਹ ਵੀ ਰਿਵਾਜ ਨਹੀਂ ਸੀ ਹੁੰਦਾ ਵੀ ਅੱਛਾ ਜਵਾਕਾਂ ਨੂੰ ਨਿੱਕੇ ਨਿੱਕੇ ਸਾਈਕਲ ਲੈ ਦਿਓ, ਨਿੱਕੀਆਂ ਨਿੱਕੀਆਂ ਕਾਰਾਂ ਲੈ ਦਿਓ, ਉਹ ਬਾਹਰ ਖੇਡਣਗੇ। ਕਿਉਂਕਿ ਸਾਡੇ ਘਰਾਂ ਦਾ ਮਾਹੌਲ ਹੀ ਇੰਨਾ ਵਧੀਆ ਹੁੰਦਾ ਸੀ, ਸਾਡੀਆਂ ਮਾਵਾਂ ਦੇ ਕੋਲ ਕੰਮ ਕਰਦਿਆਂ ਉਹ ਬਿਜ਼ੀ ਵੀ ਹੁੰਦੀਆਂ ਸੀ, ਉਹਨਾਂ ਕੋਲ ਅੱਜ ਦੀਆਂ ਮਾਵਾਂ ਨਾਲੋਂ ਜ਼ਿਆਦਾ ਕੰਮ ਵੀ ਹੁੰਦੇ ਸੀ। ਉਹਨਾਂ ਮਾਲ ਡੰਗਰ ਵੀ ਦੇਖਣਾ, ਚੌਂਕਾ ਚੁੱਲ੍ਹਾ ਵੀ ਸਾਂਭਣਾ, ਬਾਹਰ ਖੇਤੀ ਵੀ ਜਾਣਾ, ਪਰ ਉਹਨਾਂ ਜਵਾਕ ਵੀ ਦੇਖ ਲਓ ਦੇਖਣੇ, ਹਨਾ, ਕਿਸ ਤਰੀਕੇ ਨਾਲ ਸੰਭਾਲਣੇ। ਔਰ ਜਦੋਂ ਜਵਾਕ ਦੇ ਖੇਡਣ ਦਾ ਮਨ ਹੁੰਦਾ ਸੀ, ਉਹਨੂੰ ਖਿਡਾਉਣ ਵਾਲੇ ਬਹੁਤੇ ਹੁੰਦੇ ਸੀ। ਚਾਚੇ ਨੇ ਚੱਕ ਲਿਆ ਤਾਏ ਦੀ ਵਾਰੀ ਆ ਗਈ, ਤਾਏ ਨੇ ਚੱਕ ਲਿਆ ਭੂਆ ਦੀ ਵਾਰੀ ਆ ਗਈ, ਭੂਆ ਨੇ ਉਤਾਰਿਆ ਤੇ ਦਾਦੀ ਨੇ ਖਿਡਾ ਲਿਆ। ਤੇ ਹੁਣ ਕਿਤੇ ਨਾ ਕਿਤੇ ਜਵਾਕ ਗਵਾਚਣ ਦਾ ਰੀਜ਼ਨ ਵੀ ਮੈਨੂੰ ਲੱਗਦਾ ਸੁੱਖ ਜੀ ਸਭ ਤੋਂ ਵੱਡਾ ਇਹ ਆ ਕਿ ਜਵਾਕਾਂ ਨੂੰ ਸੰਭਾਲਣ ਵਾਲੇ ਹੀ ਨਹੀਂ ਰਹੇ।
1: ਜੀ ਮਨਪ੍ਰੀਤ ਜੀ, ਇਹ ਤਾਂ ਚਲੋ, ਕਿਉਂਕਿ ਵਾਕਈ ਇਹ ਜਿਹੜੀ ਚੀਜ਼ ਹੈ, ਕਿਉਂਕਿ ਇੱਥੇ ਵੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕਈ ਬੱਚੇ ਛੋਟੇ ਆ ਤੇ ਕੋਈ ਸਾਂਭਣ ਵਾਲਾ ਨਹੀਂ ਹੁੰਦਾ, ਤੇ ਉਹ ਜਦੋਂ ਬੱਚੇ ਨੂੰ ਬੈੱਡਰੂਮ 'ਚ ਪਾਉਂਦੇ ਆ ਤੇ ਉੱਥੇ ਇੱਕ ਛੋਟਾ ਜਿਹਾ ਕੈਮਰਾ ਲਾ ਦਿੰਦੇ ਆ, ਉਹ ਕੈਮਰਾ ਤੁਹਾਨੂੰ ਦੱਸਦਾ ਰਹਿੰਦਾ ਜੇ ਕੋਈ ਬੱਚੇ ਦੀ ਹਿਲਜੁਲ ਵੀ ਹੁੰਦੀ ਹੈ ਤੇ ਉਹ ਨਾਲ ਟੂੰ ਟੂੰ ਆਉਣ ਲੱਗ
2: ਜਾਂਦਾ, ਐਕਟੀਵਿਟੀ ਸਾਰੀ ਸ਼ੋਅ ਕਰਦਾ ਹੁੰਦਾ
0: ਜੀ।
1: ਤੇ ਉਹ ਚਿੱਪ ਪਾਉਣੀ ਕੋਈ ਵੱਡੀ ਗੱਲ ਨਹੀਂ ਹੈਗੀ ਬੱਚੇ ਦੇ, ਤੇ ਉਹ ਨਾਲੇ ਕਿਸੇ ਚਿੱਪ ਡਿਪਾਰਟਮੈਂਟ ਨਾਲ ਗੱਲ ਕਰਦੇ ਆ, ਨਾਲੇ ਇੱਕ ਬਿਜ਼ਨਸ ਵਧੂਗਾ। ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਜਿਹੜਾ ਉਹ ਬਹੁਤ ਜਲਦੀ ਆਉਣ ਜਾ ਰਿਹਾ, ਬਹੁਤ ਸਾਰੇ ਗਰੁੱਪ ਜਿਹੜੇ ਨੇ, ਬਹੁਤ ਸਾਰੇ ਜਥੇ ਜਿਹੜੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਜਾਂ ਗੈਰ ਸਿੱਖ ਨੇ, ਉਹ ਵੀ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੀ ਯਾਤਰਾ ਦੇ ਲਈ। ਅਗਰ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਲੱਗਦਾ ਕਿ ਤੁਸੀਂ ਦਰਸ਼ਨ ਕਰਨੇ ਚਾਹੁੰਦੇ ਹੋ ਤੇ ਜ਼ਰੂਰ ਸਾਡੇ ਨਾਲ ਸਾਂਝ ਪਾ ਲਿਓ 9057990999 ਤੇ, ਤਾਂ ਕਿ ਫਿਰ ਅਸੀਂ ਜਿਹੜੇ ਪਾਕਿਸਤਾਨ ਤੋਂ ਕੁਝ ਮਾਹਿਰ ਲੋਕ ਨੇ ਜਿਨ੍ਹਾਂ ਨੇ ਵੀਜ਼ਾ ਤੁਹਾਡਾ ਉਪਲਬਧ ਕਰਨਾ, ਤੁਹਾਨੂੰ ਰਹਿਣ ਦੇ ਲਈ ਉੱਥੇ ਰਹਿਸ਼ ਦਾ, ਸਿਕਿਉਰਿਟੀ ਦਾ ਸਾਰਾ ਕੁਝ ਅਸੀਂ ਉਹਨਾਂ ਨਾਲ ਗੱਲ ਕਰਵਾ ਸਕਦੇ ਹਾਂ। ਸੋ ਨਾਲ ਛੋਟੀ ਜਿਹੀ ਲੈ ਲਈਏ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਵਾਪਸ ਅਸੀਂ ਆ ਰਹੇ ਹਾਂ ਜੀ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਇੱਕ ਲਾਈਫ ਹੈ ਜਿਸੇ ਲਵ ਹੈ,
4: ਯੇ ਕਹਤੇ ਮੁਝਸੇ ਸਭ ਹੈ,
5: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਸ਼ੌਪ ਟੌਪਿੰਗਸ ਨਾਨ ਸਟਾਪ
4: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡਸ ਦੇ

0: 416-817-6500।
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
2: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नाइग्रा फॉल्स। कॉल 905-358-0864
2: 905-358-0864 Dhaba on the Falls।
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji
5: 647-822-9607। दोस्तों एक बार फिर वतन दूर स्वागत है। मनप्रीत हुरी साढ़े नाल जलंधर तो जुड़े हुए ने और साढ़े स्टूडियो च होर भी गेस्ट ने, वो भी आ गए ने, तो कुछ काम दी गल्लां बातां वो भी थोड़े नाल करनगे। ते पर साड़ी लाइन जिहड़ी इस टाइम क्योंकि समर जिहड़ी आ आलमोस्ट समाप्ति वल नूं जा रही है और विंटर दे विच फिर कम नहीं हुंदा कंस्ट्रक्शन दा, तुहानूं पता जे बाहर आउटडोर करना होवे ते इस टाइम तुहाडे लई सुनहरी मौका है। द मास्टर वाले बहुत सारे इहो जिहे तुहाडे लई बाहर कह लईए बरांडे, शैड, आउटडोर किचन कई कुछ बिल्ड करदे ने। समर दे विच काफी परिवारां ने उन्हां तों काम करवाया और इस टाइम अवनीत जी साडे नाल लाइन ते ने। जी आया नूं जी।
6: ਆਊਟਡੋਰ
7: ਬਿਲਕੁਲ ਜੀ, ਸਾਡੇ ਕੋਲ ਆਰਡਰ ਨੇ ਅਕਤੂਬਰ ਨਵੰਬਰ ਤੱਕ ਦੇ ਵੀ ਲੋਕੀ, ਕਿਉਂਕਿ ਨਾ ਫਾਲ ਵੀ ਇੱਕ ਆ ਰਹੀ ਹੈ ਤੇ ਫਾਲ ਦੇ ਵਿੱਚ ਜਦੋਂ ਲੀਵਸ ਗਿਰਦੀਆਂ ਨੇ ਤੇ ਸਾਰਿਆਂ ਦੇ ਵਿੰਡੋ ਵੈਲ ਜਿਹੜੇ ਹੈਗੇ ਨੇ ਬੇਸਮੈਂਟ ਦੇ ਉਹ ਭਰ ਜਾਂਦੇ ਆ, ਕੋਈ ਨੀ ਚਾਹੁੰਦਾ। ਤੇ ਹੁਣੇ ਲਾਈਕ ਐਵਰੀਬਡੀ ਹੁਣੇ ਸਭ ਨੂੰ ਬਣਾਉਣਾ ਹੈ ਵਿੰਡੋ ਵੈਲ ਦੇ ਨੂੰ, ਇੰਸਟਾਲੇਸ਼ਨ ਵਾਸਤੇ ਆ ਰਹੇ ਨੇ ਆਰਡਰ ਐਂਡ ਅਸੀਂ ਲੈ ਰਹੇ ਹਾਂ ਕਾਫੀ ਸਾਰੇ। ਐਂਡ ਇਹ ਸਭ ਤੋਂ ਪੋਪੂਲਰ ਹੈ ਤੇ ਜਿਨ੍ਹਾਂ ਦੀ ਬੇਸਮੈਂਟ ਚ ਲਾਈਕ ਟੈਨੈਂਟਸ ਰਹਿੰਦੇ ਨੇ ਉਹ ਵੀ ਬਰਫ ਗਿਰਨ ਤੋਂ ਪਹਿਲਾਂ ਪਹਿਲਾਂ ਚਾਹੁੰਦੇ ਨੇ ਕਿ ਉਹਨਾਂ ਦੇ ਬੇਸਮੈਂਟ ਦੀ ਐਂਟਰੈਂਸ ਕਵਰ ਹੋ ਜਾਏ ਤੇ ਆਪਣਾ ਦਰਵਾਜ਼ਾ ਲੱਗ ਰਿਹਾ ਅੱਗੇ ਤਾਂ ਕਿ ਪਾਣੀ ਵੀ ਨਾ ਅੰਦਰ ਜਾਏ, ਕਿਉਂਕਿ ਪਿਛਲੇ ਵਿੰਟਰ ਬਹੁਤ ਹੀ ਮਾੜਾ ਹਾਲ ਕੀਤਾ ਸੀ ਬਰਫ ਨੇ।
6: ਬਿਲਕੁਲ ਜੀ, ਇਹ ਮੇਰੇ ਖਿਆਲ ਜੇ ਵਿੰਡੋ ਤੁਹਾਡੀਆਂ ਕਵਰ ਹੋਣ ਜਾਂ ਬੇਸਮੈਂਟ ਦੀ ਐਂਟਰੈਂਸ ਕਵਰ ਹੋਵੇ ਤੇ ਸਿਟੀ ਵੀ ਤੁਹਾਨੂੰ ਤੁਹਾਡੇ ਘਰ ਨੂੰ ਉਹ ਜਿਹੜਾ ਉਹ ਲਾਈਕ ਕਰਦੀ ਆ, ਉਹ ਵੀ ਕਹਿੰਦੇ ਆ ਕਿ ਬਾਈ ਲਾ ਆ।
7: ਬਿਲਕੁਲ, ਐਬਸੋਲਿਊਟਲੀ ਐਬਸੋਲਿਊਟਲੀ ਹਾਂਜੀ। ਤੇ ਰੇਲਿੰਗ ਜਿਨ੍ਹਾਂ ਦੀ ਪੁਰਾਣੀ ਹੋ ਰਹੀ ਹੈ ਉਹ ਵੀ ਅਗਰ ਬਾਏ ਪਰਮਿਟਸ ਐਂਡ ਸਾਰਾ ਕੁਛ ਚੇਂਜ ਕਰਾਉਣਾ ਚਾਹੁੰਦੇ ਨੇ ਉਹ ਵੀ ਸਾਡੇ ਕੋਲ ਆਪਸ਼ਨ ਹੈਗਾ। ਪੋਰਚ ਦੀ ਰੇਲਿੰਗ ਹੋ ਗਈ ਜਾਂ ਬੈਕ ਯਾਰਡ ਦੀ ਰੇਲਿੰਗ ਹੋ ਗਈ ਉਹ ਵੀ ਆਪਸ਼ਨ ਹੈ, ਫੈਂਸ ਦਾ ਵੀ ਆਪਸ਼ਨ ਹੈ ਤੇ ਉਹ ਵੀ ਲੋਕੀ ਲਗਵਾ ਰਹੇ ਨੇ।
6: ਸੋ ਨੰਬਰ ਹੈ 4370 ਦੇ ਉੱਤੇ ਤੁਸੀਂ ਕਾਲ ਕਰ ਲਓ, ਇਹਨਾਂ ਨਾਲ ਅਪੁਆਇੰਟਮੈਂਟ ਬਣਾ ਲਓ ਜਿੱਥੇ ਵੀ ਤੁਸੀਂ ਰਹਿੰਦੇ ਹੋ, ਭਾਵੇਂ ਤੁਸੀਂ ਵਿੰਡਜ਼ਰ ਰਹਿੰਦੇ ਹੋ, ਕਿਚਨਰ ਰਹਿੰਦੇ ਹੋ, ਆਸ਼ਵਾ ਰਹਿੰਦੇ ਹੋ, ਤੁਸੀਂ ਟੋਰਾਂਟੋ ਰਹਿੰਦੇ ਹੋ, ਬ੍ਰੈਂਪਟਨ ਰਹਿੰਦੇ ਹੋ, ਨਾਗਰਾ ਫਾਲ, ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਹਾਡਾ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਕਰਕੇ ਅਪੁਆਇੰਟਮੈਂਟ ਬਣਾ ਕੇ ਤੁਹਾਨੂੰ ਦੱਸਣਗੇ ਕਿ ਕਿੰਨੀ ਦੇਰ ਦੇ ਵਿੱਚ ਹੋ ਜਾਏਗਾ। 4379552220। ਸੋ ਅਮਨੀਤ ਜੀ, ਕੋਈ ਇਹਨਾਂ ਦਿਨਾਂ ਦੇ ਵਿੱਚ ਤੁਹਾਡੀ ਕੰਪਨੀ ਕੁਛ ਸਪੈਸ਼ਲ ਵੀ ਕਰ ਰਹੀ ਹੈ, ਕੁਝ ਡਿਸਕਾਊਂਟ ਵੀ ਦੇ ਰਹੀ ਹੈ?
7: ਹਾਂਜੀ, ਜਿਹੜੇ ਜਿਨ੍ਹਾਂ ਨੇ ਵਿੰਟਰ ਤੋਂ ਪਹਿਲਾਂ ਪਹਿਲਾਂ ਕੰਮ ਕਰਵਾਉਣਾ ਹੈ 10% ਅਸੀਂ ਦੇ ਰਹੇ ਹਾਂ ਫੋਰ ਦਾ ਬੇਸਮੈਂਟ ਔਨਿੰਗ ਤੇ ਬੇਸਮੈਂਟ ਨੂੰ ਚਾਰੋਂ ਪਾਸੇ ਕਵਰ ਕਰਨ ਦਾ, ਜਿਹੜਾ ਸਿਰਫ ਔਨਿੰਗ ਦੀ ਕੋਸਟ ਦੇ ਵਿੱਚ ਤੁਸੀਂ ਸਮਝੋ ਕਿ 3 ਪਾਸੇ ਹੋਰ ਕਵਰ ਵੀ ਲੱਗ ਜਾਂਦਾ ਤੇ ਲਾਈਕ ਅਪ ਟੂ 10% ਡਿਸਕਾਊਂਟ ਹੈਗਾ
6: ਜੀ। ਮੈਂ ਨੰਬਰ ਇੱਕ ਵਾਰੀ ਫਿਰ ਦੇ ਦੇਣਾ 4379552220 ਤੇ ਕਾਲ ਕਰ ਲੈਣੀ। ਹੋਰ ਕੁਝ ਕਹਿਣਾ ਚਾਹੁੰਦੇ ਹੋ?
7: ਬਿਲਕੁਲ ਸੁਖੀ ਜੀ, ਸਾਡੇ ਲਿਸਨਰ ਵਾਸਤੇ ਇੱਕ ਹੋਰ ਚੀਜ਼, ਜਿਨ੍ਹਾਂ ਨੇ ਅਗਲੇ ਸਾਲ ਲਗਜ਼ਰੀ ਆਊਟਡੋਰ ਕਿਚਨ ਲਗਵਾਉਣੇ ਆ ਆਪਣੇ ਬੈਕਯਾਰਡ ਦੇ ਵਿੱਚ, ਉਹਨਾਂ ਦੇ ਲਈ ਇੱਕ ਵਾਈਨ ਕੂਲਰ ਉਹਦੇ ਵਿੱਚ ਅਸੀਂ ਐਡ ਕਰ ਰਹੇ ਹਾਂ ਉਹਨਾਂ ਦੇ ਕੋਰਟ ਦੇ ਵਿੱਚ ਫ੍ਰੀ ਆਫ ਕੋਸਟ, ਐਂਡ ਉਹਨਾਂ ਦੀ ਅਸੀਂ ਬੁਕਿੰਗ ਸਟਾਰਟ ਕਰਤੀ ਹੈ ਫੋਰ ਨੈਕਸਟ ਈਅਰ ਮੇ, ਤੇ ਜਿਨ੍ਹਾਂ ਨੇ ਵੀ ਬਣਵਾਉਣੇ ਹੈ ਉਹ ਵੀ ਰੀਚ ਆਊਟ ਕਰ ਸਕਦੇ ਨੇ, ਸਪੈਸ਼ਲੀ ਲਗਜ਼ਰੀ ਆਊਟਡੋਰ ਕਿਚਨ, ਕਿਉਂਕਿ ਉਹਦੇ ਵਿੱਚ ਮਟੀਰੀਅਲ ਪ੍ਰੀ ਆਰਡਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਦਾ ਮੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਕਿਚਨ ਰੈਡੀ ਕਰ ਦਾਂਗੇ।
6: ਵਾਹ ਜੀ ਵਾਹ, ਤੋ ਜੇਕਰ ਇਸ ਸਾਲ ਬੁਕਿੰਗ ਲੈਂਦੇ ਆ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਜਿਹੜਾ ਵਾਈਨ ਕੂਲਰ ਉਹਨਾਂ ਨੂੰ ਬਿਲਕੁਲ ਫ੍ਰੀ ਦੇਵੋਗੇ?
7: ਬਿਲਕੁਲ ਬਿਲਕੁਲ।
6: 4379552220 ਦੇ ਉੱਤੇ ਤੁਸੀਂ ਜੀ ਆਪਣੀ ਬੁਕਿੰਗ ਲੈ ਲਓ ਨੈਕਸਟ ਈਅਰ ਦੇ ਲਈ ਵੀ, ਜੇ ਇਸ ਸਾਲ ਨਹੀਂ ਕਰਾਉਣਾ ਚਾਹੁੰਦੇ ਤੇ ਅਗਲੇ ਸਾਲ ਵੀ ਤੁਹਾਨੂੰ ਜਿਹੜਾ ਹੈਗਾ ਹੁਣ ਤੋਂ ਡਿਸਕਾਊਂਟ ਮਿਲੇਗਾ। ਸੋ ਬਹੁਤ ਬਹੁਤ ਧੰਨਵਾਦ ਜੀ।
7: ਥੈਂਕ ਯੂ
6: ਜੀ। ਇੱਕ ਵਾਰੀ ਫਿਰ ਦੱਸਦਾ, 9057999 ਸਾਡਾ ਨੰਬਰ ਹੈ, 7990999, 905-799-0999 ਨੰਬਰ ਹੈ, ਤੇ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਜਿਹੜਾ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਜੀ, ਇਹ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ। ਗ੍ਰੇਟ ਪੰਜਾਬ ਦੇ ਵਿੱਚ ਹੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਹੈ। ਗੌਰਮੈਂਟ ਦੀਆਂ ਗ੍ਰਾਂਟਸ, ਗੌਰਮੈਂਟ ਤੋਂ ਫੰਡਿੰਗ, ਜਾਂ ਕਿਸੇ ਤਰੀਕੇ ਨਾਲ ਆਪਣਾ ਵਧੀਆ ਫਿਊਚਰ ਬਣਾਉਣ ਲਈ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕੋਰਸ ਕਰਨਾ ਚਾਹੁੰਦੇ ਹੋ, 6474991009 ਦੇ ਉੱਤੇ ਤੁਸੀਂ ਕਾਲ ਜਿਹੜੀ ਆ ਉਹ ਕਰ ਸਕਦੇ ਹੋ ਜੀ।
8: ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਅੱਖਾਂ ਦਾ ਇਲਾਜ ਕਰਾਉਣਾ ਹੈ ਜਾਂ ਰੂਟੀਨ ਆ ਚੈੱਕਅਪ ਕਰਾਉਣਾ, ਜਾਂ ਤੁਸੀਂ ਡਿਜ਼ਾਈਨਰ ਫਰੇਮਸ ਬਣਵਾਉਣੇ ਨੇ, ਕੰਟੈਕਟ ਲੈਂਸਿਸ, ਕਲਰਡ ਲੈਂਸਿਸ, ਡੇਲੀ ਵੇਅਰ ਵਾਲੇ ਲੈਣੇ ਆ, ਤਾਂ ਤੁਸੀਂ ਬਿਲਕੁਲ ਗੱਲਬਾਤ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜੀ ਜੀ ਕਰ ਸਕਦੇ ਆ। ਇਹਨਾਂ ਦਾ ਨੰਬਰ 905-460-8888 'ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਪ੍ਰੋਗਰਾਮ ਦਾ ਇਹ ਹਿੱਸਾ ਕੁਇਕ ਫਿਕਸ ਮਾਸਟਰ ਵਾਲਿਆਂ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ। ਤੁਸੀਂ ਕਿਸੇ ਤਰੀਕੇ ਦੀ ਵੀ ਇੰਸਟਾਲੇਸ਼ਨ ਕਰਾਉਣੀ ਆ, ਕੋਈ ਰਿਪੇਅਰ ਸਰਵਿਸਿਜ਼, ਭਾਵੇਂ ਫਰਿੱਜ ਜਾਂ ਡਿਸ਼ਵਾਸ਼ਰ, ਡਰਾਇਰ, ਅਵਨ, ਸਟੋਵ, ਤੇ ਬਿਲਕੁਲ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ ਤੇ ਘਰ ਆ ਕੇ ਤੁਹਾਡੇ ਜਿਹੜੀ ਹੈ ਜੀ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਇਹਨਾਂ ਦਾ ਨੰਬਰ ਹੈਗਾ 9052262425 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਵੀ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ, ਕਿਉਂਕਿ ਫਰਾਈਡੇ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਕਿਉਂਕਿ ਉਹਨਾਂ ਦੇ ਓਪਨ ਹਾਊਸ ਸੀਗਾ ਸੈਟਰਡੇ, ਤੇ ਬਹੁਤ ਸਾਰਾ ਬਹੁਤ ਹੀ ਵਧੀਆ ਉਹਨਾਂ ਨੂੰ ਵੀ ਰਿਸਪੋਂਸ ਮਿਲਿਆ। ਉਹਦੇ ਲਈ ਸਾਡੇ ਸਾਰੇ ਭੈਣ ਭਰਾ ਜਿਹੜੇ ਸੁਣਦੇ ਆ, ਥੈਂਕ ਯੂ ਸੋ ਮੱਚ ਕਿ ਤੁਸੀਂ ਉੱਥੇ ਪਹੁੰਚੇ। ਤੇ ਨਾਲ ਦੀ ਨਾਲ ਹੁਣ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਕਿਸੇ ਤਰੀਕੇ ਦਾ ਵੀ ਇਹਨਾਂ ਕੋਲੋਂ ਕੋਰਸ ਕਰਦੇ ਆ, ਭਾਵੇਂ ਪਰਸਨਲ ਸਪੋਰਟ ਵਰਕਰ ਦਾ, ਜਾਂ ਮੈਡੀਕਲ ਆਫਿਸ ਅਸਿਸਟੈਂਟ, ਜਾਂ ਕੋਈ ਫੂਡ ਸਰਵਿਸ ਦੇ ਰਿਲੇਟਡ, ਅਕਾਊਂਟਿੰਗ ਰਿਲੇਟਡ, ਤੇ ਤੁਹਾਨੂੰ ਉਹਦੇ ਤੇ ਵੀ ਜਿਹੜਾ ਜੀ ਪਰ ਸਮੈਸਟਰ ਕਾਫੀ ਫੀਸ ਦਾ ਡਿਸਕਾਊਂਟ ਮਿਲ ਸਕਦਾ ਹੈ। ਤੁਸੀਂ ਗੱਲਬਾਤ ਕਰਨੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ, 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ।
6: ਔਰ ਇੱਕ ਵਾਰੀ ਫਿਰ ਦੱਸਦਾ ਜੀ, ਅਗਰ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਹੈ, ਕੰਮ ਦੀ ਭਾਲ ਦੇ ਵਿੱਚ ਹੋ, ਤੁਸੀਂ ਡੇਲੀ ਘਰ ਵਾਪਸ ਆਉਣਾ ਤਾਂ ਵੀ ਕੰਮ ਮਿਲ ਸਕਦਾ, ਜੇ ਟੀਮ ਦੇ ਨਾਲ ਕੰਮ ਕਰਨਾ ਤਾਂ ਵੀ ਮਿਲ ਸਕਦਾ, ਪੇ ਤੁਸੀਂ ਵੀਕਲੀ ਲੈਣੀ ਤਾਂ ਵੀ ਹੋ ਸਕਦੀ ਹੈ, ਜੇ ਚਾਹੁੰਦੇ ਹੋ ਡੇਲੀ ਤੁਹਾਨੂੰ ਪੇ ਮਿਲੇ ਤਾਂ ਵੀ ਹੋ ਸਕਦੀ ਆ। ਬਹੁਤ ਵੱਡੀ ਕੰਪਨੀ ਨੂੰ ਬਹੁਤ ਸਾਰੇ ਡਰਾਈਵਰਾਂ ਦੀ ਲੋੜ ਹੈ, ਨੰਬਰ ਨੋਟ ਕਰ ਲਓ 6474-302-8071। ਸੋ ਮਨਪ੍ਰੀਤ ਜੀ, ਸਾਡੇ ਸਟੂਡੀਓ ਚ ਸ਼ਾਹ ਸਾਹਿਬ ਵੀ ਆਏ ਨੇ, ਕੁਝ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ। ਇੱਕ ਚਾਹੁੰਦੇ ਹਾਂ ਖਬਰ ਸਾਂਝੀ ਕਰਦੇ ਹਾਂ ਕਿ ਜਿਹੜੇ ਚੋਰ ਨੇ ਉਹ ਕਿੱਡਾ ਕਿੱਡਾ ਵੱਡਾ ਰਿਸਕ ਲੈਂਦੇ ਆ। ਅੱਗੇ ਸੁਣਿਆ ਸੀਗਾ ਕਿ ਜਿਹੜਾ ਪਿੰਡਾਂ ਦੇ ਵਿੱਚੋਂ ਟਰਾਂਸਮਿਸ਼ਨ ਲਾ ਕੇ ਉਹ ਵੇਚ ਦਿੰਦੇ ਆ, ਤਾਂਬੇ ਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਉਹ ਵੱਢ ਕੇ ਵੇਚ ਦਿੰਦੇ ਆ, ਵੀ ਭਾਵੇਂ ਬਿਜਲੀ ਉੱਚ ਹੋਵੇ ਤਾਂ ਵੀ ਨਹੀਂ ਡਰਦੇ। ਪਰ ਅੱਜ ਜਿਹੜੀ ਖਬਰ ਪਹੁੰਚੀ ਹੈ ਜੇ ਟ੍ਰੈਫਿਕ ਲਾਈਟਾਂ ਦੀਆਂ ਤਾਰਾਂ ਲਾ ਕੇ ਲੈ ਗਿਆ ਵੇਚਣ ਲਈ।
9: ਸੁਖੀ ਜੀ, ਇਹ ਪੰਜਾਬ ਦੇ ਜਲੰਧਰ ਤੋਂ BMC ਚੌਂਕ ਦੀ ਖਬਰ ਆ, ਜਿੱਥੇ ਅਣਪਛਾਤੇ ਨੌਜਵਾਨ ਜਿਹੜੇ ਨੇ ਬੀਤੀ ਰਾਤ 10 ਵਜੇ ਦੇ ਕਰੀਬ ਤਾਰਾਂ ਕੱਟ ਕੇ ਚੋਰੀ ਕਰਕੇ ਲੈ ਜਾਂਦੇ ਨੇ। ਸਿਗਨਲ ਜਿਹੜਾ ਠੱਪ ਪਿਆ ਹੈ BMC ਚੌਂਕ ਦਾ, ਕਾਫੀ ਜ਼ਿਆਦਾ ਉੱਥੇ ਟ੍ਰੈਫਿਕ। ਅੱਜ ਮੈਂ ਵੀ ਉੱਥੋਂ ਦੀ ਗੁਜ਼ਰੀ ਤਾਂ ਉਹ ਸਾਰਿਆਂ ਨੂੰ ਵਾਰੀ ਵਾਰੀ ਜਿਹੜੀ ਸੀ ਟ੍ਰੈਫਿਕ ਪੁਲਿਸ ਲੰਘਾ ਰਹੀ ਸੀ। ਸੋ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੇ CCTV ਕੈਮਰਿਆਂ ਤੋਂ ਸਾਰੀ ਘਟਨਾ ਦੀ ਫੁਟੇਜ ਜਿਹੜੀ ਸੁੱਖੀ ਜੀ ਇਕੱਠੀ ਕਰਕੇ ਡਿਜੀਟਲ ਪਲੇਟਫਾਰਮ ਤੇ ਸ਼ੇਅਰ ਕਰ ਦਿੱਤੀ ਗਈ ਆ, ਤੇ ਜਨਤਾ ਨੂੰ ਅਪੀਲ ਕੀਤੀ ਆ ਪ੍ਰਸ਼ਾਸਨ ਨੇ ਕਿ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਪਛਾਣ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ, ਤੇ ਆਪ ਵੀ ਉਹ ਕਰ ਰਹੇ ਨੇ, ਤੇ ਜਲਦੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਜਾਵੇ, ਤਾਂ ਜੋ ਹੋਰ ਕਿਤੇ ਵੀ ਜਾਂ ਸ਼ਹਿਰ ਦੇ ਕਿਸੇ ਵੀ ਪਾਸੇ ਜਿਹੜੀ ਆ ਇਹੋ ਜਿਹੀ ਘਟਨਾ ਨਾ ਵਾਪਰੇ, ਤੇ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ। ਸੋ ਚੋਰ ਨੇ ਸੁੱਖੀ ਜੀ ਹੌਸਲੇ ਬੁਲੰਦ ਹੈ, ATM ਚੁੱਕ ਕੇ ਲੈ ਜਾਂਦੇ ਨੇ, ਤਾਂ ਫਿਰ ਤਾਰਾਂ ਨੇ ਟ੍ਰਾਂਸਫਾਰਮ ਉਤਾਰ ਕੇ ਲੈ ਜਾਂਦੇ ਨੇ, ਚੋਰਾਂ ਦਾ ਘਟਾਪਾ ਵੀ ਬੜਾ ਬੁਰੀ ਤਰ੍ਹਾਂ ਚੜ੍ਹਦਾ ਹੋਇਆ ਇਸ ਵਾਰੀ ਤੇ ਜਦੋਂ ਮੋਟਰਾਂ ਤੇ ਸਟਾਰਟਰ ਚੋਰੀ ਕੀਤੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਨੇ ਫਿਰ ਰਾਖੀਆਂ ਕਰਕੇ ਪਹਿਰੇ ਲਗਾ ਕੇ ਜਿਹੜਾ ਚੋਰਾਂ ਨੂੰ ਕੁੱਟਿਆ ਵੀ ਬੁਰੀ ਤਰੀਕੇ ਦੇ ਨਾਲ ਉਹਨਾਂ ਤੋਂ ਬਰਾਮਦ ਵੀ ਕੀਤੀਆਂ ਗਈਆਂ ਚੀਜ਼ਾਂ ਪਰ ਟੁੱਟੀਆਂ ਹੋਈਆਂ ਕਬਾੜ ਦੇ ਰੂਪ ਦੇ ਵਿੱਚ ਤੇ ਦੇਖੋ ਹੁਣ ਇਹ ਚੋਰ ਕਦੋਂ ਕੁ ਲੱਭਦੇ ਕਦੋਂ ਕੁ ਨਹੀਂ ਪਰ ਜਲੰਧਰ ਦਾ BMC ਚੌਂਕ ਤੁਹਾਨੂੰ ਪਤਾ ਮੇਨ ਚੌਂਕ ਆ ਵੱਡਾ ਚੌਂਕ ਆ ਟ੍ਰੈਫਿਕ ਵੀ ਕਾਫੀ ਜ਼ਿਆਦਾ ਹੁੰਦੀ ਹੈ ਤੇ ਲਾਈਟਾਂ ਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਇਸ ਵਕਤ ਉੱਤੇ ਆ ਰਹੀ ਹੈ
6: ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਹੁਣ ਆਪਣੀ ਗੱਲ ਕੱਲ ਨੂੰ ਹੋਵੇਗੀ
9: ਕਿਉਂਕਿ
6: ਤੁਸੀਂ ਵੀ ਗੁੱਡ ਨਾਈਟ ਔਰ ਦੇਖੋ ਆਸ ਪਾਸ ਕਿਤੇ ਚੋਰ ਤੁਹਾਡੀਆਂ ਨੇ ਬਿਜਲੀ ਦੀਆਂ ਤਾਰਾਂ ਲਾ ਕੇ ਲੈ 9057990999 ਸਾਡਾ ਨੰਬਰ ਹੈ ਅਗਰ ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਨਾਲ ਹੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਦੀਵਾਲੀ ਆ ਰਹੀ ਹੈ ਦੀਵਾਲੀ ਸਪੈਸ਼ਲ ਕੋਈ ਸੇਲ ਲਾਉਣੀ ਚਾਹੁੰਦੇ ਹੋ ਟੈਲੀਵਿਜ਼ਨ ਦੇ ਰਾਹੀਂ ਅਸੀਂ ਤੁਹਾਡੀ ਮਦਦ ਕਰਾਂਗੇ ਰੇਡੀਓ ਦੇ ਰਾਹੀਂ ਅਸੀਂ ਉਸਨੂੰ ਪ੍ਰਮੋਟ ਕਰਾਂਗੇ ਨੰਬਰ ਬੜਾ ਈਜ਼ੀ ਹੈ 9057990999
8: ਬਿਲਕੁਲ ਜੀ ਔਰ ਅਸੀਂ ਦੱਸ ਦਈਏ ਕਿ ਅਸੀਂ ਰੀਅਲ ਸਟੇਟ ਦਾ ਵੀ ਕੰਮ ਜਿਹੜਾ ਜੀ ਕਰਦੇ ਹੈਗੇ ਹਾਂ ਮੈਂ ਲਾਸਟ ਦੱਸਿਆ ਸੀ ਫਰਾਈਡੇ ਵੀ ਕਾਫੀ ਕਾਲਸ ਆਈਆਂ ਸੀਗੀਆਂ ਕਿ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਜੀ ਯੂਨਿਟ ਹੈਗੀ ਹੈ ਪਲਾਜ਼ੇ ਦੇ ਵਿੱਚ ਹਾਈਵੇ 10 ਐਂਡ ਮੇਫਿਲ ਤੇ ਸਾਡੇ ਕਿਸੇ ਵੀ ਭੈਣ ਭਰਾ ਨੇ ਆਪਣਾ ਕਿਸੇ ਤਰੀਕੇ ਦਾ ਵੀ ਜਿਹੜਾ ਜੀ ਵਪਾਰ ਕਰਨਾ ਚਾਹੁੰਦੇ ਆ ਤੇ ਬਿਲਕੁਲ ਤੁਸੀਂ ਇਸ ਯੂਨਿਟ ਨੂੰ ਅੱਜ ਲੈ ਕੇ 2 ਸਾਲ ਬਾਅਦ ਇਹਦੀ ਜਿਹੜੀ ਜੀ ਕਲੋਜ਼ਿੰਗ ਆ ਸੋ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ 416-881-7070 416-881-7070 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਅੱਜ ਦਾ ਪ੍ਰੋਗਰਾਮ ਕੀਆ 427 QEW ਦੀ ਸਹਿਯੋਗਨਾ ਵੀ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ ਵਧੀਆ ਸ਼ਾਨਦਾਰ ਕੀਆ ਦੀਆਂ ਗੱਡੀਆਂ ਲੈਣੀਆਂ ਚਾਹੇ ਹਾਈਬ੍ਰਿਡ ਲੈਣੀਆਂ ਜਾਂ ਕੋਈ ਲੇਟੈਸਟ ਜਿਹੜੀ ਜੀ ਈਵੀ ਗੱਡੀਆਂ ਲੈਣੀਆਂ ਹੈ ਤੇ ਗੱਲਬਾਤ ਤੁਸੀਂ ਜਿਹੜਾ ਜੀ ਕੀਆ 427 QEW ਦੇ ਨਾਲ ਕਰ ਸਕਦੇ ਹਾਂ ਔਰ ਅੱਜ ਦਾ ਪ੍ਰੋਗਰਾਮ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਰਵਿਸਿਜ਼ ਲੈਣੀਆਂ ਹੈ ਤੇ ਗੱਲਬਾਤ ਹੋ ਸਕਦੀ ਹੈ 9056739000 ਤੇ ਤੁਸੀਂ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹਾਂ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਜੀ ਸਹਿਯੋਗ ਨਾਲ ਵੀ ਤੁਹਾਡੇ ਤਾਂ ਪੇਸ਼ ਕਰ ਰਹੇ ਹਾਂ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਭਾਵੇਂ ਤੁਸੀਂ ਫਸਟ ਟਾਈਮ ਜਿਹੜੀ ਹੈ ਜੀ ਆਪਣੇ ਬੱਚਿਆਂ ਦੀ RESP ਕਰਵਾ ਰਹੇ ਜਾਂ ਕੋਈ ਟਰੈਵਲ ਇੰਸ਼ੋਰੈਂਸ ਲੈਣੀ ਆ ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਆ ਹਰਪ੍ਰੀਤ ਸੈਣੀ ਜੀ ਦੇ ਨਾਲ 416-817-6500 ਤੇ ਔਰ ਬਿਲਕੁਲ ਜੀ ਜਿੱਦਾਂ ਕਿ ਸੁਖੀ ਜੀ ਦੱਸ ਕੇ ਹਟੇ ਨੇ ਦੀਵਾਲੀ ਆ ਰਹੀ ਹੈ ਕਿਉਂਕਿ ਅਸੀਂ ਦੀਵਾਲੀ ਤੇ ਬੀ ਆਲਵੇਜ ਬੈਸਟ ਤੋਂ ਬੈਸਟ ਜਿਹੜੇ ਜੀ ਬਿਜ਼ਨਸ ਪ੍ਰਮੋਸ਼ਨਲ ਪੈਕੇਜਸ ਜਿਹੜੇ ਜੀ ਲਾਏ ਹੁੰਦੇ ਆ ਤੇ ਤੁਸੀਂ ਸਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਅਸੀਂ ਲਾਈਵ ਲੋਕੇਸ਼ਨ ਵੀ ਜਿਹੜਾ ਹੈ ਜੀ ਡਨ ਕਰਦੇ ਹਾਂ ਪ੍ਰਮੋਟ ਕਰਦੇ ਨਾਲ ਦੀ ਨਾਲ ਸਾਡੀ IPTV ਹੈ ਜਿਹੜੀ 24 ਘੰਟੇ 24/7 ਚੱਲਦੀ ਰਹਿੰਦੀ ਹੈ ਅਸੀਂ ਉੱਥੇ ਵੀ ਤੁਹਾਡਾ ਵਪਾਰ ਜਿਹੜਾ ਜੀ ਪ੍ਰਮੋਟ ਕਰਕੇ ਦੇਵਾਂਗੇ ਸੋ ਬਿਲਕੁਲ ਜੀ ਤੁਸੀਂ ਇਹ ਮੌਕਾ ਸਾਨੂੰ ਜ਼ਰੂਰ ਦੇ ਸਕਦੇ ਹਾਂ ਇਸ ਚੀਜ਼ ਤੇ ਗੱਲਬਾਤ ਕਰਨ ਲਈ ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਬਿਲਕੁਲ ਜੀ ਕੁਛ ਕੁ ਜਿਹੜੀਆਂ ਜੀ ਨਿਊਜ਼ ਵੀ ਆਪਾਂ ਜ਼ਰੂਰ ਸਾਂਝੀਆਂ ਕਰਦੀ ਹੈ ਜਿੱਥੇ ਕਿ ਅੱਜ ਟਰੁੱਥ ਸੋਸ਼ਲ ਜਿਹੜਾ ਹੈ ਜੀ ਉਹਦੇ ਤੇ ਡੋਨਲਡ ਟਰੰਪ ਨੇ ਜਿਹੜਾ ਹੈ ਜੀ ਉਹਨਾਂ ਨੇ ਬੋਲਿਆ ਹੈ ਕਿ ਉਹ ਜਿਹੜੀ ਜੀ ਡੀਲ ਤੇ ਕੰਮ ਕਰ ਰਹੇ ਨੇ ਮੈਸਿਵ ਡੀਲ ਟੂ ਪਰਚੇਸ ਪੋਟੈਸ਼ ਫਰੋਮ ਬੈਲਾਰਸ ਤੇ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਕੈਨੇਡਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਹੁਤ ਸਸਤਾ ਮਿਲ ਰਿਹਾ ਐਸ ਕੰਪੇਅਰ ਟੂ ਕੈਨੇਡਾ ਕਿਉਂਕਿ ਉਹ ਕਹਿੰਦੇ ਕਿ ਕਰੰਟਲੀ ਜੋ ਵੀ ਅਸੀਂ ਉਹਨਾਂ ਨੂੰ ਪੇ ਕਰ ਰਹੇ ਹਾਂ ਉਹ ਸਾਨੂੰ ਬਹੁਤ ਜਿਹੜਾ ਜੀ ਔਖਾ ਪੈ ਰਿਹਾ ਹੈ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਟਿਕਟ ਹੱਬ ਆ ਸਟੱਬ ਹੱਬ ਕੈਨੇਡਾ LTD ਤੇ ਉਹਨਾਂ ਨੂੰ ਜਿਹੜਾ ਹੈ ਜੀ ਲਿਮਿਟਿਡ ਵਾਲਿਆਂ ਨੂੰ ਉਹਨਾਂ ਨੂੰ ਵੀ ਕਾਫੀ ਫਾਈਨ ਪਿਆ ਕਿਉਂਕਿ ਉਹ ਵੀ ਜਿਹੜਾ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਫਰੋਡ ਤਰੀਕੇ ਨਾਲ ਜਿਹੜਾ ਹੈ ਜੀ ਟਿਕਟ ਦਾ ਸੈਲ ਕਰ ਰਹੇ ਸੀਗੇ ਤੋਂ ਓਨਟਾਰੀਓ ਗਵਰਨਮੈਂਟ ਵੱਲੋਂ ਆਲਮੋਸਟ ਜਿਹੜਾ ਜੀ $20,000 ਦਾ ਉਹਨਾਂ ਨੂੰ ਵੀ ਫਾਈਨ ਮਿਲਿਆ ਸੋ ਆਲਵੇਜ ਜੋ ਐਕਚੁਅਲ ਵੈਬਸਾਈਟ ਹੁੰਦੀ ਅਸੀਂ ਕਹਿੰਦੇ ਹੁੰਦੇ ਉਹਨਾਂ ਤੋਂ ਹੀ ਟਿਕਟ ਪਰਚੇਸ ਕਰੋ ਚਾਹੇ ਕੋਈ ਕੌਂਸਰਟ ਆ ਜਾਂ ਤੁਸੀਂ ਉਦਾਂ ਵੀ ਕੋਈ ਜਿਹੜੀ ਜੀ ਟਿਕਟ ਪਰਚੇਸ ਕਰਨੀ ਬਿਕਾਜ਼ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਜੀ ਫਰੋਡਸ ਇਨਵੋਲਵ ਹੁੰਦੇ ਨੇ
6: ਬਿਲਕੁਲ ਜੀ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਹ ਸਾਹਿਬ ਪਹੁੰਚ ਗਏ ਨੇ ਨਾਸਰ ਸ਼ਾਹ ਸਾਹਿਬ ਇਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਸ਼ਾਹ ਸਾਹਿਬ ਪਹਿਲਾਂ ਤਾਂ ਵੈਲਕਮ
10: ਜੀ ਬਹੁਤ ਸ਼ੁਕਰੀਆ ਸੁਖੀ ਜੀ ਕੀ ਹਾਲ ਹੈ ਤੁਹਾਡਾ
6: ਠੀਕ ਅੱਛਾ ਜੀ ਹੁਣ ਜਿੱਦਾਂ ਇਹਨਾਂ ਨੇ ਖਬਰ ਦਿੱਤੀ ਕਿ ਜਿੱਦਾਂ ਬਹੁਤ ਸਾਰੀਆਂ ਵੈਬਸਾਈਟ ਜਾਲੀ ਬਣ ਜਾਂਦੀਆਂ ਉਹ ਤੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਲੋਕ ਕਿਸੇ ਕਾਨਸਰਟ ਦੀਆਂ ਟਿਕਟਾਂ ਜਾਂ ਏਅਰਲਾਈਨ ਦੀਆਂ ਟਿਕਟਾਂ ਕਹਿ ਲਈਏ ਜਾਂ ਕੋਈ ਹੋਰ ਵੀ ਜਿਹੜੀਆਂ ਜਾਲੀ ਵੈਬਸਾਈਟਾਂ ਤੇ ਆਪਣਾ ਵੀਜ਼ਾ ਕਾਰਡ ਦੇ ਦਿੰਦੇ ਆ ਤੇ ਬਾਅਦ ਚੋਂ ਫਰਾਡ ਨਿਕਲਦਾ ਹੁੰਦਾ ਨਹੀਂ ਇਹ ਜਿਹੜੀ ਟੈਕਨੋਲੋਜੀ ਹੈ ਸਾਹਿਬ ਇਹਦਾ ਐਡਵਾਂਟੇਜ ਹੈ ਜਾਂ ਡਿਸਐਡਵਾਂਟੇਜ
10: ਸਰ ਜੀ ਇਹ ਬਹੁਤ ਸਾਰੇ ਲੋਕ ਮਿਸ ਯੂਜ਼ ਕਰਨ ਸ਼ੁਰੂ ਕਰਤਾ ਉਹਨਾਂ ਨੇ। ਦੇਖੋ ਇਹ ਸਾਡੇ ਨਾ ਜਿਵੇਂ ਜਿਵੇਂ ਦੁਨੀਆ ਖਤਮ ਹੋਣੀ ਨਾ, ਇਹ ਸਾਰੀ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਣੀਆਂ ਨੇ, ਤੇ ਉਹਦੇ ਵਾਸਤੇ ਤੁਸੀਂ ਤਿਆਰ ਰਹੋ, ਬਜਾਏ ਤੁਸੀਂ ਦੁਖੀ ਹੋ ਜਾਓ, ਦਿਲ ਤੇ ਲਾ ਲਓ, ਦਿਲ ਤੇ ਨਹੀਂ ਲਾਣਾ, ਫੇਸ ਕਰਨਾ। ਉਹ ਕਿਵੇਂ ਫੇਸ ਕਰਨਾ? ਦੁਨੀਆਂ ਨੇ ਤੁਹਾਨੂੰ ਪਤਾ ਸੂਨੇ ਲੀਟਰ ਖਤਮ ਹੋਣਾ, ਸਾਡਾ ਬਿਲੀਵ ਹੈ, ਤੁਹਾਡਾ ਪਤਾ ਨਹੀਂ ਆਇਆ। ਉਹ ਸਾਡੇ ਬਿਲੀਵ ਦੇ ਹਿਸਾਬ ਨਾਲ ਅਗਰ ਦੁਨੀਆਂ ਖਤਮ ਹੋਣੀ ਹੈ ਤੇ ਫਿਰ ਉਸ ਹਿਸਾਬ ਨਾਲ ਇਹ ਫਰਾਡਸ ਵਗੈਰਾ ਵਧਣੇ ਹੀ ਵਧਣੇ ਨੇ। ਉਹ ਜਦੋਂ ਫਰਾਡਸ ਵਧਣੇ ਨੇ, ਤੁਸੀਂ ਉਹਦੇ ਵਾਸਤੇ ਇੱਕੋ ਹੀ ਆਪਸ਼ਨ ਹੈ, ਹਰ ਜ਼ਮਾਨੇ ਹਰ ਦੌਰ ਚ ਫਰਾਡ ਚ ਹੁੰਦੇ ਨਾ, ਤੁਸੀਂ ਕੇਅਰਫੁਲ ਚੱਲਣਾ, ਤੁਸੀਂ ਸੋਚਣਾ 10 ਵਾਰੀ ਵੀ ਕਿਹੜੇ ਬੰਦੇ ਨੂੰ ਕੀ ਕਰਾਂਗੇ, ਕਿਵੇਂ ਉਹਦੇ ਨਾਲ ਡੀਲ ਕਰਨੀ ਹੈ। ਕਿਉਂਕਿ ਕਦੀ ਵੀ ਦੇਖੋ ਨਾ, ਪਹਿਲੇ ਫਰਾਡ ਚੱਲਦਾ ਪਿਆ, CRA ਦੇ ਕਾਲਸ ਆਉਂਦੀਆਂ ਸਨ ਜਾਲੀ ਨੰਬਰ ਤੋਂ, ਅਸਲੀ ਨਹੀਂ। ਉਹ ਜੀ ਅਸੀਂ CRA ਤੋਂ ਬੋਲ ਰਹੇ ਹਾਂ, ਤੁਹਾਡਾ ਤੇ ਅਸੀਂ ਲੌਕ ਹੋ ਜਾਏਗਾ, ਤੁਹਾਨੂੰ ਅਸੀਂ ਪੁਲਿਸ ਪਕੜ ਲਏਗੀ, ਜੇ ਹੋ ਜਾਓ। ਇੰਨੇ ਲੋਕ ਡਰ ਜਾਂਦੇ ਸਨ, ਉਹ ਜਾ ਕੇ ਨਾ ਫਟੋਫਟ ਪੈਸੇ ਜਮ੍ਹਾਂ ਕਰਾ ਦਿੰਦੇ ਸਨ। ਉਹ ਚੀਜ਼ਾਂ ਜਿਹੜੀਆਂ ਥੋੜੀਆਂ ਕੰਟਰੋਲ ਚ ਆਈਆਂ, ਕਿ ਉਹਨਾਂ ਨੇ ਬਹੁਤ ਫਰਾਡ ਕਰਦੇ ਹੋ, ਲੋਕੀ ਦਿੰਦੇ ਹੀ ਨਹੀਂ। ਕਦੇ ਵੀ ਤੁਸੀਂ ਅਗਰ ਤੁਹਾਨੂੰ ਸ਼ੋਰ ਨਹੀਂ ਹੈਗਾ, ਆਪਣਾ ਸਿਨ ਨੰਬਰ ਕਦੀ ਨਾ ਦੇਵੋ, ਆਪਣਾ ਤੁਸੀਂ ਐਡਰੈਸ ਕਦੀ ਨਾ ਦੇਵੋ, ਆਪਣੇ ਪਰਸਨਲ ਇਨਫੋਰਮੇਸ਼ਨ ਕਿਸੇ ਨੂੰ ਦੇਵੋ, ਤੁਸੀਂ ਅਗਰ ਜਾਣਦੇ ਨਹੀਂ ਹੈਗੇ। ਤੇ ਇਸ ਵਾਸਤੇ ਮੈਂ ਆਲਵੇਸ ਕਹਿਣਾ, ਰਿਕੁਐਸਟ ਕਰਨਾ, ਭਾਈ 10 ਵਾਰੀ ਸੋਚੋ ਕਿਸੇ ਨੂੰ ਆਪਣੀ ਪਰਸਨਲ ਇਨਫੋਰਮੇਸ਼ਨ ਦੇਣ ਤੋਂ ਪਹਿਲੇ ਉਹਦੇ ਬਾਰੇ ਜਾਣੋ, ਫਿਰ ਗੱਲ ਅੱਗੇ ਵਧੇ ਚਲਾਓ।
6: ਓਕੇ ਸ਼ਾਹ ਸਾਹਿਬ, ਇਹ ਤਾਂ ਤੁਸੀਂ ਕਹਿ ਦਿੱਤਾ। ਹੁਣ ਜਿਹੜੇ ਕਈ ਕਾਲਾਂ, ਉਹਨਾਂ ਚ ਪਤਾ ਤਾਂ ਲੱਗ ਹੀ ਜਾਂਦਾ ਕਿ ਇਹ ਫਰਾਡ ਕਾਲ ਆ। ਅੱਜ ਕੱਲ ਤਾਂ ਟੈਲੀਫੋਨ ਦੇ ਲਿਖ ਕੇ ਵੀ ਆ ਜਾਂਦਾ ਸਪੈਮ, ਔਰ ਜਾਂ ਫਿਰ ਨਾ ਉਹਨਾਂ ਦੀ ਟਿਊਨ ਤੋਂ ਪਤਾ ਲੱਗ ਜਾਂਦਾ। ਉਹ ਕਈ ਵਾਰੀ ਇਹ ਵੀ ਹੈ, ਕਹਿੰਦੇ ਕਿ ਜੇ ਤੁਹਾਡੀ ਤੁਸੀਂ ਉਹਨਾਂ ਨੂੰ ਹੈਲੋ ਕਹਿਤਾ, ਜਾਂ ਉਹਨਾਂ ਨੇ ਤੁਹਾਡਾ ਨਾਮ ਪੁੱਛਿਆ ਵੀ ਤੁਸੀਂ ਸ਼ਾਹ ਸਾਹਿਬ ਹੋ, ਨਾਸਰ ਸ਼ਾਹ, ਜੇ ਤੁਸੀਂ ਕਹਿਤਾ ਹਾਂਜੀ ਮੈਂ ਨਾਸਰ ਸ਼ਾਹ, ਉਹ ਤੁਹਾਡੀ ਜਿਹੜੀ ਆਡੀਓ ਰਿਕਾਰਡ ਹੋ ਜਾਣੀ ਆ, ਉਹਨੂੰ ਬੜੀ ਮਿਸਯੂਜ਼ ਕਰਦੇ।
10: ਹਾਂ, ਬਹੁਤ ਸਾਰੇ ਫਰਾਡ ਹੋ ਰਹੇ ਨੇ, ਤੇ ਤੁਹਾਨੂੰ ਬੜਾ ਕੇਅਰਫੁਲ ਚੱਲਣਾ। ਬਾਕੀ ਤੁਹਾਨੂੰ ਪਤਾ ਹੈ, ਛੋਟੀਆਂ ਮੋਟੀਆਂ ਚੀਜ਼ਾਂ ਤੇ ਫੇਸ ਕਰਨੀਆਂ ਹੀ ਕਰਨੀਆਂ ਲਾਈਫ ਚ, ਹੋਰ ਚੀਜ਼ਾਂ ਤੋਂ ਤੁਸੀਂ ਬਚੋ, ਔਰ ਆਪਣੇ ਜਿੰਨਾ ਬਚਾ ਕੇ ਚਲੋਗੇ ਉਹਨਾਂ ਲੌਂਗ ਟਰਮ ਚੱਲੋਗੇ, ਨਹੀਂ ਤੇ ਰੋਲੇ ਰਹੋਗੇ। ਫਿਰ ਦੂਜਾ ਮੈਂ ਦੱਸਦਾ ਜਾਵਾਂ, ਅਸੀਂ ਤੁਹਾਨੂੰ ਪਤਾ ਪਿਛਲੇ ਮੋਰਗੇਜ ਕਰ ਰਹੇ ਹਾਂ, ਲੋਨ ਕਰ ਰਹੇ ਹਾਂ, ਔਰ ਕਾਫੀ ਦੇਰ ਤੋਂ ਮੋਰਗੇਜ ਲੋਨ ਕਰ ਰਹੇ ਹਾਂ, ਔਰ ਇਹੀ ਚੀਜ਼ ਤੁਹਾਨੂੰ ਬਾਰ ਬਾਰ ਕਹਿੰਦੇ ਹਾਂ, ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰੋ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਬੰਦੇ ਦੇ ਬਾਰੇ, ਪਹਿਲੇ ਉਹਨੂੰ ਜਾਣੋ, ਸਮਝੋ, ਫਿਰ ਉਹਦੇ ਨਾਲ ਤੁਸੀਂ ਡੀਲ ਕਰੋ। ਐਵੇਂ ਅੱਜ ਕੱਲ੍ਹ ਬਹੁਤ ਸਾਰੇ ਲੋਕ ਮੋਰਗੇਜਸ ਵੀ ਕਰ ਰਹੇ ਨੇ, ਔਰ ਉਹਦੇ 'ਚ ਵੀ ਫਰਾਡ ਹੋ ਰਹੇ ਨੇ, ਤੁਹਾਡੀ ਪਰਸਨਲ ਇਨਫੋਰਮੇਸ਼ਨ ਲੈ ਕੇ ਉਹ ਮਿਸ ਯੂਜ਼ ਕੀਤੀ ਜਾਂਦੀ। ਅਸੀਂ ਪਿਛਲੇ 27 ਸਾਲਾਂ ਤੋਂ ਕੰਮ ਕਰ ਰਹੇ ਹਾਂ, ਔਰ ਇੱਕੋ ਜਗ੍ਹਾ 'ਤੇ ਬੈਠੇ ਹੋਏ ਹਾਂ। ਉਹ ਕਹਿੰਦੇ ਨਾ ਅਸੀਂ ਜਗ੍ਹਾ ਬਦਲੀ, ਨਾ ਅਸੀਂ ਯਾਰ ਬਦਲੇ, ਦੋਵੇਂ ਕੰਮ ਅਸੀਂ ਕੰਟਰੋਲ ਕੀਤੇ ਹੋਏ ਨੇ। ਸੁਖੀ ਨਜ਼ਰ ਦੀ ਵੀ ਸੇਮ ਪ੍ਰੋਬਲਮ, ਮੇਰੀ ਵੀ ਸੇਮ ਪ੍ਰੋਬਲਮ, ਅਸੀਂ ਇਹ ਚੀਜ਼ਾਂ ਨੂੰ ਵਾਚ ਕਰਦੇ ਹਾਂ ਕੇਅਰਫੁਲੀ। ਅਤੇ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਵੀ ਚੰਗੇ ਬੰਦੇ ਨਾਲ ਕਿਸੇ ਨਾਲ ਡੀਲ ਕਰਨੀ ਹੈ, ਤਾਂ ਇੱਕ ਵਾਰੀ ਸਾਨੂੰ ਟਰਾਈ ਲਾਜ਼ਮੀ ਕਰੋ, ਕਿਉਂਕਿ ਅਸੀਂ 27 ਸਾਲਾਂ ਤੋਂ ਇੱਕੋ ਜਗ੍ਹਾ 'ਤੇ ਬੈਠੇ ਹਾਂ, ਔਰ ਕੰਮ ਕਰ ਰਹੇ ਹਾਂ ਬੜੀ ਮਿਹਨਤ ਨਾਲ, ਕੋਸ਼ਿਸ਼ ਨਾਲ। ਤੁਹਾਨੂੰ ਅਸੀਂ ਕੋਈ ਨਾ ਕੋਈ ਐਸੀ ਡੀਲ ਲੱਭ ਕੇ ਦਿੰਦੇ ਹਾਂ ਜਿਹਦੀ ਵਜ੍ਹਾ ਤੋਂ ਤੁਹਾਨੂੰ ਫਾਇਦਾ ਪਹੁੰਚ ਸਕਦਾ। ਔਰ ਇਹ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਵੀ ਕਿਵੇਂ ਚੱਲ ਸਕਦੀ ਹੈ ਔਰ ਕਿਵੇਂ ਬੈਟਰ ਹੋ ਸਕਦਾ। ਤੁਸੀਂ ਅਗਰ ਕੋਈ ਜਾਣਕਾਰੀ ਲੈਣੀ ਹੈ ਉਹਦੇ ਵਾਸਤੇ ਕਾਲ ਕਰੋ 6477-741-9000। ਅਸੀਂ ਤੁਹਾਨੂੰ ਗਰੰਟੀ ਦੇ ਨਾਲ ਬੈਸਟ ਡੀਲ ਦਵਾ ਸਕਦੇ ਹਾਂ। ਅਗਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਵੀ ਕਮਰਸ਼ੀਅਲ ਪ੍ਰੋਪਰਟੀ ਲੈਣੀ, ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਪਲਾਜ਼ਾ ਲੈਣਾ, ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਕਿਸੇ ਤਰ੍ਹਾਂ ਦੀ ਸੁੱਖੀ ਜੀ ਕਮਰਸ਼ੀਅਲ ਮੋਰਗੇਜ ਹੈ, ਇੱਕ ਵਾਰੀ ਸਾਨੂੰ ਲਾਜ਼ਮੀ ਕਾਲ ਕਰੋ, ਅਸੀਂ ਗਰੰਟੀ ਨਾਲ ਤੁਹਾਨੂੰ ਬੈਸਟ ਰੇਟ ਵੀ ਦਵਾਵਾਂਗੇ, ਔਰ ਜਿਹੜੀ ਬੈਸਟ ਟਰਮਸ ਐਂਡ ਕੰਡੀਸ਼ਨ ਉਹ ਵੀ ਦਵਾਵਾਂਗੇ, ਔਰ ਤੁਹਾਡੀ ਜਿਹੜੀ ਪ੍ਰਾਈਵੇਸੀ ਉਹ ਵੀ ਬੜੀ ਸੇਫ ਕਰਕੇ ਰੱਖਾਂਗੇ। ਕੋਈ ਚੀਜ਼ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਕੁਛ ਵੀ ਹੋ ਜਾਏ ਅਸੀਂ ਤੁਹਾਡੇ ਨੂੰ ਮੇਕ ਸ਼ੋਰ ਕਰਕੇ ਤੁਹਾਨੂੰ ਪਹਿਲੇ ਸੇਵ ਕਰੀਦਾ, ਬਾਅਦ ਚੋਂ ਆਪਣੇ ਆਪ ਨੂੰ ਕਰੀਦਾ। ਕੋਈ ਨੰਬਰ ਫਿਰ 6477-741-9000। ਔਰ ਅਗਰ ਤੁਸੀਂ ਕੋਈ ਲੋਨ ਲੈਣਾ ਜਾਂ ਬਿਜ਼ਨਸ ਲਾਈਨ ਲੈਣੀ ਹੈ, 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਸੀਂ ਬਿਜ਼ਨਸ ਲਾਈਨ ਲੈ ਸਕਦੇ ਹੋ, ਟਰੈਕਿੰਗ ਬਿਜ਼ਨਸ ਤੋਂ ਇਲਾਵਾ। ਅੱਜ ਕੱਲ੍ਹ ਉਹਨੇ ਟਰੈਕਿੰਗ ਬਿਜ਼ਨਸ ਦੀ ਲਾਈਨ ਬੰਦ ਕਰਤੀ ਹੈ, ਲੇਕਿਨ ਤੁਸੀਂ ਇੰਡਸਟਰੀ ਚਲਾ ਰਹੇ ਹੋ, ਬੜੀਆਂ ਬੜੀਆਂ ਵੱਡੀਆਂ ਕੰਪਨੀਆਂ ਵੀ ਚੱਲ ਰਹੀਆਂ ਨੇ, ਬੜੇ ਬੜੇ ਲੋਕ ਸਟੈਬਲਿਸ਼ ਬਿਜ਼ਨਸਮੈਨ ਹੈਗੇ ਨੇ, ਤੁਸੀਂ ਕੋਈ ਚੰਗਾ ਬਿਜ਼ਨਸ ਵੀ ਕਰ ਰਹੇ ਹੋ, ਕਾਲ ਕਰੋ, ਇੱਕ ਵਾਰੀ ਤੁਹਾਨੂੰ ਅਸੀਂ ਬਿਜ਼ਨਸ ਲਾਈਨ ਦਵਾ ਸਕਦੇ ਹਾਂ 2 ਮਿਲੀਅਨ ਤੱਕ। ਔਰ ਅਗਰ ਤੁਸੀਂ ਕੋਈ ਬਿਜ਼ਨਸ ਘਰੋਂ ਬਹਿ ਕੇ ਕਰਨਾ ਚਾਹੁੰਦੇ ਹੋ, ਲੇਡੀਜ਼ ਵਾਸਤੇ ਇੱਕ ਪ੍ਰੋਗਰਾਮ ਆਇਆ ਹੈ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ। 50,000 ਤੋਂ ਲੈ ਕੇ 1 ਲੱਖ ਤੱਕ ਲੋਨ ਲੈਣਾ ਚਾਹੁੰਦੇ ਹੋ ਤੇ ਉਹ ਵੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਬੜੀ ਆਸਾਨੀ ਨਾਲ ਲੋਨ ਦਵਾ ਸਕਦੇ ਹਾਂ। ਤੇ ਉਹਦੇ ਵਾਸਤੇ ਕਾਲ ਕਰੋ 6477-741-9000। ਔਰ ਅਗਰ ਤੁਸੀਂ ਕੋਈ ਵੀ ਛੋਟਾ ਮੋਟਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, ਕੋਈ ਇੰਡਸਟਰੀ ਲਗਾਉਣਾ ਚਾਹੁੰਦੇ ਹੋ, ਕੋਈ ਲੇਜ਼ਰ ਮਸ਼ੀਨ ਬਾਈ ਕਰਨਾ ਚਾਹੁੰਦੇ ਹੋ ਜਾਂ ਬਿਊਟੀ ਪਾਰਲਰ ਖੋਲਣਾ ਚਾਹੁੰਦੇ ਹੋ, ਤੇ ਉਹ ਵੀ 5 ਲੱਖ ਤੱਕ ਮਿਲ ਸਕਦਾ। ਨੰਬਰ ਸੇਮ 6477-741-9000, 6477-741-9000। ਜੀ
8: ਬਿਲਕੁਲ ਜੀ, ਔਰ ਇੱਕ ਹੋਰ ਜਾਣਕਾਰੀ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝੀ ਕਰ ਦਈਏ ਜੀ। ਇੱਕ ਸ਼ੋਅ ਹੋਣ ਜਾ ਰਿਹਾ ਆ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਨੁਸਰਤ ਫਤਿਹ ਅਲੀ ਖਾਨ ਦੀ ਜਿਹੜੀ ਜੀ ਯਾਦ ਦੇ ਵਿੱਚ, ਅਕਤੂਬਰ 2, 2026 ਗਲੈਕਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣਾ ਆ। ਟਿਕਟਾਂ ਤੇ ਹੋਰ ਵੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਆ, 7990999 ਤੇ ਗੱਲਬਾਤ ਹੋ ਸਕਦੀ ਹੈ ਸਾਡੀ ਟੀਮ ਚੋਂ ਮੈਂ ਜਾਂ ਸੁਖੀ ਜੀ ਜਾਂ ਕੋਈ ਹੋਰ ਵੀ ਜਿਹੜਾ ਜੀ ਕਾਲ ਚੱਕਦਾ ਹੈ ਤੇ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਜਿਹੜਾ ਹੈ ਜੀ ਇੱਕ ਆਪਾਂ ਕਹਿ ਸਕਦੇ ਕਿ ਬਜਟ ਤੁਹਾਨੂੰ ਬਣਾ ਕੇ ਜ਼ਰੂਰ ਦੇਵਾਂਗੇ। ਸੋ ਸੁਖੀ ਜੀ ਅਗਲੀ ਗੱਲਬਾਤ ਕਰਦੇ
6: ਹਾਂ। ਅਗਲਾ ਜੀ ਇੱਕ 11 ਅਕਤੂਬਰ ਨੂੰ ਵੀ ਇੱਕ ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ ਬ੍ਰੈਂਪਟਨ ਦੇ ਰੋਜ਼ ਥੀਏਟਰ ਦੇ ਵਿੱਚ
8: ਜੀ,
6: ਲਖਵਿੰਦਰ ਵਡਾਲੀ ਨਾਈਟ। ਹਾਂਜੀ, ਉਹਦੀਆਂ ਟਿਕਟਾਂ ਚਾਹੀਦੀਆਂ, ਕੋਈ ਗੱਲਬਾਤ ਕਰਨੀ ਆ ਤੇ ਉਹ ਵੀ ਆਪਣੀ ਵਤਨੋਂ ਦੂਰ ਦੀ ਟੀਮ ਨਾਲ ਗੱਲ ਹੋ ਸਕਦੀ ਆ। 9057990999 ਦੇ ਉੱਤੇ 905-799-0999 ਤੇ ਯਾਦ ਰੱਖੋ 11 ਅਕਤੂਬਰ ਵਡਾਲੀ ਖਾਨਦਾਨ ਦਾ ਚਿਰਾਗ ਲਖਵਿੰਦਰ ਵਡਾਲੀ ਆਪਣੇ ਪੂਰੇ ਬੈਂਡ ਦੇ ਨਾਲ ਪੂਰੀ ਟੀਮ ਦੇ ਨਾਲ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ ਹੈਗਾ ਔਰ ਵਤਨੋਂ ਦੂਰ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ। 905-799-0999 ਤੇ ਗੱਲ ਹੋ ਸਕਦੀ ਹੈ ਜੇ ਕਿਸੇ ਨੇ ਸਪੋਂਸਰ ਕਰਨਾ ਤਾਂ ਵੀ, ਜੇ ਕਿਸੇ ਨੇ ਦੇਖਣ ਆਉਣਾ ਤਾਂ ਵੀ, ਔਰ ਜੇ ਕਿਸੇ ਨੇ ਸਾਡੀ ਟੀਮ ਦੇ ਨਾਲ ਐਜ਼ ਏ ਵਲੰਟੀਅਰ ਕੰਮ ਕਰਨਾ ਚਾਹੁੰਦੇ ਹੋ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
8: ਬਿਲਕੁਲ ਜੀ ਸੁਖੀ ਜੀ, ਇੱਕ ਤੁਸੀਂ ਬਹੁਤ ਪਿਆਰਾ ਗਾਣਾ ਜਿਹੜੇ ਜੀ ਟਿਊਨ ਅਪ ਕੀਤਾ ਹੈ, ਸਭ ਲਿਸਨਰ ਤਾਂ ਹੀ ਉਹ ਸੁਣਾ ਦਿੰਦੇ ਹਾਂ ਪਹਿਲਾਂ।
6: ਲਓ ਜੀ

0: ਉਹ ਇੱਕ ਵਾਰੀ ਫਿਰ ਵੈਲਕਮ ਕਰਦੇ ਹਾਂ ਤੁਹਾਡੇ ਵੱਲੋਂ ਕੁਝ ਕਾਲ ਵੀ ਆ ਰਹੀਆਂ ਨੇ ਜਿਵੇਂ ਮੈਂ ਪਹਿਲਾਂ ਦੱਸ ਕੇ ਗਿਆ ਸੀ ਕਿ ਇੱਕ ਕੰਪਨੀ ਨੂੰ ਬਹੁਤ ਸਾਰੇ ਟਰੱਕ ਡਰਾਈਵਰਾਂ ਦੀ ਲੋੜ ਹੈ ਤੁਹਾਡੀ ਮਰਜ਼ੀ ਦਾ ਕੰਮ ਮਿਲ ਸਕਦਾ ਤੁਸੀਂ ਟੀਮ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਜੇਕਰ ਰੋਜ਼ਾਨਾ ਘਰ ਆਉਣਾ ਤਦੇ ਵੀ ਡੇਲੀ ਪੇ ਮਿਲੇਗੀ ਤੁਸੀਂ ਜਾਂ ਵੀਕਲੀ ਪੇ ਮਿਲੇਗੀ ਨੰਬਰ ਨੋਟ ਕਰ ਲਓ 6473028071 6473281 ਦੇ ਉੱਤੇ ਗੱਲ ਹੋ ਸਕਦੀ ਹੈ ਜੀ 6473028071 ਇਹਦੇ ਨਾਲ ਨਾਲ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਵਾਂ ਕਿ ਪਿਛਲੇ ਹਫ਼ਤੇ ਵੀਕਐਂਡ ਦੇ ਉੱਤੇ ਅਨਾਜ ਮਾਰਟ ਬਹੁਤ ਵੱਡਾ ਗਰੋਸਰੀ ਸਟੋਰ ਜਿਹੜਾ ਹੈਗਾ ਏਅਰਪੋਰਟ ਮੇਫੀਲਡ ਦੇ ਕਾਰਨਰ ਦੇ ਉੱਪਰ ਖੁੱਲਿਆ ਹਾਲੇ ਵੀ ਬਹੁਤ ਵੱਡੀ ਸੇਲ ਉੱਥੇ ਚੱਲ ਰਹੀ ਹੈਗੀ ਹੈ ਸਾਰੇ ਸਮਾਨ ਦੇ ਉੱਤੇ ਤੇ ਨਾਲ ਨਾਲ ਸੇਲ ਦੇ ਵਿੱਚ ਤੁਸੀਂ ਲੱਕੀ ਡਰਾਅ ਦੇ ਵਿੱਚ ਆਪਣਾ ਨਾਮ ਪਾਉਣਾ ਤੇ ਤੁਸੀਂ ਕਾਫੀ ਜਿਹੜੇ ਗਿਫਟ ਵੀ ਉੱਥੋਂ ਜਿੱਤ ਸਕਦੇ ਹੋ ਨੰਬਰ ਉਹਨਾਂ ਦਾ 9059288857 ਅਨਾਜ ਮਾਰਟ ਬਹੁਤ ਹੀ ਖੂਬਸੂਰਤ ਬਹੁਤ ਵਧੀਆ ਅੰਦਾਜ਼ ਦੇ ਨਾਲ ਉਹਨਾਂ ਨੇ ਸਟੋਰ ਜਿਹੜਾ ਇਹ ਬਣਾਇਆ ਇਹ ਗੇੜਾ ਉੱਥੇ ਜ਼ਰੂਰ ਲਾਓ ਢਿੱਲੋਂ ਵੀਡੀਓ ਦਾ ਨੰਬਰ ਤੁਹਾਨੂੰ ਦੇ ਦਿੰਦਾ ਜੀ ਨੰਬਰ ਹੈ 9052041313 ਕੋਈ IPTV IP ਬਾਕਸ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਬੱਚਿਆਂ ਵਾਸਤੇ ਕੋਈ ਉਹਨਾਂ ਨੇ ਟੈਬਲੇਟ ਲੈਣੀ ਹੈ ਜਿਹਨਾਂ ਦੇ ਵਿੱਚ ਉਹ ਸਿੱਖ ਸਕਦੇ ਨੇ ਜਿਹੜੇ ਪੜ੍ਹਾਈ ਲਿਖਾਈ ਦਾ ਕੰਮ ਤੇ ਜਾਂ ਫਿਰ ਤੁਸੀਂ ਕੋਈ ਰੇਡੀਓ ਲੈਣਾ ਚਾਹੁੰਦੇ ਹੋ ਤੇ ਨੰਬਰ 9052041313 ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਤੇ ਵੁੱਡਬਾਈਨ ਬੈਂਕਟ ਹਾਲ 416-743-0003 ਤੇ ਗੱਲ ਹੋ ਸਕਦੀ ਹੈ ਹਰਪ੍ਰੀਤ ਸੈਣੀ ਹੋਰਾਂ ਦੱਸਿਓ ਕਿ ਨਾ ਵੀ ਇੱਦਾਂ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ 416-817-6500 ਤੇ ਤੁਸੀਂ ਗੱਲ ਕਰੋ ਟਿੱਕਾ ਜੰਕਸ਼ਨ ਤੇ ਨਾਲ ਹੀ ਭਾਈ ਦਾ ਸਪੋਂਸਰ ਕਟਾਰੀਆ ਟੂਰ ਐਂਡ ਟਰੈਵਲ ਢਾਬਾ ਔਨ ਦਾ ਫਾਲ ਹੋਰ ਵੀ ਸਾਡੇ ਬਹੁਤ ਸਾਰੇ ਸਪੋਂਸਰ ਨੇ ਤੇ ਹੁਣ ਤੁਸੀਂ ਜਿਹੜੀ ਗੱਲ ਕਰਨੀ ਆ ਜੀ ਸਾਡੇ ਨਾਲ ਹੁਣ ਕਾਲਾਂ ਅਸੀਂ ਔਨ ਏਅਰ ਨਹੀਂ ਮੇਰੇ ਖਿਆਲ ਲੈ ਸਕਦੇ ਹੁਣ ਔਨ ਏਅਰ ਤੋਂ ਬਾਅਦ ਹੀ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਤਕਰੀਬਨ 3 ਮਿੰਟ ਰਹਿ ਗਏ ਨੇ ਤੇ ਜਾਂਦੇ ਜਾਂਦੇ ਜਿਹੜਾ ਤੁਹਾਡੇ ਸ਼ੋਅ ਹੋਣ ਜਾ ਰਿਹਾ ਇਸ ਸ਼ਹਿਰ ਦੇ ਵਿੱਚ ਕਵਾਲੀ ਨਾਈਟ ਜਿਵੇਂ ਦੱਸਿਆ ਸ਼ਾਹ ਸਾਹਿਬ ਨੇ ਉਹਨਾਂ ਦਾ ਗੀਤ ਵੀ ਤੁਹਾਡੇ ਤੱਕ ਸਾਂਝਾ ਕਰਨਾ ਤੇ ਇਲੈਕਟ੍ਰੋਨਿਕ ਦੀ ਕੋਈ ਵੀ ਤੁਸੀਂ ਸ਼ੋਪਿੰਗ ਕਰਨੀ ਚਾਹੁੰਦੇ ਹੋ ਤੇ ਟੈਲੀ ਟੈਮ ਦਾ ਨੰਬਰ ਨੋਟ ਕਰ ਲਓ 905-455-1666 ਦੇ ਉੱਤੇ ਗੱਲ ਹੋ ਸਕਦੀ ਹੈ ਜੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਸਮਾਨ ਖਰੀਦਣਾ ਚਾਹੁੰਦੇ ਹੋ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ ਤੁਸੀਂ ਪੀਜ਼ਾ ਖਾਣਾ ਚਾਹੁੰਦੇ ਹੋ ਵਿੰਗਸ ਖਾਣਾ ਚਾਹੁੰਦੇ ਹੋ ਕਈ ਤਰ੍ਹਾਂ ਦੇ ਤੇ ਤੁਸੀਂ ਪੀਜ਼ਾ ਡਿਪੂ .ca ਤੇ ਜਾਓ ਜਾਂ ਫਿਰ ਤੁਸੀਂ ਪੀਜ਼ਾ ਦੇ ਸਟੋਰ 'ਚ ਬਿਜ਼ਨਸ ਚਾਹੁੰਣਾ ਚਾਹੁੰਦੇ ਹੋ ਤਦ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਨਾਲ 416-881-7070 ਸੋ ਸ਼ਾਹ ਸਾਹਿਬ
1: ਜੀ ਤੁਹਾਨੂੰ ਪਤਾ ਹੈ ਸ਼ੋਅ ਆ ਰਿਹਾ
0: ਹਾਂਜੀ
1: ਸ਼ੋਅ ਜਰਾ 2 ਅਕਤੂਬਰ ਨੂੰ ਸ਼ੇਰ ਮੀਆਂ ਦਾਦ ਪਾਕਿਸਤਾਨ ਤੋਂ ਬਹੁਤ ਵੱਡਾ ਨਾਮ ਕਵਾ ਲੈਗੇ ਨੇ ਔਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨੈਫਿਊ ਹੈਗੇ ਨੇ ਰੀਅਲ ਨੈਫਿਊ ਔਰ ਇੱਥੇ ਪਹੁੰਚ ਰਹੇ ਤੁਹਾਡੀ ਸਿਟੀ 'ਚ ਟੋਰਾਂਟੋ ਜੋ ਮਿਸੀਸਾਗਾ 'ਚ ਹੈ ਬ੍ਰੈਂਪਟਨ ਸ਼ੋਅ ਜਾ ਰਿਹਾ ਔਰ ਤੁਸੀਂ ਪਹੁੰਚੋ ਔਰ ਬਹੁਤ ਵਧੀਆ ਕਵਾਲ ਔਰ ਬੜੇ 8 ਸਾਲਾਂ ਬਾਅਦ ਇਹ ਵਾਪਸ ਆ ਰਹੇ ਨੇ ਔਰ ਤੁਸੀਂ ਵਾਕਈ ਚਾਹੁੰਦੇ ਹੋ ਚੰਗੀ ਕਵਾਲੀ ਸੁਣਨੀ ਤੇ ਤੁਹਾਨੂੰ ਪਹੁੰਚਣਾ ਪਏਗਾ ਗ੍ਰੈਂਡ ਗਲੈਕਸੀ ਜਿਹੜਾ ਬਿਲਕੁਲ ਐਡਵਾਂਸ ਐਂਡ ਡਿਕਸੀ ਦੇ ਉੱਤੇ ਹੈਗਾ ਬੈਂਕਟ ਹਾਲ ਔਰ ਫੂਡ ਨਾਲ ਔਰ ਬਿਹਤਰੀਨ ਫੂਡ ਤੁਹਾਨੂੰ ਨਾਲ ਮਿਲੇਗਾ ਫਿਰ ਕਵਾਲੀ ਸੁਣਨ ਮਿਲੇਗਾ ਔਰ ਇੱਕ ਫੀਮੇਲ ਸਿੰਗਰ ਨਾਲ ਆ ਰਹੀ ਹੈ ਸ਼ਗੁਫਤਾ ਗਜ਼ਲ ਉਹ ਵੀ ਪਰਫਾਰਮ ਕਰਨਗੇ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਹੋ 6477-741-9000 ਤੇ ਤੁਸੀਂ ਟੇਬਲ ਬੁੱਕ ਕਰਾ ਸਕਦੇ ਹੋ ਟੇਬਲ ਜਿਹੜਾ 500-750-1000 ਦਾ ਹੈਗਾ ਔਰ ਇੰਨਾ ਵੱਡਾ ਕਵਾਲ ਤੁਸੀਂ ਘੱਟ ਹੀ ਸੁਣਿਆ ਸੁੱਖੀ ਜੀ ਇੱਕ ਗਾਣਾ ਸੁਣਾਓ ਕਿਆ ਵੱਡਾ ਨਾਮ ਹੈ ਤੁਸੀਂ ਆਪੇ ਸੁਣ ਕੇ ਅੰਦਾਜ਼ਾ ਲਾਓ
0: ਤੇ ਨਾਲ ਹੀ ਆਪਾਂ ਨੂੰ ਲਈਏ ਜੀ ਇਜਾਜ਼ਤ ਫਿਰ ਤੇ ਗਾਣਾ ਮੈਂ ਨਾਲ ਹੀ ਤੁਹਾਨੂੰ ਸੁਣਾਉਣਾ ਤੇ ਕੋਈ ਸਾਡੇ ਨਾਲ ਗੱਲ ਕਰਨੀ ਹੈ ਤੇ 9057990999

ਦੀ ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: लाओ जी चक्को फिर खुशखबरी। ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ। चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन। वधिया ग्रोसरी सब तो नेड़े इंडियन फ्रूट लैंड 9054569900।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार नंबर ता दई मोना जी दा।
2: हां जी तुसी भी नोट करो, इंश्योरेंस कोई भी होवे
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो मोना मेंगी फ्रॉम इंश्योरेंस फॉर यू
2: 416-509-1509
3: और insuranceforyou.ca।
4: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 crack ਆ, 2 crack ਨੇ, ਫਾਊਂਡੇਸ਼ਨ 'ਚ crack ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565।
5: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
6: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
5: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
6: ਕਾਲ ਕਰੋ 905-874-9878।
7: ਜੀ ਅੰਮ੍ਰਿਤਸਰ ਤੋਂ ਜਟਕਾ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਪੋਪਰਾਏ। ਮੇਰੇ ਤੋਂ ਪਹਿਲਾਂ ਤੁਸੀਂ ਸੁਖ ਨਜ਼ਰ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਹਟੇ ਹੋ, ਵਧਣਾ ਦੂਰ ਉਸ ਤੋਂ ਬਾਅਦ ਬਾਰੀ ਗਏ ਰੇਡੀ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਵਿਦੇਸ਼ AM 550 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਰੂਬਰੂ ਹੋਣਗੇ, ਉਹਨਾਂ ਦੇ ਨਾਲ ਖਬਰਾਂ ਤੇ ਝਾਤ ਪਾਵਾਂਗੇ, ਗੱਲਬਾਤ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕੁਝ ਚੰਗੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਸੋ ਉੱਥੇ ਨਾਲ ਦੇ ਨਾਲ ਐਂਟਰਟੇਨਮੈਂਟ ਦਾ ਵੀ ਅਸੀਂ ਬਿਲਕੁਲ ਧਿਆਨ ਰੱਖਾਂਗੇ। ਸੋ ਇੱਕ ਤਾਂ ਜਿਹੜੀ ਖਾਸ ਗੱਲ ਆ ਕਿ ਟਹਿਣਾ ਸਾਹਿਬ ਦੇ ਨਾਲ ਖਬਰਾਂ ਨੇ, ਉਹਨਾਂ ਤੇ ਝਾਤ ਪਾਵਾਂਗੇ, ਉਹਨਾਂ ਦੇ ਵਿੱਚੋਂ ਕਾਫੀ ਖਬਰਾਂ ਨੇ ਜਿਹੜੀਆਂ, ਜੇਕਰ ਤੁਸੀਂ ਵੀ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਜੋਲ ਹੁਣਾਂ ਦੇ ਵੱਲੋਂ ਇਹ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੈ। ਨੰਬਰ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ, ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਸਾਰੀਆਂ ਭਾਸ਼ਾਵਾਂ ਬੋਲਦੇ ਆ। ਸੋ ਨੰਬਰ ਨੋਟ ਕਰ ਲਓ 647-564-2743 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਉਹਨਾਂ ਦੇ ਨਾਲ। ਨਾਲ ਹੀ ਨਾਲ ਹੀ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੇ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਤੁਸੀਂ ਉਹ ਨੋਟ ਕਰਨ ਦੀ ਬਜਾਏ ਤੁਸੀਂ ਬਿਲਕੁਲ ਇੱਕ ਵਾਰ ਗੋਲਡਨ ਸਪਲਾਈਜ਼ .ca ਤੇ ਜਾ ਸਕਦੇ ਹੋ। ਉੱਥੋਂ ਵੀ ਤੁਸੀਂ ਜਿਹੜੇ ਡਿਸਪੋਜੇਬਲ ਨੇ ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜੇ ਹੈਗੇ ਜੀ ਆਪਣੇ ਬਹੁਤ ਸਾਰੇ ਬਰਥਡੇ ਪਾਰਟੀ ਘਰ ਦੇ ਵਿੱਚ ਕਰਨੀ ਆਉਂਦੇ ਨੇ, ਬਰਥਡੇ ਪਾਰਟੀ ਦੇ ਲਈ ਵੀ ਤੁਹਾਨੂੰ ਸਮਾਨ ਚਾਹੀਦਾ ਹੁੰਦਾ, ਇੱਕ ਸ਼ਬਦ ਤੁਹਾਨੂੰ ਸਾਰੇ ਸਮਾਨ ਮਿਲ ਜਾਣਾ, ਸੋ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਜ਼ਰੂਰ ਪਹੁੰਚ ਜਾਇਓ। ਸੋ ਚੱਲਦੇ ਹਾਂ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਤੇ ਵੀ ਦੱਸ ਦਈਏ ਕਿ ਵੱਡੀ ਸੇਲ ਆ, ਤੁਸੀਂ ਉਹਦਾ ਲਾਹਾ ਲਿਆ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਜਿਹੜੀ ਡੀਲ ਆਪਾਂ ਲਾਈ ਸੀ ਕਿ ਭਾਈ ਜੇਕਰ ਤੁਸੀਂ ਕਿਸੇ ਨੇ ਅਮੇਜ਼ ਡਕਟ ਕਲੀਨਿੰਗ ਤੋਂ ਡਕਟ ਕਲੀਨਿੰਗ ਕਰਵਾਉਣੀ ਹੈ, ਉਹਨਾਂ ਦੇ ਲਈ ਬਹੁਤ ਭਰਮਾ ਹੁੰਗਾਰਾ ਦਿੱਤਾ, ਤੁਹਾਡਾ ਬਹੁਤ ਬਹੁਤ ਬਹੁਤ ਸ਼ੁਕਰੀਆ। ਆਲਿੰਗ ਟਰੈਵਲ ਦੇ ਬਲੰਤ ਪਾਲ ਸਾਹਿਬ ਤੇ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੈ। ਨੰਬਰ ਟੂ ਕਾਲ 416-293-8700 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਲਿੰਗ ਟਰੈਵਲ ਦੇ ਬਲੰਤ ਪਾਲ ਸਾਹਿਬ ਨਾਲ। ਸਤਿਨਾਰ ਸਵਰਨ ਸਿੰਘ ਟੈਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਹਾਜ਼ਰ ਹੋ ਚੁੱਕਿਆ। ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਜੀ।
8: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ ਚੜ੍ਹਦੀ ਕਲਾ ਚੋ?
8: ਹਾਂਜੀ ਬਾਈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ।
7: ਪਿਛਲੇ ਦਿਨਾਂ ਦੇ ਵਿੱਚ ਖਬਰਾਂ ਜਿਹੜੀਆਂ ਤੁਹਾਡੀਆਂ ਖਾਸੀਆਂ ਆਉਂਦੀਆਂ ਸੀ ਕਿ ਟੈਣਾ ਸਾਹਿਬ ਨੂੰ ਪਤਾ ਨੀ ਬਿਮਾਰ ਹੋ ਗਏ, ਕੀ ਹੋ ਗਿਆ? ਮੈਂ ਕਿਹਾ ਭਾਈ ਟੈਣਾ ਸਾਹਿਬ ਬਿਲਕੁਲ ਠੀਕ ਠਾਕ ਨੇ, ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਨੇ।
8: ਬਿਲਕੁਲ ਬਾਈ ਜੀ, ਬਿਲਕੁਲ। ਮੈਨੂੰ ਵੀ ਭੈਣਾਂ ਵੀਰਾਂ ਨੇ ਬਹੁਤ ਸਾਰਿਆਂ ਨੇ ਸੁਨੇਹੇ ਭੇਜੇ, ਬੜਿਆਂ ਨੇ ਫਿਕਰਮੰਦੀ ਜ਼ਾਹਰ ਕੀਤੀ, ਤੁਹਾਡਾ ਪਿਆਰ ਸਤਿਕਾਰ ਸਿਰ ਮੱਥੇ। ਮੈਂ ਠੀਕ ਹਾਂ, ਕੁੱਝ ਕੁ ਖਬਰ ਸਹੀ ਸੀ ਪਰ ਇਹ ਸਭ ਕੁੱਝ ਕੁ ਮਸਾਲੇ ਵਾਲੀ ਸੀ, ਕਿਉਂਕਿ ਮੈਂ ਆਪਣੀ ਪੱਟ ਦਾ ਆਪਰੇਸ਼ਨ ਕਰਵਾਇਆ ਤੇ ਸਮੱਸਿਆ ਸੀ ਪਿਛਲੇ ਕਾਫੀ ਸਮੇਂ ਤੋਂ। ਉਹ ਜਿਹੜੀ ਆਕਸੀਜਨ ਵਾਲੀ ਫੋਟੋ ਸੀ ਉੱਥੋਂ ਤੱਕ ਤਾਂ ਸਹੀ ਸੀ, ਪਰ ਉਹ ਕਿਸੇ ਦੇ ਕੋਲੇ ਹੀ ਬਣਾਤਾ ਵੀ ਹਾਲਤ ਗੰਭੀਰ, ਬਚਣਾ ਮੁਸ਼ਕਿਲ। ਮੈਂ ਬਚ ਗਿਆ,
7: ਛੋਟੀ ਖਬਰ ਤੇ ਮਸਾਲਾ ਲਾ ਗਏ
8: ਜੀ।
7: ਬਿਲਕੁਲ ਜੀ, ਜਦੋਂ ਮੈਂ ਤੁਹਾਡੀਆਂ ਖਬਰਾਂ ਦਿੱਤੀਆਂ ਤੇ ਮੈਨੂੰ ਵੀਰਾਂ ਦਾ ਮੈਸੇਜ ਆਇਆ ਤੇ ਨਾਲ ਉਹ ਫੋਟੋ ਆਈ, ਮੈਨੂੰ ਕਹਿੰਦੇ ਮੈਨੂੰ ਇਹ ਫੋਟੋ ਫੇਕ ਲੱਗਦੀ, ਟੈਣਾ ਸਾਹਿਬ ਤਾਂ ਖਬਰਾਂ ਦੇਈ ਜਾਂਦੇ। ਮੈਂ ਕਿਹਾ ਬਿਲਕੁਲ। ਅੱਛਾ ਟੈਣਾ ਸਾਹਿਬ, ਇੱਕ ਮੈਨੂੰ ਇਹ ਦੱਸਿਓ, ਮੈਂ ਸੁਣਦਾ ਤੁਸੀਂ ਦੱਸੋ ਵੀ ਇੱਕ ਬਿਆਨ ਆਇਆ ਸੀ ਕਿਸੇ ਦਾ ਕਿ ਭਾਈ ਜਿਹੜੀ ਮੱਛੀ ਆ ਉਹ ਚ ਕੀ ਲਸਣ ਜੇ ਪਾਓ, ਕਿਸੇ ਵੈਜ ਤੇ ਨੋਨ ਵੈਜ ਦਾ ਕੀ ਚੱਕਰ, ਥੋੜਾ ਜਿਹਾ ਦੱਸਿਓ ਤਾਂ ਕੀ ਸੀਗਾ ਉਹ, ਕਿਹੜੇ ਮੰਤਰੀ ਨੇ ਬਿਆਨ ਦਿੱਤਾ ਸੀ?
8: ਕਹਿੰਦਾ ਬਾਈ ਜੀ, ਇੱਕ ਨਾ ਜਿਹੜੇ ਯੂਪੀ ਦਾ ਮੰਤਰੀ ਆ ਉਹਦਾ ਨਾਂ ਹੈ ਜੀ ਸੰਜੇ ਨਿਸ਼ਾਦ।
7: ਅੱਛਾ,
8: ਉਹ ਸੰਜੇ ਨਿਸ਼ਾਦ ਨੇ ਕਿਤੇ ਗੱਲ ਕਹੀ, ਉਹ ਕਹਿੰਦਾ ਜੀ ਕਿ ਜਿਹੜੀ ਮੱਛੀ ਆ ਨਾ ਉਹ ਕਹਿੰਦੇ ਮੱਛੀ ਦੇ ਵਿੱਚ ਜੇ ਆਪਾਂ ਪਿਆਜ਼ ਤੇ ਲਸਣ ਪਾਈਏ ਫਿਰ ਇਹ ਨੋਨ ਵੈਜ ਬਣ ਜਾਂਦੀ ਆ, ਅਦਰਵਾਈਜ਼ ਇਹ ਵੈਜੀ ਆ। ਤੇ ਮੈਂ ਕਿਹਾ ਜੀ ਤੁਸੀਂ ਦੇਖੋ ਵੀ ਜੇ ਕਿਤੇ ਬੱਕਰੇ ਦੇ ਵਿੱਚ ਗੰਢੇ ਪਾਲ ਗਏ ਤੇ ਕਿਤੇ ਆਲੂ ਤਾਂ ਨੀ ਬਣ ਜਾਂਦਾ ਉਹ, ਮਾੜਾ ਜਿਹਾ ਵੀ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਕਿਤੇ ਇੱਕ ਗੰਢਾ ਤੇ ਲਸਣੀ ਹੋ ਗਿਆ ਨਾ ਜੀ ਨੋਨ ਵਿੱਚ ਤਾਂ ਫਿਰ ਮੱਛੀ ਤਾਂ ਹੈ ਹੀ ਨੀ। ਫਿਰ ਇਹ ਦੇਖੋ ਜੀ ਜੇ ਕੁੱਕੜ ਦੇ ਵਿੱਚ ਆਪਾਂ ਟਮਾਟਰ ਪਾਈਏ ਕਿਤੇ ਕੁਛ ਹੋਰ ਤਾਂ ਨੀ ਬਣ ਜਾਂਦਾ ਉਹ, ਮਤਲਬ ਜਿੰਨੇ ਮੂੰਹ ਤੇ ਓਨੀਆਂ ਗੱਲਾਂ ਤੇ ਜਿੰਨੇ ਸਿਰ ਤੇ ਓਨੀਆਂ ਸੋਚਾਂ। ਕਹਿੰਦੇ ਜੀ ਕਿ ਉਹ ਯੂਪੀ ਦੇ ਮੰਤਰੀ ਨੇ ਆਡੀ ਠੋਲਾ ਛੱਡਤਾ ਸੀ ਜੀ।
7: ਸੋ ਇਹਦਾ ਮਤਲਬ ਜੇ ਦਾਲ ਨੂੰ ਤੜਕਾ ਲਾਇਆ ਫਿਰ ਉਹਦਾ ਕੀ ਬਣੂ, ਹੈ ਨਾ? ਰਵਨੀਤ ਬਿੱਟੂ ਹੁਣ ਥੋੜਾ ਜਿਹਾ ਦੱਸੋ ਵੀ ਚੰਨੀ ਨੂੰ ਕਹਿੰਦੇ ਵੀ ਮੀਟੂ ਦਾ ਉਹਨਾਂ ਨੇ ਮੀਣਾ ਮਾਰਿਆ, ਕੀ ਚੱਕਰ ਹੈ?
8: ਹਾਂ ਬਿਲਕੁਲ ਜੀ ਬਿਲਕੁਲ, ਰਵਨੀਤ ਬਿੱਟੂ ਹੋਰਾਂ ਨੇ ਮੀਟੂ ਦੇ ਮਾਮਲੇ ਦੇ ਉੱਤੇ ਚੰਨੀ ਹੋਰਾਂ ਨੂੰ ਮੀਣਾ ਮਾਰਿਆ ਤੇ ਇਹ ਗੱਲ ਕਹੀ ਆ ਵੀ ਭਾਈ ਸਾਨੂੰ ਤਾਂ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਆ, ਤੁਹਾਡੀ ਕੁਆਲੀਫਿਕੇਸ਼ਨ ਕੀ ਆ? ਅਸਲ ਵਿੱਚ ਗੱਲ ਇਹ ਜੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹਿਤੀ ਰਵਨੀਤ ਬਿੱਟੂ ਹੋਰਾਂ ਨੇ ਬਾਰੇ ਵੀ ਇਹ ਕਿਹੜਾ ਕੋਈ ਕੁਆਲੀਫਿਕੇਸ਼ਨ ਹੈ, ਇਹ ਬੰਦਾ ਕੌਣ ਹੈ, ਪੜ੍ਹਿਆ ਲਿਖਿਆ ਕਿੰਨਾ ਕਹੇ, ਅਨਪੜ੍ਹ ਬੰਦੇ ਇਹ, ਇਹਨਾਂ ਨੂੰ ਕੀ ਪਤਾ ਵੀ ਭਾਈ ਕਦੋਂ ਕੀ ਬੋਲਣਾ। ਹੁਣ ਇਸ ਗੱਲ ਤੇ ਮੈਂ ਕਹਿ ਰਿਹਾ, ਉਹ ਕਹਿੰਦੇ ਜੀ ਕਿ ਜਦੋਂ ਰਵਨੀਤ ਬਿੱਟੂ ਤੱਕ ਇਹ ਗੱਲ ਪਹੁੰਚੀ ਤੇ ਉਹ ਭੜਕ ਗਿਆ, ਉਹ ਕਹਿੰਦੇ ਜੀ ਕਿ ਤੁਸੀਂ ਸਾਡੀ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹੋ, ਤੁਹਾਡੇ ਉੱਤੇ ਤਾਂ ਜਨਾਨੀਆਂ ਦੋਸ਼ ਲਾਉਂਦ ਕਰ ਰਹੀਆਂ ਵੀ ਭਾਈ ਮੀਟੂ ਦੇ ਤਹਿਤ ਇਹਨੇ ਸਾਡੇ ਨਾਲ ਗਲਤ ਕਾਰਵਾਈ ਕੀਤੀ, ਗਲਤ ਹਰਕਤਾਂ ਕੀਤੀਆਂ ਹੈਗੀਆਂ। ਕਹਿੰਦੇ ਤੁਹਾਡੇ ਉੱਤੇ ਕੋਈ ਦੋਸ਼ ਲੱਗਾ, ਕਦੇ ਕੋਈ ਦੋਸ਼ ਲੱਗਾ, ਅਸੀਂ ਤੁਹਾਡੇ ਵਾਲੀਆਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਪੜ੍ਹੇ, ਬਸ ਫਰਕ ਤੁਹਾਡੇ ਤੇ ਸਾਡੇ ਵਿੱਚ ਇੰਨਾ ਹੀ ਆ ਵੀ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋਈ ਆ ਤੇ ਤੁਸੀਂ ਕਈ ਪਾਸੇ ਉਂਗਲਾਂ ਕਰਦੇ ਰਹੇ ਆ ਜੀ।
7: ਅੱਛਾ, ਉਧਰੋਂ ਜਿਹੜੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਹੋਈ ਆ ਉਹ ਕਹਿੰਦੇ ਬਠਿੰਡੇ ਪਹੁੰਚੇ ਸੀ ਤੇ ਉਹ ਕਹਿੰਦੇ ਜੇ ਬੀਜੇਪੀ ਆ ਗਈ ਤਾਂ ਅਸੀਂ ਨਸ਼ਾ ਖਤਮ ਹੀ ਕਰ ਦਾਂਗੇ, ਜੜਾਂ ਚੋਂ ਪੱਟ ਕੇ ਸੱਟ ਦਾਂਗੇ। ਮਤਲਬ ਸਰਕਾਰਾਂ ਤਾਂ ਸਾਰੀਆਂ ਇਹੀ ਕਹਿੰਦੇ, ਜਦੋਂ ਭਗਵੰਤ ਮਾਨ ਸਾਹਿਬ ਆਏ ਫਿਰ ਵੀ ਇਹੀ ਕਹਿੰਦੇ ਨਸ਼ਾ ਖਤਮ ਕਰ ਦਾਂਗੇ, ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਹੁੰ ਖਾਧੀ ਸੀ ਤੇ ਉਹ ਵੀ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਦਾਂਗੇ, ਤੇ ਹੁਣ ਇਹ ਬੀਜੇਪੀ ਆ ਕਹਿੰਦੇ ਜੇ ਸਾਡੇ ਵਾਲੇ ਆ ਗਈ ਅਸੀਂ ਨਸ਼ਾ ਖਤਮ ਕਰ ਦਾਂਗੇ, ਵੀ ਨਸ਼ਾ ਖਤਮ ਹੋਣ ਦਾ ਨਾਮ ਨੀ ਲੈ ਰਿਹਾ, ਹੋਜੂ
8: ਬਾਈ ਜੀ? ਹੁਣ ਕਿਹੜਾ ਬੀਜੇਪੀ ਦੀ ਸਰਕਾਰ ਫਿਲਪਾਈਨ ਚ ਆ, ਹੁਣ ਵੀ ਤਾਂ ਇੰਡੀਆ ਚ ਹੀ ਆ ਤੇ ਕਰਦੇ ਨਸ਼ਾ ਖਤਮ, ਰੋਕਿਆ ਕਿਹਨੇ ਆ? ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਉੱਥੋਂ ਦੇ ਪੋਰਟ ਦੇ ਉੱਤੇ ਸਭ ਤੋਂ ਵੱਧ ਨਸ਼ਾ ਮਿਲਦਾ, ਕਿੰਨੀ ਵਾਰ ਖਬਰਾਂ ਆਈਆਂ ਇਹ ਖੇਪਾਂ ਕਿੰਨੀਆਂ ਵੱਡੀਆਂ ਵੱਡੀਆਂ ਹੁੰਦੀਆਂ। ਮਤਲਬ ਇਹ ਇੱਕ ਪੋਲੀਟੀਕਲ ਬਿਆਨਬਾਜ਼ੀ ਆ, ਇਸ ਤੋਂ ਇਲਾਵਾ ਬਾਈ ਜੀ ਹੋਰ ਕੁਝ ਵੀ ਨਹੀਂ ਆ। ਬੀਜੇਪੀ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਲਿਆਓ ਤੇ ਪੰਜਾਬ ਚੋਂ ਨਸ਼ਾ ਮੁਕਾ ਦਿਆਂਗੇ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਮੁਕਾ ਹੀ ਦਿੱਤਾ, ਅਕਾਲੀ ਕਹਿੰਦੇ ਇਹਨਾਂ ਨੇ ਵਧਾ ਹੀ ਦਿੱਤਾ ਤੇ ਕਾਂਗਰਸੀ ਕਹਿੰਦੇ ਮੁਕਾਵਾਂਗੇ ਅਸੀਂ ਹੀ ਤੇ ਗੱਲ ਨਸ਼ੇ ਦੇ ਆਲੇ ਦੁਆਲੇ ਘੁੰਮੀ ਜਾਂਦੀ ਪਰ ਨਾ ਕਦੇ ਨਸ਼ਾ ਇਵੇਂ ਮੁੱਕਿਆ ਨਾ ਮੁੱਕਣਾ ਤੇ ਨਾ ਹੀ ਮੁਕਾਉਣਾ ਚਾਹੁੰਦੇ ਆ ਭਾਵੇਂ ਬੀਜੇਪੀ ਦੀ ਸਰਕਾਰ ਆ ਜੇ ਭਾਵੇਂ ਕਿਸੇ ਦੀ ਵੀ ਆ ਜੇ ਭਵਿੱਖ ਦੇ ਵਿੱਚ ਇਹਦੇ ਬਾਰੇ ਨੀ ਸਾਨੂੰ ਪਤਾ ਪਰ ਨਸ਼ਾ ਕਰਨ ਵਾਲਾ ਇਹ ਨੀ ਮੰਨਦਾ ਕਿ ਮੈਂ ਨਸ਼ਾ ਕਰਦਾ ਨਸ਼ਾ ਵੇਚਣ ਵਾਲਾ ਕਹਿੰਦਾ ਜੀ ਮੈਨੂੰ ਪਰਵਾਹ ਕੋਈ ਨੀ ਨਸ਼ਾ ਕਮਾਉਣ ਵਾਲੇ ਰਾਜਨੀਤਿਕ ਲੋਕਾਂ ਦੇ ਯਾਰ ਆ ਤੇ ਨਸ਼ਾ ਮੁੱਕਣਾ ਕਿੱਥੇ ਆ ਪੰਜਾਬ ਦੇ ਵਿੱਚ ਤਾਂ ਡਰਾਮਾ ਹੀ ਨਵਾਂ ਚੱਲ ਪਿਆ ਦਾਰੂ ਪੀਣ ਵਾਲਾ ਕਹਿੰਦਾ ਜੀ ਦਾਰੂ ਚ ਕੋਈ ਨਸ਼ਾ ਨੀਗਾ ਇਹ ਤਾਂ ਜੀ ਵੈਸੇ ਪਾਰਟੀਆਂ ਦੇ ਵਿੱਚ ਅੱਜ ਕੱਲ੍ਹ ਇੱਕ ਫੰਕਸ਼ਨ ਦਾ ਜ਼ਰੀਆ ਜਿਹੜਾ ਬੰਦਾ ਭੁੱਕੀ ਖਾਂਦਾ ਉਹ ਕਹਿੰਦਾ ਜੀ ਇਹਦੇ ਨਾਲ ਕਦੇ ਕੋਈ ਮਰਿਆ ਹੀ ਨਹੀਂ ਥੀਮ ਵਾਲਾ ਕਹਿੰਦਾ ਜੀ ਮੈਂ ਠੀਕ ਆ ਚਾਂਦੀ ਜਿਹੜਾ ਬੀਜ ਰੱਖਦਾ ਮੈਂ ਜਿਹੜਾ ਬੰਦਾ ਭੰਗ ਭੁੰਗ ਪੀਂਦਾ ਉਹ ਕਹਿੰਦਾ ਜੀ ਮੈਂ ਤਾਂ ਬਸ ਮੇਰਾ ਸਰੂਰ ਆ ਇਹ ਜਿਹੜਾ ਚਿੱਟੇ ਵਾਲਾ ਉਹ ਕਹਿੰਦਾ ਜੀ ਮੇਰੀ ਮਜਬੂਰੀ ਆ ਇਹ ਸਾਰੇ ਬੰਦੇ ਤਾਂ ਆਪੋ ਆਪਣੀਆਂ ਮਜਬੂਰੀਆਂ ਕਢਾਈਆਂ ਨੇ ਤੇ ਨਸ਼ਾ ਮੰਨੀਏ ਕਿਹਨੂੰ ਆਪਾਂ ਜੀ ਫਿਰ
9: ਤੇ ਜਣਾ ਸਰ ਨਸ਼ਾ ਐਤਕੀ ਵੋਟਾਂ ਵੇਲੇ ਖਤਮ ਹੋ ਜਾਣਾ ਕਈ ਏਰੀਏ ਵਿੱਚੋਂ ਕਿਉਂਕਿ ਸੁਣਨ ਦੇ ਵਿੱਚ ਇਹ ਆਇਆ ਕਹਿੰਦੇ ਜਿਹੜੇ ਜੋਤਸ਼ੀ ਹੁੰਦੇ ਦੱਸ ਦਿੰਦੇ ਨੇ ਵੀ ਭਾਈ ਫਲਾਣੇ ਨੇ ਜਿੱਤ ਜਾਣਾ ਫਿਰ ਨਸ਼ਾ ਵਰਤਾਉਣ ਦੀ ਤਾਂ ਲੋੜ ਨੀ ਬਣੀ ਉੱਥੇ ਇਹਨਾਂ ਦਾ ਫਰਕ ਪੈਂਦਾ ਇਹ ਚੀਜ਼ਾਂ ਦਾ
8: ਗੱਲ ਤੁਹਾਡੀ 100% ਤੇ ਸਹੀ ਆ ਪਿਛ ਲੱਗਣੀ ਮੈਂ ਇੱਕ ਨਾ ਐਸਟ੍ਰੋਲੋਜਰ ਦੇ ਨਾਲ ਇੰਟਰਵਿਊ ਕੀਤੀ ਉਹਨੂੰ ਮੈਂ ਲਿਖੇ ਸਵਾਲ ਕੀਤੇ ਉਹਨੇ ਆਪਣੇ ਹਿਸਾਬ ਨਾਲ ਉੱਤਰ ਦਿੱਤੇ ਗੱਲ ਉਹਨੂੰ ਮੈਂ ਇਹੀ ਕਹੀ ਮੈਂ ਕਿਹਾ ਜੀ ਵੀ ਦੇਖੋ ਜੇ ਜਿਹੜੇ ਜੋਤਸ਼ੀ ਆ ਇਹ ਪਹਿਲਾਂ ਹੀ ਦੱਸ ਸਕਦੇ ਵੀ ਭਾਈ ਆ ਫਲਾਣੇ ਨੇ ਜਿੱਤਣਾ ਫਲਾਣੇ ਨੇ ਹਾਰਨਾ ਫਿਰ ਤਾਂ ਖਰਚਾ ਕਰੇ ਹੀ ਨਾ ਬੰਦਾ ਫਿਰ ਬੰਦੇ ਨੂੰ ਮਿਹਨਤ ਕਰਨ ਦੀ ਲੋੜ ਹੀ ਨੀ ਪਤਾ ਹੀ ਵੀ ਜਿੱਤ ਜਾਣਾ ਪਰ ਗੱਲ ਇਹ ਜੀ ਕਿ ਇਹ ਸਿਰਫ ਇੱਕ ਧੰਦਾ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਐਤਕੀ ਪੰਜਾਬ ਦੀਆਂ ਸਿਆਸੀ ਜਿਹੜੇ ਗੱਲਾਂ ਇਹਨਾਂ ਨੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਕਈ ਤਰ੍ਹਾਂ ਦੇ ਮੋੜ ਕੱਟ ਜਾਣੇ ਆ ਜੇ ਮੰਨ ਲਓ ਇਹ ਅੱਜ ਪੰਜਾਬ ਦੇ ਲੋਕਾਂ ਨੂੰ ਲੱਗਦਾ ਵੀ ਅੰਮ੍ਰਿਤਪਾਲ ਸਿੰਘ ਵੀ ਛਾਇਆ ਪਿਆ ਆਪ ਵਾਲੇ ਕਹਿੰਦੇ ਅਸੀਂ ਛਾਏ ਪਏ ਹਾਂ ਕਾਂਗਰਸੀ ਕਹਿੰਦੇ ਅਸੀਂ ਇੱਕ ਹਾਂ ਅਸੀਂ ਛਾ ਜਾਂਗੇ ਪਰ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਅਕਤੂਬਰ ਦੇ ਅੱਧ ਤੋਂ ਬੜਾ ਕੁਝ ਬਦਲਣਾ ਤੇ ਇਹੋ ਜਿਹੀਆਂ ਪੋਲੀਟੀਕਲ ਵੱਜਦੀਆਂ ਜਿਹਦੇ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਹੈਗਾ ਜੀ
9: ਬਿਲਕੁਲ ਗੱਲ ਸਹੀ ਆ ਕਿਉਂਕਿ ਲੋਕਾਂ ਦਾ ਪਤਾ ਕੁਛ ਨੀ ਲੱਗਦਾ ਕਿ ਕਿੱਧਰੋਂ ਕਿੱਧਰ ਨੂੰ ਹੋ ਜਾਣਾ ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ ਤੇ ਮੁਸਕਾਨ ਦਿਓਲਣਾ ਵੱਲੋਂ ਸਪੌਂਸਰ ਕੀਤਾ ਜਾ ਰਿਹਾ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਵਿਜਟਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲਣਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਸਾਰੀਆਂ ਭਾਸ਼ਾਵਾਂ ਬੋਲਦੇ ਆ ਸੋ ਤੁਸੀਂ ਨੰਬਰ ਨੋਟ ਕਰਕੇ ਰੱਖ ਲਓ 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜਿਹੜੇ ਮੁਲਾਜ਼ਮ ਆਗੂ ਆ ਟਿਣਾ ਸਾਹਿਬ ਉਹ ਕਹਿੰਦੇ ਵੀ ਸਾਨੂੰ ਸਰਕਾਰ ਨੇ ਲੋਈ ਤੇ ਲੱਡੂਆਂ ਦੇ ਵਿੱਚ ਹੀ ਚੱਕਰ ਚ ਫਸਾ ਰਿਹਾ ਇਹ ਕੀ ਗੱਲਬਾਤ ਹੋਈ ਹੈ
8: ਬਾਈ ਜੀ ਅਸਲ ਦੇ ਵਿੱਚ ਨਾ ਜਿਹੜੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਆ ਨਾ ਤੇ ਪੈਨਸ਼ਨਰ ਇਹ ਸਰਕਾਰ ਦੇ ਕੋਲੋਂ DA ਦੀ ਕਿਸ਼ਤ ਮੰਗ ਰਹੇ ਤੇ ਕੁਝ ਕਿਰਾਣੀਆਂ ਹੋਰ ਮੰਗਾ ਪਰ ਸਰਕਾਰ ਨੇ ਇਹਨਾਂ ਨੂੰ ਕਹਿੰਦੇ ਵੀ ਚੱਕਰ ਵਿੱਚ ਫਸਾ ਲਿਆ ਸਰਕਾਰ ਨੇ ਇਹਨਾਂ ਨੂੰ ਇਹ ਗੱਲ ਕਹਿਤੀ ਕਹਿੰਦੇ ਵੀ ਤੁਸੀਂ ਆ ਜਾਓ ਤੇ ਆਪਾਂ ਬੈਠ ਕੇ ਗੱਲਬਾਤ ਕਰ ਲੈਂਦੇ ਹਾਂ ਤੇ ਗੱਲਬਾਤ ਦੇ ਮੁਤਾਬਕ ਆਪਾਂ ਅੱਗੇ ਫੈਸਲਾ ਕਰ ਲਾਂਗੇ ਇਹ ਚਲੇ ਗਏ ਜੀ ਮੁਲਾਜ਼ਮ ਆਗੂ ਮੀਟਿੰਗ ਕਰਦੇ ਲਈ ਤੇ ਸੁਖਚੈਨ ਸਿੰਘ ਖਹਿਰਾ ਇੱਕ ਮੁਲਾਜ਼ਮ ਆਗੂ ਹੈਗੇ ਜੀ ਉਹ ਵੀ ਨਾਲ ਸੀਗੇ ਉਹ ਖਹਿਰਾ ਹੋਰਾਂ ਨੇ ਮੂੰਹ ਨੂੰ ਮੁੱਖ ਮੰਤਰੀ ਨੇ ਲੱਡੂ ਲਾਤਾ ਤੇ ਮੁੱਖ ਮੰਤਰੀ ਦੇ ਮੂੰਹ ਨੂੰ ਖਹਿਰੇ ਨੇ ਲੱਡੂ ਲਾਤਾ ਤੇ ਬਾਅਦ ਦੇ ਵਿੱਚ ਲੋਈ ਵੀ ਵਟਾ ਲਈ ਤੇ ਇਹ ਵੀਡੀਓ ਤੇ ਇਹ ਫੋਟੋਆਂ ਜਿਹੜੀਆਂ ਮੀਡੀਆ 'ਚ ਵਾਇਰਲ ਹੋ ਗਈਆਂ ਜਿਹੜਾ ਮੁਲਾਜ਼ਮ ਵਰਗ ਆ ਉਹ ਨਿਰਾਸ਼ ਹੋ ਗਿਆ ਵੀ ਯਾਰ ਕੁਝ ਕੁ ਆਗੂ ਗਏ ਤੇ ਇਹ ਵੇਖ ਕੇ ਆ ਗਏ ਆ ਸਾਡੀਆਂ ਮੰਗਾਂ ਤਾਂ ਬੰਨੀਆਂ ਨਹੀਂ ਗਈਆਂ ਹੁਣ ਸੁਖਚੈਨ ਸਿੰਘ ਖਹਿਰਾ ਹੋਰਾਂ ਨੇ ਗੱਲ ਕਹੀ ਆ ਕਿ ਸਾਨੂੰ ਤਾਂ ਟਰੈਪ ਦੇ ਵਿੱਚ ਫਸਾ ਲਿਆ ਗਿਆ ਇਹ ਸਰਕਾਰ ਨੇ ਸਾਡੇ ਨਾਲ ਚਲਾਕੀ ਕੀਤੀ ਆ ਸਾਨੂੰ ਅੰਦਰ ਲਿਜਾ ਕੇ ਲੱਡੂਆਂ ਦਾ ਤੇ ਲੋਈ ਦਾ ਪਹਿਲੇ ਪ੍ਰਬੰਧ ਕਰੀ ਬੈਠੇ ਸੀ ਇਹਨਾਂ ਨੇ ਸਾਨੂੰ ਕਿਹਾ ਜੀ ਕਿ ਤੁਹਾਡੇ ਮੂੰਹ ਨੂੰ ਲੱਡੂ ਲਾ ਦਿੰਦੇ ਅਸੀਂ ਲਵਾ ਲਿਆ ਇਹ ਕਹਿੰਦੀ ਜੀ ਸਾਡੇ ਮੂੰਹ ਨੂੰ ਲੱਡੂ ਲਾ ਦਿਓ ਅਸੀਂ ਲਾਤਾ ਤੇ ਸਾਨੂੰ ਨੀ ਪਤਾ ਸੀ ਵੀ ਜਿਹੜੇ ਫੋਟੋਆਂ ਖਿੱਚ ਕੇ ਮੀਡੀਆ 'ਚ ਵਾਇਰਲ ਕਰਦੇ ਹਾਂ ਕਹਿੰਦੇ ਵੀ ਜਦੋਂ ਅਸੀਂ ਹੁਣ ਜਾਇਆ ਕਰਾਂਗੇ ਅਸੀਂ ਪਾਣੀ ਦੀ ਘੁੱਟ ਵੀ ਨਹੀਂ ਪਿਆ ਕਰਦੀ ਜੀ
9: ਲੱਡੂਆਂ ਦੇ ਚੱਕਰ ਦੀ ਫਸ ਗਏ ਸੋ
8: ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਤੇ ਉਹ ਰਿਹਾ ਮੈਂ ਤਾਂ ਕਹਿੰਦਾ ਵੀ ਕਿਉਂਕਿ ਹੁਣ ਉਹਨੂੰ ਪੰਥ ਚੋਂ ਕੱਢ ਦਿੱਤਾ ਗਿਆ ਤੇ ਉਹਨੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਬਹਿਰੀਨ ਦੀ ਇੱਕ ਔਰਤ ਆ ਜਿਹਨੇ ਦੋਸ਼ ਲਾਇਆ ਵੀ ਮੇਰੇ ਨਾਲ ਇਹ ਪਿਛਲੇ ਲੰਮੇ ਸਮੇਂ ਤੋਂ ਗਲਤ ਕੰਮ ਕਰਦਾ ਰਿਹਾ ਜਬਰਜਨਾਹ ਕਰਦਾ ਰਿਹਾ ਵੱਖ ਵੱਖ ਥਰਾਵਾਂ 'ਚ ਲਿਜਾ ਕੇ ਕਰਦਾ ਰਿਹਾ ਵੱਖ ਵੱਖ ਕਮਰਿਆਂ 'ਚ ਕਰਦਾ ਰਿਹਾ ਤੇ ਇਹਨਾਂ ਦੋਸ਼ਾਂ ਤੋਂ ਬਾਅਦ ਤੇ ਅਮਰਜੀਤ ਸਿੰਘ ਚਾਵਲਾ ਤੇ ਪਰਚਾ ਦਰਜ ਹੋ ਕੇ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਕੀਤਾ ਤੇ ਚਾਵਲਾ ਨੂੰ ਜਦੋਂ ਲੱਗਾ ਪਤਾ ਵੀ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲੈਣੀ ਆ ਉਹਨੇ ਟਿਕਟ ਕਟਾਈ ਤੇ ਕੈਨੇਡਾ ਪਹੁੰਚ ਗਿਆ ਇਸ ਵੇਲੇ ਕਹਿੰਦੇ ਆ ਵੀ ਸਰੀ ਸ਼ਹਿਰ ਦੇ ਵਿੱਚ ਆ ਦੂਜੀ ਗੱਲ ਇਹ ਜੀ ਕਿ ਪੰਥ ਦੇ ਵਿੱਚੋਂ ਉਹਨੂੰ ਕੱਢ ਦਿੱਤਾ ਗਿਆ ਉਹਨੂੰ ਵੀ ਤੇ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਮਲਕੀਤ ਸਿੰਘ ਹੋਰਾਂ ਨੂੰ ਵੀ ਉਹਨਾਂ ਦੇ ਉੱਤੇ ਦੋਸ਼ ਆ ਜੀ ਕਿ ਔਰਤ ਦੇ ਨਾਲ ਅਸ਼ਲੀਲ ਚੈਟ ਕੀਤੀ। ਪਰ ਗੱਲ ਇਹ ਜੀ ਕਿ ਹੁਣ ਚਾਵਲਾ ਹੋਰਾਂ ਨੇ ਕਿਹਾ ਜੀ ਕਿ ਮੇਰਾ ਤਾਂ ਪੱਕ ਕਿਸੇ ਨੇ ਸੁਣਿਆ ਹੀ ਨਹੀਂ ਤਾਂ ਇੱਕ ਤਰਫਾ ਫੈਸਲਾ ਕੀਤਾ ਗਿਆ। ਇਹ ਕਿਹੜੀ ਇਨਸਾਫ਼ ਦੀ ਗੱਲ ਆ? ਔਰਤ ਕਿਉਂ ਆਈ, ਕਿਹਨੇ ਲਿਆਂਦੀ, ਸਾਜਿਸ਼ ਕਿਵੇਂ ਘੜੇਗੀ, ਪਹਿਲਾਂ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਸੀ। ਪਰ ਗੱਲ ਇਹ ਹੈ ਜੀ ਕਿ ਜਦੋਂ ਇਹੋ ਜਿਹੀਆਂ ਵੱਡੇ ਰੁਤਬਿਆਂ ਵਾਲੀਆਂ ਹਸਤੀਆਂ ਦੇ ਉੱਤੇ ਦੋਸ਼ ਲੱਗਣ ਕਿ ਔਰਤ ਨੂੰ ਚੈਟ ਭੇਜੀ ਗੰਦੀ ਵੱਧੀ, ਤੇ ਭਾਈ ਉਹਨੂੰ ਔਰਤ ਨੂੰ ਵਰਗਲਾ ਕੇ ਕਮਰੇ ਚ ਬੁਲਾਇਆ ਤੇ ਆਹ ਕੁੱਝ ਕੀਤਾ ਤੇ ਉਹ ਕੁੱਝ ਕੀਤਾ, ਆਮ ਲੋਕਾਂ ਦਾ ਵੀ ਭਰੋਸਾ ਟੁੱਟਦਾ ਜੀ। ਆਮ ਲੋਕਾਂ ਨੂੰ ਤਾਂ ਆਪਾਂ ਕਹਿੰਦੇ ਕੋਨੇ ਹਨ, ਮੋਨੇ ਹਨ, ਇਹਨਾਂ ਨੂੰ ਕੀ ਪਤਾ ਪੰਥਕ ਰਵਾਇਤਾਂ ਦਾ, ਇਹਨਾਂ ਨੂੰ ਤਾਂ ਆਪਾਂ ਪਈਏ ਤੇਰੇ ਚੰਦ ਵੇਖ ਲੋ ਕਿਹੋ ਜਿਹੇ ਜੀ। ਬਿਲਕੁਲ ਜੀ ਬਿਲਕੁਲ, ਅਰਦਾਸ ਕੀਤੀ ਗਈ ਆ। ਅਰਦਾਸ ਜਿਹੜੀ ਬਾਬਾ ਸੁਣੇ ਤੇ ਸੰਗਤ ਆ ਜਿਹੜੀ ਉਹਨੂੰ ਤਸੱਲੀ ਹੋਵੇ ਜੀ ਆਉਂਦੇ ਸਮੇਂ ਦੇ ਵਿੱਚ, ਅਸੀਂ ਇਹਦੀ ਕਾਮਨਾ ਕਰਦੇ ਹਾਂ। ਜਾਣਕਾਰੀ ਇਹ ਪ੍ਰਾਪਤ ਹੋਈ ਆ ਕਿ ਅੱਜ ਜਿਹੜੇ ਇਧਰਲੇ ਪਾਸਿਓ ਵੀ ਕਰਤਾਰਪੁਰ ਸਾਹਿਬ ਦੀ ਜ਼ੀਰੋ ਲਾਈਨ ਦੇ ਉੱਤੇ ਜਾ ਕੇ ਸਿੱਖ ਸੰਗਤਾਂ ਨੇ ਤੇ ਬਾਬੇ ਮੂਹਰੇ ਅਰਦਾਸ ਕੀਤੀ, ਤੇ ਲਹਿੰਦੇ ਪੰਜਾਬ ਤੋਂ ਵੀ ਸੰਗਤ ਨੇ ਅਰਦਾਸ ਕੀਤੀ ਆ ਵੀ ਸੱਚੇ ਪਾਤਸ਼ਾਹ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜੇ। ਸਰਕਾਰ ਕੇਂਦਰ ਦੀ ਇਹ ਗੱਲ ਕਹਿੰਦੀ ਜੀ ਕਿ ਹਾਲੇ ਲਾਂਘਾ ਨਹੀਂ ਖੁੱਲਣਾ, ਇਹਦੇ ਸਿਕਿਉਰਿਟੀ ਕਾਰਨ ਆ, ਪਰ ਸੰਗਤ ਦੀ ਮੰਗ ਹੈ ਜੀ ਕਿ ਲਾਂਘਾ ਖੁੱਲੇ ਜੀ।
9: ਸੋ ਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਥੈਂਕ ਯੂ ਵੈਰੀ ਮਚ,
8: ਬਹੁਤ ਮਿਹਰਬਾਨੀ ਮਿਹਰਬਾਨੀ ਜੀ,
9: ਬਹੁਤ ਬਹੁਤ ਧੰਨਵਾਦ ਜੀ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਇਹ ਸਨ ਸਵਰਨ ਸਿੰਘ ਟਾਣਾ ਸਾਹਿਬ, ਪੰਜਾਬੀ ਤੱਤ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਸੀ। ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਗਿਆ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਮਹਿੰਗੀ ਜੀ ਦਾ ਨੰਬਰ ਨੋਟ ਕਰਕੇ ਰੱਖ ਲਓ, 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਵਨ ਜੀ ਸਾਡੇ ਨਾਲ ਨੇ। ਸਰਵਨ ਜੀ ਸਤਿ ਸ੍ਰੀ ਅਕਾਲ।
10: ਹਾਂਜੀ ਸਤਿ ਸ੍ਰੀ ਅਕਾਲ ਸਰ।
9: ਅੱਜ ਅਸੀਂ ਜਿੱਥੇ ਗੱਲਬਾਤ ਕਰਾਂਗੇ ਸਰਵਨ ਜੀ ਨਾਲ, ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ, ਬੜਾ ਉਹਨਾਂ ਨੇ ਇਹ ਹੁੰਦਾ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚੋਂ ਬਹੁਤ ਸਾਰੀਆਂ ਫੈਮਿਲੀਜ਼ ਲੰਘ ਰਹੀਆਂ ਨੇ, ਤੇ ਉਹਨਾਂ ਦੇ ਲਈ ਇੱਕ ਸੁਨਹਿਰੀਕਰਨ ਬਣ ਕੇ ਆਇਆ ਯੂਨੀ ਗਲੋਬਲ ਐਡਵਾਈਜ਼ਰੀ, ਜਿਹੜੀ ਤੁਹਾਨੂੰ ਐਡਵਾਈਸ ਦਿੰਦੀ ਆ, ਫੇਅਰ ਐਡਵਾਈਸ ਦਿੰਦੀ ਆ, ਜਿਹੜੀ ਤੁਹਾਨੂੰ ਰੀਅਲ ਐਡਵਾਈਸ ਦਿੰਦੀ ਆ, ਜਿਹੜੀ ਤੁਹਾਨੂੰ ਇਹ ਦੱਸਦੀ ਆ ਕਿ ਤੁਸੀਂ ਬਿਨਾਂ ਕਿਤੇ ਕੁਛ ਕੀਤੇ, ਬਿਨਾਂ ਕਿਤੇ ਗਏ, ਘਰ ਬੈਠੇ ਬਿਠਾਏ ਵੀ, ਬਿਨਾਂ ਕੋਈ ਗਰੰਟਰ ਦੇ, ਇੱਕ ਅਮਾਊਂਟ ਜਿਹੜੀ ਤੁਸੀਂ ਇਹ ਕਹਿ ਲਓ ਕਿ 20,000, 50,000, ਲੱਖ, 1.5 ਲੱਖ ਤੱਕ ਲੈ ਸਕਦੇ ਹੋ, ਗੌਰਮੈਂਟ ਤੋਂ ਲੈ ਸਕਦੇ ਹੋ, ਗੌਰਮੈਂਟ ਦੇਣ ਲਈ ਤਿਆਰ ਬੈਠੀ ਹੈ। ਤੁਹਾਨੂੰ ਕਰਨਾ ਕੀ ਪੈਣਾ? ਤੁਹਾਨੂੰ ਕਾਲ ਕਰਨੀ ਪੈਣੀ ਹੈ, ਕਾਲ ਕਰਕੇ ਤੁਹਾਡੇ ਡਾਕੂਮੈਂਟ ਕਿਹੜੇ ਚਾਹੀਦੇ ਆ ਉਹ ਆਪਾਂ ਸਰਵਨ ਜੀ ਤੋਂ ਪੁੱਛ ਲੈਂਦੇ ਹਾਂ, ਤੇ ਤੁਹਾਡੀ ਉਹਦੇ ਵਿੱਚ ਤੁਹਾਡੇ ਕੋਲ ਹੋਣਾ ਕੀ ਚਾਹੀਦਾ, ਕਾਹਦੇ ਤੇ ਉਹ ਕਾਹਦੇ ਤੇ ਤੁਹਾਨੂੰ ਦੇਣਗੇ ਫੰਡ, ਕਾਹਦੇ ਦੇਣਗੇ, ਕਿਉਂ ਗੌਰਮੈਂਟ ਕਿਉਂ ਫੰਡ ਦਊਗੀ, ਤੁਹਾਨੂੰ ਕਾਹਦੇ ਲਈ ਦਊਗੀ, ਗੌਰਮੈਂਟ ਨੂੰ ਕੀ ਪਿਆ ਕੇ ਤੁਹਾਨੂੰ ਫੰਡ ਦੇਵੇ, ਉਹਦੇ ਬਾਬਤ ਆਪਾਂ ਸਰਵਨ ਜੀ ਨਾਲ ਗੱਲਬਾਤ ਕਰਦੇ ਹਾਂ। ਸਰਵਨ ਜੀ ਥੋੜਾ ਜਿਹਾ ਦੱਸੋ ਕਿ ਗੌਰਮੈਂਟ ਕਿਉਂ ਫੰਡ ਦਊਗੀ, ਉਹਨੂੰ ਕੀ ਜ਼ਰੂਰਤ ਹੈ? ਸਿਮਰਨ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚੀ।
10: ਓਕੇ, ਹਾਂਜੀ ਆ ਰਹੀ ਹੈ ਸਰ ਆਵਾਜ਼?
9: ਜੀ ਹੁਣ ਆ ਰਹੀ ਹੈ ਜੀ।
10: ਹਾਂਜੀ, ਸੋ ਗਵਰਨਮੈਂਟ ਫੰਡ ਇਹ ਤੁਹਾਡੀ ਐਜੂਕੇਸ਼ਨ ਲਈ ਦਿੰਦੀ ਹੈ ਕਿ ਸੋ ਦੈਟ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰ ਸਕੋ, ਤੁਸੀਂ ਆਨਲਾਈਨ ਕੋਰਸਿਸ ਜਿਹੜੇ ਆਪਣੇ ਕੋਲ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਆਨਲਾਈਨ ਕੋਰਸਿਸ ਕਰ ਸਕਦੇ ਹੋ, ਅਤੇ ਉਹਦੇ ਥਰੂ ਤੁਹਾਨੂੰ ਲੋਨ ਦੀ ਅਮਾਊਂਟ ਆਉਂਦੀ ਹੈ, ਐਂਡ ਉਹ ਤੁਹਾਡੇ ਡਿਪੈਂਡ ਕਰਦਾ ਵਾ ਇਨਕਮ ਦੇ ਉੱਤੇ। ਤੁਹਾਡੀ ਫੈਮਿਲੀ ਇਨਕਮ ਦੇਖਦੇ ਨੇ 2025 ਦੀ, ਅਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਉਸਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਲੋਨ ਦੀ ਜਿਹੜੀ ਵੈਲਿਊ ਹੈ ਉਹ ਤੁਹਾਨੂੰ ਅਪਰੂਵ ਹੁੰਦੀ ਹੈ। ਅਗਰ ਤੁਹਾਡੀ ਇਨਕਮ ਅਰਾਊਂਡ 1,00,000 ਤੋਂ ਘੱਟ ਹੈਗੀ ਹੈ, ਤੁਹਾਡੀ ਫੈਮਿਲੀ ਇਨਕਮ ਐਂਡ ਤੁਹਾਡੇ ਡਿਪੈਂਡੈਂਟ ਬੱਚੇ ਵੀ ਹੈਗੇ ਨੇ, ਦੈਨ ਉਸਦੇ ਬੇਸਿਸ ਦੇ ਉੱਤੇ ਤੁਹਾਨੂੰ ਲੋਨ ਅਪਰੂਵ ਹੁੰਦਾ ਵਾ। ਡਿਪੈਂਡ ਕਰਦਾ ਵਾ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ ਜਾਂ ਤੁਸੀਂ ਇੱਕ ਜਣਾ ਕਰ ਰਿਹਾ। ਅਗਰ ਤੁਸੀਂ ਸਿੰਗਲ ਵੀ ਹੋ ਤੁਹਾਨੂੰ ਐਜ਼ ਅ ਸਿੰਗਲ ਵੀ ਤੁਹਾਨੂੰ ਅਮਾਊਂਟ ਆਉਂਦੀ ਹੈ ਲੋਨ ਦੀ, ਅਤੇ ਤੁਹਾਨੂੰ ਅਗਰ ਤੁਸੀਂ ਕਪਲ ਹੋ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਹੁੰਦਾ, ਐਜ਼ ਅ ਕਪਲ ਤੁਹਾਨੂੰ ਜ਼ਿਆਦਾ ਅਮਾਊਂਟ ਆਉਂਦੀ ਹੈ, ਅਰਾਊਂਡ 1,00,000-1.5 ਲੱਖ ਤੱਕ ਤੁਹਾਡੀ ਲੋਨ ਦੀ ਵੈਲਿਊ ਜਾਂਦੀ ਹੈ ਅਗਰ ਤੁਸੀਂ ਐਜ਼ ਅ ਕਪਲ ਕਰਦੇ ਵਿਦ ਡਿਪੈਂਡੈਂਟ ਕਿਡਸ।
9: ਅੱਛਾ, ਤੋ ਇਹਦੇ ਲਈ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਇਹ ਲੋਨ ਜਿਹੜਾ ਲੈ ਸਕਦੇ ਹੋ, ਇਹਦੇ ਲਈ ਕੋਈ ਉਹ ਇਹ ਦੇਖਦੇ ਆ ਕਿ ਇਹ ਬੰਦਾ ਸੈਲਫ ਇੰਪਲਾਇਡ ਆ, ਇਹ ਬੰਦਾ ਟਰੱਕ ਚਲਾ ਰਿਹਾ, ਇਹ ਬੰਦਾ ਟੈਕਸੀ ਚਲਾ ਰਿਹਾ, ਇਹ ਬੰਦਾ ਕੋਈ ਆਪਣਾ ਬਿਜ਼ਨਸ ਰਨ ਕਰ ਰਿਹਾ, ਕਿ ਉਹਨੂੰ ਵੀ ਸੇਮ ਅਮਾਊਂਟ ਦਾ ਲੋਨ ਮਿਲੂਗਾ ਜਾਂ ਕੋਈ ਪੇਅਰੋਲ ਤੇ ਜੋਬ ਕਰ ਰਿਹਾ ਉਹਨੂੰ ਅਲੱਗ ਮਿਲੂਗਾ, ਤੇ ਜਿਹੜਾ ਸੈਲਫ ਇੰਪਲਾਇਡ ਉਹਨੂੰ ਅਲੱਗ ਮਿਲੂ, ਕਿਉਂਕਿ ਉਹਨੇ ਇਨਕਮ ਹੋਰ ਸ਼ੋਅ ਕੀਤੀ ਹੁੰਦੀ ਆ ਉੱਥੇ, ਕਈ ਵਾਰ ਉਹ ਕੋਈ ਟੈਕਸ ਪਾਉਂਦੇ ਆ, ਕੋਈ ਬਾਅਦ ਚ ਪਾਉਂਦੇ ਸਾਲ ਦਾ, ਇਹਨਾਂ ਨੂੰ ਅਲੱਗ ਅਲੱਗ ਤਰੀਕੇ ਨਾਲ ਦੇਖਿਆ ਜਾਊਗਾ ਇੱਕ ਸੇਮ ਆ।
10: ਨਹੀਂ ਸਾਰਿਆਂ ਲਈ ਸੇਮ ਹੀ ਹੁੰਦਾ, ਬਸ ਤੁਹਾਡੀ ਇਨਕਮ ਹੁੰਦੀ ਹੈ ਕਿ ਹਾਂ ਜਿਵੇਂ ਸੈਲਫ ਇੰਪਲੋਇਡ ਬੰਦੇ ਆ ਉਹ ਆਪਣੀ ਇਨਕਮ ਥੋੜੀ ਘੱਟ ਸ਼ੋ ਕਰਦੇ, ਸੋ ਉਹਨਾਂ ਦੀ ਇਨਕਮ ਘੱਟ ਹੁੰਦੀ ਹੈ, ਬਟ ਤੁਹਾਡੀ 2025 ਦੀ ਇਨਕਮ ਹੀ ਦੇਖੀ ਜਾਏਗੀ। ਡਜ਼ਨਟ ਮੈਟਰ ਤੁਸੀਂ ਹੁਣ ਰਾਈਟ ਨਾਓ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਤੁਸੀਂ ਉਬਰ ਡਰਾਈਵਰ ਹੋ, ਉਹ ਮੈਟਰ ਨਹੀਂ ਕਰਦਾ ਹੈਗਾ। ਤੁਹਾਡੀ 2025 ਦੀ ਪਿਛਲੇ ਸਾਲ ਦੀ ਹੀ ਇਨਕਮ ਤੁਹਾਡੀ ਦੇਖੀ ਜਾਏਗੀ।
9: ਜੇ ਹੁਣ ਬੰਦਾ ਜੇ ਹੁਣ ਕੰਮ ਨਹੀਂ ਕਰ ਰਿਹਾ, ਬੰਦੇ ਨੂੰ ਕੰਮ ਪ੍ਰੋਪਰ ਮਿਲਿਆ ਹੀ ਨਹੀਂ ਹੋਇਆ, ਕੀ ਫਿਰ ਵੀ ਸਰਕਾਰ ਉਹਨੂੰ ਫੰਡ ਦਊਗੀ ਕਿ ਹਾਂ ਭਾਈ ਤੂੰ ਕੋਈ ਗੱਲ ਨੀ, ਜੇ ਦੋਨੇ ਹਸਬੈਂਡ ਵਾਈਫ ਹੋ ਸ਼ੋ ਕਰਦੇ ਹੋ ਕਿ ਤੁਸੀਂ ਨਹੀਂ ਕੰਮ ਕਰ ਰਹੇ, ਫਿਰ ਵੀ 1-1.5 ਲੱਖ ਤੱਕ ਮਿਲ ਸਕਦਾ?
10: ਯੈਸ ਹਾਂਜੀ ਮਿਲ ਸਕਦਾ ਵਾ, ਇਹਦੇ ਨਾਲ ਕੋਈ ਮੈਟਰ ਨਹੀਂ ਕਰਦਾ ਹੈਗਾ, ਤੁਸੀਂ ਜੋਬ ਕਰ ਰਹੇ ਹੋ ਨਹੀਂ ਕਰ ਰਹੇ ਹੋ, ਉਹ ਚੀਜ਼ ਮੈਟਰ ਨਹੀਂ ਕਰਦੀ ਹੈਗੀ। ਇਹ ਤੁਹਾਡੀ ਐਜੂਕੇਸ਼ਨ ਲਈ ਫੰਡਿੰਗ ਹੁੰਦੀ ਹੈ, ਇਹਦੇ ਨਾਲ ਤੁਹਾਡੇ ਕੰਮ ਦੇ ਰਿਕੁਆਇਰਮੈਂਟਸ ਨਹੀਂ ਚੈੱਕ ਹੁੰਦੀਆਂ ਹੈਗੀਆਂ।
9: ਉਹ ਇਹ ਰਿਕੁਆਇਰਮੈਂਟ ਨਹੀਂ ਹੈ ਉਹਦੇ ਚ, ਰਿਕੁਆਇਰਮੈਂਟ ਇਹ ਨਹੀਂ ਮੰਗਦੀ ਵੀ ਤੁਸੀਂ ਵਾਪਸ ਕਿਵੇਂ ਕਰੋਗੇ ਫਿਰ, ਜੇ ਤੁਸੀਂ ਕੰਮ ਹੀ ਨਹੀਂ ਕਰ ਰਹੇ ਤਾਂ ਵਾਪਸ ਕਿੱਥੋਂ ਕਰਨਾ?
10: ਨਹੀਂ ਸਰ, ਐਜੂਕੇਸ਼ਨ ਲਈ ਅਗਰ ਤੁਸੀਂ ਫੰਡ ਲੈ ਰਹੇ ਹੋ ਉਹਦੀ ਕੋਈ ਉਹ ਨਹੀਂ ਹੋਏਗਾ ਕਿ ਹਾਂ ਪਰ ਹੁਣ ਆਪਾਂ ਜਿਵੇਂ ਮੰਨ ਲਓ ਕਿ ਆਪਾਂ ਕੋਈ ਗੱਡੀ ਤੇ ਲੋਨ ਲੈਂਦੇ ਹਾਂ, ਅਸੀਂ ਬਾਅਦ ਤੁਹਾਡੀ ਗੱਡੀ ਵੀ ਉਹ ਕਰ ਲੈਂਦੇ ਨੇ ਨਾ ਪਿਕ ਕਰਕੇ ਲੈ ਤਾਂ, ਬਟ ਇਹਦੇ ਚ ਕੁਛ ਨਹੀਂ ਹੋਏਗਾ, ਏਦਾਂ ਤੁਹਾਡੀ ਕੋਈ ਚੈਕਿੰਗ ਨਹੀਂ ਹੋਏਗੀ ਇਹਦੇ ਵਿੱਚ, ਤੁਹਾਨੂੰ ਐਜੂਕੇਸ਼ਨ ਦੇ ਉੱਤੇ ਹੀ ਮਿਲ ਰਿਹਾ ਹੈ ਤਾਂ ਤੁਸੀਂ ਆਪਣੀ ਐਜੂਕੇਸ਼ਨ ਕੰਪਲੀਟ ਕਰ ਰਹੇ ਹੋ, ਨਾਲ ਤੁਸੀਂ ਜੋਬ ਕਰ ਰਹੇ ਹੋ ਨਹੀਂ ਕਰ ਰਹੇ ਹੋ, ਡਜ਼ਨਟ ਮੈਟਰ, ਉਹ ਚੀਜ਼ ਮੈਟਰ ਨਹੀਂ ਕਰਦੀ ਹੈ।
9: ਸੋ ਤੁਸੀਂ ਜੇ ਹਸਬੈਂਡ ਵਾਈਫ ਤੇ ਇੱਕ ਬੱਚਾ, ਉਹਨਾਂ ਦਾ ਦੋ ਨਹੀਂ ਹੈ ਜੀ, ਇੱਕ ਬੱਚਾ, ਉਹਨਾਂ ਨੂੰ ਕਿੰਨੀ ਕੁ ਅਮਾਊਂਟ ਦਾ ਲੋਨ ਮਿਲ ਸਕਦਾ?
10: ਅਰਾਊਂਡ ਸਰ 80-90,000 ਤੱਕ ਦੀ ਫੰਡਿੰਗ ਉਹਨਾਂ ਨੂੰ ਮਿਲ ਜਾਂਦੀ ਹੈ, ਤੇ 2 ਸਾਲ ਦਾ ਕੋਰਸ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਦੋਨੋਂ ਸਾਲ ਅਲੱਗ ਅਲੱਗ ਤੋਂ ਫੰਡਿੰਗ ਆਏਗੀ, ਲਾਈਕ ਪਹਿਲੇ ਸਾਲ ਦੀ ਦੋਨਾਂ ਦਾ ਪਰ ਪਰਸਨ ਆਪਣਾ ਆਪਣਾ ਆਏਗਾ ਅਰਾਊਂਡ 40-40 ਮੰਨ ਕੇ ਚੱਲੋ, ਸੈਕਿੰਡ ਈਅਰ ਫਿਰ ਤੋਂ ਪਰ ਪਰਸਨ 40-40 ਦਾ ਆਏਗਾ।
9: ਜੇ 2 ਸਾਲ ਦਾ ਕੋਰਸ ਕਰਦੇ 80,000 ਤੋਂ 90,000, ਮਤਲਬ 1 ਸਾਲ ਦੀ ਆ ਉਹਨਾਂ ਦੀ, ਹੈ ਨਾ?
10: ਯੈਸ ਹਾਂਜੀ, 2 ਸਾਲ ਦਾ ਤਾਂ ਫਿਰ
9: ਅਗਲੇ ਸਾਲ ਫਿਰ ਅਸੀਂ
10: ਕਰ ਲਓ। ਹਾਂਜੀ ਹਾਂਜੀ, ਸੋ 2 ਸਾਲ ਦਾ ਡਬਲ ਹੁੰਦਾ ਵਾ।
9: ਹਾਂ ਤੇ ਇਹ ਜਿੱਥੇ ਮਰਜ਼ੀ ਵਰਤ ਲੈਣੇ ਆਉਂਦੇ?
10: ਯੈਸ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਇਹਨਾਂ ਦੇ ਅਮਾਊਂਟ ਤੇ ਜਿਹੜਾ ਕਾਲਜ ਦੀ ਫੀਸ ਡਾਇਰੈਕਟਲੀ ਕਾਲਜ ਨੂੰ ਚਲ ਜਾਂਦੀ ਹੈ, ਜਿਹੜੇ ਤੁਹਾਨੂੰ ਲੋਨ ਦੇ ਅਮਾਊਂਟ ਆਉਂਦੇ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਉਹਦਾ ਕੋਈ ਵੀ ਚੈੱਕ ਨਹੀਂ ਹੋਏਗਾ।
9: ਸੋ ਤੁਸੀਂ ਨੰਬਰ ਨੋਟ ਕਰਵਾ ਦਿਓ ਇੱਕ ਵਾਰ, ਤਾਂ ਕਿ ਤੁਹਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਕਾਲ ਤੇ ਗੱਲਬਾਤ ਕੀਤੀ ਜਾ ਸਕੇ। ਕਿਹੜੇ ਡਾਕੂਮੈਂਟ ਚਾਹੀਦੇ ਨੇ? ਡਾਕੂਮੈਂਟ ਬਹੁਤੇ ਨਹੀਂ ਚਾਹੀਦੇ ਡਾਕੂਮੈਂਟ, ਜਿੱਥੋਂ ਤੱਕ ਮੈਨੂੰ ਪਤਾ ਇਹਨਾਂ ਦੇ, ਕਿ ਤੁਹਾਡਾ ਭਾਈ ਇੱਕ ਤਾਂ ਤੁਸੀਂ ਜੇ PR ਹੈਗੇ ਹੋ ਜਾਂ ਸਿਟੀਜ਼ਨ ਹੋ ਉਹਦਾ ਪ੍ਰੂਫ ਚਾਹੀਦਾ ਵਾ, ਤੇ ਜਾਂ ਪ੍ਰੋਟੈਕਟਡ ਪਰਸਨ ਹੋ ਉਹਦਾ ਪ੍ਰੂਫ ਚਾਹੀਦਾ ਵਾ, ਤੇ ਜਾਂ ਫਿਰ ਤੁਸੀਂ ਜੇਕਰ ਹੈਗੇ ਜੀ ਤੁਹਾਡੇ ਬੱਚੇ ਹੈਗੇ ਆ ਉਹਨਾਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ, ਤੇ ਨੋਟਿਸ ਆਫ ਅਸੈਸਮੈਂਟ 2025 ਦਾ ਚਾਹੀਦਾ, ਇੰਨੇ ਕੀ ਡਾਕੂਮੈਂਟ ਚਾਹੀਦੇ ਆ। ਬਹੁਤੇ ਡਾਕੂਮੈਂਟ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ, ਕੋਈ ਬੈਂਕ ਸਟੇਟਮੈਂਟਾਂ ਨਹੀਂ ਚਾਹੀਦੀਆਂ ਇਹਨਾਂ ਨੂੰ, ਕੋਈ ਇਹਨਾਂ ਨੂੰ ਕੋਈ ਤੁਹਾਡਾ ਹੋਰ ਨਹੀਂ ਸਿਸਟਮ ਚਾਹੀਦਾ, ਕੋਈ ਤੁਹਾਡਾ ਇਹਨਾਂ ਨੂੰ ਗਰੰਟਰ ਨਹੀਂ ਚਾਹੀਦਾ, ਤੁਸੀਂ ਕਾਲ ਕਰ ਲਿਓ। ਸੋ ਹਸਬੈਂਡ ਵਾਈਫ ਤੁਸੀਂ ਦੋਨਾਂ ਨੇ ਲੋਨ ਲੈਣਾ ਜਾਂ ਤੁਸੀਂ ਆਪਣੇ ਤੁਹਾਡੇ ਇੱਕ ਬੱਚਾ ਜਾਂ 2 ਬੱਚੇ, ਜਿੰਨੇ ਬੱਚੇ ਵੱਧ ਨੇ ਉਹਨਾਂ ਲੋਨ ਵੱਧ। ਸੋ ਨੰਬਰ ਨੋਟ ਕਰਵਾ ਦਿਓ ਜੀ, 4-37-264-3175, 4-37-264-3175, 4-37-264-3175, 4-37-264-3175 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਬਾਕੀ ਸਾਰੀ ਇਨਫੋਰਮੇਸ਼ਨ 30-90 ਦਿਨਾਂ ਦੇ ਵਿੱਚ ਇਹ ਲੋਨ ਤੁਹਾਡੇ ਅਕਾਊਂਟ ਦੇ ਵਿੱਚ ਆਊਗਾ, ਇਹਨਾਂ ਦੇ ਅਕਾਊਂਟ ਦੇ ਵਿੱਚ ਨਹੀਂ ਜਾਣਾ। ਸੋ ਜਿਹੜਾ ਬੰਦਾ ਅਪਲਾਈ ਕਰੂਗਾ ਉਹਦੇ ਅਕਾਊਂਟ, ਉਹਦੇ ਬੈਂਕ ਦੇ ਅਕਾਊਂਟ 'ਚ ਆਉਣਾ। ਇਹਨਾਂ ਨੇ ਸਿਰਫ ਆਪਣੀ ਫੀਸ ਲੈਣੀ ਆ $200। ਜਦੋਂ ਤੁਹਾਡੇ ਅਕਾਊਂਟ 'ਚ ਤੁਹਾਡਾ ਲੋਨ, ਤੁਹਾਡੀ ਫੰਡ ਤੁਹਾਡੇ ਅਕਾਊਂਟ 'ਚ ਆ ਗਏ ਉਸ ਤੋਂ ਬਾਅਦ, ਏਦਾਂ ਹੀ ਨੀ ਸਿਮਰਨ ਜੀ?
10: ਹਾਂਜੀ ਹਾਂਜੀ ਹਾਂਜੀ, ਜਦੋਂ ਤੁਹਾਡੇ ਫੰਡ ਆ ਗਏ ਉਸ ਤੋਂ ਬਾਅਦ ਹੀ ਆਪਾਂ $200 ਤੁਹਾਨੂੰ ਚਾਰਜ ਕਰਦੇ ਹਾਂ, ਤੁਸੀਂ ਉਸ ਤੋਂ ਬਾਅਦ ਹੀ ਦੇਣੇ ਹੁੰਦੇ ਆ।
9: ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ, ਇੱਕ ਵਾਰ ਨੰਬਰ ਫਿਰ ਦੇ ਦਿਓ ਤੁਸੀਂ।
10: ਨੰਬਰ ਸਾਡਾ 4372645 4372643175, ਤੁਸੀਂ ਹੁਣੇ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ।
9: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਸੋ ਸਾਡੇ ਨਾਲ ਜਗਜੀਤ
11: ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪਹਿਲਾਂ, ਹੋਰ ਕੀ ਹਾਲ ਚਾਲ ਆ, ਕਹਿੰਦਾ ਸੀ ਕਾਟੋ ਫੁੱਲਾਂ ਤੇ ਆ, ਕਾਟੋ ਫੁੱਲਾਂ ਦੀ ਰਹੇਗਾ ਨਾ, ਕੰਡਿਆਂ ਦੀ ਲਿਆਉਣੀ ਚਾਹੀਦੀ, ਜੇ ਕੰਡਿਆਂ ਤੇ ਆ ਗਈ ਫਿਰ ਔਖਾ ਹੋਊ।
9: ਇੱਕ ਕਾਟੋ ਫੁੱਲਾਂ ਤੇ, ਇੱਕ ਕਾਟੋ ਕਿਸੇ ਦਰਖਤ ਦਾ ਨਾਂ ਲੈਂਦੇ ਆ ਮਾਲ ਸਾਹਿਬ, ਨਾਂ ਤੁਸੀਂ ਨੀ ਦੱਸਣਾ
11: ਜੀ,
9: ਉਹ ਤੇ ਗੀਤ ਜੀ ਹੈਗਾ, ਮੈਂ ਗੀਤ ਦੀ ਲਾਈਨ ਯਾਦ ਆ ਗਈ। ਕਾਟੋ ਹੋਰ ਕਿਹੜੇ ਦਰਖਤ ਤੇ ਕਹਿੰਦੇ ਹੁੰਦੇ ਆ ਆਮ ਤੌਰ ਤੇ ਕਹਾਵਤ? ਠੀਕ,
11: ਮੇਰੇ ਤਾਂ ਆ ਗਈ ਦਿਮਾਗ 'ਚ ਜੀ, ਕਿਹੜੀ ਤੇ ਕਹਿੰਦੇ ਹੁੰਦੇ ਆ?
9: ਤੁਹਾਡੇ ਤੇ ਆ ਗਈ
11: ਜੀ, ਬਿਲਕੁਲ,
9: ਨਿੰਮ ਤੇ ਬੇਰੀ ਤੇ ਕਾਟੋ, ਬੇਰੀ ਤੇ ਕਾਟੋ, ਨਿੰਮ ਤੇ ਕਾਟੋ ਪਿੱਪਲ ਤੇ ਕਿਹੜੇ ਦਰਖਤ ਤੇ ਕਹਿੰਦੇ ਆ ਕਿਸੇ ਨੂੰ ਪਤਾ? ਤੇ ਸਟੂਡੀਓ ਨੰਬਰ 905-564-6444 ਦੱਸੇ ਜੇ ਕਿਸੇ ਨੂੰ ਪਤਾ ਹੋਇਆ 905-564-6444 ਤੇ ਕਿ ਕਾਟੋ ਦੇ ਨਾਲ ਹੁਣ ਕਿਹੜਾ ਦਰਖਤ ਜੋੜਿਆ ਜਾਂਦਾ ਵਾ, ਕਿਹੜੇ ਦਰਖਤ ਤੇ ਆਪਾਂ ਆਮ ਤੌਰ ਤੇ ਕਹਾਵਤ ਜੀ ਬਣੀ ਹੋਈ ਆ ਕਿ ਕਾਟੋ ਕਿਹੜੇ ਦਰਖਤ ਤੇ ਆਪਾਂ ਕਹਿੰਦੇ ਹੁੰਦੇ ਆ, ਤੇ ਜੇ ਕਾਟੋ ਤੇ ਕੋਈ ਹੋਰ ਵੀ ਹੋਇਆ ਕਾਟੋ ਦੇ ਨਾਲ ਜੁੜਦਾ ਉਹ ਵੀ ਆਪਾਂ ਗੱਲਬਾਤ ਪ੍ਰੋਗਰਾਮ ਦੇ ਅੱਗੇ ਚੱਲ ਕੇ ਮਾਨ ਸਾਹਿਬ ਕਰਦੇ ਹਾਂ। ਤੇ ਪ੍ਰੋਗਰਾਮ ਦਾ ਇਹ ਹਿੱਸਾ ਮਾਨ ਸਾਹਿਬ ਜ਼ਰੂਰ ਸਾਡੇ ਕੁਝ ਸਪੌਂਸਰ ਨੇ, ਉਹਨਾਂ ਦੇ ਸੁਨੇਹੇ ਆ ਜਿਹੜੇ ਨਾਲ ਦੇ ਨਾਲ ਆਪਾਂ ਉਹ ਵੀ ਦੇਵਾਂਗੇ।
11: ਸਟੂਡੀਓ
9: ਨੰਬਰ 905-564-6444 ਦੇਖਿਓ ਕਿ ਕਾਟੋ ਭਾਈ ਕਿਹੜੇ ਦਰਖਤ ਦੀ ਗੱਲਬਾਤ ਕਰਦੇ ਹੁੰਦੇ ਆ। ਸੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਦੇ ਦਈਏ ਕਿ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਨੋਟ ਕਰਕੇ ਰੱਖ ਲਓ 416-748-2116 ਹੋਮ ਫੈਕਸ 20 ਡੈਲਟਾ ਪਾਸ ਤੇ ਆ, ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਜੇਕਰ ਘਰ ਦਾ ਕੋਈ ਵੀ ਕੰਮ ਤੁਸੀਂ ਕੰਸਟਰਕਸ਼ਨ ਦਾ ਕਰਵਾਉਣਾ ਹੋਵੇ ਤਾਂ ਤੁਸੀਂ ਹੋਮ ਫੈਕਸ ਤੇ ਜਾਣਾ ਪੈ ਜੀ। ਹੋਮ ਫੈਕਸ ਦਾ ਨੰਬਰ ਆ ਜਿਹੜਾ ਉਹ ਨੋਟ ਕਰ ਲਓ 437-410-0103 ਇਹਨਾਂ ਨੂੰ ਕਹਿ ਦਿਓ ਕਿ ਭਾਈ ਜੇ ਕੋਈ ਘਰੇ ਆਵੇ ਕੰਮ ਕਰਵਾਉਣਾ ਹੋਵੇ ਤੁਸੀਂ ਉਹਨੂੰ, ਤੁਸੀਂ ਆਪਣੀ ਲੇਬਰ ਚਾਰਜ ਕਰ ਲਓ, ਸਮਾਨ ਅਸੀਂ ਤੁਹਾਨੂੰ ਹੋਮ ਫੈਕਸ ਤੋਂ ਸਸਤੇ ਰੇਟ ਤੇ ਵਧੀਆ ਸਮਾਨ ਲਿਆ ਦਿੰਦੇ ਹਾਂ ਹੋਮ ਫੈਕਸ।
12: ਮੇਰੇ ਭਾਬੀ ਜੀ ਬਠਿੰਡੇ ਤੋਂ ਨੇ, ਉਹਨਾਂ ਨੇ ਚਾਦਰ ਕੱਢੀ ਹੋਈ ਸੀ ਤੇ ਉੱਤੇ ਪੂਰੀ ਸੀਨਰੀ ਬਣਾਈ ਹੋਈ, ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਈ ਖੇਤ ਨੂੰ। ਮੇਰੇ ਹਸਬੈਂਡ ਕਹਿੰਦੇ ਵੀ ਆਪਾਂ ਖੰਡ ਪਾਠ ਕਰਾਇਆ ਤੇ ਰਮਨ ਆ ਜੀ ਜਿੱਥੋਂ ਚਾਦਰ ਵਿਛਾਈ ਹੈ ਵੀ ਕੋਈ ਸਿੰਪਲ ਸੋਬਰ ਜੀ ਚਾਦਰ ਵਿਛਾ ਦੋ ਹਨਾ। ਜਾ ਕੇ ਇੱਕ ਹੋਰ ਕੱਢ ਲਈ, ਹੋਰ ਕੱਢ ਕੇ ਲਿਆ ਕੇ ਉੱਥੇ ਲਿਖਿਆ ਅੱਜ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਲਈ ਹੈ।
11: ਜੀ ਬਿਲਕੁਲ ਜੀ, ਕਰਤੇ ਰਹਿੰਦੀ ਆ ਕਾਟੋ, ਕੱਲਾ ਨਹੀਂ ਖੇਤ ਨੂੰ ਜਾਣਾ ਚਾਹੀਦਾ।

0: ਜੀ ਵੀਰਾ ਜੀ
1: ਜੀ ਤੁਸੀਂ ਔਨ ਏਅਰ ਹੋ ਜੀ 9090 ਕਾਲ ਡਿਸਕਨੈਕਟ ਹੋ ਗਈ ਜੀ
0: ਕੱਟ ਹੋ ਗਈ
1: ਜੀ ਬਿਲਕੁਲ
0: ਕਾਟੋ ਦੇ ਨਾਲ ਹੋਰ ਵੀ ਇੱਕ ਇੱਕ ਹੁੰਦਾ ਇਹਦੇ ਨਾਲ ਸ਼ਬਦ ਜੁੜਦਾ
1: ਜੀ
0: ਜਿਹੜੇ ਘਰਾਂ ਦੇ ਵਿੱਚ ਤਕਰਾਰ ਹੋ ਜਾਵੇ ਉਹਨਾਂ ਦੇ ਨਾਲ ਇਹਦੇ ਨਾਲ ਸ਼ਬਦ ਜੋੜਿਆ ਜਾਂਦਾ ਇੱਕ ਵੀ ਯਾਰ ਇਹ ਹਸਬੈਂਡ ਵਾਈਫ ਦਾ ਤਾਂ ਮੁੱਕਣਾ ਹੀ ਨੀ ਉਹ ਵੀ ਕਾਟੋ ਦੇ ਨਾਲ ਸ਼ਬਦ ਜੋੜਦਾ ਉਹ ਵੀ ਦੱਸਣਾ ਸੀ
1: ਬਿਲਕੁਲ ਜੀ ਕਾਂਗਰਸ ਦਾ ਇਸ ਵਕਤ ਪੂਰਾ ਕਾਟੋ ਕਲੇਸ਼ ਜੋਰਾਂ ਤੇ ਆ
0: ਧੰਨਵਾਦ ਤੁਸੀਂ ਸੁਣਿਆ ਕਦੇ ਅੱਗੇ ਕਹਿੰਦੇ ਸੀ ਕਾਟੋ ਦੇ ਸਿਰ ਚ ਜਵਾਨੀ ਹੁੰਦੀ
1: ਹਾਂਜੀ ਹਾਂ ਕਹਿੰਦੇ ਸੀ ਇੱਕ ਕਾਲ ਹੋਰ ਆ ਜੀ 7356 ਜੀ ਸਰ ਦਿਮਾਗ ਚ ਆ ਗਏ ਤੁਸੀਂ ਹਾਲ ਚਾਲ ਪੁੱਛਿਆ ਕਾਟੋ ਦੀ ਗੱਲ ਚੱਲੀ ਕਾਟੋ ਤੋਂ ਦੇਖੋ ਕਿੰਨੇ ਬੰਦਿਆਂ ਦਾ ਦਿਮਾਗ ਕਿੱਧਰ ਨੂੰ ਘੁੰਮਿਆ
0: ਮੈਂ ਇਹ ਹੈਰਾਨ ਹਾਂ ਉਹ ਕਹਿੰਦੀ ਕੱਲਾ ਨਾ ਜਾਏ ਖੇਤ ਨੂੰ ਕਿੱਕਰ ਤੇ ਕਾਟੋ ਰਹਿੰਦੀ ਕਾਟੋ ਹੀ ਆ ਯਾਰ ਉਹ ਕੋਈ ਸ਼ੇਰ ਥੋੜਾ ਵੀ ਉਹ ਕਾਟੋ ਤੋਂ ਡਰੀ ਜਾਂਦਾ
1: ਕਾਟੋ ਦਾ ਕੋਈ ਨਾ ਕੋਈ ਇਤਿਹਾਸ ਤਾਂ ਹੋਏਗਾ ਜੀ ਸਰਚ ਕਰਨਾ ਪੈਣਾ ਇਹਦੇ ਬਾਰੇ
0: ਹਾਂ ਵੀ ਉਹ ਕਾਟੋ ਤੋਂ ਡਰਦਾ ਹੋਵੇ ਦਾ ਮਤਲਬ ਹਨਾ ਮਤਲਬ ਜਿਹੜੇ ਉਹਦੀ ਕੱਲਾ ਨਾ ਜਾਏ ਖੇਤ ਨੂੰ ਕਿੱਕਰ ਤੇ ਕਾਟੋ ਰਹਿੰਦੀ ਵੀ ਕਾਟੋ ਤੈਨੂੰ ਕੀ ਕਹਿੰਦੀ ਆ ਰਹੀ ਜਾਣ ਦੋ
1: ਬਿਲਕੁਲ ਜੀ
0: ਹਾਂ ਉਹ ਕਿੱਕਰ ਤੇ ਕੁਛ ਹੋਰ ਵੀ ਕਹਿ ਸਕਦੇ ਵੀ ਸ਼ੇਰ ਰਹਿੰਦਾ ਕਿੱਕਰ ਤੇ ਸੱਪ ਰਹਿੰਦਾ ਤਾਂ ਬੰਦਾ ਡਰ ਵੀ ਜਾਂਦਾ ਹਨਾ ਵੀ ਕੱਲਾ ਨਾ ਜਾਏ ਖੇਤ ਨੂੰ
1: ਕਾਟੋ ਤਾਂ ਕਹਿੰਦੀ ਨੀ ਕੁਛ ਨਾਲੇ ਕਾਟੋ ਤਾਂ ਦੰਦੀ ਵੀ ਨੀ ਵੱਢਦੀ ਉਹ ਭੱਜ ਕੇ ਫਟਾਫਟ ਦਰਖਤ ਤੇ ਚੜ ਜਾਂਦੀ ਆ
0: ਮੈਨੂੰ ਇਹ ਲੱਗਦਾ ਵੀ ਉਹਨੂੰ ਪਤਾ ਹੋਊ ਵੀ ਇਹ ਡਰੱਕ ਵਾਲਾ ਉਹ ਕਹਿਣਾ ਉਹਨੂੰ ਕਹਿੰਦੀ ਵੀ ਤੂੰ ਬਹੁਤ ਡਰੱਕ ਵਾਲਾ ਫਿਰ ਉਹਨੇ ਸ਼ਬਦ ਬਦਲ ਲਿਆ ਆਪਦੇ
1: ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਹਾਂ
0: ਅਲੋਪ ਜਿਹਾ ਹੋ ਗਿਆ ਲੱਗਦਾ ਪਰ ਉਹ ਆਪਣੇ ਗੱਲਾਂ ਗੱਲਾਂ ਦੇ ਵਿੱਚ ਯਾਦ ਆ ਗਿਆ ਵੀ ਉਹ ਸ਼ਬਦ ਤੁਹਾਨੂੰ ਸਮਝ ਲੱਗੀ ਜਿਹੜੇ ਸਾਡੇ ਲਿਸਨਰ ਨੇ ਵੀ ਕਿਹੜੇ ਸ਼ਬਦ ਦੀ ਮੈਂ ਗੱਲ ਕਰ ਰਿਹਾ ਕਿ ਆਮਾ ਕਹਿੰਦੇ ਸੀ
2: ਬਹੁਤ ਵਧੀਆ ਜੀ ਬੱਲੇ ਬੱਲੇ ਬੱਲੇ ਬੱਲੇ
0: ਸੈਮੀ ਜੀ ਦੇਖ ਲੋ ਦੂਜੇ ਉਹਦੇ ਦੂਜੇ ਕਾਲੇ ਤੋਂ ਬੋਲਦੇ ਆ ਦੇਖ ਲੋ ਬੱਲੇ ਬੱਲੇ ਬੱਲੇ ਬੱਲੇ ਸੈਮੀ ਹੁਣ ਪੂਰੀ ਆ ਕਿਉਂਕਿ ਭਾਈ ਕੇਕ ਕੱਟੇ ਗਏ ਨੇ ਤੇ ਮੁਬਾਰਕਬਾਦ ਹੈ ਜੈਸੀ ਵੀ ਹੁਣੀ ਨਾਲ ਖੜੇ ਹੋਣ ਜਦੋਂ ਫਿਰ ਕਿਤੇ ਦੱਸਦੇ ਆ ਕਿਤੇ
2: ਬਿਲਕੁਲ ਬਿਲਕੁਲ ਬਿਲਕੁਲ
0: ਕਿੰਨੇ ਸਾਲ ਹੋ ਗਏ
2: 46 ਸਾਲ
0: ਬਾਈ ਇੱਕੋ ਬਿਜਨਸ ਦੇ ਵਿੱਚ 46 ਸਾਲ ਦਾ ਸਫ਼ਰ ਮਾਇਨੇ ਰੱਖਦਾ 46 ਸਾਲ ਇੱਕੋ ਬਿਜਨਸ ਦੇ ਵਿੱਚ ਪਹਿਲਾਂ ਫਾਦਰ ਸਾਹਿਬ ਫਿਰ ਆਪ ਫਿਰ ਇਹਨਾਂ ਦੇ ਹੁਣ ਬੱਚੇ ਆ ਜਿਹੜੇ ਉਹ ਸਾਂਭ ਰਹੇ ਆ ਨਾਲ ਸੋ ਹੁਣ ਗਾਹ ਉਹਨਾਂ ਦੇ ਵੀ ਬੱਚੇ ਹੋ ਜਾਣੇ ਆ
2: ਸਫ਼ਰ ਬਹੁਤ ਵਧੀਆ ਰਿਹਾ ਜੀ ਸਟਰਗਲ ਵੀ ਰਹੀ ਸਟਰਗਲ ਦੇ ਦਿਨ ਵੀ ਬਹੁਤ ਦੇਖੇ ਪੁਰਾਣੇ ਔਰ ਹੁਣ ਕਹਿੰਦੇ ਹੁੰਦੇ ਆ ਕਿ ਉਹ ਚੀਜ਼ ਨੂੰ ਇੰਜੋਏ ਕਰ ਰਹੇ ਆ ਸੋ ਖੱਟੇ ਮਿੱਠਾ ਸਾਰਾ ਕੁਛ ਦੇਖਿਆ ਆ ਉਸ ਟਾਈਮਾਂ ਦੇ ਵਿੱਚ ਕਮਿਊਨਿਟੀ ਸਾਡੀ ਛੋਟੀ ਹੁੰਦੀ ਸੀਗੀ ਸੋ ਜਿੱਦਾਂ ਅੱਜ ਵੀ ਮੈਂ ਸਵੇਰੇ

0: ਸੁਮੀਲ ਭਾਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਅਸੀਂ ਉਹ ਵੀ ਦਿਨ ਦੇਖੇ ਆ ਜਦੋਂ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਫੋਨ ਵੀ ਕੱਟੇ ਜਾਂਦੇ ਸੀਗੇ ਨਾਨ ਪੇਮੈਂਟ ਕਰਕੇ, ਰਾਈਟ, ਤੇ ਯੂਨੋ ਹਾਈਡਰੋ ਵੀ ਬੰਦ ਹੋ ਜਾਂਦੀ ਸੀਗੀ। ਸੋ ਉਹ ਸਟਰਗਲ ਦੇ ਦਿਨ ਜਿਹੜੇ ਹੈਗੇ ਆ ਉਹ ਵੀ ਦੇਖੇ ਆ। ਹੁਣ ਜਿਹੜਾ ਹੈਗਾ ਆ ਮਤਲਬ ਕਿ ਯੂਨੋ ਉਸ ਚੀਜ਼ ਨੂੰ ਅਸੀਂ ਇੰਜੋਏ ਕਰ ਰਹੇ ਹਾਂ ਜਿਹੜਾ ਜਿਹੜਾ ਇੱਕ ਬੂਟਾ ਸਾਡੇ ਫਾਦਰ ਸਾਹਿਬ ਨੇ ਲਾਇਆ ਸੀਗਾ। ਔਰ ਸੋ ਯਾਦਾਂ ਬਹੁਤ ਜ਼ਿਆਦਾ ਨੇ।
1: ਉਹ ਕਦੇ ਐਂ ਹੁੰਦਾ ਜਿਵੇਂ ਅੱਗੇ ਉਹ ਅੱਜ ਤੋਂ 25-30 ਸਾਲ ਪਹਿਲਾਂ 20-25 ਸਾਲ ਪਹਿਲਾਂ ਦੀ ਵੀ ਗੱਲ ਕਰ ਲਈਏ, ਉਦੋਂ ਇੱਕ ਜ਼ਮਾਨਾ ਅਲੱਗ ਸੀ ਕਿ ਯਾਰ ਜਿਹੜੀਆਂ VCR ਦੀਆਂ ਟੇਪਾਂ ਸੀਗੀਆਂ ਉਹ ਲੈਣ ਲੋਕ ਤੁਹਾਡੇ ਸ਼ੌਪ ਤੇ ਵੀ ਜਾਂ ਹੋਰ ਵੀ ਜਿੱਥੇ ਵੀ ਹੋਣਗੀਆਂ ਉੱਥੇ ਲੋਕ ਤੰਤਾ ਲੱਗਿਆ ਰਹਿੰਦਾ ਸੀ, ਉਹ ਲੈ ਕੇ ਆਉਂਦੇ ਸੀ 4-4 ਫਿਲਮਾਂ, 5-5 ਫਿਲਮਾਂ। ਫਿਰ ਉਹ ਤੋਂ ਬਾਅਦ CD ਵਾਲਾ ਜ਼ਮਾਨਾ ਆ ਗਿਆ ਸੀਗਾ, ਫਿਰ ਉਹ CD ਲੈ ਕੇ ਆਉਣ ਲੱਗ ਗਏ ਵੀ CD ਲੈਣ ਜਾਣਾ ਬਾਈ ਜੀ, ਉੱਥੋਂ ਆਹ ਲਿਓ, 5 CDs ਇਕੱਠੀਆਂ ਲਿਓ, ਗਾਣਿਆਂ ਦੀਆਂ ਲਿਓ, CD ਲਿਓ, ਹਨਾ। ਉਹ ਜ਼ਮਾਨਾ ਵੀ ਤੁਸੀਂ ਦੇਖ ਲਿਆ। ਉਹ ਤੋਂ ਬਾਅਦ ਚੇਂਜਸ ਆਈਆਂ, ਫਿਰ ਆਪਣੇ ਆਪ ਨੂੰ ਚੇਂਜ ਕੀਤਾ। ਉਹ ਮੇਰਾ ਖਿਆਲ ਭਰੀ ਹੋਈ ਦੁਕਾਨ ਤੁਹਾਡੀ ਉਹ ਜਿਹੜੀਆਂ ਟੇਪਾਂ ਦੀ ਜਿਹੜੀਆਂ ਸੀਗੀਆਂ ਉਹ ਪਤਾ ਨੀ ਕਿੱਥੇ ਕੀ ਕੀਤੀਆਂ ਹੋਣਗੀਆਂ, ਤੁਸੀਂ ਕਿੱਥੇ ਰੱਖੀਆਂ ਹੋਣਗੀਆਂ, ਕਿਉਂਕਿ ਉਦੋਂ ਤਾਂ ਜਿਹੜੀ ਫਿਲਮ ਵੀ ਆਉਂਦੀ ਸੀ ਤੇ ਉਹ ਰੱਖਣੀ ਤਾਂ ਪੈਂਦੀ ਸੀਗੀ। ਉਹ ਜ਼ਮਾਨਾ ਤੇ ਹੁਣ ਦਾ ਜ਼ਮਾਨਾ ਫਰਕ ਤਾਂ ਮਹਿਸੂਸ ਹੁੰਦਾ ਹੋਊਗਾ।
0: ਬਿਲਕੁਲ ਜੀ ਬਿਲਕੁਲ, ਹੁਣ ਈਜ਼ੀ ਆ ਹੁਣ, ਕਿਉਂਕਿ ਤੁਹਾਨੂੰ ਜਦੋਂ ਸਟ੍ਰੀਮਿੰਗ ਦਾ ਤੁਸੀਂ ਬਿਜ਼ਨਸ ਕਰਨਾ ਆ ਤੁਹਾਨੂੰ ਜਗ੍ਹਾ ਇੰਨੀ ਇੰਨੀ ਚਾਹੀਦੀ ਹੈਗੀ ਗੀ। ਸੋ ਉਹਨਾਂ ਟਾਈਮਾਂ ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਦੇ ਦਿਨਾਂ 'ਚ ਦੱਸਦਾ ਜੀ ਕਿ ਜਿਹੜੀ ਮਾਰਟਨ ਗਰੋਵ ਐਂਡ ਐਗਲਿੰਗਟਨ ਦੇ ਕੋਰਨਰ ਦੇ ਉੱਤੇ ਨਾ ਵਿਲਵਰੇਜ ਬਿਲਡਿੰਗਸ ਹੁੰਦੀਆਂ ਸੀਗੀਆਂ, ਜਿੱਥੇ ਸਾਡੀ ਕਮਿਊਨਿਟੀ, ਬਹੁਤ ਸਾਰੀ ਕਮਿਊਨਿਟੀ ਰਹਿੰਦੀ ਸੀਗੀ। ਉੱਥੇ ਅਸੀਂ ਵੀ ਰਹਿੰਦੇ ਸੀਗੇ ਔਰ ਅਪਾਰਟਮੈਂਟ ਬਿਲਡਿੰਗ ਤੋਂ ਢਿੱਲੋ ਵੀਡੀਓ ਦੀ ਸ਼ੁਰੂਆਤ ਹੋਈ ਸੀਗੀ। ਔਰ ਅਸੀਂ VCR ਰੈਂਟ ਕਰਦੇ ਹੁੰਦੇ ਸੀਗੇ, ਇੱਕ VCR ਤੇ ਦੋ ਮੂਵੀਆਂ 24 ਘੰਟੇ ਲਈ $20 ਦੇ ਵਿੱਚ। ਔਰ ਉਸ ਤੋਂ ਬਾਅਦ ਫਿਰ ਵਿਆਹ ਦੀਆਂ ਮੂਵੀਆਂ ਸਾਡੇ ਫਾਦਰ ਸਾਹਿਬ ਨੇ ਬਣਾਉਣੀਆਂ ਸ਼ੁਰੂ ਕੀਤੀਆਂ 1981 ਤੋਂ। ਐਲਬੀਅਨ ਰੋਡ ਦੇ ਉੱਤੇ ਸਾਡਾ ਜਿਹੜਾ ਸਟੋਰ ਆ, ਸਭ ਤੋਂ ਪਹਿਲਾ ਸਟੋਰ ਜਿਹੜਾ ਹੈਗਾ ਆ, ਸਭ ਤੋਂ ਪਹਿਲਾ ਜਿਹੜਾ ਸਾਡਾ ਸਟੋਰ ਸੀਗਾ ਉਹ ਜਿਹੜਾ ਆਪਣਾ ਇਟੋਬਕੋ ਜਨਰਲ ਹੋਸਪਿਟਲ ਆ ਉਹਦੇ ਸਾਹਮਣੇ ਜਿਹੜਾ ਪਲਾਜ਼ਾ ਆ, ਉਸ ਉਹ ਪਲਾਜ਼ੇ ਦੇ ਵਿੱਚ ਖਾਲਸਾ ਟਰੈਵਲ ਸੀਗਾ, ਉਹਦੇ ਵਿੱਚ ਅਸੀਂ ਨਿੱਕੀ ਜਿਹੀ ਜਗ੍ਹਾ ਉਹਨਾਂ ਨੇ ਸਾਨੂੰ ਦਿੱਤੀ ਸੀਗੀ। ਉਸ ਤੋਂ ਬਾਅਦ ਫਿਰ ਐਲਬੀਅਨ ਮਾਰਟਨ ਗਰੋਵ ਤੇ ਮਤਲਬ ਕਿ ਕਹਿੰਦੇ ਹੁੰਦੇ ਆ ਕਿ ਸਾਡਾ ਪਹਿਲਾ ਸਟੋਰ ਉੱਪਰ 2nd ਫਲੋਰ ਦੇ ਉੱਤੇ ਇਹਦੀ ਸ਼ੁਰੂਆਤ ਹੋਈ। ਔਰ ਕਨਵਰਜਨ ਮਸ਼ੀਨ ਜਿਹੜੀਆਂ ਹੈਗੀਆਂ, ਜਿੱਦਾਂ ਆਪਾਂ ਪਹਿਲਾਂ ਵੀ ਵੈਸੇ ਤਾਂ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰ ਚੁੱਕੇ ਹਾਂ, ਲੇਕਿਨ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੀ ਇੰਡੀਆ ਤੋਂ ਮੂਵੀ ਵਿਆਹ ਸ਼ਾਦੀ ਦੀ ਕੋਈ ਬਣਾ ਕੇ ਲੈ ਕੇ ਆਉਂਦਾ ਸੀ ਨਾ, ਉਹ ਇੱਥੇ ਚੱਲਦੀ ਨਹੀਂ ਸੀਗੀ, ਉਹਨੂੰ ਕਨਵਰਟ ਕਰਨਾ ਪੈਂਦਾ ਸੀਗਾ। ਸੋ ਉਹ ਕਨਵਰਜਨ ਮਸ਼ੀਨ ਸਾਡੇ ਫਾਦਰ ਸਾਹਿਬ ਨੇ ਅਸੀਂ ਲਾਈਆਂ। ਔਰ
1: ਉਦੋਂ ਹੋਰ ਵੀ ਕੋਈ ਕਰਦਾ ਸੀ ਕਿ ਜਾਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਲਾਈਆਂ?
0: ਨਹੀਂ, ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਸੀਗੀ ਸਾਊਥ ਏਸ਼ੀਅਨ ਆਲੀਆਂ ਪੰਜਾਬੀ ਕਮਿਊਨਿਟੀ, ਔਰ ਈਵਨ ਤੁਸੀਂ ਪੰਜਾਬੀ ਕਮਿਊਨਿਟੀ ਨਹੀਂ ਇਕੱਲੀ, ਸਾਰਾ ਜਿਹੜਾ ਆਪਣਾ ਸਾਰੀ ਕਮਿਊਨਿਟੀ ਇੱਕ ਭਾਈਚਾਰਾ, ਉਹਦੇ ਵਿੱਚ ਸਾਡੀ ਪਾਕਿਸਤਾਨੀ ਕਮਿਊਨਿਟੀ ਵੀ ਆ ਜਾਂਦੀ ਹੈ, ਦੂਜੀਆਂ ਸਾਰੀਆਂ ਕਮਿਊਨਿਟੀਜ਼ ਆ ਜਾਂਦੀਆਂ। ਸੋ ਉਹ ਸਾਰੀਆਂ ਕਮਿਊਨਿਟੀਆਂ ਨੂੰ ਕੇਟਰ ਕਰਦੇ ਸੀਗੇ, ਔਰ ਢਿੱਲੋਂ ਵੀਡੀਓ ਕੰਪਨੀ ਸੀਗੀ ਜਿਹੜੀ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀ ਸੀਗੀ ਮਸ਼ੀਨ ਉਹ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਉਹਨੂੰ ਲਾਇਆ ਸੀਗਾ ਜੀ।
1: ਜੇ ਹੁਣ ਵੀ ਕਿਸੇ ਨੇ ਉਹ ਪੁਰਾਣੀਆਂ ਮੂਵੀਆਂ ਕਿਸੇ ਕੋਲ ਹੁਣ ਵੀ ਹੋ ਜਾਂਦੀਆਂ ਕਿ ਨਹੀਂ?
0: ਹਾਂਜੀ ਹਾਂ, ਹੁਣ ਤਾਂ ਉਹ ਕਨਵਰਜਨ ਮਸ਼ੀਨ ਉਹਨਾਂ ਦਾ ਫਾਰਮੈਟ ਚੇਂਜ ਹੋ ਗਿਆ। ਪਹਿਲਾਂ ਮਸ਼ੀਨਾਂ ਮਹਿੰਗੀਆਂ ਬਹੁਤ ਆਉਂਦੀਆਂ ਸੀਗੀਆਂ, ਲੇਕਿਨ ਜਦੋਂ ਅਸੀਂ ਉਹਨੂੰ USB ਤੇ ਪਾਈਦਾ ਆ, ਸੋ ਉਹ ਜਿਹੜੀਆਂ ਆਪਣੀਆਂ ਉਹਨਾਂ ਨੂੰ ਕਨਵਰਟ ਕਰਕੇ ਹੀ ਅਸੀਂ USB ਤੇ ਪਾਉਣੇ ਆ। ਔਰ ਉਸ ਤੋਂ ਬਾਅਦ ਰਾਜਵੀਰ ਜੀ 1987 ਦੇ ਵਿੱਚ ਸਭ ਤੋਂ ਪਹਿਲਾ ਜਿਹੜਾ TV ਪ੍ਰੋਗਰਾਮ ਆ ਨਾਰਥ ਅਮਰੀਕਾ ਦੇ ਵਿੱਚ ਪੰਜਾਬੀ ਦਾ, ਉਹ ਉਸਨੂੰ ਸ਼ੁਰੂਆਤ ਕਰਨ ਦੇ ਵਿੱਚ ਵੀ ਢਿੱਲੋਂ ਵੀਡੀਓ ਨੇ ਪਹਿਲਕਦਮੀ ਕੀਤੀ ਸੀਗੀ। ਸੋ ਉਦੋਂ CD TV ਇੱਥੇ ਇੱਕ ਲੋਕਲ ਸਟੇਸ਼ਨ ਹੁੰਦਾ ਸੀਗਾ, ਐਤਵਾਰ ਵਾਲੇ ਦਿਨ ਅਸੀਂ ਅੱਧਾ ਘੰਟਾ ਜਿਹੜਾ ਪ੍ਰੋਗਰਾਮ ਆ, ਭਾਵੇਂ ਹਿੰਦੀ ਦੇ ਅਤੇ ਉਰਦੂ ਦੇ ਪ੍ਰੋਗਰਾਮ ਪਹਿਲਾਂ ਚੱਲਦੇ ਹੁੰਦੇ ਸੀਗੇ, ਲੇਕਿਨ ਪੰਜਾਬੀ ਦਾ ਪਹਿਲਾ ਪ੍ਰੋਗਰਾਮ ਜਿਹੜਾ ਹੈਗਾ ਆ ਉਹ ਢਿੱਲੋਂ ਵੀਡੀਓ ਨੇ ਅਸੀਂ ਸ਼ੁਰੂਆਤ ਹੋਈ ਸੀਗੀ 1987 ਦੇ ਵਿੱਚ।
1: ਸੋ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੋਂ, ਜਾਂਦੇ ਜਾਂਦੇ ਆਪਣਾ ਨੰਬਰ ਵੀ ਬਾਈ ਜੀ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਮੁਬਾਰਕਾਂ।
0: ਬਿਲਕੁਲ, ਥੈਂਕ ਯੂ ਸੋ ਮਚ ਜੀ। ਬਹੁਤ ਸਾਰੇ ਕਾਲਸ ਕੱਲ ਪਰਸੋਂ ਦੇ, ਕੱਲ ਦੇ ਖਾਸ ਕਰਕੇ ਆ ਰਹੇ ਹੈਗੇ ਆ। ਢਿੱਲੋਂ ਵੀਡੀਓ ਦਾ ਨੰਬਰ ਹੈਗਾ 9052204131। ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ, ਰਾਜਵੀਰ ਜੀ, ਜਿਨ੍ਹਾਂ ਨੇ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਉਂਦੇ ਆ, ਔਰ ਜਿੰਨੇ ਵੀ ਸਾਡੇ ਕਸਟਮਰਸ ਆ ਜਿਨ੍ਹਾਂ ਨੇ ਪਿਛਲੇ 45-46 ਸਾਲਾਂ ਤੋਂ ਢਿੱਲੋਂ ਵੀਡੀਓ ਨੂੰ ਸਪੋਰਟ ਕੀਤੀ ਆ, ਅੱਜ ਦੀ ਡੇਟ ਦੇ ਵਿੱਚ ਜਿਹੜਾ ਨਵਾਂ ਇਮੀਗ੍ਰੈਂਟ ਆ ਉਹ ਵੀ ਸਾਡੀ ਕੰਪਨੀ ਨਾਲ ਜੁੜਿਆ ਹੋਇਆ ਆ। ਸੋ ਬਹੁਤ ਸਾਰੀਆਂ ਜੈਨਰੇਸ਼ਨ ਆ ਜਿਹੜੇ ਲੋਕ ਢਿੱਲੋਂ ਵੀਡੀਓ ਨਾਲ ਜੁੜੇ ਆ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਥੈਂਕ ਯੂ ਸੋ ਮੱਚ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਮਾਸਾ ਸੁਣਾਈ ਫਿਰ ਗੀਤ ਤੁਹਾਨੂੰ ਕਦਾਂ
2: ਜੀ? ਬਿਲਕੁਲ ਜੀ, ਗਾਣੇ ਤੋਂ ਬਿਨਾਂ ਤਾਂ ਫਿਰ ਮਹਿਫਲ ਲੱਗਦੀ ਨਹੀਂ ਨਾ, ਗਾਣਾ ਤਾਂ ਜ਼ਰੂਰੀ ਹੈ ਜੀ।
1: ਹਾਂ, ਗਾਣੇ ਤੋਂ ਬਿਨਾਂ ਫਿਰ ਗੱਲ ਕਿਤੇ ਬਣਨੀ ਹੈ, ਤੇ ਆ ਚੱਪੂ ਫਿਰ ਗਾਣਾ ਸਾਹਿਬ।

0: ਜੀ ਜੁੜੇ ਹੋਏ ਪ੍ਰੋਗਰਾਮ ਸਾਰਕ ਦੇ ਨਾਲ
1: ਬਾਹਰ ਤਾਂ ਮਾਊਗਾ ਬਾਹਰ ਨਾ ਜਾਈ
0: ਬਾਹਰ ਮਾਊ ਖਾਜੂ ਤੈਨੂੰ
1: ਮਾਊ ਖਾਜੂਗਾ ਹਾਂ ਜਾਂ ਮਾਊਗਾ ਬਸ ਮਾਊ ਮਾਊ ਕਹਿ ਕੇ ਬਸ ਏਡੇ ਵੱਡੇ ਕਰਤਾ ਜੀ ਕਰਦਿਆਂ ਨੀ
0: ਬਿਲਕੁਲ
1: ਬਿਲਕੁਲ ਕਿਉਂਕਿ ਉਦੋਂ ਜੋ ਮਰਜ਼ੀ ਲਾ ਲਓ ਜੀ ਪਰ ਇੰਨਾ ਉਹ ਨਹੀਂ ਸੀਗਾ ਡਿਵੈਲਪਮੈਂਟ ਵੀ ਹੈ ਨਹੀਂ ਸੀਗੀ ਉਹ ਵੱਖਰਾ ਬਚਪਨ ਸੀਗਾ ਜੀ
0: ਜੇ ਬੰਦਾ ਮਾਸਬ ਡਿੱਗ ਪੈਂਦਾ ਸੀਗਾ ਫਿਰ ਇੱਕ ਉਹਨੂੰ ਹੋਰ ਕਹਿੰਦੇ ਸੀ ਮੈਂ ਤੁਹਾਨੂੰ ਦੱਸੂਗਾ ਉਹ ਵੀ ਗੱਲ ਕਰਦੇ ਪਹਿਲਾਂ ਆਪਾਂ ਸਿਮਰਨ ਜੀ ਨਾਲ ਥੋੜੀ ਜਿਹੀ ਗੱਲਬਾਤ ਕਰ ਲਈਏ ਸਿਮਰਨ ਜੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਸਿਮਰਨ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ
0: ਜੀ ਤੁਸੀਂ ਜਦੋਂ ਪਹਿਲਾਂ ਅਨਾਊਂਸ ਕਰਕੇ ਸਾਡੇ ਨਾਲ ਸਰਗਮ ਮੈਸੇਜ ਪਹੁੰਚਿਆ ਕਿ ਇਹ ਦੱਸੋ ਕਿ ਜਿਹੜਾ ਬੰਦਾ ਦੂਰ ਬੈਠਾ ਹੋਵੇ ਕਿਤੇ ਵੀ ਤਾਂ ਉਹਦੇ ਲਈ ਕਿਵੇਂ ਉਹ ਕਿਉਂਕਿ ਹੁਣ ਉਹ ਆਊਗਾ ਕਿਵੇਂ ਤੁਸੀਂ ਪੂਰੇ ਓਨਟਾਰੀਓ ਦੀ ਗੱਲ ਕਰ ਰਹੇ ਹੋ ਉਹਨੂੰ ਓਨਟਾਰੀਓ ਦੇ ਵਿੱਚੋਂ ਉਹ ਤੁਹਾਡੇ ਕੋਲ ਆਊਗਾ ਤੇ ਉਹਨੂੰ ਟਾਈਮ ਲੱਗੇਗਾ ਓਨਟਾਰੀਓ ਬਹੁਤ ਵੱਡਾ ਸੋ ਛੋਟਾ ਨਹੀਂ ਹੈ ਤੇ ਕੀ ਉਹ ਫੋਨ ਦੇ ਜ਼ਰੀਏ ਜਾਂ ਵੀਡੀਓ ਕਾਲ ਦੇ ਜ਼ਰੀਏ ਆਪਣੇ ਡਾਕੂਮੈਂਟ ਭੇਜ ਕੇ ਵੀ ਕਰ ਸਕਦਾ ਸਾਰਾ ਜੀ
2: ਹਾਂਜੀ ਹਾਂਜੀ ਆਨਲਾਈਨ ਕਰ ਸਕਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ ਅਗਰ ਤੁਸੀਂ ਸਾਡੀ ਈਮੇਲ ਤੇ ਭੇਜਣਾ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਡਾਕੂਮੈਂਟ ਆਪਾਂ ਤੁਹਾਨੂੰ ਫਾਈਲ ਬਣਾ ਕੇ ਤੁਹਾਡੀ ਫਾਈਲ ਦਾ ਐਕਸੈਸ ਦੇ ਦਿੰਦੇ ਹਾਂ ਤੇ ਤੁਸੀਂ ਆਪਣੀ ਫਾਈਲ ਓਪਨ ਕਰਕੇ ਦੇਖ ਸਕਦੇ ਹੋ ਕਿ ਆਪਾਂ ਕਿਹੜੇ ਕਿਹੜੇ ਡਾਕੂਮੈਂਟਸ ਉੱਤੇ ਸਬਮਿਟ ਕੀਤੇ ਆ ਕਿੱਦਾਂ ਡਿਟੇਲਸ ਫਿਲ ਕੀਤੀਆਂ ਹਰ ਚੀਜ਼ ਦਾ ਐਕਸੈਸ ਤੁਹਾਨੂੰ ਆਨਲਾਈਨ ਹੀ ਮਿਲ ਜਾਏਗਾ ਤੇ ਤੁਸੀਂ ਵੀਡੀਓ ਕਾਲ ਤੇ ਕਰਵਾਉਣਾ ਚਾਹੁੰਦੇ ਹੋ ਫਾਈਲਿੰਗ ਤਾਂ ਤੁਸੀਂ ਆਪਣਾ ਵੀਡੀਓ ਕਾਲ ਤੇ ਵੀ ਕਰਵਾ ਸਕਦੇ ਹੋ ਆਪਣੇ ਡਾਕੂਮੈਂਟਸ ਭੇਜ ਦਿਓ ਆਪਣਾ ਵੀਡੀਓ ਕਾਲ ਤੇ ਆਪਾਂ ਸਾਡਾ ਡਿਟੇਲਸ ਲੈ ਕੇ ਸਬਮਿਟ ਕਰਦੇ ਰਵਾਂਗੇ ਨਾਲ ਦੀ ਨਾਲ ਤੇ ਉਹ ਤੁਹਾਨੂੰ ਪ੍ਰੋਪਰ ਆਪਾਂ ਨਾਲੇ ਐਕਸੈਸ ਵੀ ਦੇ ਦਾਂਗੇ ਤੁਹਾਡੀ ਫਾਈਲ ਦਾ ਪ੍ਰੋਪਰਲੀ
0: ਜਿਹੜਾ ਬੰਦਾ ਕਹਿੰਦਾ ਕਿ ਕਈ ਵਾਰ ਇਹ ਹੁੰਦਾ ਰਹਿੰਦਾ ਕਿ ਅਸੀਂ ਸਾਨੂੰ ਸਾਡੇ ਕੋਲ ਪਾਸਵਰਡ ਹੋਵੇ ਸਾਡੇ ਕੋਲ ਐਕਸੈਸ ਹੋਵੇ ਤੇ ਉਹਨੂੰ ਤੁਸੀਂ ਐਕਸੈਸ ਦੇ ਦਿੰਦੇ ਹੋਵੇ ਲਓ ਜੀ
2: ਯੈਸ ਆਪਾਂ ਫਸਟ ਡੇ ਹੀ ਜਦੋਂ ਤੁਹਾਡੀ ਫਾਈਲ ਬਣਾਉਂਦੇ ਹਾਂ ਉਹ ਤੋਂ ਬਾਅਦ ਰਾਈਟ ਵੇ ਆਪਾਂ ਤੁਹਾਡਾ ਤੁਹਾਨੂੰ ਐਕਸੈਸ ਭੇਜ ਦਿੰਦੇ ਹਾਂ ਪਾਸਵਰਡ ਨਾਲੇ ਨੰਬਰ ਤੁਹਾਨੂੰ ਭੇਜ ਦਿੰਦੇ ਹਾਂ ਕਿ ਤੁਸੀਂ ਆਪਣੀ ਫਾਈਲ ਓਪਨ ਕਰਕੇ ਦੇਖ ਲਓ ਸੋ ਅਗਰ ਨਹੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਆਫਿਸ ਆ ਕੇ ਵੀ ਆਪਾਂ ਉਹਨਾਂ ਨੂੰ ਗਾਈਡ ਕਰ ਦਿੰਦੇ ਹਾਂ ਕਿ ਤੁਹਾਨੂੰ ਨਹੀਂ ਓਪਨ ਕਰਨਾ ਪਤਾ ਲੱਗਦਾ ਵੀਡੀਓ ਕਾਲ ਤੇ ਤੁਸੀਂ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਹੁੰਦੀ ਹੈ ਸਰ
0: ਸਿਮਰਨ ਜੀ ਤੁਸੀਂ ਜਿਵੇਂ ਕਹਿੰਦੇ ਹੋ ਕਿ ਜਿਹੜੀ ਫੀਸ ਆ ਸਿਰਫ ਤੁਹਾਡੀ$200 ਇਹਦੇ ਵਿੱਚ ਕੋਈ ਬਾਅਦ ਚ ਕਿਉਂਕਿ ਮੈਂ ਤਾਂ ਕਲੀਅਰ ਕਰਨਾ ਚਾਹੁੰਦਾ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਬਿਲਕੁਲ ਕਲੀਅਰ ਕੱਟ ਪਤਾ ਹੋਵੇ ਕਿ ਕੋਈ ਹਿਡਨ ਕਾਸਟ ਤਾਂ ਨਹੀਂ ਹੈ ਬਾਅਦ ਚ ਬੰਦਾ ਕਹਿੰਦਾ ਕਿ ਠੀਕ ਹੈ ਜੀ ਆਹ ਫੀਸ ਤੁਹਾਡੀ 200 ਆ ਪਰ ਫਾਰਮ ਭਰਨ ਦਾ 500 ਆ ਜਾਂ 1000 ਆ ਜਾਂ ਤੁਹਾਡੇ ਕੋਲ ਫੰਡਿੰਗ ਰਿਲੀਜ਼ ਕਰਾਉਣ ਦੇ ਅਲੱਗ ਨੇ ਜਾਂ ਕੁਛ ਹੈ ਜਾਂ ਇਹਦੀ ਅਲੱਗ ਪਰਸੈਂਟੇਜ ਆ ਜਾਂ ਇਹ 200 ਤਾਂ ਸਿਰਫ ਤੁਹਾਡਾ ਫਾਈਲ ਅਪਲਾਈ ਕਰਨ ਦਾ ਸੀ ਕੁਛ ਵੀ ਹੈ ਕੋਈ ਹਿਡਨ ਕਾਸਟ ਜਿਹੜੀ ਬਾਅਦ ਚ ਹੋਵੇ
2: ਨਹੀਂ ਕੋਈ ਹਿਡਨ ਚਾਰਜਸ ਨਹੀਂ ਹੋਣਗੇ ਸਿਰਫ 200 ਫੀਸ ਹੋਏਗੀ ਉਹ ਵੀ ਤੁਸੀਂ ਉਸ ਤੋਂ ਬਾਅਦ ਹੀ ਦੇਣੀ ਹੈ ਜਦੋਂ ਤੁਹਾਡੇ ਫੰਡਸ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਹੀ ਤੁਸੀਂ ਸਾਨੂੰ ਪੇ ਕਰਨੀ ਹੈ ਕੋਈ ਹਿਡਨ ਚੀਜ਼ ਨਹੀਂ ਹੋਏਗੀ ਕਾਲਜ ਦੀ ਫੀਸ ਸਾਨੂੰ ਪ੍ਰੋਪਰਲੀ ਐਕਸਪਲੇਨ ਕਰਕੇ ਆਪਾਂ ਦੱਸ ਦਿੰਦੇ ਹਾਂ ਕਿ ਤੁਹਾਡੀ ਇੰਨੀ ਕਾਲਜ ਨੂੰ ਜਾਏਗੀ ਤੇ ਸਾਡੀ 200 ਫੀਸ ਹੋਏਗੀ ਉਸ ਤੋਂ ਬਾਅਦ ਹੋਰ ਕੋਈ ਹਿਡਨ ਚਾਰਜਸ ਸਾਡੀ ਵੱਲੋਂ ਕੋਈ ਨਹੀਂ ਹੋਣਗੇ ਜੀ
0: ਹੁਣ ਤੱਕ ਤੁਹਾਡੇ ਕੋਲ ਜਿਹੜੇ ਤੁਸੀਂ ਅਪਰੂਵਲਾਂ ਦਵਾਈਆਂ ਨੇ ਜਾਂ ਜਿਹਨਾਂ ਦੀ ਫੰਡਿੰਗ ਹੋਈ ਆ ਜਿਆਦਾ ਤੋਂ ਜਿਆਦਾ ਏਜ ਵਾਲਾ ਕੋਈ ਜਿਹੜਾ ਹੋਵੇ ਕਿ ਆਹ ਬੰਦਾ ਸੀਗਾ ਜਿਹੜਾ ਮੈਨੂੰ ਲੱਗਦਾ 65-66 ਸਾਲ ਦੇ ਤੱਕ ਭੈਣ ਜੀ ਸੀਗੇ ਜਿਹੜੇ ਉਹ ਤੁਸੀਂ ਉਦੋਂ ਦੱਸ ਰਹੇ ਸੀਗੇ ਤੇ ਉਹਨਾਂ ਤੋਂ ਬਾਅਦ ਵਾਲਾ ਵੀ ਕੋਈ ਹੈਗਾ ਜਾਂ ਉਹ
2: ਹੈਗੇ ਨੇ ਆਪਣੇ ਕੋਲ ਕਲਾਇੰਟ ਜਦੋਂ ਤੁਸੀਂ ਆਫਿਸ ਆਏ ਸੀਗੇ ਉਹ ਜਿਹੜੇ ਸੀਗੇ ਕਲਾਇੰਟ ਆਏ ਹੋਏ ਉਹ ਵੀ 65 ਦੀ ਏਜ ਦੇ ਹੀ ਸੀਗੇ
0: ਹਾਂ ਬਿਲਕੁਲ ਮੈਂ ਉਦੋਂ ਉਹਨਾਂ ਨੂੰ ਮਿਲਿਆ ਸੀ ਉਹ 65 ਦੇ ਅਰਾਊਂਡ ਸੀਗੇ ਬਿਲਕੁਲ ਸੋ 65-66 ਤੱਕ ਬੀ ਫੰਡਿੰਗ ਹੋਏਗੀ ਹਨਾ
2: ਯੈਸ ਹਾਂਜੀ ਏਜ ਏਜ ਮੈਟਰ ਨਹੀਂ ਕਰਦੀ ਹੈਗੀ
0: ਬੋਲਣਾ ਕੁਛ ਨੀ ਹੈ
2: ਹਾਂਜੀ ਸੈਲਫ ਸਟੱਡੀ ਬੇਸ ਦੇ ਸਰ ਉਹਦੇ ਵਿੱਚ ਤੁਸੀਂ ਕਿਤੇ ਤੁਹਾਨੂੰ ਕੋਈ ਟੀਚਰ ਨਹੀਂ ਹੋਏਗਾ ਕਿਸੇ ਵੀ ਟਾਈਮ ਤੁਸੀਂ ਕਰ ਸਕਦੇ ਹੋ ਮਾਰਨਿੰਗ ਈਵਨਿੰਗ
0: ਵੀਡੀਓ ਵੀਡੀਓ ਕੋਈ ਕੈਮਰਾ ਵੀਡੀਓ ਕੋਈ ਵੀਡੀਓ ਕੈਮਰਾ ਆਨ ਨਹੀਂ ਕਰਨ ਦੀ ਜ਼ਰੂਰਤ ਕੋਈ ਕੁਝ ਨਹੀਂ ਬਸ ਤੁਸੀਂ ਲਾ ਲਓ ਉਹਨੂੰ ਲਾ ਕੇ ਸੁਣ ਲਓ
2: ਤੁਸੀਂ ਕਿਸੇ ਵੀ ਟਾਈਮ ਨਹੀਂ ਕਿਸੇ ਵੀ ਟਾਈਮ ਫੋਨ ਕਰਕੇ ਵੀਡੀਓਜ਼ ਕੰਪਲੀਟ ਕਰਨੀਆਂ ਨੇ ਜਿਵੇਂ YouTube ਤੇ ਵੀਡੀਓਜ਼ ਆ ਤਾਂ ਤੁਸੀਂ ਵੀਡੀਓਜ਼ ਆਨ ਕਰਕੇ ਹੀ ਕੰਪਲੀਟ ਕਰਨੀਆਂ ਹੁੰਦੀਆਂ ਨੇ
0: ਇਹਦਾ ਜਿਹੜਾ ਤੁਸੀਂ 2-2.5 ਸਾਲ ਇਹਦਾ ਕੋਈ ਤੁਸੀਂ ਕੋਈ ਵਿਆਜ ਨਹੀਂ ਦੇਣਾ ਕੋਈ ਤੁਸੀਂ ਇਹਦਾ ਪ੍ਰਿੰਸੀਪਲ ਨਹੀਂ ਲਾਉਣਾ ਤੁਸੀਂ ਜੇ $1,00,000 ਵੀ ਤੁਹਾਨੂੰ ਮਿਲ ਗਿਆ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਜੇ ਹਸਬੈਂਡ ਵਾਈਫ ਵੀ ਆ $80,000 ਦੇ $80-90 ਦੇ ਵਿੱਚ ਉਹਨਾਂ ਨੂੰ ਮਿਲ ਸਕਦਾ ਇੱਕ ਸਾਲ ਦਾ ਫਿਰ ਅਗਲੇ ਸਾਲ ਦਾ ਫਿਰ 80-90 ਤਾਂ ਉਹ ਜਿਹੜਾ 80-90 ਤੁਹਾਨੂੰ ਤੁਸੀਂ ਲਿਆ ਤਾਂ ਉਹ 2-2.5 ਸਾਲ ਕੁਛ ਨੀ ਉਹਦਾ ਪੇ ਕਰਨਾ ਇੱਕ ਡਾਲਰ ਵੀ ਨੀ ਪੇ ਕਰਨਾ ਹੈ ਨਾ ਉਹਦਾ ਪ੍ਰਿੰਸੀਪਲ ਨਾ ਉਹਦਾ ਇੰਟਰਸਟ ਨਥਿੰਗ
2: ਹਾਂਜੀ, ਜਿੰਨਾ ਟਾਈਮ ਸਟੱਡੀ ਉਨਾ ਟਾਈਮ ਕੋਈ ਇੰਟਰਸਟ ਨਹੀਂ ਹੋਏਗਾ, ਕੋਈ ਤੁਸੀਂ ਉਹਦੀ ਪ੍ਰਿੰਸੀਪਲ ਅਮਾਊਂਟ ਨਹੀਂ ਪੇ ਕਰਨੀ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਸ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਔਰ ਉਹ ਵੀ ਸਾਲ ਦਾ 2.5% ਹੋਏਗਾ। ਤੇ ਤੁਹਾਡੀ ਸਟੱਡੀ ਫਿਨਿਸ਼ ਹੋਣ ਤੋਂ ਬਾਅਦ ਵੀ ਤੁਹਾਨੂੰ 6 ਮਹੀਨੇ ਦਿੰਦੇ ਨੇ, ਉਸ ਤੋਂ ਬਾਅਦ ਤੁਹਾਡੀਆਂ ਕਿਸ਼ਤਾਂ ਸ਼ੁਰੂ ਹੁੰਦੀਆਂ ਵਾ।
0: ਠੀਕ ਹੈ, ਤੇ ਜੇ ਉਸ ਤੋਂ ਬਾਅਦ ਵੀ ਕੰਮ ਬੰਦੇ ਕੋਲ ਨਾ ਮਿਲੇ ਤਾਂ ਬੰਦਾ ਕਹੇ ਮੇਰੇ ਕੋਲ ਤਾਂ ਹੈ ਨਹੀਂ ਜੀ ਕਿਸ਼ਤ,
2: ਤੁਸੀਂ ਅੱਗੇ ਐਕਸਟੈਂਡ ਕਰਵਾ ਸਕਦੇ ਹੋ। ਯੈਸ, ਤੁਸੀਂ ਐਕਸਟੈਂਡ ਕਰਵਾ ਸਕਦੇ ਹੋ ਉਹਨੂੰ ਵੀ, ਤੁਸੀਂ 6-6 ਮੰਥ ਦੀ ਅੱਗੇ ਐਕਸਟੈਂਸ਼ਨ ਕਰਵਾ ਸਕਦੇ ਹੋ ਉਹਦੇ ਲਈ ਵੀ।
0: ਇਹ ਈਜ਼ੀ ਹੈ, ਇਹ ਈਜ਼ੀ ਹੈ ਕੰਮ। ਸੋ ਤੁਸੀਂ ਨੰਬਰ ਸਾਂਝਾ ਕਰ ਦਿਓ ਇੱਕ ਵਾਰ ਪਲੀਜ਼ ਆਪਣਾ।
2: ਓਕੇ, ਨੰਬਰ ਸਾਡਾ ਹੈਗਾ ਜੀ 4372643175, 4372643175। ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ ਤੇ ਫੈਮਿਲੀ ਸਾਈਜ਼, ਉਸਦੇ ਬੇਸਿਸ ਦੇ ਉੱਤੇ ਆਪਾਂ ਦੱਸ ਦਵਾਂਗੇ ਕਿ ਤੁਹਾਨੂੰ ਕਿੰਨਾ ਲੋਨ ਦੀ ਅਮਾਊਂਟ ਆਏਗੀ। ਵੈਸੇ ਡਿਪੈਂਡ ਕਰਦਾ ਵਾ ਫੈਮਿਲੀ ਸਾਈਜ਼ ਦੇ ਉੱਤੇ। ਅਗਰ ਤੁਸੀਂ ਫੈਮਿਲੀ ਥੋੜੀ ਵੱਡੀ ਹੈਗੀ ਹੈ ਤਾਂ ਤੁਸੀਂ 1-1.5 ਲੱਖ ਦੇ ਤੱਕ ਦਾ ਤੁਹਾਨੂੰ ਲੋਨ ਅਪਰੂਵ ਆਪਾਂ ਕਰਵਾ ਕੇ ਦੇ ਦਿੰਦੇ ਹਾਂ ਜੀ। ਸੋ ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ ਤੇ ਆਪਾਂ ਤੁਹਾਨੂੰ ਦੱਸ ਦਵਾਂਗੇ ਤੁਹਾਡੀ ਕਿੰਨੀ ਵੈਲਿਊ ਹੋਣੀ।
0: 437-264-6475, 437-264-6475, 437-264-6475 ਤੇ 437-264-6475। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਮਾਨ ਸਾਹਿਬ ਸੁਲਤਾਨ ਜੀ ਸਾਡੇ ਨਾਲ ਨੇ, ਸੁਲਤਾਨ ਜੀ ਨੂੰ ਲੈ ਲਈਏ ਫਿਰ। ਸੁਲਤਾਨ ਜੀ ਨੂੰ ਗੱਲ ਪੁੱਛਣੀ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ, ਇਹਨੂੰ
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਸਾਡੇ ਬਚਪਨ ਦੇ ਵਿੱਚ ਨਾ ਅਸੀਂ ਜਦੋਂ ਕਈ ਵਾਰ ਕੋਈ ਕਿਤੇ ਡਿੱਗ ਪੈਣਾ ਹਨਾ, ਜਾਂ ਮਾਵਾਂ ਨੇ ਜਾਂ ਵੱਡਿਆਂ ਨੇ ਇਹ ਕਹਿ ਦੇਣਾ ਉਹ ਚੱਲ ਚੱਲ ਖੋੜਾ ਹੋ ਖੜਾ ਹੋ, ਕੁਛ ਨਹੀਂ ਕੀੜੀ ਦਾ ਆਟਾ ਡੁੱਲ ਗਿਆ। ਤੁਹਾਡੇ ਕਹਿੰਦੇ ਸੀ ਏਦਾਂ ਵੀ, ਉਹ ਕਾਹਤੋਂ ਕਹਿੰਦੇ ਕੀੜੀ ਦਾ ਆਟਾ ਡੁੱਲ ਗਿਆ?
3: ਉਹ ਸਿਰਫ ਬੱਚੇ ਦਾ ਧਿਆਨ ਦੂਜੇ ਪਾਸੇ ਲਵਾਉਣ ਵਾਸਤੇ ਇਹ ਗੱਲ ਕੀਤੀ ਜਾਂਦੀ ਹੈ ਜੀ।
0: ਹਾਂ, ਡਾਇਵਰਟ ਹੋ ਜਾਵੇ ਧਿਆਨ ਉਹਦਾ ਹਨਾ।
3: ਹਾਂਜੀ ਬਿਲਕੁਲ।
0: ਅੱਛਾ ਇਹ ਸੁਣੋ ਸੁਲਤਾਨ ਜੀ, ਸੱਚੀ ਜਦੋਂ ਬੰਦਾ ਡਿੱਗਦਾ ਸੀ ਬੱਚਾ, ਜਾਂ ਉਹ ਜਦੋਂ ਕਹਿੰਦੇ ਚੱਲ ਚੱਲ ਖੜਾ ਹੋ ਜਾ, ਕੌਣ ਦਿੰਦਾ ਆਹ ਲਾਇਓ ਤਾਂ ਕੁਛ ਵੀ ਨਹੀਂ, ਪੀੜੀ ਦਾ ਆਟਾ ਡੁੱਲ ਗਿਆ, ਉਹ ਮਤਲਬ ਦਰਦ ਘੱਟ ਜਾਂਦਾ ਸੀ ਉਹ ਦੂਜੇ ਦੇ ਰਾਈਟ ਵੇ
1: ਜੀ? ਬਿਲਕੁਲ
3: ਬਿਲਕੁਲ, ਉਹ ਧਿਆਨ ਦੂਜੇ ਪਾਸੇ ਲੱਗ ਜਾਂਦਾ ਨਾ ਜੀ ਬੱਚੇ ਦਾ, ਕਿਉਂਕਿ ਜਦੋਂ ਹੀ ਬੱਚਾ ਗਿਰਦਾ ਉਹਨੂੰ ਆਪਣੀ ਸੱਟ ਦਾ ਅਹਿਸਾਸ ਹੁੰਦਾ, ਜਦੋਂ ਉਹਦੇ ਜਿਹੜੀ ਸੱਟ ਲੱਗੀ ਹੁੰਦੀ ਹੈ ਉਹਦੇ ਵੱਲ ਨੂੰ ਧਿਆਨ ਜਾਂਦਾ ਤੇ ਉਹ ਰੋਣ ਲੱਗ ਜਾਂਦਾ। ਜਦੋਂ ਅਸੀਂ ਕਹਿੰਦੇ ਓ ਹੋ ਹੋ ਉਹ ਆ ਦੇਖੋ ਆ ਦੇਖ ਲੈ ਕੁਛ ਨੀ ਹੋਇਆ, ਇੱਧਰ ਲੈ ਆ ਕੀੜੀ ਦਾ ਆਟਾ ਡੁੱਲ ਗਿਆ, ਤੇ ਉਹ ਕੀੜੀ ਦੇਖਣ ਲੱਗ ਜਾਂਦਾ ਕਿ ਆਟਾ ਕਿੱਥੇ ਡੁੱਲਿਆ, ਉਹ ਧਿਆਨ ਡਾਇਵਰਟ ਹੋ ਜਾਂਦਾ ਤੇ ਉਹਦੀ ਪੇਨ ਜਿਹੜੀ ਉਹ ਖਤਮ ਹੋ ਜਾਂਦੀ ਇੰਨੇ ਚੋ। ਦੂਸਰਾ ਜਦੋਂ ਬੱਚੇ ਦੇ ਨਾਲ ਤੁਸੀਂ ਸਾਫ਼ ਸੂਫ਼ ਕਰਕੇ ਕੱਪੜੇ ਝਾੜਦੇ ਹੋ ਤੇ ਉਹ ਠੀਕ ਹੋ ਜਾਂਦਾ।
0: ਸੁਲਤਾਨ ਜੀ ਕਿੱਡੀ ਸੋਹਣੀ ਗੱਲ ਸੀ ਇਹਨਾਂ ਮਾਵਾਂ ਦੀ, ਬਹੁਤੀਆਂ ਮਾਵਾਂ ਉਦੋਂ ਅਨਪੜ੍ਹ ਵੀ ਹੁੰਦੀਆਂ ਸੀ ਪਰ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਤੁਹਾਡੇ ਮਾਈਂਡ ਦੀ ਪਾਵਰ ਕਿੰਨੀ ਆ। ਤੁਸੀਂ ਜੇਕਰ ਮਾਈਂਡ ਨੂੰ ਆਰਡਰ ਦਿੱਤਾ ਕਿ ਮੈਨੂੰ ਕੁਛ ਨੀ ਹੋਇਆ ਤਾਂ ਤੁਹਾਨੂੰ ਸੱਚੀ ਕੁਛ ਨੀ, ਜੇ ਤੁਸੀਂ ਮਾਈਂਡ ਨੂੰ ਆਰਡਰ ਦਿੱਤਾ ਕਿ ਤੇਰਾ ਦਿਮਾਗ ਦੇ ਆਰਡਰ ਨੇ ਦਿਮਾਗ ਨੂੰ ਦਿੱਤਾ ਕਿ ਭਾਈ ਇਹ ਸੱਟ ਕੁਛ ਨੀ ਹੈਗੀ ਤਾਂ ਉਹ ਬੰਦਾ ਖੜਾ ਹੋ ਜਾਂਦਾ ਸੀ, ਜੇ ਆਰਡਰ ਦਿੱਤਾ ਨਹੀਂ ਨਹੀਂ ਮੇਰੇ ਤਾਂ ਬਹੁਤ ਸੱਟ ਵੱਜੀ ਆ, ਫਿਰ ਚਾਹੇ ਨਾ ਵੀ ਹੋਵੇ ਤਾਂ ਬੱਚਾ ਉਹੀ ਰੋਈ ਜਾਂਦਾ ਸੀ, ਚਾਹੇ ਉਹੀ ਭੋਰਗ ਰਗੜੇ ਕਿਉਂ ਨਾ ਲੱਗੀ ਹੋਵੇ। ਮਤਲਬ ਉਹਨਾਂ ਮਾਵਾਂ ਨੂੰ ਲੌਜੀਕਲੀ ਇਹ ਚੀਜ਼ ਦਾ ਪਤਾ ਸੀ। ਹਾਂਜੀ
3: ਬਿਲਕੁਲ ਜੀ, ਮਦਰ ਨੂੰ ਤਾਂ ਹਰ ਚੀਜ਼ ਦਾ ਹਮੇਸ਼ਾ ਲਈ ਪਤਾ ਹੁੰਦਾ, ਔਰ ਹਮੇਸ਼ਾ ਹੀ ਮਾਂ ਤੋਂ ਵੱਧ ਤਾਂ ਕੋਈ ਕਿਸੇ ਨੂੰ ਖਿਆਲ ਹੁੰਦਾ ਹੀ ਨਹੀਂ ਬੱਚਿਆਂ ਦਾ, ਜ਼ਰੂਰ ਹੁੰਦਾ ਪੇਰੈਂਟਸ ਦੇ ਵਿੱਚੋਂ, ਤਾਂ ਫਾਦਰ ਵੀ ਬਹੁਤ ਧਿਆਨ ਰੱਖਦਾ, ਭੈਣ ਭਰਾ ਵੀ ਜਿਹੜੇ ਆ ਬੜੀ ਯੂਨਿਟੀ 'ਚ ਚੱਲਦੇ ਆ, ਲੇਕਿਨ ਮਦਰ ਦੀ ਇੱਕ ਆਪਣੀ ਹੀ ਸੋਚ ਹੁੰਦੀ ਹੈ ਬੱਚਿਆਂ ਵਾਸਤੇ, ਔਰ ਆਪਣੀ ਹੀ ਸੋਚ ਨੂੰ ਲੈ ਕੇ ਬੜੀ ਮਿਹਨਤ ਦੇ ਨਾਲ ਚੱਲਦੇ ਜੀ।
0: ਸੋ ਹੁਣ ਅਸੀਂ ਚੱਲਾਂਗੇ ਬ੍ਰੈਂਟਨ ਟੀਵੀ ਐਪਲਾਈਸਿਸ। ਸੁਲਤਾਨ ਜੀ ਥੋੜਾ ਜਿਹਾ ਦੱਸੋ ਸੂਰਤੇ ਹਾਲਾਤ ਕਿਵੇਂ ਆ ਉੱਥੇ, ਕਿਸ ਕਿਸ ਤਰੀਕੇ ਤੇ ਕਿਹੜੀ ਕਿਹੜੀ ਡੀਲ ਸਪੈਸ਼ਲ ਤੇ ਆ?
3: ਇੱਕ ਤਾਂ ਮੈਂ ਟੀਵੀ ਸੈਕਸ਼ਨ ਦੀ ਗੱਲ ਕਰਾਂਗਾ ਜੀ, ਬੜੀ ਇੰਪੋਰਟੈਂਟ ਹੈ ਕਿਉਂਕਿ ਮੇਰੇ ਕੋਲ 85 ਇੰਚ ਸੈਮਸੰਗ ਟੀਵੀ ਅੱਜ ਸਿਰਫ 1399 ਦਾ ਅਸੀਂ ਦੇ ਰਹੇ ਹਾਂ, ਜਦਕਿ ਇਹਦੀ $1800 ਪ੍ਰਾਈਸ ਹੋ ਗਈ ਹੋਈ ਹੈ ਆਲਰੇਡੀ, ਔਰ ਲੇਕਿਨ ਸਾਡੇ ਕੋਲ 3-4 ਪੀਸ ਅਵੇਲੇਬਲ ਹੈ 1399 ਚ, 85 ਇੰਚ ਸੈਮਸੰਗ ਮਿਲੇਗਾ। ਵੈਸੇ ਜੇ 55 ਕਿਸੇ ਨੇ ਲੈਣਾ 399 ਦਾ, ਜਾਂ 65 ਇੰਚ ਲੈਣਾ ਚਾਹੁੰਦੇ 499, 55 ਇੰਚ 399 ਤੇ 65 ਇੰਚ 499 ਚ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ। ਜਿਹਨਾਂ ਨੇ 75 ਜਾਂ 85 ਲੈਣਾ 75 799 ਚ ਤੇ 85 1399 ਚ ਮਿਲ ਜਾਏਗਾ 6 ਮਹੀਨੇ, ਨੋ ਇੰਟਰਸਟ ਪੇਮੈਂਟ ਪਲਾਨ ਹੈ। 9054502828 ਸਾਡਾ ਨੰਬਰ ਹੈ ਜੀ, ਤੇ ਖਾਸ ਤੌਰ ਤੇ ਲਾਂਡਰੀ ਸੈਕਸ਼ਨ ਨੂੰ ਮਿਸ ਨਾ ਕਰਨਾ ਕਿਉਂਕਿ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ 1099 ਦਾ ਪੇਅਰ ਦੇ ਰਹੇ ਅਸੀਂ, ਵਾਸ਼ਰ ਐਂਡ ਡਰਾਇਰ ਦੋਨੋਂ 1099 ਚ ਮਿਲ ਜਾਣਗੇ। ਜੇ ਕੋਈ ਕਸਟਮਰ ਲੈਣਾ ਚਾਹੁੰਦੇ ਜੀ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹਦੀ ਵੀ ਟੈਰਿਫ ਲੱਗੀ ਪ੍ਰਾਈਸ $2200 ਹੈ, ਪਰ ਤੁਹਾਨੂੰ ਮਿਲੇਗਾ $1499 ਦਾ। ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਇਹਦੇ ਨਾਲ ਨਾਲ ਸਾਡੇ ਕੋਲ $2000 ਵਾਲਾ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਜਿਹਦੀ ਟੈਰਿਫ ਲੱਗੀ ਪ੍ਰਾਈਸ $2600 ਹੈ, ਸਿਰਫ $1799 ਚ ਸਪੈਸ਼ਲ ਆਫਰ ਕੀਤਾ ਜਾ ਰਿਹਾ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਇਸੇ ਤਰ੍ਹਾਂ ਜਿੱਥੇ ਲਾਂਡਰੀ ਦੇ ਵਿੱਚ ਤੁਸੀਂ ਐਟਲੀਸਟ $600-$700 ਸੇਵ ਕਰ ਰਹੇ ਹੋ, ਤੁਹਾਨੂੰ ਅਸੀਂ $1000-$1200 ਦੀ ਸੇਵਿੰਗ ਕਿਚਨ ਅਪਲਾਈਸਿਸ ਚ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਕੱਲਾ ਫਰਿੱਜ ਵੀ ਕਿਸੇ ਨੇ ਲੈਣਾ ਤੇ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2200 ਵਾਲਾ, ਫੁੱਲ ਸਾਈਜ਼ 36 ਇੰਚ ਫਰੈਂਚ ਡੋਰ ਸਿਰਫ $1499 ਦਾ ਸਪੈਸ਼ਲ ਤੇ ਦੇ ਰਹੇ ਹਾਂ। $700 ਕੱਲਾ ਫਰਿੱਜ ਖਰੀਦਣ ਤੇ ਸੇਵ ਕਰ ਲੈਣਾ ਤੁਸੀਂ, ਤੇ ਜੇ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਤੇ $2999 ਚ ਮਿਲ ਜਾਣਾ। ਸੋ ਮਿਸ ਨਾ ਕਰਨਾ, ਪਹੁੰਚਣਾ ਜੀ ਤੁਸੀਂ ਅੱਜ ਸ਼ਾਮ 7 ਵਜੇ ਤੱਕ, ਸਟੋਰ ਓਪਨ ਹੈ 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ, ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ, ਤੁਹਾਨੂੰ ਵੈਬਸਾਈਟ ਤੇ ਵੀ ਪ੍ਰਾਈਸਿਸ ਮਿਲ ਜਾਣਗੀਆਂ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ, ਤੇ ਫਿਰ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ। 905-450-2828 ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ, 905-450-2828। 65 ਇੰਚ ਟੀਵੀ ਥੋੜੇ ਜਿਹੇ ਸਟਾਕ ਚ ਰਹਿ ਗਏ ਆ 499 ਦੇ, ਜਾਂ 55 ਇੰਚ ਟੀਵੀ ਲੈਣਾ ਉਹ ਵੀ 2 ਜਾਂ 3 ਹੀ ਹੋਣਗੇ 399 ਦੇ, 905-450-2828, 905-450-2828,
0: 905-450-2828, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ।

0: ਡਾਇਨਿੰਗ ਟੇਬਲ ਫਿਰ ਗੱਲਬਾਤ ਬਣਨੀ ਆ। ਸੋ ਅੱਖੀ ਦੇਖਣਾ ਰਜੀਆਂ ਬਹੁ ਰੰਗ ਤਮਾਸੇ, ਅੱਖਾਂ ਦੀ ਗੱਲਬਾਤ ਚੱਲਦੀ ਸੀ ਤੇ ਹੁਣ ਆਪਾਂ ਉਹਨਾਂ ਸੋਹਣੀਆਂ ਅੱਖਾਂ ਨਾਲ ਸੋਹਣੇ ਫਰਨੀਚਰ ਨੂੰ ਦੇਖਣ ਲਈ ਸੋਹਣੇ ਸੱਜਣਾਂ ਦੇ ਕੋਲ ਚੱਲਦੇ ਆ। ਸਾਡੇ ਨਾਲ ਸੁੱਖ ਮੌਜੂਦ ਆ। ਸੁੱਖ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਸੋਹਣਾ ਸੋਹਣਾ ਸੋਹਣਾ ਸੋਹਣਾ ਫਰਨੀਚਰ ਲੈਣਾ ਇਸ ਵੀਕਐਂਡ ਦੇ ਉੱਪਰ। ਬੋਪਰ ਸਾਹਿਬ ਤਿੰਨ ਦਿਨ ਦੀ ਸੇਲ ਲਾਉਣ ਜਾ ਰਹੇ ਹਾਂ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤਿਆਰੀਆਂ ਖਿੱਚ ਲਓ, ਫਰਨੀਚਰ ਦੀ ਬਾਈ ਕਰਨੀ ਆ। ਹੁਣ ਵੀ ਬੋਪਰ ਸਾਹਿਬ ਮੇਰੇ ਸਾਹਮਣੇ ਇਟਲੀ ਤੋਂ ਜਿਹੜੇ ਬੈਡਰੂਮ ਸੈੱਟ ਆਏ ਆ, ਇਟਲੀ ਵਾਲੇ ਬੈਡਰੂਮ ਸੈੱਟ ਡਿਸਪਲੇ ਹੋ ਰਹੇ ਆ। ਇੱਕ ਸਾਈਡ ਪਾਵਰ ਰਿਕਲਾਈਨਰ ਜਿਹੜੇ ਡਿਸਪਲੇ ਦੇ ਉੱਪਰ ਲੱਗ ਰਹੇ ਆ, ਕੌਫੀ ਟੇਬਲ, ਈਵਨ ਬੋਪਰ ਸਾਹਿਬ ਵੁਡਨ ਦੇ ਸੋਲਿਡ ਦੇ ਵੱਡੇ ਵੱਡੇ ਡਾਈਨਿੰਗ ਟੇਬਲ 100-100 ਇੰਚ ਦੇ ਜਿਹੜੇ ਡਿਸਪਲੇ ਲੱਗ ਰਹੇ ਆ। ਸੋ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦਾ ਤੁਹਾਨੂੰ ਸੱਦਾ ਪੱਤਰ ਦੇਣ ਜਾ ਰਹੇ ਹਾਂ। 6685 ਟੋਮਗਨ ਰੋਡ ਦੇ ਉੱਪਰ, 6685 ਟੋਮ ਨੂੰ ਯਾਦ ਰੱਖਣਾ, 6685 ਟੋਮਗਨ ਰੋਡ ਦੇ ਉੱਪਰ। ਤੇ ਨਾਲ ਬੋਪਰਾ ਸਾਹਿਬ ਇੱਕ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਹਾਂ ਪਰਿਵਾਰਾਂ ਨੇ ਕਿਚਨ ਦੇ ਲਈ, ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਰਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਰਾਂ, ਹਜ਼ਾਰ ਡਾਲਰ ਦਾ ਲੈਂਦੇ ਆਏ ਹੋ। ਲੇਟੈਸਟ ਲੇਟੈਸਟ ਮਾਡਲ ਮਿਲਣਾ ਇਸ ਵੀਕਐਂਡ ਦੇ ਉੱਪਰ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਰਾਂ ਸਿਰਫ 399 ਦਾ, 399 ਡਾਲਰ ਦੇ ਵਿੱਚ ਟੇਬਲ ਤੇ 6 ਚੇਰਾਂ ਤੁਸੀਂ ਆਪਣੇ ਘਰ ਲੈ ਕੇ ਜਾਣੀਆਂ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਰਾਂ 399 ਦਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਵੀਕਐਂਡ ਦੀਆਂ ਖਿੱਚ ਲਓ ਤਿਆਰੀਆਂ, 6685 ਟੋਮਗਨ ਰੋਡ ਬੋਪਰ ਸਾਹਿਬ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। 6685 ਟੋਮਗਨ ਰੋਡ ਤੇ ਖਿੱਚ ਲਓ ਤਿਆਰੀ ਇਸ ਵੀਕਐਂਡ ਦੀਆਂ। ਸੋ ਤੁਹਾਨੂੰ ਇਸ ਵੀਕਐਂਡ ਤੇ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਉਹ ਨੇ। ਸੋ ਨਾਗਪਾਲ ਸਾਹਿਬ ਸਾਡੇ ਨਾਲ ਆ ਚੁੱਕਿਆ। ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਭੀ ਨੂੰ।
0: ਨਾਗਪਾਲ ਸਾਹਿਬ, ਤੁਹਾਡੇ ਬਾਰੇ ਤਾਂ ਗੱਲ ਇਹ ਆ ਕਿ ਮੈਂ ਜਦੋਂ ਵੀ ਗੱਲ ਕਰਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਇਹ ਇੱਕ ਨੰਬਰ ਆ ਜਿਹੜਾ ਉਹ ਬਹੁਤ ਲੋਕਾਂ ਦੇ ਕੋਲ ਹੋਣਾ ਬੜਾ ਜ਼ਰੂਰੀ ਆ, ਕਿਉਂਕਿ ਜਦੋਂ ਬੰਦਾ ਕਿਸੇ ਔਖੇ ਟਾਈਮ ਦੇ ਵਿੱਚ ਲੰਘਦਾ ਤਾਂ ਉਦੋਂ ਉਹਦੇ ਸਾਥੀ ਸੰਗੀ ਵੀ ਜਿਹੜੇ ਪਾਸਾ ਵੱਟ ਕੇ ਲੰਘਣ ਲੱਗ ਜਾਂਦੇ ਆ। ਉਹ ਵੀ ਕਹਿੰਦੇ ਕਿ ਨਾ ਭਾਈ, ਜੇ ਕਿਸੇ ਤੋਂ ਉਧਾਰੇ ਪੈਸੇ ਲਏ ਹੋਣ ਉਹ ਉਦੋਂ ਕਹਿੰਦਾ, ਜੇ ਕਿਸ ਨੂੰ ਕਿਸੇ ਦੇਣੇ ਹੋਣ ਉਹ ਉਦੋਂ ਫਿਰ ਕਹਿੰਦਾ ਵੀ ਹਾਂ ਭਾਈ ਦੇ ਮੈਨੂੰ, ਹੁਣ ਬਹੁਤ ਔਖਾ ਵਾ। ਸੋ ਮੈਨੂੰ ਲੱਗਦਾ ਹੁੰਦਾ ਕਿ ਇੱਕ ਇਹ ਬੜਾ ਵਧੀਆ ਯੂਨੀਕ ਤਰੀਕਾ ਕਹਿ ਲਓ ਕਿ ਸਾਨੂੰ ਅਵੇਅਰਨੈਸ ਪਹਿਲਾਂ ਹੈ ਨਹੀਂ ਸੀ, ਨਹੀਂ ਸੀ ਪਤਾ ਕਿ ਯਾਰ 65 ਸਾਲ ਦੀ ਉਮਰ ਵਾਲਾ ਵੀ ਪੜ੍ਹ ਸਕਦਾ ਵਾ। ਸਰਕਾਰ ਉਹਨੂੰ ਵੀ ਪੜ੍ਹਾਉਣਾ ਚਾਹੁੰਦੀ ਹੈ, ਸਰਕਾਰ ਚਾਹੁੰਦੀ ਆ ਕਿ ਭਾਈ ਤੁਸੀਂ ਵੀ ਫੰਡਿੰਗ ਤੁਹਾਨੂੰ ਵੀ ਅਸੀਂ ਦਿੰਦੇ ਹਾਂ, ਤੁਸੀਂ ਪੜ੍ਹੋ। ਡਰ ਇਹ ਲੱਗਦਾ ਸੀ ਕਿ ਪੈਨਸ਼ਨ ਤੇ ਨਾ ਇਫੈਕਟ ਪੈ ਜਾਵੇ। ਉਹ ਤੁਸੀਂ ਦੱਸਿਆ ਕਿ ਪੈਨਸ਼ਨ ਤੇ ਕੋਈ ਇਫੈਕਟ ਨਹੀਂ ਪੈਂਦਾ, ਥੋੜ੍ਹਾ ਜਿਹਾ ਦੱਸੋ।
2: ਬਿਲਕੁਲ ਜੀ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਅੰਟਾਰੀਓ ਮੈਂ ਰਹਿ ਕੇ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸ ਫੁੱਲੀ ਆਨਲਾਈਨ ਹੈ, ਆਪਨੇ ਕਹੀਂ ਨਹੀਂ ਜਾਣਾ, ਫੋਨ ਪੇ, ਲੈਪਟਾਪ ਪੇ ਕਲਾਸ ਲਗਾਨੀ ਹੈ, 20 ਘੰਟੇ ਆਨਲਾਈਨ ਰਹਿਣਾ ਇਨ ਅ ਵੀਕ, ਦੈਟਸ ਇਟ, 20 ਘੰਟੇ ਆਨਲਾਈਨ ਰਹਿਣਾ ਹੈ। ਔਨ ਅਦਰ ਹੈਂਡ ਆਪਕੇ ਪਾਸ ਆਪਕੋ ਗਵਰਨਮੈਂਟ 50,000 ਸੇ 1,70,000 ਡਾਲਰ ਦੇਤੀ ਹੈ, 170,000 ਡਾਲਰ ਸਰਵਿਸ ਕੈਨੇਡਾ ਡਿਪਾਰਟਮੈਂਟ ਹੈ ਗਵਰਨਮੈਂਟ ਕਾ ਜੋ ਡੀਲ ਕਰਤਾ ਹੈ, ਨਾ ਕਿ CRA। CRA ਤੋਂ ਹਮ ਲੋਗ ਦੱਸਦੇ ਹੀ ਹੈ, ਰਾਈਟ, ਇਟਸ ਅ ਡਿਫਰੈਂਟ ਡਿਪਾਰਟਮੈਂਟ।
0: ਅੱਛਾ, CRA ਨਹੀਂ, ਇਹ ਸਰਵਿਸ ਕੈਨੇਡਾ ਵੱਲੋਂ ਮਿਲਣੇ ਹੈ ਜੀ।
2: ਬਿਲਕੁਲ ਜੀ, ਸਹੀ ਕਹਾ ਆਪਨੇ। ਅਬ ਦੇਖੀ CRA ਪੇ ਤੋ ਆਈ ਥਿੰਕ ਆਪ ਜਿਤਨੇ ਵਾਲੇ ਟਰੱਕ ਵਾਲੇ ਦੋਸਤ ਹੈ, ਰਾਈਟ, ਉਨਕੋ ਤੋ ਲੈਟਰਸ ਆ ਰਹੀ ਹੈ, ਇਤਨੇ ਪੈਸਾ ਦੋ, ਇਤਨੇ ਪੈਸਾ ਦੋ, ਇਤਨੇ ਪੈਸਾ ਵਾਪਸ ਕਰੋ, ਰਾਈਟ, ਐਸਾ ਕੁਛ ਨਹੀਂ ਹੈ ਇਸਮੇ। ਆਪ ਇਸ ਪੈਸੇ ਕੋ ਕਈ ਵੀ ਵਰਤੋ, ਫੈਮਿਲੀ ਆਫ ਫੋਰ ਕੋ 1.5 ਲੱਖ ਤੱਕ ਆਤਾ ਹੈ, ਕਈ ਵੀ ਇਸ ਪੈਸੇ ਕੋ ਯੂਜ਼ ਕਰੇ। ਹਮਾਰੀ ਫੀਸ ਕਿਤਨੀ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਮਿੱਠੀ ਬਾਤ ਨਹੀਂ ਹੈ, ਕਾਮ ਹੋਣੇ ਕੇ ਬਾਅਦ 199 ਫੀਸ ਹੈ, ਵੋ ਲੱਗ ਮਤਲਬ ਲੋਗੋ ਮੇਂ 200।
0: ਇੱਕ ਚੀਜ਼ ਹੋਰ ਦੱਸੋ ਨਾ ਕੋਸ, ਇੱਕ ਚੀਜ਼ ਹੋਰ ਦੱਸੋ, ਹੁਣ ਜਿਵੇਂ ਤੁਸੀਂ ਕਹਿੰਦਾ ਕਿ ਹਸਬੈਂਡ ਵਾਈਫ ਜੇ ਉਹਨਾਂ ਦੇ ਬੱਚੇ ਆ, ਉਹ 1-1.5 ਲੱਖ ਤੱਕ ਫੰਡਿੰਗ ਉਹਨਾਂ ਨੂੰ ਹੋ ਜਾਊਗੀ, ਫਿਰ ਇਹ ਉਹਦੀ ਜਦੋਂ ਟੈਕਸ ਭਰੂਗਾ ਉਹਨੂੰ ਉਹਦੇ ਜੇ ਪਰਸਨਲ ਅਕਾਊਂਟ ਚ ਆਏ ਹੋਣਗੇ, ਕੀ ਉਹ ਉਹਨੂੰ ਟੈਕਸ ਇਹਨਾਂ ਦੇ ਭਰਨਾ ਪਊਗਾ?
2: ਲੋਨ ਪੇ ਟੈਕਸ ਹੋਤਾ ਹੀ ਨਹੀਂ ਹੈ, ਇਹ ਲੋਨ ਹੈ। ਔਰ ਅਗਰ ਕਿਸੀ ਕੇ ਬੱਚੇ ਛੋਟੇ ਹੈ, 11 ਸਾਲ ਸੇ ਨੀਚੇ, ਤੁਮਕੋ ਛੋਟੀ ਸੀ ਗ੍ਰਾਂਟ ਆਤੀ ਹੈ, ਜਿਸਸੇ ਕਾਲਜ ਕੀ ਫੀਸ ਕਵਰ ਹੋ ਜਾਤੀ ਹੈ, ਗ੍ਰਾਂਟ ਵੀ ਟੈਕਸ ਫ੍ਰੀ ਹੈ, ਲੋਨ ਵੀ ਟੈਕਸ ਫ੍ਰੀ ਹੈ, ਟੈਕਸ ਤੋਂ ਭੁੱਲ ਹੀ ਜਾਓ ਇਸ ਅੰਦਰ ਆਪ।
0: ਅੱਛਾ, ਟੈਕਸ ਵਾਲਾ ਕੋਈ ਚੱਕਰ ਨਹੀਂ, ਟੈਕਸ ਇਹ ਇਨਕਮ ਚ ਨਹੀਂ ਕਾਊਂਟ ਹੋਊਗਾ?
2: ਬਿਲਕੁਲ ਜੀ, ਨਹੀਂ ਨਹੀਂ ਨਹੀਂ, ਜਦੋਂ ਆਪਕੀ ਗਵਰਨਮੈਂਟ 30,000 ਮਿਲੀਨ ਯੂਕਰੇਨ ਕੋ ਦੇ ਦੇਤੀ ਹੈ, ਆਪਕੋ 1-1.5 ਲੱਖ ਇਤਨੇ ਪੈਸੇ ਦੇ ਰਹੀ ਹੈ ਸਕਿੱਲ ਡਿਵੈਲਪ ਕਰਨੇ ਕੇ ਲਈ, ਮਿਸ ਨਾ ਕਰੇ। ਅਬ ਤੋ ਏਅਰਪੋਰਟ ਵੀ ਪ੍ਰਾਈਵੇਟਾਈਜ਼ ਹੋਣੇ ਵਾਲੇ ਹੈ, ਅਭੀ ਫੰਡਿੰਗ ਆ ਰਹੀ ਹੈ, ਲੈ ਲੈ, ਬਾਅਦ ਮੇਂ ਕਿਆ ਪਤਾ ਰੂਲ ਚੇਂਜ ਹੋ ਜਾਏ, ਹਮੇ ਮਤ ਕਹਿਣਾ। ਫੀਸ ਕਾਮ ਹੋਣੇ ਕੇ ਬਾਅਦ ਹਮਾਰੀ ਫਲੈਟ ਹੈ 199, ਕੋਈ ਵੀ ਮਿੱਠੀ ਬਾਤ ਚਲਾਕੀ ਨਹੀਂ ਹੈ,
3: कॉल करें 437-234-3175 437-234-3175 4372643175 ऑफिस 218 एक्सपर्ट बुलेवर्ड हरन टाइड पे नंबर अगेन 437-234-3175
0: ਬਾਈ ਜੀ ਹੁਣੇ ਤੁਸੀਂ ਕਾਲ ਕਰਕੇ ਪਤਾ ਕਰ ਲਓ ਦੂਰ ਦਰੇਡੇ ਤੁਹਾਡੇ ਪੂਰੇ ਅੰਟਾਰੀਓ ਦੇ ਵਿੱਚ ਕਿਤੇ ਵੀ ਫੈਮਿਲੀ ਮੈਂਬਰ ਬੈਠੇ ਆ ਤਾਂ ਉਹਨਾਂ ਨੂੰ ਜੇ ਤੁਸੀਂ ਸਿੰਗਲ ਵੀ ਹੋ ਪੀਆਰ ਕਾਰਡ ਤੁਹਾਡੇ ਕੋਲ ਹੈਗਾ ਤੁਸੀਂ ਸਿੰਗਲ ਵੀ ਰਹਿੰਦੇ ਹੋ ਤਾਂ ਵੀ ਤੁਸੀਂ ਪਤਾ ਕਰ ਸਕਦੇ ਹੋ ਤੁਹਾਨੂੰ ਕਿੰਨੀ ਗ੍ਰਾਂਟ ਮਿਲਣੀ ਹੈ ਕਿੰਨੀ ਲੋਨ ਮਿਲਣਾ ਵਾ ਤੇ ਜੇ ਤੁਸੀਂ ਹਸਬੈਂਡ ਵਾਈਫ ਨੇ ਦੋਨਾਂ ਨੇ ਲੈਣਾ ਤਾਂ ਵੀ ਪਤਾ ਕਰ ਸਕਦੇ ਹੋ ਜੇ ਤੁਹਾਡੀ ਫੈਮਿਲੀ ਦੇ ਵਿੱਚ ਦੋ ਬੱਚੇ ਜਾਂ ਤਿੰਨ ਬੱਚੇ ਤੁਸੀਂ ਪੰਜ ਜਣੇ ਦੀ ਫੈਮਿਲੀ ਆ ਉਹਨਾਂ ਨੂੰ ਤਾਂ ਵੱਧ ਮਿਲਣਾ 437-234-3175 437-234-3175 437-234-3175 ਤੇ 437-234-3175 ਤੇ ਤੁਸੀਂ ਹੁਣੇ ਕਾਲ ਕਰ ਲਿਓ ਸੋ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ
2: ਥੈਂਕ
0: ਯੂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ ਪਹੁੰਚਣ ਲਈ ਸੋ ਨੰਬਰ ਤੁਸੀਂ ਆਪਣਾ ਸਾਂਝਾ ਕਰ ਦਿਓ ਜੇਕਰ ਕਿਸੇ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਤੇ ਫਿਰ ਆਪਾਂ ਇਸ ਗੀਤ ਨਾਲ ਜਾਂਦੇ ਜਾਂਦੇ ਛੱਡ ਕੇ ਜਾਂਦੇ ਹਾਂ
4: ਜੀ ਬਿਲਕੁਲ ਜੀ ਫੋਨ ਨੰਬਰ ਮੇਰਾ ਨੋਟ ਕਰੋ 6476278820 647-627-2728 ਦੇ ਉੱਪਰ ਤੁਸੀਂ ਆਟੋ ਹੋਮ ਇੰਸ਼ੋਰੈਂਸ ਦੇ ਲਈ ਮੈਨੂੰ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦਾ ਸਮਾਂ ਜੀ ਬਿਲਕੁਲ ਜੀ
0: ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: www.desparadesradio.com लाइव सुनना चाहते लाइव ते क्लिक कर लो जो वाच करना चाहते हैं तो ओ ते क्लिक करो या फिर अपने IPTV बॉक्स के उत्ते पंजाबी सैक्शन क्लिक करो ओ जाके देश परदेस टीवी नू क्लिक करो उत्ते तुसी सुन भी सकते हो वेख भी सकते हो 24/7।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
4: ਔਰ ਵਿਜ਼ਿਟ insuranceforyou.ca।
0: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।
5: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Duniya de kisi bhi hisse vich udaan bharan to pehla ik naam yaad rakho, Komal Travel and Tours. Destination bedding karni hai, ship cruise le jana hai, ja fir kise island te holidays vaste book karna hai package, ta Komal Travel. India Punjab li direct flight book karan vaste hune call karo ਕੋਮਲ ਟਰੈਵਲ ਵਾਲਿਆਂ ਨੂੰ 905-248-7711 905-239-7711 ਕੋਮਲ ਟਰੈਵਲ ਐਂਡ ਟੂਰਸ।
6: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਵਜੇ ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੰਡੇ ਦਾ ਦਿਨ ਹੈ, 21 ਸਪਟੈਂਬਰ ਹੋ ਚੁੱਕੀ ਹੈ, 3:07 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਹਰ ਰੋਜ਼ ਦੀ ਤਰ੍ਹਾਂ ਇਸ ਮੰਡੇ ਦੀਆਂ ਵੀ ਤੁਹਾਨੂੰ ਬਹੁਤ ਮੁਬਾਰਕਾਂ ਮੁਬਾਰਕਾਂ ਇਸ ਕਰਕੇ ਕਿਉਂਕਿ ਨਵੇਂ ਵੀਕ ਦੀ ਸ਼ੁਰੂਆਤ ਹੋ ਰਹੀ ਹੈ ਤੇ ਨਾਲ ਦੀ ਨਾਲ ਹਲਕੀ ਹਲਕੀ ਹਲਕੀ ਫੁਲਕੀ ਜਿਹੀ ਠੰਡ ਦੀ ਵੀ ਸ਼ੁਰੂਆਤ ਹੋ ਰਹੀ ਹੈ ਇਸ ਵੀਕਐਂਡ ਦੇ ਵਿੱਚ, ਇਸ ਵੀਕ ਦੇ ਵਿੱਚ। ਤੇ ਅੱਜ ਇਸ ਟਾਈਮ ਬ੍ਰਾਂਪਟਨ ਦੇ ਵਿੱਚ 15 ਡਿਗਰੀ ਸੈਲਸੀਅਸ ਕੁਛ ਚੱਲ ਰਿਹਾ ਟੈਂਪਰੇਚਰ, ਤੇ ਤੁਹਾਨੂੰ ਪਤਾ ਹੈ ਕਿ ਕੱਲ ਸ਼ਾਮ ਦੀ ਠੰਡੀ ਠੰਡੀ ਹਵਾਵਾਂ ਚੱਲ ਰਹੀਆਂ ਨੇ ਤੇ ਫੀਲਸ ਲਾਈਕ 13 ਡਿਗਰੀ ਹੈਗਾ ਰਾਈਟ ਨਾਓ। ਤੇ ਇਹ ਜਿਹੜਾ ਪੂਰਾ ਵੀਕ ਹੈ ਇਹਦੇ ਵਿੱਚ ਹਲਕੀ ਫੁਲਕੀ ਜਿਹੀ ਸਵੇਰੇ ਸ਼ਾਮ ਵਾਲੀ ਠੰਡ ਤੁਹਾਨੂੰ ਲੱਗਣੀ ਹੈ ਕਿਉਂਕਿ ਹੁਣ ਮੌਸਮ ਥੋੜ੍ਹੀ ਜਿਹੀ ਕਰਵਟ ਲੈ ਰਿਹਾ ਆ, ਬਟ ਓਵਰਆਲ ਪੂਰੀ ਸਨਸ਼ਾਈਨ ਰਹੇਗੀ ਪੂਰਾ ਵੀਕ ਅਤੇ ਬਹੁਤ ਹੀ ਸੋਹਣਾ ਵੈਦਰ ਹੈ। ਤੇ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਬਾਤਾਂ, ਕੁਝ ਗੀਤ ਸੰਗੀਤ ਹੋਏਗਾ, ਕੁਝ ਸਪੋਂਸਰਸ ਦੇ ਮੈਸੇਜ ਵੀ ਜ਼ਰੂਰ ਲਵਾਂਗੇ ਤੇ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਦੇਵਾਂਗੇ। ਸਟੂਡੀਓ ਦਾ ਇੱਕੋ ਇੱਕ ਨੰਬਰ ਹੁੰਦਾ ਗੱਲਬਾਤ ਕਰਨ ਦੇ ਲਈ, 905-564-9054-905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਮਿੱਠਾ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਕਿੱਦਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੁੰਦਾ ਹਰ ਰੋਜ਼ ਦੀ ਤਰ੍ਹਾਂ ਤੇ ਅੱਜ ਵੀ 6 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਸਟੂਡੀਓ ਦੇ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਆਪਣਾ ਗਾਣਾ ਪਸੰਦ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਪ੍ਰੋਗਰਾਮ ਦਾ ਇਹ ਹਿੱਸਾ ਖਾਸ ਤੌਰ ਤੇ ਸਪੌਂਸਰ ਕੀਤਾ ਜਾ ਰਿਹਾ ਦਿਓਲ ਟਰੈਵਲਸ ਦੇ ਵੱਲੋਂ ਜਿਨ੍ਹਾਂ ਦੇ ਕੋਲ ਤੁਸੀਂ ਆਪਣੀਆਂ ਏਅਰ ਟਿਕਟਸ ਬੁੱਕ ਕਰਵਾ ਸਕਦੇ ਹੋ ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਤੁਸੀਂ ਆਲ ਓਵਰ ਦਾ ਵਰਲਡ ਘੁੰਮਣਾ ਚਾਹੁੰਦੇ ਹੋ ਕਿਸੇ ਵੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਆਈਲੈਂਡ ਦੇ ਵਿੱਚ ਘੁੰਮਣਾ ਹੋਵੇ ਤੁਸੀਂ ਤਾਂ ਜ਼ਰੂਰ ਪਹੁੰਚੋ ਦਿਓਲ ਟਰੈਵਲਸ ਦੀਆਂ 2 ਲੋਕੇਸ਼ਨਸ 'ਤੇ ਜਾਂ ਤੁਸੀਂ ਇਹਨਾਂ ਨਾਲ ਫੋਨ 'ਤੇ ਗੱਲਬਾਤ ਕਰ ਲਓ ਇੰਡੀਆ ਕਿਸੇ ਨੇ ਜਾਣਾ ਆ ਜਾਂ ਤੁਹਾਡਾ ਇੰਡੀਆ ਤੋਂ ਕੋਈ ਵੀ ਨੋਨ ਆ ਰਿਹਾ ਆ ਤਾਂ ਉਹਨਾਂ ਦੀ ਟਿਕਟ ਬੁੱਕ ਕਰਵਾਓ ਦਿਓਲ ਟਰੈਵਲਸ ਦੇ ਕੋਲ ਅੱਜ ਦੀ ਡੇਟ ਦੇ ਵਿੱਚ ਕਾਫੀ ਵਧੀਆ ਟਿਕਟਸ ਆਈਆਂ ਨੇ ਟੋਰੋਂਟੋ ਤੋਂ ਦਿੱਲੀ ਫੈਬਰੀ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਰਿਟਰਨ ਕਰ ਸਕਦੇ ਹੋ ਤੁਸੀਂ ਫੈਬਰੀ 'ਚ ਜਾ ਕੇ ਅਪ੍ਰੈਲ 'ਚ ਵਾਪਸੀ ਦਿੱਲੀ ਤੋਂ ਟੋਰੋਂਟੋ $1590 ਦੀਆਂ ਟਿਕਟਸ ਨੇ ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ $1590 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ ਫੈਬਰੀ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਵਾਪਸੀ ਦਿੱਲੀ ਤੋਂ ਟੋਰੋਂਟੋ ਕਿਸੇ ਨੇ 1 ਵੇ ਟਿਕਟ ਲੈ ਕੇ ਆਉਣਾ ਵਾ ਅਗਲੇ ਮਹੀਨੇ ਅਕਟੂਬਰ ਦੇ ਵਿੱਚ $800 ਦੀ ਟਿਕਟ ਹੈ $800 ਦੀ ਟਿਕਟ 1 ਵੇ ਟਿਕਟ ਹੈ ਦਿੱਲੀ ਤੋਂ ਟੋਰੋਂਟੋ ਦੀ 2 ਬੈਗਸ ਦੇ ਨਾਲ ਟਰੈਵਲ ਹੋ ਸਕਦਾ ਅਕਟੂਬਰ ਮਹੀਨੇ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਅਕਟੂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਕਿਸੇ ਨੇ ਵਾਪਸੀ ਕਰਨੀ ਹੈ ਤਾਂ $1450 ਦੀਆਂ ਟਿਕਟਸ ਹੋਣਗੀਆਂ $1450 ਦੇ ਵਿੱਚ ਅਕਟੂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਦਿੱਲੀ ਤੋਂ ਟੋਰੋਂਟੋ ਅਤੇ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਕੀਤੀ ਜਾ ਸਕਦੀ ਹੈ $1450 $1450 ਦੀਆਂ ਟਿਕਟਸ ਨੇ ਇਹ ਅੱਜ ਦੀ ਡੇਟ ਵਿੱਚ ਟਿਕਟਸ ਆਈਆਂ ਨੇ ਇਹ ਵਾਲੀਆਂ ਪ੍ਰਾਈਸਿਸ ਤਾਂ ਤੁਸੀਂ ਫਟਾਫਟ ਆਪਣੀਆਂ ਟਿਕਟਸ ਬੁੱਕ ਕਰਵਾਓ ਈ ਟੂ ਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ 905-588-5100 905-588-5100 ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਨਿਕਲਿਆ ਹੋਏਗਾ ਸਾਰਿਆਂ ਨੇ ਬੜਾ ਵਧੀਆ ਗੈਟ ਟੂਗੈਦਰਸ ਕੀਤੀਆਂ ਹੋਣਗੀਆਂ ਵਿਆਹ ਸ਼ਾਦੀ ਦਾ ਮਾਹੌਲ ਚੱਲ ਰਿਹਾ ਹਜੇ ਵੀ ਜਿਨ੍ਹਾਂ ਦੇ ਘਰਾਂ 'ਚ ਕੋਈ ਵੀ ਫੰਕਸ਼ਨ ਸੀਗੇ ਅਤੇ ਉਹਨਾਂ ਨੇ ਬੜੀ ਉਮੀਦ ਹੈ ਕਿ ਧੂਮਧਾਮ ਦੇ ਨਾਲ ਸਾਰੇ ਫੰਕਸ਼ਨਸ ਨੂੰ ਅਟੈਂਡ ਕੀਤਾ ਹੋਏਗਾ ਅਤੇ ਜਿਨ੍ਹਾਂ ਦੀ ਬਰਥਡੇ ਐਨੀਵਰਸਰੀ ਸੀਗੀਆਂ ਬਰਥਡੇ ਤੁਸੀਂ ਵਗੈਰਾ ਸਾਰਾ ਸੈਲੀਬ੍ਰੇਸ਼ਨ ਕੀਤੀ ਵੀਕਐਂਡ 'ਤੇ ਗੈਟ ਟੂਗੈਦਰਸ ਕੀਤੀਆਂ ਉਮੀਦ ਹੈ ਕਿ ਸਾਰਿਆਂ ਦਾ ਇਹ ਵੀਕਐਂਡ ਬੜਾ ਵਧੀਆ ਨਿਕਲਿਆ ਹੋਏਗਾ ਅਤੇ ਹੁਣ ਤਾਂ ਹਲਕੀ ਫੁਲਕੀ ਠੰਡ ਹੋ ਚੱਲੀ ਹੈ ਅਤੇ ਸਪਟੈਂਬਰ ਮਹੀਨੇ ਦਾ ਐਂਡ ਆਉਣ ਵਾਲਾ ਆ 10 ਕੁ ਦਿਨ ਹੋਰ ਰਹਿ ਗਏ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੁਣ ਤਿਆਰ ਹੋਵੋਗੇ ਹਲਕੀ ਹਲਕੀਆਂ ਜੈਕਟਸ ਤਾਂ ਮੇਰੇ ਖਿਆਲ 'ਚ ਸਾਰਿਆਂ ਨੇ ਕੱਢ ਹੀ ਲਈਆਂ ਵਾ ਕਿਉਂਕਿ ਇਹ ਜਦੋਂ ਥੋੜ੍ਹਾ ਜਿਹਾ ਵੈਦਰ ਚੇਂਜ ਹੁੰਦਾ ਨਾ ਤਾਂ ਆਉਂਦੀ ਜਾਂਦੀ ਠੰਡ ਕਹਿ ਲਓ ਕਿ ਇਹਦੇ ਤੋਂ ਬਚਣਾ ਚਾਹੀਦਾ ਕਹਿੰਦੇ ਨਹੀਂ ਹੁੰਦੇ ਆਉਂਦੀ ਜਾਂਦੀ ਠੰਡ ਖਰਾਬ ਕਰਦੀ ਹੁੰਦੀ ਹੈ ਅਤੇ ਇਸ ਕਰਕੇ ਖਰਾਬੀ ਤੋਂ ਪਹਿਲਾਂ ਸਾਰੇ ਆਪਣਾ ਧਿਆਨ ਰੱਖੋ ਅਤੇ ਹਲਕੀਆਂ ਫੁਲਕੀਆਂ ਲੇਅਰਿੰਗ ਕਰਨੀ ਹੁਣ ਸਟਾਰਟ ਕਰ ਦਿਓ ਸਵੇਰੇ ਸ਼ਾਮ ਤਾਂ ਹੁਣ ਠੰਡ ਹੋ ਹੀ ਰਹੀ ਹੈ ਅਤੇ ਠੰਡ ਤੋਂ ਥੋੜ੍ਹਾ ਜਿਹਾ ਬਚਣਾ ਅਤੇ ਬਟ ਓਵਰਆਲ ਦਿਨ ਦੇ ਟਾਈਮ ਬਹੁਤ ਸੋਹਣਾ ਸੋਹਣਾ ਵੈਦਰ ਰਹੇਗਾ ਹੁਣ ਅਤੇ ਕਿਉਂਕਿ ਫਾਲ ਸੀਜ਼ਨ ਹੈ ਫਾਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੱਤੇ ਹੁਣ ਝੜਨੇ ਸਟਾਰਟ ਹੋ ਗਏ ਨੇ ਹੌਲੀ ਹੌਲੀ ਹੌਲੀ ਹੌਲੀ ਇਹਨਾਂ ਨੇ ਹੁਣ ਠੰਡ ਦੇ ਵਿੱਚ ਤਬਦੀਲ ਹੋ ਜਾਣਾ ਆ ਅਤੇ ਤੁਹਾਨੂੰ ਪਤਾ ਹੀ ਹੈ ਫਿਰ ਨੈਕਸਟ ਵੈਦਰ ਵਿੰਟਰ ਆ ਜਾਣਾ ਬਟ ਸਾਰੇ ਜਿੰਨਾ ਜਿਹੜਾ ਵੀ ਕੋਈ ਵੀ ਮੌਸਮ ਆਉਂਦਾ ਆ ਹਰ ਵੈਦਰ ਨੂੰ ਇੰਜੋਏ ਕਰੋ ਹਰ ਮੂਮੈਂਟ ਨੂੰ ਇੰਜੋਏ ਕਰੋ ਅਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਪੂਰੇ 6 ਵਜੇ ਤੱਕ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ ਏਬਲ ਟਰੱਕਿੰਗ ਵਾਲਿਆਂ ਨੂੰ ਕੁਝ ਡਰਾਈਵਰਸ ਦੀ ਲੋੜ ਹੈ ਜੇ ਤੁਹਾਡੇ ਕੋਲ AZ ਲਾਇਸੈਂਸ ਹੈ ਅਤੇ ਤੁਹਾਡੇ ਕੋਲ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੈ ਕਲੀਨ ਐਬਸਟ੍ਰੈਕਟਸ ਹੈਗੇ ਨੇ ਤੁਹਾਡੇ ਕੋਲ ਅਤੇ ਤੁਹਾਨੂੰ ਸਿਟੀ ਰੋਡ ਨੌਲੇਜ ਹੈਗੀ ਹੈ ਮਤਲਬ ਤੁਸੀਂ ਲੋਕਲੀ ਜਿਹੜੀ ਰੋਡ ਦੀ ਤੁਹਾਨੂੰ ਨੌਲੇਜ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਬਿਕੋਜ਼ ਜਿਹੜੀ ਤੁਹਾਨੂੰ ਇਹ ਜੋਬ ਮਿਲਣੀ ਹੈ ਅਤੇ ਇਹ ਲੋਕਲ ਪਿਕਅਪ ਅਤੇ ਡਰੋਪ ਆਫਸ ਹੋਣਗੇ ਇਹਦੇ ਵਿੱਚ ਅਤੇ ਜਿਨ੍ਹਾਂ ਦੇ ਕੋਲ AZ ਲਾਇਸੈਂਸ ਹੈ ਕਲੀਨ ਐਬਸਟ੍ਰੈਕਟ ਹੈਗੇ ਨੇ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੈਗਾ ਅਤੇ ਸਿਟੀ ਰੋਡ ਦੀ ਨੌਲੇਜ ਹੈਗੀ ਆ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ ਵਧੀਆ ਤੁਹਾਨੂੰ ਸੈਲਰੀ ਪੇ ਕਰਨਗੇ ਲੋਕਲ ਸਾਰਾ ਕੰਮ ਹੋਏਗਾ ਨੰਬਰ ਤੁਸੀਂ ਨੋਟ ਕਰ ਲਓ 905-838-4346 905-838-4346 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਇੱਕ ਨਵਾਂ ਗਾਣਾ ਆਇਆ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੇ ਵਿੱਚ 2-3 ਦਿਨ ਪਹਿਲਾਂ, ਅਤੇ ਆਪਾਂ ਸੁਣਦੇ ਹਾਂ, ਤੁਸੀਂ ਵੀ ਸੁਣੋ, ਇੰਜੋਏ ਕਰੋ। ਅਤੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰ ਲਈਏ ਪਹਿਲਾਂ। 5094, ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਹੈਪੀ ਮੰਡੇ।
0: ਹੈਪੀ ਮੰਡੇ।
1: ਔਰ ਇੱਕ ਗਾਣਾ ਸੁਣਾਓਗਾ ਜੀ?
0: ਹਾਂਜੀ ਦੱਸੋ।
1: ਫਿਲਮ ਦੋ ਰਾਸਤੇ, ਇਸ ਸੌਂਗ ਗਾਏ, ਯੇ ਰੇਸ਼ਮੀ ਜ਼ੁਲਫੇ ਯੇ ਸ਼ਰਬਤੀਆਂ ਕੇ, ਅੱਗੋਂ ਤੁਸੀਂ ਲੱਭ ਲਓਗੇ।
0: ਠੀਕ ਹੈ ਜੀ,
1: ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ। ਮੈਂ ਸੁਣਾਉਂਦੀ ਹਾਂ, ਮੈਨੂੰ ਬਸ ਥੋੜ੍ਹਾ ਟਾਈਮ ਦਿਓ। ਬਟ ਪਹਿਲਾ ਗਾਣਾ ਮੈਂ ਤੁਹਾਡੇ ਲਈ ਜਿਹੜਾ ਚੂਜ਼ ਕੀਤਾ, ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ 'ਚ ਨਵਾਂ ਗਾਣਾ ਆਇਆ, ਤਾਂ ਫਿਰ ਜ਼ਰੂਰ ਆਪਾਂ ਸੁਣਦੇ ਹਾਂ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਇਹ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-9054-905-564-4464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਪਹਿਲਾ ਦਿਨ ਜਿਹੜਾ ਵੀਕ ਦਾ ਹੈਗਾ ਉਹ ਪੂਰੀ ਤਿਆਰੀ ਦੇ ਨਾਲ ਹੁਣ ਸਪੈਂਡ ਕਰ ਰਹੇ ਹੋਵੋਗੇ, ਜਿਨ੍ਹਾਂ ਦਾ ਅੱਜ ਫਸਟ ਡੇ ਸੀਗਾ ਇਸ ਵੀਕ ਦਾ ਆਪਣੇ ਕੰਮਾਂ ਦੇ ਉੱਤੇ, ਤਾਂ ਉਮੀਦ ਹੈ ਕਿ ਸਾਰੇ ਐਨਰਜੀ ਦੇ ਵਿੱਚ ਆ ਗਏ ਹੋਣਗੇ ਅਤੇ ਜਿਨ੍ਹਾਂ ਦੀ ਹਜੇ ਐਨਰਜੀ ਡਾਊਨ ਹੈ ਤਾਂ ਉਹਨਾਂ ਨੂੰ ਐਨਰਜੀ ਦੇਣ ਦੇ ਲਈ ਅਸੀਂ ਪੂਰੇ ਬੈਠੇ ਹੋਏ ਹਾਂ ਅਤੇ ਉਮੀਦ ਹੈ ਕਿ ਤੁਸੀਂ ਵੀ ਆਪਣੇ ਵੀਕ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕੀਤੀ ਹੋਏਗੀ। ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ। ਜੇ ਤੁਸੀਂ ਆਪਣੀ ਗੱਡੀਆਂ ਨੂੰ, ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ, ਕੋਈ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਹੋਵੇ, ਆਪਣੀ ਕਾਰ ਨੂੰ ਰਿਪੇਅਰ ਕਰਵਾਉਣ ਦੇ ਲਈ ਪਹੁੰਚੋ ਏ ਐਨ ਜੀ ਆਟੋਮੋਟਿਵ ਰਿਪੇਅਰ। ਜੇ ਤੁਸੀਂ ਆਪਣੀ ਗੱਡੀਆਂ ਦੇ ਵਿੱਚ ਪੁਰਾਣੇ ਟਾਇਰਸ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰ ਦੇਣਗੇ, ਨਵੇਂ ਟਾਇਰਸ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਆਲ ਸੀਜ਼ਨ ਟਾਇਰਸ ਪਵਾਓ, ਵਿੰਟਰ ਟਾਇਰਸ ਪਵਾ ਸਕਦੇ ਹੋ, ਸਮਰ ਟਾਈਮ ਸਮਰ ਟਾਇਰਸ ਪਵਾ ਸਕਦੇ ਹੋ ਅਤੇ ਨਾਲੇ ਤੁਹਾਡੇ ਟਾਇਰਸ ਦੀ ਨਾਲੇ ਤਾਂ ਪੁਰਾਣੇ ਟਾਇਰਸ ਨੂੰ ਚੇਂਜ ਕਰਨਗੇ, ਨਾਲੇ ਵੀਲ ਅਲਾਈਨਮੈਂਟ ਵੀ ਕਰਨਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ਏ ਐਨ ਜੇ ਆਟੋਮੋਟਿਵ ਰਿਪੇਅਰ। ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, 91 ਹੀਲੀ ਰੋਡ ਬੋਲਟਨ ਦੇ ਉੱਪਰ ਲੋਕੇਟਡ ਨੇ ਅਤੇ ਨੰਬਰ 905-857-7596, 9058577596। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏ ਐਨ ਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀ ਡੇ ਓਪਨ ਨੇ। 2865, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਿੱਧੂ ਸਰ, ਥੋੜਾ ਜਿਹਾ ਬਿਜ਼ੀ ਨੇ ਹਜੇ।
1: ਹਾਂਜੀ,
0: ਨਹੀਂ ਆਫ ਤਾਂ ਨੀ ਹੈਗੇ, ਇੱਥੇ ਸੀਗੇ, ਕੰਮ ਹੀ ਕਰ ਰਹੇ ਸੀ, ਥੋੜਾ ਜਿਹਾ ਬਿਜ਼ੀ ਹੋ ਗਏ। ਇਸ ਵਾਰ ਘੱਟ ਪੈਣੀ ਆ,
1: ਬਿਲਕੁਲ ਹਾਂਜੀ, ਸਤੰਬਰ ਜਾ ਕੇ ਪੈਣੀ ਮਾਣੀ ਮੋਟੀ।
0: ਹਾਂਜੀ,
1: ਗਰਮੀ ਜ਼ਿਆਦਾ ਪੈਣੀ ਜੀ।
0: ਅੱਛਾ, ਚਲੋ ਇਹ ਵੀ ਠੀਕ ਆ, ਫਿਰ ਵੀ ਸਨੋ ਘੱਟ ਪਵੇ ਹਨਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 1967 ਜੀ, ਸਤਿ ਸ਼੍ਰੀ ਅਕਾਲ।
2: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮੈਡਮ, ਕਿਆ ਹਾਲ ਚਾਲ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਹੁਤ ਵਧੀਆ ਜੀ, ਸਾਨੂੰ ਗੁਰਨਾਮ ਭੁੱਲਰ ਜੀ ਦਾ ਗਾਣਾ ਸੁਣਾ ਦੋ ਜੀ, ਕੋਈ ਵੀ ਵਧੀਆ ਜਿਹਾ।
0: ਤੁਸੀਂ ਦੱਸੋ ਕਿਹੜਾ ਸੁਣਨਾ, ਉਹੀ ਸੁਣਾ ਦਿੰਦੀ ਹਾਂ ਮੈਂ,
2: ਜੋ ਵੀ ਤੁਹਾਡੇ ਕੋਲ ਹੈਗਾ ਵਧੀਆ ਜਿਹਾ ਸੁਣਾ ਦੋ, ਮੈਨੂੰ ਹੁਣ ਐ ਨੀ ਪਤਾ ਲੱਗਣਾ।
0: ਚਲੋ ਕੋਈ ਗੱਲ ਨੀ, ਮੇਰੇ ਕੋਲ ਬਸ ਸਾਰੇ ਨੇ, ਜਿਹੜਾ ਤੁਸੀਂ ਕਹੋਗੇ ਮੈਂ ਸੁਣਾ ਦੂੰ, ਬਟ ਕੋਈ ਨਾ, ਜੇ ਤੁਸੀਂ ਕਹਿੰਦੇ ਮੈਂ,
2: ਉਹਨਾਂ ਦੇ ਸਾਰੇ ਗਾਣੇ ਬਹੁਤ ਮਿੱਠੀ ਆਵਾਜ਼ ਆ, ਬਹੁਤ ਹੀ ਵਧੀਆ, ਜੋ ਮਰਜ਼ੀ ਤੁਸੀਂ ਸੁਣਾਓਗੇ ਮੈਨੂੰ ਐਕਸੈਪਟ ਹੋਏਗਾ।
0: ਠੀਕ ਹੈ, ਠੀਕ ਹੈ ਜੀ,
2: ਓਕੇ ਜੀ,
0: ਚਲੋ ਥੈਂਕ ਯੂ, ਤੁਸੀਂ ਕਾਲ ਕੀਤੀ, ਬੜਾ ਸ਼ੁਕਰੀਆ। ਮੈਂ ਸੁਣਾਉਂਦੀ ਹਾਂ ਗਾਣਾ ਬੜੀ ਜਲਦੀ, ਅਤੇ ਫਿਲਹਾਲ ਨੰਬਰ ਤੁਸੀਂ ਇੱਕ ਵਾਰ ਫਿਰ ਨੋਟ ਕਰੋ ਸਟੂਡੀਓ ਦਾ, 905-564-6444। ਗੁਰਨਾਮ ਭੁੱਲਰ ਜੀ ਦੇ ਵੈਸੇ ਸਹੀ ਗੱਲ ਆ, ਗਾਣੇ ਇਹਨਾਂ ਦੇ ਸਾਰੇ ਬੜੇ ਵਧੀਆ ਨੇ, ਅਤੇ ਜਿਵੇਂ ਕਿ ਸਾਡੇ ਪਹਿਲੇ ਕਾਲਰ ਕਹਿ ਕੇ ਗਏ ਨੇ ਕਿ ਕਹਿੰਦੇ ਠੰਡ ਇਸ ਵਾਰ ਥੋੜ੍ਹੀ ਘੱਟ ਹੀ ਪੈਣੀ ਹੈ, ਜੇ ਤੱਕ ਘੱਟ ਪੈਣੀ ਹੈ ਵਧੀਆ ਗੱਲ ਹੀ ਹੈ, ਕਿਉਂਕਿ ਜਦੋਂ ਸਨੋ ਟਾਈਮ ਆਉਂਦਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਕੁਛ ਇੱਧਰੋਂ ਉੱਧਰੋਂ ਹਰ ਜਗ੍ਹਾ ਦੇ ਉੱਤੋਂ ਕਹਿ ਲਓ ਕਿ ਪੂਰਾ ਸਟੱਕ ਹੋ ਜਾਈਦਾ, ਫਿਰ ਤਾਂ ਠੰਡ ਦੇ ਵਿੱਚ ਡਬਲ ਡਬਲ ਲੇਅਰਿੰਗ ਕਰਕੇ ਜਾਓ, ਕਿਤੇ ਵੀ ਬਾਹਰ ਅੰਦਰ ਜਾਣਾ ਹੋਵੇ ਨਾ, ਅਤੇ ਫਿਰ ਇਹੋ ਜਿਹੇ ਮੌਸਮ ਦੇ ਵਿੱਚ ਬਾਹਰ

0: ਬਰਾਬਰ ਕੱਢਾਂਗੇ। ਠੀਕ ਹੈ ਜੀ, ਲਾਭ ਹੀਰਾ ਜੀ ਦਾ ਹੈ ਨਾ
1: ਮੈਨੂੰ।
0: ਠੀਕ ਹੈ, ਥੋੜਾ ਟਾਈਮ ਦਿਓ, ਸੁਣਾਉਂਦੀ ਹਾਂ ਫਿਰ ਮੈਂ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 7603 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ? ਠੀਕ ਠਾਕ ਹੋ?
0: ਹਾਂਜੀ, ਬਹੁਤ ਵਧੀਆ।
2: ਅੱਛਾ ਜੀ, ਅੱਜ ਤੇਂਦਰ ਕਿੱਥੇ ਛੱਡਦਾ ਅੱਜ?
0: ਸਿੱਧੂ ਸਰ ਇੱਥੇ ਸੀਗੇ, ਥੋੜਾ ਜਿਹਾ ਬਿਜ਼ੀ ਹੋ ਗਏ, ਕੋਈ ਕੰਮ ਕਰ ਰਹੇ ਸੀ। ਹਾਂਜੀ,
2: ਅਸੀਂ ਕੋ-ਵਰਕਰਾਂ ਨਾਲ ਇਕੱਠੇ ਕੰਮ ਕਰਦੇ ਹਾਂ।
0: ਹਾਂਜੀ,
2: ਮੇਰਾ ਨਾਮ ਦਲਵੀਰ ਸਿੱਧੂ ਹੈ। ਇੱਕ ਵਾਰ ਹਰਭਜਨ ਮਾਨ ਦਾ ਕੋਈ ਗਾਣ ਲਾ ਜਰਾ ਜੀ।
0: ਹਰਭਜਨ ਮਾਨ ਜੀ ਦਾ? ਠੀਕ ਹੈ,
2: ਕੋਈ ਵੀ ਲਾ ਜੇ ਤੁਹਾਨੂੰ ਚੰਗਾ ਲੱਗਦਾ।
0: ਠੀਕ ਹੈ, ਠੀਕ ਹੈ ਜੀ, ਥੋੜਾ ਟਾਈਮ ਦਿਓ, ਸੁਣਾਉਂਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਮੈਂ ਗਾਣੇ ਤੁਹਾਡੇ ਇੱਕ ਇੱਕ ਕਰਕੇ ਸੁਣਾਉਂਦੀ ਹਾਂ। ਪਹਿਲਾਂ ਇੱਕ ਹਿੰਦੀ ਗਾਣੇ ਦੀ ਫਰਮਾਇਸ਼ ਆਈ ਸੀ ਪਹਿਲਾਂ, ਤੇ ਆਪਾਂ ਉਹ ਸੁਣੀਏ, ਤੇ ਫਟਾਫਟ ਤੁਹਾਡੇ ਗਾਣੇ ਮੈਂ ਸਾਰੇ ਸੁਣਾਉਂਦੀ ਹਾਂ। ਥੋੜ੍ਹਾ ਜਿਹਾ ਬਸ ਮੈਨੂੰ ਟਾਈਮ ਦਿੰਦੇ ਰਹੋ, ਤੇ ਨਾਲ ਦੀ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ग्रैंड ओपनिंग लाइव ऑन लोकेशन नाल करवा चुके हैं ते करवा रहा है इम्पॉसिबल इज नथिंग तुसी भी अपने बिजनेस विच वादा करने वास्ते देश प्रदेश रेडियो दा लाइव ऑन लोकेशन फ्राइडे सैटरडे करवाओ फॉर बुकिंग्स कॉल तजिंदर सिद्धू एट 416-725-2551 416-725-2551
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਪੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਰਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੰਡੇ ਦੀ ਸ਼ੁਰੂਆਤ, ਵੀਕ ਦੀ ਸ਼ੁਰੂਆਤ ਤੁਹਾਡੀ ਸਾਰਿਆਂ ਦੀ ਬੜੀ ਵਧੀਆ ਹੋਏਗੀ ਅਤੇ ਜਿਨ੍ਹਾਂ ਨੇ ਹੁਣ ਸ਼ਾਮ ਦੇ ਟਾਈਮ ਕੰਮ ਕੁੰਮ 'ਤੇ ਜਾਣਾ ਆ ਤਾਂ ਤੁਸੀਂ ਵੀ ਪੂਰੇ ਤਿਆਰ ਪਰ ਤਿਆਰ ਹੋ ਜਾਓ, ਕਿਉਂਕਿ ਜੇ ਵੀਕ ਦਾ ਪਹਿਲਾ ਦਿਨ ਵਧੀਆ ਜਾਂਦਾ ਨਾ ਤਾਂ ਸਾਰਾ ਵੀਕ ਹੀ ਬੜਾ ਵਧੀਆ ਜਾਂਦਾ, ਅਤੇ ਜੇ ਆਪਾਂ ਥੋੜ੍ਹੇ ਢਿੱਲੇ ਜਿਹੇ ਹੋ ਕੇ ਚੱਲਦੇ ਹਾਂ ਫਿਰ ਵੀਕ ਦੇ ਵਿੱਚ ਐਨਰਜੀ ਨਹੀਂ ਆਉਂਦੀ। ਇਸ ਕਰਕੇ ਪੂਰਾ ਆਪਣੇ ਆਪ ਨੂੰ ਤਿਆਰ ਪਰ ਤਿਆਰ ਕਰ ਲਓ, ਕਿਉਂਕਿ ਕਾਫੀ ਸਾਡੇ ਸਾਰੇ ਲਿਸਨਰ ਹੋਣਗੇ ਜਿਹੜੇ ਆਪਣੇ ਕੰਮ ਤੋਂ ਹੁਣ ਵਾਪਸੀ ਘਰਾਂ ਨੂੰ ਕਰ ਰਹੇ ਹੋਣਗੇ ਅਤੇ ਉਹਨਾਂ ਦਾ ਵੀ ਅੱਜ ਉਮੀਦ ਹੈ ਕਿ ਸਾਰਿਆਂ ਦਾ ਦਿਨ ਬੜਾ ਵਧੀਆ ਨਿਕਲਿਆ ਹੋਏਗਾ। ਅਤੇ 3:37 ਹੋ ਗਏ ਨੇ ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 9055646444, 905-564-5444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 3631। ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਬਖਲੋ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਅੱਜ ਤੁਸੀਂ 6 ਵਜੇ ਤੱਕ?
0: ਹਾਂਜੀ ਹਾਂਜੀ, ਚਲੋ ਸੁਣਾ ਦੀਏ ਸਾਰੇ ਗਾਣੇ।
1: ਅੱਛਾ ਜੀ, ਦੁਰਗਾ ਰੰਗੀਲਾ ਦਾ ਸੁਣਾ ਦਿਓ, ਪਿਪਲੀ ਪਿਪਲੀ।
0: ਪਿਪਲੀ ਪਿਪਲੀ, ਠੀਕ ਹੈ ਜੀ, ਥੋੜਾ ਜਿਹਾ ਟਾਈਮ ਦਿਓ ਫਿਰ ਮੈਂ ਸੁਣਾਉਂਦੀ ਹਾਂ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਸਿਮਰਾਜ ਅੱਜ ਥੋੜੇ ਜਿਹੇ ਬਿਜ਼ੀ ਨੇ, ਇਸ ਕਰਕੇ ਫਿਰ ਅੱਜ ਪ੍ਰੋਗਰਾਮ ਮੈਂ ਹੀ ਕਰ ਰਹੀ ਹਾਂ। ਹੋ ਸਕਦਾ ਕੁਛ ਸਮੇਂ ਤੱਕ ਸਿੱਧੂ ਸਰ ਵੀ ਮੈਨੂੰ ਜੁਆਇਨ ਕਰ ਲੈਣ, ਕਿਉਂਕਿ ਹੁਣ ਥੋੜ੍ਹਾ ਜਿਹਾ ਉਹ ਵੀ ਬਿਜ਼ੀ ਹੋ ਗਏ ਸੀ, ਬਟ ਗੱਲਾਂ ਬਾਤਾਂ ਵੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਗੀਤ ਸੰਗੀਤ ਤਾਂ ਤੁਹਾਡੀ ਪਸੰਦ ਦਾ ਐਵਰੀ ਡੇ ਹੁੰਦਾ ਹੀ ਹੁੰਦਾ ਆ, ਅਤੇ ਹੁਣ ਵੀ ਤੁਹਾਡੀ ਪਸੰਦ ਦੇ ਗਾਣੇ ਸਾਰੇ ਚੱਲਣਗੇ। ਅਤੇ ਨਾਲ ਹੀ ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਵੀ ਦੇ ਦਾਂ, ਜਿਨ੍ਹਾਂ ਦੇ ਬੱਚੇ ਤੁਹਾਨੂੰ ਲੱਗਦਾ ਕਿ ਥੋੜ੍ਹੇ ਜਿਹੇ ਕਮਜ਼ੋਰ ਨੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ, ਉਹਨਾਂ ਦੇ ਗ੍ਰੇਡਸ ਵਧੀਆ ਨਹੀਂ ਆ ਰਹੀ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ, ਕਿਉਂਕਿ ਜਿਹੜਾ ਚਿਲਡਰਨ ਨੇ ਅੱਜ ਕੱਲ੍ਹ ਦੇ ਬੱਚੇ ਨੇ ਕੱਲ੍ਹ ਦਾ ਫਿਊਚਰ ਹੈ, ਤਾਂ ਉਹਨਾਂ ਦਾ ਹੁਣ ਫਿਊਚਰ ਸਿਕਿਓਰ ਕਰਨਾ ਬਹੁਤ ਲਾਜ਼ਮੀ ਹੈ। ਜੇ ਉਹਨਾਂ ਦੀ ਨੀਂਹ ਵਧੀਆ ਰੱਖੀ ਜਾਏਗੀ ਤਾਂ ਫਿਰ ਕਹਿ ਲਓ ਕਿ ਉਹਨਾਂ ਦਾ ਫਿਊਚਰ ਜਿਹੜਾ ਹੈਗਾ ਹੋਰ ਵਧੀਆ ਹੋਏਗਾ। ਤਾਂ ਇਸ ਕਰਕੇ ਜਿਨ੍ਹਾਂ ਦੇ ਵੀ ਬੱਚੇ ਤੁਹਾਨੂੰ ਲੱਗਦਾ ਜਿਹੜੀ ਮਰਜ਼ੀ ਕਲਾਸ ਦੇ ਵਿੱਚ ਪੜ੍ਹ ਰਹੇ ਹੋਣ, ਜੇ ਉਹਨਾਂ ਦਾ ਕਿਸੇ ਵੀ ਸਬਜੈਕਟ ਦੇ ਵਿੱਚੋਂ ਮਾਰਕਸ ਵਧੀਆ ਨਹੀਂ ਆ ਰਹੇ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਉਹ ਕਮਜ਼ੋਰ ਨੇ, ਤਾਂ ਤੁਸੀਂ ਜ਼ਰੂਰ ਕੰਟੈਕਟ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਤੁਹਾਨੂੰ ਸਪੈਸ਼ਲ ਕੋਚਿੰਗ ਅਵੇਲੇਬਲ ਕਰਦੇ ਨੇ। ਜਿੰਨੇ ਵੀ ਸਟੂਡੈਂਟਸ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਹੋਣ, ਚਾਹੇ ਸਪੈਸ਼ਲੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜੇ, ਉਹਨਾਂ ਨੂੰ ਕਿਸੇ ਵੀ ਸਬਜੈਕਟ ਦੇ ਵਿੱਚ ਕੋਈ ਵੀ ਇਸ਼ੂ ਆ ਰਿਹਾ, ਕੋਈ ਪ੍ਰੋਬਲਮ ਆ ਰਹੀ ਹੈ ਜਾਂ ਸਮਝ ਹੀ ਨਹੀਂ ਆ ਰਿਹਾ। ਕਈ ਵਾਰ ਇੱਦਾਂ ਹੁੰਦਾ ਕਿ ਬੱਚੇ ਪੜ੍ਹ ਜ਼ਰੂਰ ਲੈਂਦੇ ਨੇ, ਹੈ ਨਾ, ਗ੍ਰੇਡਸ ਵੀ ਠੀਕ ਠਾਕ ਆਉਂਦੇ ਨੇ, ਬਟ ਉਹਨਾਂ ਨੂੰ ਹੈ ਨਾ ਰੱਟਾ ਮਾਰਨ ਦੀ ਆਦਤ ਜੀ ਹੋ ਜਾਂਦੀ ਹੈ ਕਿ ਹਾਂ, ਬਟ ਉਹ ਸਮਝਦੇ ਨਹੀਂ। ਬਟ ਸਮਝਣਾ ਬਹੁਤ ਲਾਜ਼ਮੀ ਹੈ, ਕਿਉਂਕਿ ਜੇ ਉਹ ਇਹਨਾਂ ਚੀਜ਼ਾਂ ਨੂੰ ਹੁਣ ਨਹੀਂ ਸਮਝਣਗੇ ਤਾਂ ਅੱਗੇ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਹੋ ਸਕਦਾ ਹੋਰ ਜ਼ਿਆਦਾ ਪ੍ਰੋਬਲਮਸ ਆ ਜਾਣ। ਇਸ ਕਰਕੇ ਜੇਕਰ ਕੋਈ ਵੀ ਸਬਜੈਕਟ ਹੈ, ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਜਾਂ ਕੈਮਿਸਟਰੀ, ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦੀ ਗ੍ਰੇਡਸ ਘੱਟ ਆ ਰਹੇ ਨੇ, ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ। ਮਤਲਬ ਤੁਹਾਡੇ ਇਹ ਬੱਚਿਆਂ ਨੂੰ ਘਰ ਆ ਕੇ ਵੀ ਪੜ੍ਹਾ ਦੇਣਗੇ ਜੇ ਤੁਸੀਂ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹਨਾਂ ਦੇ ਕੋਲ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਕਲਾਸਿਸ ਦੇ ਲਈ। ਸਪੈਸ਼ਲ ਕੋਚਿੰਗ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਅਵੇਲੇਬਲ ਹੈ। ਅੱਜ ਹੀ ਤੁਸੀਂ ਆਪਣੇ ਚਾਈਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ, ਪ੍ਰੋਫੈਸਰ ਬੁੱਟਰ ਜਾਂ ਪ੍ਰੋਫੈਸਰ ਜੀਤ ਜੀ ਦੇ ਨਾਲ ਮੁਲਾਕਾਤ ਕਰੋ। ਇਹ MSc, MPhil ਐਂਡ PhD ਹੋਲਡਰਸ ਨੇ ਜਿਹੜੇ ਤੁਹਾਡੇ ਬੱਚਿਆਂ ਨੂੰ ਪੂਰੇ ਸੋਲਿਊਸ਼ਨ ਦੇਣਗੇ ਉਹਨਾਂ ਦੇ ਪ੍ਰੋਬਲਮਸ ਦੇ। ਅਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦਾ ਮੈਥ ਜਾਂ ਕਿਸੇ ਵੀ ਸਾਇੰਸ ਸਬਜੈਕਟ ਦੇ ਵਿੱਚ ਕੋਈ ਵੀ ਡਿਫੀਕਲਟੀ ਆ ਰਹੀ ਹੈ, ਤੁਸੀਂ ਅੱਜ ਹੀ ਇਹਨਾਂ ਨੂੰ ਮਿਲ ਸਕਦੇ ਹੋ, ਦੋਵਾਂ ਪ੍ਰੋਫੈਸਰਸ ਨੂੰ, ਅਤੇ ਤੁਹਾਡੀ ਪੂਰੀ ਹੈਲਪ ਕਰਨਗੇ। ਗੈਰੰਟੀਡ ਤੁਹਾਡੇ ਬੱਚਿਆਂ ਦੇ ਗ੍ਰੇਡਸ ਅਪਰੂਵ ਹੋਣਗੇ, ਤੁਹਾਨੂੰ ਵਧੀਆ ਗ੍ਰੇਡਸ ਮਿਲਣਗੇ ਨੈਕਸਟ ਐਗਜ਼ਾਮ ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, 416-568-9192, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਤੁਸੀਂ ਰਾਹੁਲ ਗਰੇਵਾਲ ਜੀ ਦੇ ਨਾਲ ਜ਼ਰੂਰ ਗੱਲਬਾਤ ਕਰੋ, ਜਿਨ੍ਹਾਂ ਨੂੰ ਵੀ ਆਪਣੀ ਮੌਰਗੇਜ ਕਰਵਾਉਣੀ ਹੈ, ਚਾਹੇ ਪਹਿਲੀ ਮੌਰਗੇਜ ਹੈ ਚਾਹੇ ਦੂਸਰੀ ਮੌਰਗੇਜ ਹੈ, ਤੁਸੀਂ ਆਪਣੇ ਘਰ ਦੀ ਯਾਨੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਕੋਈ ਵੀ ਹੋਵੇ, ਇੰਡਸਟਰੀਅਲ ਬਿਲਡਿੰਗ ਹੈ, ਕਿਸੇ ਵੀ ਤਰ੍ਹਾਂ ਦੀ ਤੁਸੀਂ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਪਰਚੇਸਿਸ ਦੀ ਲੋੜ ਹੈ, ਰਾਹੁਲ ਗਰੇਵਾਲ ਜੀ ਦੇ ਕੋਲ ਕਾਫੀ ਲੰਬਾ ਤਜਰਬਾ ਆ ਮੋਰਗੇਜ ਦੀ ਫੀਲਡ ਦੇ ਵਿੱਚ, ਤੁਹਾਡੀ ਪੂਰੀ ਹੈਲਪ ਕਰਦੇ ਨੇ। ਹੋਮ ਐਕਿਊਟੀ ਜਾਂ ਕਮਰਸ਼ੀਅਲ ਐਕਿਊਟੀ ਬਣਾਉਣੀ ਹੋਵੇ 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਵੀ ਦਵਾਉਂਦੇ ਨੇ। ਪ੍ਰਾਈਵੇਟ ਮੋਰਗੇਜ ਵੀ ਤੁਸੀਂ ਚਾਹੁੰਦੇ ਹੋ ਉਹ ਵੀ ਤੁਹਾਡੀ ਐਸ ਸੂਨ ਐਸ ਪੋਸੀਬਲ ਕਰਾ ਦੇਣਗੇ। ਨੰਬਰ ਤੁਸੀਂ ਨੋਟ ਕਰ ਲਓ 6476401167460 4501, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ। ਤੇ ਲੋ ਫਿਰ ਲਈਏ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਗੁਰਨਾਮ ਭੁੱਲਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਮੇਰੀ ਕੋਸ਼ਿਸ਼ ਰਹੇ ਕਿ ਥੋੜ੍ਹੇ ਜਿਹੇ ਤੁਹਾਨੂੰ ਨਾ ਬੀਟ ਸੌਂਗ ਸੁਣਾਵਾਂ, ਕਿਉਂਕਿ ਮੰਡੇ ਦਾ ਦਿਨ ਹੈ ਅਤੇ ਜੇ ਮੈਂ ਜਿਵੇਂ ਮੈਂ ਪਹਿਲਾਂ ਕਿਹਾ ਵੀਕ ਦੀ ਸ਼ੁਰੂਆਤ ਹੀ ਥੋੜ੍ਹੀ ਜਿਹੀ ਐਨਰਜੀ ਨਾਲ ਹੋਵੇ ਤਾਂ ਸਾਰਾ ਵੀਕ ਐਨਰਜੀ ਨਾਲ ਨਿਕਲੂਗਾ। ਇਸ ਕਰਕੇ ਤੁਸੀਂ ਵੀ ਪੂਰੀ ਐਨਰਜੀ ਵਾਲਾ ਗਾਣਾ ਸੁਣੋ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਅਤੇ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕਿੱਦਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਵੀ ਪੂਰੀ એનર્ਜੀ ਦੇ ਵਿੱਚ ਆ ਗਏ ਹੋਵੋਗੇ। ਮੰਡੇ ਦਾ ਦਿਨ ਸਾਰਿਆਂ ਦਾ ਬੜਾ ਵਧੀਆ ਨਿਕਲ ਰਿਹਾ ਹੋਵੇਗਾ, ਮੈਨੂੰ ਪੂਰੀ ਉਮੀਦ ਹੈ। ਸਟੂਡੀਓ ਨੰਬਰ 9055646445 9055464444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਗਲੇ ਕਾਲਰ 6643। ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡਾ ਬਾਈ ਸੱਤਿਆਂ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਹਾਂਜੀ
1: ਮੰਡੇ,
0: ਹੈਪੀ ਮੰਡੇ ਜੀ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ, ਬਹੁਤ ਵਧੀਆ। ਜਿਵੇਂ ਵੈਦਰ ਦੀ ਗੱਲ ਕਰਦੇ ਸੀ, ਵੈਦਰ ਤਾਂ ਕੋਈ ਵੀ ਮੌਸਮ ਆਵੇ ਉਹਨੂੰ ਹੱਸ ਕੇ ਐਕਸੈਪਟ ਕਰੋ,
0: ਬਿਲਕੁਲ
1: ਉਹਨੂੰ ਇੰਜੋਏ ਕਰੋ। ਤੇ ਬਾਕੀ ਹੁਣ ਪਤਾ ਹੀ ਆ, ਤੁਸੀਂ ਕਹਿ ਹੀ ਦਿੱਤੀ ਉਹ ਗੱਲ ਵੀ ਰਾਤ ਨੂੰ ਤੇ ਸਵੇਰੇ ਅਰਲੀ ਮਾਰਨਿੰਗ ਠੰਡ ਹੋਣ ਲੱਗ ਗਈ ਆ, ਬਚੋ ਜਿੰਨਾ ਬਚ ਸਕਦੇ ਆ, ਬਚੋ ਬਚਾ ਕੇ ਬਚਾ।
0: ਆਉਂਦੀ
1: ਤੇ ਜਾਂਦੀ, ਆਉਂਦੀ ਤੇ ਜਾਂਦੀ ਠੰਡ ਹੀ ਕਰਦੀ ਆ, ਪਰ ਆਪਾਂ ਕਹੀਦਾ ਵੀ ਸੁੱਕੇ ਆ, ਹਜੇ ਤਾਂ ਵੈਦਰ ਠੀਕ ਹੀ ਆ। ਉਦੋਂ
0: ਬੰਦਾ ਫਿਰ ਦਿਨ ਟਾਈਮ ਤਾਂ ਠੀਕ ਹੀ ਆ, ਧੁੱਪ ਨਿਕਲੀ ਹੁੰਦੀ ਆ,
1: ਠੀਕ ਆ ਜੀ, ਦਿਨ ਟਾਈਮ ਠੀਕ ਆ। ਜਿਹੜੇ ਬੰਦੇ ਅਰਲੀ ਜਾਂ ਲੇਟ ਫਿਨਿਸ਼ ਕਰਦੇ ਆ, ਜਾਂਦੀ ਸਟਾਰਟ ਕਰਦੇ ਆ ਨਾ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਹਜੇ ਈਵਨ ਆਪਣੀ ਬੋਡੀ ਨੂੰ ਵੀ ਓਨੀ ਨੀ ਫੀਲ ਲੱਗਦੀ, ਕਿਉਂਕਿ ਹਜੇ ਯੂਜ਼ ਤੋਂ ਨੀ, ਜਿੱਦਾਂ ਮਤਲਬ ਓਕੇ ਜਿਹਾ ਹੀ ਹੁੰਦਾ, ਕਹਿੰਦੇ ਘੰਟੇ ਕੁ ਮੋੜ ਲੈਣਾ ਠੀਕ।
0: ਹਾਂਜੀ ਧਿਆਨ
1: ਰੱਖਣਾ ਚਾਹੀਦਾ,
0: ਸਹੀ ਗੱਲ ਹੈ ਬਿਲਕੁਲ।
1: ਦੇਖ ਲਿਓ ਜੇ ਮਿਲ ਗਿਆ ਗਾਣਾ ਟਾਈਮ ਹੋਇਆ ਜੀ, ਹੈਗਾ ਤਾਂ ਪੁਰਾਣਾ ਉਹ, ਅਸਲਾ ਨਜਾਇਜ਼ ਆ ਜੀ, ਮੇਰਾ ਖਿਆਲ ਗਗਨ ਕੋਕਰੀ ਦਾ, ਪਰ ਲਾਇਓ ਰੀਅਲ ਜਿੱਦਾਂ ਰੀਮਿਕਸ ਜਾਂ ਨਾ, ਮਤਲਬ
0: ਅਸਲਾ ਨਜਾਇਜ਼ ਰੱਖਿਆ ਹੈ ਨਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਐਵੇਂ ਦਾ ਹੀ ਕੋਈ ਗਾਣਾ ਮੈਨੂੰ ਯਾਦ ਹੈ ਥੋੜਾ ਥੋੜਾ, ਕੋਈ ਨਾ ਆਪਾਂ ਸੁਣਦੇ ਆ,
1: ਨਿਕਲ ਆਉਣਾ ਜਦੋਂ ਤੁਸੀਂ ਸਮਝਾ ਤੇ ਪਹੁੰਚੋਗੇ।
0: ਤੇ
1: ਬਾਕੀ ਤਾਂ ਠੀਕ ਹੈ ਜੀ, ਜਿੱਦਾਂ ਕਹਿੰਦੇ ਆ ਵੀ ਜਦੋਂ ਆਪਣੇ ਤੋਂ ਤੰਦਰੁਸਤੀ ਹੈਗੀ ਆ, ਸਾਰਾ ਕੁਛ ਆ, ਉਹਦੇ ਨਾਲ ਸ਼ੁਕਰਾਨਾ ਕਰਨਾ ਚਾਹੀਦਾ, ਟਾਈਮ ਟੂਮ ਤਾਂ ਨਿਕਲ ਹੀ ਜਾਣੇ ਆ,
0: ਬਿਲਕੁਲ ਬਿਲਕੁਲ
1: ਕੁਛ ਨੀ, ਇਹ ਹਵਾ ਦੇ ਬੁੱਲੇ ਹੀ ਆ, ਇਹ ਵੀ ਨਿਕਲ ਜਾਣੇ ਆ, ਕੋਈ ਗੱਲ
0: ਨਹੀਂ,
1: ਠੀਕ ਆ।
0: ਹਾਂਜੀ ਸਹੀ ਗੱਲ,
1: ਥੈਂਕ ਯੂ ਜੀ,
0: ਥੈਂਕ ਯੂ ਸੋ ਮਚ, ਬੜੀ ਸ਼ੁਕਰੀਆ। ਦੇਖੋ ਕਿੰਨੇ ਵਧੀਆ ਗੱਲਾਂ ਕਹਿ ਕੇ ਗਏ ਆ ਕਿ ਵੀ ਹਰੇਕ ਚੀਜ਼ ਵਿੱਚ ਸ਼ੁਕਰਾਨਾ ਹੀ ਕਰੀਦਾ ਹੁੰਦਾ ਹੈ, ਹਵਾ ਦੇ ਬੁੱਲੇ ਐ ਵੀ ਨਿਕਲ ਹੀ ਜਾਣੇ ਆ, ਹਨਾ, ਬਿਲਕੁਲ ਸਹੀ ਗੱਲ ਹੈ। ਤੇ ਹਰ ਮੌਸਮ ਨੂੰ ਇੰਜੋਏ ਕਰੋ, ਤੇ ਬਟ ਜ਼ਰੂਰੀ ਹੈ ਕਿ ਤੁਸੀਂ ਧਿਆਨ ਵੀ ਰੱਖੋ, ਪ੍ਰੀਕੋਸ਼ਨਸ ਲੈਣੀਆਂ ਬਹੁਤ ਜ਼ਰੂਰੀ ਨੇ। ਹੁਣ ਜੇ ਆਪਾਂ ਮੀਂਹ ਦੇ ਮੌਸਮ ਦੇ ਵਿੱਚ ਆਪਾਂ ਜਾਣ ਕੇ ਹੀ ਬਾਹਰ ਐਵੇਂ ਨਿਕਲ ਜਾਵਾਂਗੇ, ਫਿਰ ਤਾਂ ਭਿੱਜਣਾ ਹੀ ਹੈ ਨਾ। ਤੇ ਬਿਲਕੁਲ ਹੁਣ ਜਿਵੇਂ ਹਲਕੀ ਹਲਕੀ ਠੰਡ ਆਉਣ ਲੱਗ ਗਈ ਹੈ, ਤਾਂ ਇਸ ਠੰਡ ਤੋਂ ਵੀ ਜ਼ਰੂਰ ਬਚ ਕੇ ਰਹੋ। ਸਵੇਰੇ ਸ਼ਾਮ ਦੀ ਠੰਡ ਹੈ, ਜਿਹੜੀ ਤੁਸੀਂ ਅਰਲੀ ਆਪਣਾ ਕੰਮ ਸਟਾਰਟ ਕਰਦੇ ਹੋ ਜਾਂ ਤੁਸੀਂ ਬਹੁਤ ਲੇਟ ਨਾਈਟ ਘਰ ਆਉਂਦੇ ਹੋ, ਤਾਂ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੋਲ ਜ਼ਰੂਰ ਆਪਣੀ ਕੋਈ ਹਲਕੀ ਫੁਲਕੀ ਜੈਕਟ ਵਗੈਰਾ ਜ਼ਰੂਰ ਰੱਖੋ, ਕਿਉਂਕਿ ਆਉਂਦੀ ਜਾਂਦੀ ਠੰਡ ਜਿਹੜੀ ਹੁੰਦੀ ਹੈ, ਇਹ ਤਾਂ ਪਤਾ ਵੀ ਨਹੀਂ ਲੱਗਦਾ, ਆਪਾਂ ਨੂੰ ਵਧੀਆ ਵੀ ਲੱਗ ਰਿਹਾ ਹੁੰਦਾ ਕਿ ਚਲੋ ਠੀਕ ਹੈ, ਗਰਮੀ ਜੀ ਹੁਣ ਖਤਮ ਹੋਈ ਹੈ ਅਤੇ ਹੁਣ ਹਲਕੀ ਹਲਕੀ ਠੰਡ 'ਚ ਵਧੀਆ ਵੀ ਲੱਗ ਰਿਹਾ ਹੁੰਦਾ, ਬਟ ਇਹੀ ਜਿਹੜੀ ਹੁੰਦੀ ਹੈ, ਕਹਿੰਦੇ ਨੇ ਅੰਦਰ ਹੱਡਾਂ 'ਚ ਰਚ ਜਾਂਦੀ ਹੈ ਉਹ ਵਾਲੀ ਠੰਡ ਹੁੰਦੀ ਹੈ, ਅਤੇ ਫਿਰ ਇਹ ਔਖਾ ਵੀ ਕਰਦੀ ਹੈ। ਜੇ ਕਿਸੇ ਨੇ ਕੋਈ ਮਾੜੀ ਮੋਟੀ ਸੱਟ ਸੁੱਟ ਲੱਗ ਜੇ ਤਾਂ ਫਿਰ ਉਹ ਠੰਡ 'ਚ ਜ਼ਿਆਦਾ ਤੰਗ ਕਰਦੀ ਹੁੰਦੀ ਹੈ, ਇਸ ਕਰਕੇ ਜ਼ਰੂਰ ਧਿਆਨ ਰੱਖੋ ਆਪਣਾ, ਆਪਣੇ ਪੇਰੈਂਟਸ ਦਾ ਖਾਸ ਕਰਕੇ ਧਿਆਨ ਰੱਖੋ, ਕਿਉਂਕਿ ਜਦੋਂ ਕਦੇ ਉਹ ਮੋਰਨਿੰਗ, ਕਈ ਵਾਰ ਹੁੰਦਾ ਮੈਂ ਦੇਖਦੀ ਹੁੰਦੀ ਹਾਂ ਕਿ ਮੋਰਨਿੰਗ ਟਾਈਮ ਕਾਫੀ ਸਾਰੇ ਹੈ ਨਾ ਬਜ਼ੁਰਗ ਹੁੰਦੇ ਨੇ ਜਾਂ ਹੈ ਨਾ ਕਾਫੀ ਸਾਰੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਬਾਹਰ ਕਿਤੇ ਜਾ ਰਹੇ ਹੁੰਦੇ ਨੇ, ਤਾਂ ਉਹ ਸੈਰ ਕਰਦੇ ਜਾ ਰਹੇ ਹੁੰਦੇ ਆ, ਅਤੇ ਕਈ ਵਾਰ ਪਤਾ ਨਹੀਂ ਲੱਗਦਾ ਆਪਾਂ ਨੂੰ, ਆਪਾਂ ਨਾ ਥੋੜ੍ਹਾ ਜਿਹਾ ਤੁਰਦੇ ਫਿਰਦੇ ਥੋੜ੍ਹਾ ਥੋੜ੍ਹਾ ਪਸੀਨਾ ਆ ਜਾਂਦਾ, ਬਟ ਜੇ ਠੰਡੀ ਹਵਾ ਚੱਲ ਰਹੀ ਹੋਵੇ ਤਾਂ ਆਪਣੇ ਆਪ ਨੂੰ ਕਵਰ ਅਪ ਕਰਕੇ ਰੱਖੋ, ਛੋਟੇ ਬੱਚਿਆਂ ਦਾ ਵੀ ਜ਼ਰੂਰ ਧਿਆਨ ਰੱਖੋ, ਕਿਉਂਕਿ ਅੱਜ ਕੱਲ੍ਹ ਦਾ ਵੈਦਰ ਜਦੋਂ ਵੀ ਥੋੜ੍ਹਾ ਬਹੁਤ ਹੀ ਚੇਂਜ ਹੁੰਦਾ ਤਾਂ ਬੱਚਿਆਂ ਨੂੰ ਵੀ ਜ਼ਿਆਦਾ ਜਲਦੀ ਠੰਡ ਲੱਗ ਜਾਂਦੀ ਹੁੰਦੀ ਹੈ, ਤਾਂ ਜ਼ਰੂਰ ਧਿਆਨ ਰੱਖੋ। ਅਤੇ ਨਾਲ ਹੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਵੀ ਦਿੰਦੀ ਰਹਾਂ ਨਾਲ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਅਤੇ ਜੇ ਤੁਸੀਂ ਆਪਣੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤੁਹਾਡੇ, ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਜਾਂ ਫਿਰ ਤੁਹਾਡੀ ਇੱਕ ਸਾਲ ਹੋਣ ਵਾਲਾ ਹੈ, ਹੁਣ ਰਿਨਿਊ ਹੋਏਗੀ ਤੁਹਾਡੀ ਇੰਸ਼ੋਰੈਂਸ, ਤਾਂ ਤੁਸੀਂ ਜਿਹੜੇ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਨਵੀਆਂ ਚੇਂਜਿਸ ਆ ਰਹੀਆਂ ਨੇ, ਉਹਨਾਂ ਦੇ ਬਾਰੇ ਪੂਰਾ ਪ੍ਰੋਪਰਲੀ ਪਤਾ ਕਰੋ ਇੰਸ਼ੋਰੈਂਸ ਦੇ ਰਿਨਿਊਅਲ ਤੋਂ ਪਹਿਲਾਂ ਹੀ, ਕਿਉਂਕਿ ਜਦੋਂ ਰਿਨਿਊ ਆਉਣੀ ਹੈ ਉਦੋਂ ਤਾਂ ਤੁਹਾਨੂੰ ਕੁਛ ਡਿਸੀਜਨਸ ਲੈਣੇ ਪੈ ਸਕਦੇ ਨੇ, ਕਿਉਂਕਿ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਜਿੰਨੀਆਂ ਵੀ ਕਵਰੇਜਿਸ ਮਿਲਦੀਆਂ ਨੇ ਉਹਨਾਂ ਨੂੰ ਲੈ ਕੇ ਕਾਫੀ ਚੇਂਜਿਸ ਆਈਆਂ ਨੇ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੀਆਂ। ਅਤੇ ਜ਼ਰੂਰੀ ਹੈ ਕਿ ਤੁਸੀਂ ਇਹ ਧਿਆਨ ਰੱਖੋ ਕਿ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਇਹ ਚੇਂਜ ਕੀ ਅਸਰ ਕਰ ਸਕਦੀ ਹੈ, ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ। ਜ਼ਰੂਰੀ ਹੈ ਕਿ ਤੁਸੀਂ ਆਪਣੀ ਕਵਰੇਜ ਪਹਿਲਾਂ ਚੈੱਕ ਕਰੋ ਕਿ ਤੁਹਾਨੂੰ ਕੀ ਕਵਰਡ ਮਿਲ ਰਿਹਾ। ਇੰਸ਼ੋਰੈਂਸ ਤਾਂ ਆਪਾਂ ਪੇ ਕਰਦੇ ਹਾਂ, ਬਟ ਆਪਣੂੰ ਇੰਸ਼ੋਰੈਂਸ ਦੇ ਵਿੱਚ ਮਿਲਦਾ ਵੀ ਹੈ ਕੁਛ, ਇਹ ਵੀ ਚੀਜ਼ ਦੇਖੋ ਕਿ ਆਪਾਂ ਨੂੰ ਕਵਰਡ ਕੀ ਮਿਲ ਰਿਹਾ, ਆਪਾਂ ਕਿਸ ਚੀਜ਼ ਦੇ ਲਈ ਪੇ ਕਰ ਰਹੇ ਹਾਂ। ਤਾਂ ਜ਼ਰੂਰ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਜਿਨ੍ਹਾਂ ਦੇ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਤੁਸੀਂ ਪਹਿਲਾਂ ਆਪਣੀ ਪਾਲਿਸੀ ਨੂੰ ਪ੍ਰੋਪਰਲੀ ਸਮਝੋ, ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਬੈਟਰ ਕਵਰੇਜ ਐਂਡ ਬੈਟਰ ਰੇਟਸ ਦੇ ਲਈ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 2899952 9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਲਾਭ ਹੀਰਾ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਇੰਜੋਏ ਕਰੋ, 350 ਹੋ ਗਏ ਨੇ, ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਆਫਟਰਨੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਪੂਰਾ ਬੀਟ ਸੌਂਗ, ਪਰ ਕੋਈ ਕਹਿ ਸਕਦਾ ਕਿ ਇਹ ਮੋਰ ਲਾਈਕ ਇੱਕ ਰਿਵੈਂਜ ਜੇ ਵਾਲਾ ਸੌਂਗ ਸੀਗਾ ਨਾ, ਵੀ ਕਿਸੇ ਨੂੰ ਕੋਈ ਧੋਖਾ ਮਿਲ ਗਿਆ ਅਤੇ ਉਸ ਤੋਂ ਬਾਅਦ ਫਿਰ ਉਹ ਪੂਰਾ ਐਨ ਬਦਲਾ ਲੈਣ ਦੇ ਲਈ ਤਿਆਰ, ਵੀ ਜਿੱਦਾਂ ਤੂੰ ਕੀਤੀ ਮੈਂ ਵੀ ਤੈਨੂੰ ਉੱਦਾਂ ਹੀ ਕਰਨੀ ਆ, ਹੈ ਨਾ। ਅਤੇ ਦੇਖ ਲਓ ਬੀਟ ਸੌਂਗਸ ਦੇ ਵਿੱਚ ਹੀ ਹੈ ਨਾ ਪੂਰਾ ਕਨਵਰਟ ਕੀਤਾ ਹੋਇਆ। ਟਿਊਨ ਜਿਹੜੀ ਹੈਗੀ ਹੈ ਨਾ, ਜਿਹੜੀ ਗਾਣੇ ਦੇ ਵਿੱਚ ਮਿਊਜ਼ਿਕ ਦਿੱਤਾ ਜਾਂਦਾ, ਉਹ ਮੂਡ ਹੀ ਚੇਂਜ ਕਰ ਦਿੰਦਾ। ਤੁਸੀਂ ਜਿੱਦਾਂ ਮਰਜ਼ੀ ਸੈਡ ਸੌਂਗ ਹੋਵੇ, ਚਾਹੇ ਜਿੰਨਾ ਮਰਜ਼ੀ ਰੋਮੈਂਟਿਕ ਸੌਂਗ ਹੋਵੇ, ਉਹਦੀ ਬੀਟ ਡਿਪੈਂਡ ਕਰਦਾ ਕਿ ਕਿੱਦਾਂ ਦੀ ਹੈ। ਮਿਊਜ਼ਿਕ ਦੇ ਉੱਪਰ ਦੇਖ ਲਓ ਕਿੰਨਾ ਜ਼ਿਆਦਾ ਡਿਪੈਂਡ ਕਰਦਾ ਇੱਕ ਸੌਂਗ, ਇੱਕ ਲਿਰਿਕਸ ਕਿੰਨੇ ਡਿਪੈਂਡ ਕਰਦੇ ਆ ਕਿ ਉਹ ਕਿਸੇ ਦੂਸਰੇ ਪਰਸਨ ਦੇ ਉੱਪਰ, ਕਿਸੇ ਦੂਸਰੇ ਦੇ ਟੇਸਟ ਦੇ ਉੱਪਰ ਕਿੰਨਾ ਜ਼ਿਆਦਾ ਅਸਰ ਕਰ ਜਾਂਦੇ ਆ, ਹੈ ਨਾ। ਤੁਸੀਂ ਕੋਈ ਨੋਰਮਲ ਜਿਹਾ ਕੋਈ ਲੈਟਸ ਕੋਈ ਰੋਮੈਂਟਿਕ ਜਿਹਾ ਸੌਂਗ ਵੀ ਹੋਵੇ, ਜੇ ਉਹਦੀ ਬੀਟ ਹੀ ਨਾ ਢਿੱਲੀ ਜਿਹੀ ਹੋਵੇ ਨਾ ਜ਼ਿਆਦਾ ਹੀ, ਅਤੇ ਆਪਾਂ ਨੂੰ ਬੀਟ ਹੀ ਨਹੀਂ ਪਸੰਦ ਆਈ, ਫਿਰ ਆਪਾਂ ਨੂੰ ਕਈ ਵਾਰ ਗਾਣਾ ਪਸੰਦ ਹੀ ਨਹੀਂ ਆਉਂਦਾ। ਬਟ ਹੁਣ ਦੇਖੋ ਇਹ ਰਿਵੈਂਜ ਜੇ ਵਾਲਾ ਗਾਣਾ ਸੀ, ਬਟ ਇਹਦੀ ਬੀਟ ਕਿੰਨੀ ਫਾਸਟ ਸੀਗੀ, ਐਂਡ ਪੂਰਾ ਕਹਿ ਲਓ ਕਿ ਇਹਦੇ 'ਤੇ ਕੋਈ ਭੰਗੜਾ ਪਾ ਸਕਦਾ ਇਸ ਗਾਣੇ 'ਤੇ। ਐਨੀਵੇਜ਼, ਅਗਲੇ ਕਾਲਰ ਮੇਰੇ ਨਾਲ ਜੁੜੇ ਹੋਏ ਨੇ, 3531। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੱਸੋ
1: ਗੀਤ ਹੈਗਾ ਹੱਥੀ ਤੋਰੇ ਸੱਜਣਾ ਨੂੰ, ਨਾਲੇ ਯਾਦ ਕਰਨ ਵਾਲੇ ਨੂੰ।
0: ਹੱਥੀ ਤੋਰੇ ਸੱਜਣਾ, ਠੀਕ ਹੈ ਜੀ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਠੀਕ ਹੈ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਤੇ 5:356 ਹੋ ਗਏ ਨੇ, ਅਤੇ ਦੇਖ ਲਓ ਫਟਾਫਟ ਟਾਈਮ ਨਿਕਲਦਾ ਜਾ ਰਿਹਾ। ਜਦੋਂ ਵੀ ਕੋਈ ਵੀ ਆਪਣਾ ਜਦੋਂ ਆਪਾਂ ਸੋਚਦੇ ਹਾਂ ਨਾ ਕੋਈ ਚੀਜ਼, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਸੈਟਰਡੇ, ਕਿ ਜਿਹੜਾ ਟਾਈਮ ਹੈ ਇਸ ਵਾਲੇ ਟਾਈਮ ਨੂੰ ਜ਼ਰੂਰ ਤੁਸੀਂ ਇੰਜੋਏ ਵੀ ਕਰੋ, ਯੂਟੀਲਾਈਜ਼ ਵੀ ਕਰੋ। ਕਈ ਵਾਰ ਸੋਚਦੇ ਹੀ ਰਹਿ ਜਾਂਦੇ ਆਪਾਂ ਕਿ ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਅਤੇ ਫਿਰ ਉਹ ਕੱਲ੍ਹ ਕਦੇ ਆਉਂਦੀ ਹੋਈ ਨਹੀਂ। ਇਸ ਕਰਕੇ ਜਿਹੜੇ ਟਾਈਮ ਤੁਸੀਂ ਹੁਣ ਸੋਚ ਰਹੇ ਹੋ, ਜਿਹੜੀ ਵੀ ਚੀਜ਼ ਹੁਣ ਸੋਚ ਰਹੇ ਹੋ, ਉਹਨੂੰ ਅੱਜ ਹੀ ਜ਼ਰੂਰ ਕਰੋ, ਅਤੇ ਕੱਲ੍ਹ 'ਤੇ ਨਾ ਪਾਓ। ਚਾਹੇ ਉਹ ਕੋਈ ਐਕਟੀਵਿਟੀ ਹੋਵੇ, ਚਾਹੇ ਕੋਈ ਬੁੱਕ ਪੜ੍ਹਨ ਵਾਲਾ ਹੋਵੇ ਸਿਸਟਮ। ਅੱਛਾ, ਬੁੱਕਸ ਦੀ ਜੇ ਗੱਲ ਕਰੀਏ, ਬੁੱਕਸ ਤਾਂ ਅੱਜ ਕੱਲ੍ਹ ਮੇਰੇ ਖਿਆਲ 'ਚ ਬਹੁਤ ਘੱਟ ਗਿਆ। ਅੱਜ ਕੱਲ੍ਹ ਬੁੱਕਸ ਕੋਈ ਪੜ੍ਹਦਾ ਹੀ ਨਹੀਂ ਹੈ, ਬਹੁਤ ਘੱਟ ਹੋ ਗਿਆ ਸਿਸਟਮ, ਕਿਉਂਕਿ ਅੱਜ ਕੱਲ੍ਹ ਤਾਂ ਸਾਰਾ ਕੁਛ ਕਹਿ ਲਓ ਫੋਨ ਦੇ ਉੱਪਰ ਆ ਗਿਆ ਆ। ਅੱਜ ਕੱਲ੍ਹ ਤਾਂ ਈਵਨ ਆਡੀਓ ਬੁੱਕਸ ਆਉਣ ਲੱਗ ਗਈਆਂ ਨੇ, ਵੀ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਸੁਣਦੇ ਰਹੋ। ਆਪਣੇ ਕੰਨਾਂ 'ਚ ਹੈੱਡਫੋਨ ਲਾ ਲਓ, ਆਡੀਓ ਬੁੱਕਸ ਤੁਸੀਂ ਡਾਊਨਲੋਡ ਕਰ ਸਕਦੇ ਹੋ ਈਜ਼ੀਲੀ। ਬਟ ਜੇ ਮੈਂ ਆਪਣੀ ਗੱਲ ਕਰਾਂ ਨਾ, ਮੈਨੂੰ ਬੜਾ ਜੇ ਮੈਂ ਬੜੀ ਓਲਡ ਸਕੂਲ 'ਚ ਟਾਈਪ ਜੀ ਹੈਗੀ ਹਾਂ, ਮੈਂ ਨੋ ਡਾਊਟ ਕਿ ਹਾਂ ਫੋਨ ਦੇ ਉੱਪਰ ਵੀ ਆਪਣਾ ਸਾਰਾ ਕੁਛ ਦੇਖ ਲਈਦਾ, ਪੜ੍ਹ ਲਈਦਾ ਆ। ਬਟ ਜੇ ਤੁਸੀਂ ਕੋਈ ਨੋਵਲ ਪੜ੍ਹਨ ਲੱਗੋ, ਜਦੋਂ ਤੱਕ ਤੁਹਾਡੇ ਹੱਥ ਦੇ ਵਿੱਚ ਕੋਈ ਬੁੱਕ ਆਉਂਦੀ ਨਹੀਂ ਨਾ, ਅਤੇ ਤੁਸੀਂ ਇੱਕ ਇੱਕ ਪੇਜ ਨੂੰ ਪਲਟ ਪਲਟ ਕੇ ਪੜ੍ਹਦੇ ਨਹੀਂ, ਅਤੇ ਉਹਦੇ ਵਿੱਚ ਫਿਰ ਉਹ ਬੁੱਕ ਮਾਰਕਸ ਲਗਾਉਂਦੇ ਨਹੀਂ, ਉਦੋਂ ਤੱਕ ਬੁੱਕ ਪੜ੍ਹਨ ਦਾ ਮਜ਼ਾ ਹੀ ਨਹੀਂ ਆਉਂਦਾ। ਬਟ ਮੇਰੇ ਖਿਆਲ 'ਚ ਤੁਹਾਡੇ ਡਿਫਰੈਂਟ ਵਿਚਾਰ ਹੋ ਸਕਦੇ ਨੇ, ਜਾਂ ਹੋ ਸਕਦਾ ਮੇਰੇ ਨਾਲ ਕਾਫੀ ਸਾਡੇ ਲਿਸਨਰ ਸਹਿਮਤ ਵੀ ਹੋਣ। ਤੁਸੀਂ ਵੀ ਜ਼ਰੂਰ ਦੱਸੋ ਕਿ ਅੱਜ ਕੱਲ੍ਹ ਕਿੰਨੇ ਕੁ ਤੁਸੀਂ ਬੁੱਕਸ ਪੜ੍ਹਦੇ ਹੋ, ਕਿੰਨੇ ਕੁ ਨਿਊਜ਼ ਪੇਪਰ ਪੜ੍ਹਦੇ ਹੋ, ਪੜ੍ਹਦੇ ਵੀ ਹੋ ਜਾਂ ਨਹੀਂ ਪੜ੍ਹਦੇ, ਇਹਦੇ ਬਾਰੇ ਵੀ ਜ਼ਰੂਰ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਸਕਦੇ ਹਾਂ। ਫਿਲਹਾਲ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਟਾਈਮ ਹੋ ਗਿਆ, ਕਿਉਂਕਿ ਆਪਣੀ ਸਟੇਸ਼ਨ ਆਈ ਡੀ ਵੀ ਆ ਜਾਣੀ ਆ। ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
6: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 ANJ Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
7: You're listening to Desh Pradesh Prime Time Radio. For any information or advertising, call our head office at 416-725-2551. Desh Pradesh Prime Time Radio.

ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ।

0: ਸਤੰਬਰ ਮਹੀਨੇ ਦੀ ਅੱਜ 21 ਤਾਰੀਖ ਹੋ ਚੁੱਕੀ ਹੈ ਔਰ ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਚ ਸ਼ਾਮ ਦੇ 4:02 ਅਤੇ ਕੁਛ ਸੈਕਿੰਡ ਹੋਏ ਨੇ ਔਰ ਅੱਜ ਸੋਮਵਾਰ ਦਾ ਦਿਨ ਹੈ ਅਤੇ ਤੇਜਿੰਦਰ ਸਿੰਘ ਸਿੱਧੂ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪ੍ਰਾਂਤ ਦੇ ਬੱਚਿਆਂ ਨੂੰ ਨਿੱਘਾ ਸਵਾਗਤ
1: ਜੀ ਬਿਲਕੁਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਅਤੇ ਅੱਗੇ ਕਾਲਰ ਸਾਡੇ ਨਾਲ ਜੁੜੇ ਨੇ 1488 ਹਾਂਜੀ ਸਤਿ ਸ਼੍ਰੀ ਅਕਾਲ
2: ਕੋਸ਼ਿਸ਼ ਮੇਰੀ ਹੁੰਦੀ ਆ ਕਿ ਮੈਂ ਕਿਤਾਬ ਖਰੀਦ ਕੇ ਰੱਖਾਂ ਮੇਰੇ ਕੋਲ ਕਾਫੀ ਵੱਡੀ ਆਪਣੀ ਲਾਇਬ੍ਰੇਰੀ ਆ ਉਹਦਾ ਇੱਕ ਦੋ ਰੀਜ਼ਨ ਚਲੋ ਆਪਣੇ ਕੋਲ ਇੰਨਾ ਟਾਈਮ ਨੀ ਹੈਗਾ ਏਦਾਂ ਆ ਕਿ ਸਾਰਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਕਈ ਲੋਕ ਜਿਹੜੇ ਹੋ ਜੇ ਆਡੀਓ ਸੁਣਨ ਤੇ ਉਹਨਾਂ ਕੋਲ ਇੰਨੀ ਛੇਤੀ ਗ੍ਰਾਸਪ ਕਰਨ ਦੀ ਕਪੈਸਿਟੀ ਨਹੀਂ ਹੁੰਦੀ ਕਿ ਇੱਕ ਲਾਈਨ ਨੂੰ ਮੁੜ ਮੁੜ ਕੇ ਸੁਣੀਏ ਕਿ ਇਹਦਾ ਕੀ ਮਤਲਬ ਸੀ ਕੀ ਇਹ ਪੜ੍ਹਦੇ ਹਾਂ ਤੁਸੀਂ ਭਾਵੇਂ 10 ਵਾਰੀ ਪੜ੍ਹੋ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਚੀਜ਼ ਅਸੀਂ ਸੁਣਦੇ ਹਾਂ ਕੋਈ ਵੀ ਜੇ ਖ਼ਾਸ ਕਰ ਉਹ ਰੈਫਰੈਂਸ ਬੁੱਕ ਹੋਵੇ ਤੇ ਸਾਨੂੰ ਓਨਾ ਚੇਤਾ ਨੀ ਰਹਿੰਦਾ ਜੇ ਐਗਜ਼ਾਮ ਲਈ ਰੈਡੀ ਕਰਨਾ ਹੋਵੇ ਚੇਤਾ ਨੀ ਰਹਿੰਦਾ ਜੇ ਪੜ੍ਹ ਕੇ ਤੁਸੀਂ ਆਪ ਪੜ੍ਹੋ ਤਾਂ ਤੁਹਾਨੂੰ ਦੁੱਗਣਾ ਚੇਤਾ ਰਹਿੰਦਾ ਜੇ ਲਿਖ ਕੇ ਲਿਖੋ ਤੇ ਤੁਹਾਨੂੰ ਉਦੋਂ ਵੀ
1: ਉਸ ਤੋਂ ਜ਼ਿਆਦਾ ਹਾਂਜੀ
2: ਤੇ ਆਪਣੇ ਆਪਣੇ ਸ਼ੌਕ ਦੀ ਗੱਲ ਆ ਤੇ ਮੇਰਾ ਆਪਣਾ ਸ਼ੌਕ ਆ ਕਿ ਮੈਂ ਕਿਤਾਬ ਜਿਹੜੀ ਆ ਉਹ ਖਰੀਦ ਕੇ ਕੋਈ ਵੀ ਰੱਖਾਂ ਤਾਂ ਕਿ ਰੈਫਰੈਂਸ ਲਈ ਜਦੋਂ ਮਰਜ਼ੀ ਖੋਲ ਕੇ ਪੇਜ ਨੰਬਰ ਤੁਸੀਂ ਦੇਖ ਸਕਦੇ ਜੀ
1: ਬਿਲਕੁਲ ਬੜਾ ਵਧੀਆ ਤੁਸੀਂ ਸ਼ੌਕ ਰੱਖਿਆ ਹੋਇਆ ਇਹਨੂੰ ਹਮੇਸ਼ਾ ਅੱਗੇ ਵੀ ਰੱਖੋ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਨਾ ਸਰ ਦੇਖੋ ਕਹਿੰਦੇ ਜੇ ਤੁਸੀਂ ਸੁਣੀ ਜਾਓ ਆਪਾਂ ਸੁਣ ਕੇ ਭੁੱਲ ਵੀ ਜਾਂਦੇ ਹਾਂ ਹਨਾ
0: ਬਿਲਕੁਲ ਬਿਲਕੁਲ ਔਰ
1: ਲਿਖ ਲਓ ਫਿਰ ਉਸ ਤੋਂ ਵਧੀਆ ਯਾਦ ਰਹਿੰਦੀ ਹੈ
0: ਜੀ ਤੁਸੀਂ ਗੱਲ ਕੀਤੀ ਹੈ ਪੜ੍ਹਨ ਦੀ ਬੁੱਕ ਪੜ੍ਹਨ ਦੀ ਗੱਲ ਕੀਤੀ ਆ ਭਾਵੇਂ ਕਿ ਅੱਜ ਕੱਲ ਟੈਬਲੇਟ ਆ ਗਏ ਨੇ ਕੰਪਿਊਟਰ ਆ ਗਏ ਨੇ ਫੋਨ ਤੇ ਵੀ ਪੜ੍ਹ ਸਕਦੇ ਹੋ
1: ਹਾਂਜੀ
0: ਲੇਕਿਨ ਜੋ ਮਜ਼ਾ ਬੁੱਕ ਨੂੰ ਪੜ੍ਹਦੇ ਆਉਂਦਾ ਖੰਭ ਰੱਖਦੇ ਹੁੰਦੇ ਸੀਗੇ ਆਪਾਂ ਕਈ ਵਾਰੀ ਕੋਈ ਪੇਜ ਬੋਰਡ ਕੇ ਰੱਖਦੇ ਹਾਂ ਬੁੱਕ
1: ਕੋਈ ਵੀ ਹਾਂਜੀ ਬੁੱਕ ਮਾਰਕ
0: ਬੁੱਕ ਦੀ ਇੱਕ ਆਪਣੀ ਬਿਊਟੀ ਆ ਬੁੱਕ ਤੋਂ ਜੋ ਪੜ੍ਹਦੇ ਹੋ ਨਾ ਉਹ ਸਵਾਦ ਵੱਖਰਾ ਹੀ
1: ਹਾਂਜੀ ਬਿਲਕੁਲ
0: ਭਾਵੇਂ ਕਿ ਤੁਸੀਂ ਹੋਰ ਵੀ ਪੜ੍ਹ ਸਕਦੇ ਹੋ ਫੋਨ ਤੇ ਵੀ ਪੜ੍ਹ ਸਕਦਾ ਪਰ ਜਿਹੜਾ ਨਜ਼ਾਰਾ ਬੁੱਕ ਨੂੰ ਸਾਹਮਣ ਚ ਆਉਂਦਾ
1: ਫੜ ਕੇ ਉਹਨੂੰ ਤੁਸੀਂ ਇੱਕ ਇੱਕ ਪੇਜ ਪਲਟੋ ਹਨਾ ਜੇ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਕੋਈ ਲਾਈਨ ਨਹੀਂ ਵੀ ਦਿਮਾਗ ਚ ਆਈ ਜਾਂ ਨਹੀਂ ਇੱਕ ਵਾਰ ਆਪਣਾ ਧਿਆਨ ਕਿਤੇ ਹੋਰ ਚਲਾ ਜਾਂਦਾ ਫਿਰ ਆਪਾਂ ਉਹਨੂੰ ਜਿੰਨੀ ਵਾਰ ਮਰਜ਼ੀ ਪੜ੍ਹ ਲਓ ਪਿੱਛੇ ਨੂੰ ਨਾ
0: ਜੀ ਜੀ
1: ਤੇ ਉਹ ਫਿਰ ਅਲੱਗ ਹੀ ਮਜ਼ਾ ਹੁੰਦਾ ਉਹਦਾ
0: ਬਿਲਕੁਲ ਔਰ ਮੈਂ ਸੋਚ ਸਮਝਦਾ ਕਿ ਜਿਹੜਾ ਇਹ ਜਿਹੜੀ ਨਾ ਨਵੀਂ ਪੀੜ੍ਹੀ ਦੇ ਵਿੱਚ ਰੁਝਾਨ ਘੱਟ ਰਿਹਾ ਪੜ੍ਹਨ ਦਾ ਬੁੱਕਸ ਦਾ
1: ਹਾਂਜੀ
0: ਲੇਕਿਨ ਜ਼ਰੂਰ ਪੜ੍ਹਨੇ ਚਾਹੀਦੀਆਂ ਔਰ ਬੁੱਕਾਂ ਤੁਸੀਂ ਲਾਇਬ੍ਰੇਰੀ ਜਾਓ ਉੱਥੇ ਬੈਠ ਕੇ ਪੜ੍ਹੋ ਮਜ਼ਾ ਵੱਖਰਾ ਹੀ ਹੁੰਦਾ
1: ਕਿਉਂਕਿ
0: ਇੱਥੇ ਤਾਂ ਪਬਲਿਕ ਲਾਇਬ੍ਰੇਰੀ ਸਾਰੀਆਂ ਫ੍ਰੀ ਹੈਗੀਆਂ
1: ਹਾਂਜੀ ਬਿਲਕੁਲ
0: ਉੱਥੇ ਬਹੁਤ ਸਾਰੀਆਂ ਬੁੱਕਸ ਮਿਲ ਜਾਂਦੀਆਂ ਤੁਹਾਨੂੰ ਕਿ ਟਾਈਮ ਵੀ ਤੁਹਾਡਾ ਕਿਲ ਹੋ ਜਾਂਦਾ ਸਪੈਂਡ ਹੋ ਜਾਂਦਾ
1: ਕਹਿੰਦੇ ਜੇ ਤੁਸੀਂ ਟਾਈਮ ਨਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਟਾਈਮ ਨੂੰ ਫਟਾਫਟ ਹਨਾ ਨਿਕਲ ਜਾਵੇ ਲੈਟਸ ਸੇ ਤੁਸੀਂ ਘਰ 'ਚ ਅੱਜ ਫ੍ਰੀ ਬੈਠੇ ਹੋ 4 ਘੰਟੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਕੀ ਕਰਨਾ ਕੋਈ ਬੁੱਕ ਪੜ੍ਹਨ ਲੱਗ ਜਾਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਇੰਨਾ ਟਾਈਮ ਕਿੱਦਾਂ ਨਿਕਲ ਗਿਆ
0: ਬਿਲਕੁਲ
1: ਕਿਉਂਕਿ ਸਟੋਰੀ ਦੇ ਵਿੱਚ ਤੁਸੀਂ ਇੰਨੇ ਰੁੱਝ ਜਾਂਦੇ ਹੋ ਹਨਾ
0: ਟੈਲੀਫੋਨ ਨੰਬਰ ਨੇ ਸਟੋਰੀ ਦੇ 905-564-6464-9055-64-644 ਸਟੂਡੀਓ ਨੰਬਰ ਨੇ ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੈ ਨੂੰ ਨਿੱਘਾ ਸਵਾਗਤ ਹੈ ਸੋਮਵਾਰ ਦਾ ਦਿਨ ਹੈ ਅਤੇ ਤੁਹਾਡੇ ਨਾਲ ਅਸੀਂ ਹੈਗੇ ਠੀਕ ਸ਼ਾਮ ਦੇ 6 ਵਜੇ ਤੱਕ ਸਾਂਝ ਪਾਵਾਂਗੇ ਕੋਈ ਗਲਤ ਕਰਨੀ ਆ ਕੋਈ ਗੀਤ ਸੰਗੀਤ ਸੁਣਨਾ ਹੋਵੇ ਕਿਉਂਕਿ ਮੰਡੇ ਦਾ ਦਿਨ ਆ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਨਾਲ ਫੋਨ ਕਰਕੇ ਤੁਸੀਂ ਰਿਕੁਐਸਟ ਕਰੋਗੇ ਤਾਂ ਉਹੀ ਚੀਜ਼ ਚਲਾਵਾਂਗੇ ਕਾਫੀ ਪਹਿਲਾਂ ਫਰਮਾਇਸ਼ਾਂ ਤੁਹਾਨੂੰ ਆ ਵੀ ਗਈਆਂ ਪਹਿਲਾਂ
1: ਹਾਂਜੀ
0: ਕਿਉਂਕਿ ਮੈਂ ਬਾਹਰੋਂ ਸੁਣਦਾ ਹੀ ਆ ਰਿਹਾ ਤੁਹਾਨੂੰ
1: ਹਾਂਜੀ
0: ਅਤੇ ਮੈਂ ਕਿਹਾ ਕੋਈ ਨਹੀਂ ਚਲੋ ਲੇਟ ਪਹੁੰਚਾਂ ਥੋੜ੍ਹਾ ਕੋਈ ਨਹੀਂ ਅਤੇ ਉਹਦੇ ਵਿੱਚ ਹੁੰਦਾ ਕਿ ਜਿਹੜੇ ਲੋਕ ਫਰਮਾਇਸ਼ ਕਰਦੇ ਆ ਨਾ ਮੈਂ ਅੱਗੇ ਵੀ ਕਹਿੰਦਾ ਉਹਦੇ ਨਾਲ ਵਾਨਗੀ ਬਣ ਜਾਂਦੀ ਹੈ ਪ੍ਰੋਗਰਾਮ ਦੇ ਵਿੱਚ
1: ਹਾਂਜੀ ਹਾਂਜੀ ਬਿਲਕੁਲ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਟੈਲੀਫੋਨ ਨੰਬਰ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ ਅਤੇ ਜਾਈਏ ਤੈਨੂੰ ਆਪਾਂ ਏਬਲ ਟਰੈਕਿੰਗ ਦੀ ਜਾਣਕਾਰੀ ਏਬਲ ਟਰੈਕਿੰਗ ਵਾਲੇ ਕਹਿੰਦੇ ਕਿ ਸਾਨੂੰ USA ਵਾਸਤੇ ਬਹੁਤ ਡਰਾਈਵਰ ਚਾਹੀਦੇ ਨੇ ਬਿਜ਼ੀ ਕੰਮ ਆ ਕਹਿੰਦੇ ਕਿ ਅੱਜ ਹੀ ਜੁਆਇਨ ਕਰ ਲਓ ਸਾਨੂੰ ਭਾਵੇਂ USA ਅਤੇ ਪਲੱਸ ਲੋਕਲ ਕੰਮ ਕਰਨ ਵਾਲੇ ਵੀ ਚਾਹੀਦੇ ਨੇ ਸਿਟੀ 'ਚ ਅਤੇ USA ਸਾਰੇ ਪਾਸੇ ਜਾਂਦੇ ਆ ਉਹ
1: ਹਾਂਜੀ
0: ਉਹਨਾਂ ਦਾ ਅੱਜ ਹੀ ਫੋਨ ਆਇਆ ਕਹਿੰਦੇ USA ਵਾਸਤੇ ਖਾਸ ਰਿਕੁਆਇਰਮੈਂਟ ਹੈਗੀ ਆ ਜੇ ਤੁਸੀਂ ਲੌਂਗ ਰਾਊਂਡ ਰੂਟ 'ਤੇ ਜਾਣਾ ਕੈਲੀਫੋਰਨੀਆ ਜਾਣਾ ਜਾਂ ਡੀਟਰੋਇਟ ਨੇੜੇ ਤੇੜੇ ਜਾਣਾ ਜਾਂ ਸਾਰੇ ਪਾਸੇ ਚੱਲਦੇ ਆ ਉਹਨਾਂ ਦੇ ਟਰੱਕ ਕਿਹੜੇ USA ਮਹਿੰਦਰ ਗਰੇਵਾਲ ਉਹਨਾਂ ਨਾਲ ਸੰਪਰਕ ਕਰ ਲਓ 905-838-4346 905-838-4346 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ।
0: ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਗੱਲਬਾਤ ਚੱਲਦੀ ਰਹਿਣੀ ਹੈ, ਕੁਝ ਤੁਸੀਂ ਕਹੋਗੇ ਕੁਝ ਅਸੀਂ ਕਹਾਂਗੇ, ਇਸ ਤਰ੍ਹਾਂ ਸ਼ਾਮ ਦਾ ਜਿਹੜਾ ਸਫ਼ਰ ਹੈ ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਕਰਾਂਗੇ ਸਪੈਂਡ।
1: ਅਤੇ
0: ਅਗਲਾ ਫਰਮਾਇਸ਼ ਗੀਤ ਆ
1: ਬਿਲਕੁਲ ਹਰਭਜਨ ਮਾਨ ਜੀ ਦੀ ਵਾਸਤੇ ਮੈਂ ਇੱਕ ਗਾਣਾ ਟਿਊਨ ਕਿਉਂ ਕੀਤਾ ਆ, ਜਿਹੜੇ ਸਾਡੇ ਲਿਸਨਰ ਨੇ ਫਰਮਾਇਸ਼ ਕੀਤਾ ਸੀ ਅਤੇ ਆਪਾਂ ਸੁਣਦੇ ਹਾਂ, ਤੁਸੀਂ ਵੀ ਸੁਣੋ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧੂ ਮਾਬਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀ ਰਹਿਣੀਆਂ ਔਰ ਬਰਪ੍ਰੀਤ ਆਪਾਂ ਗੱਲ ਜਾਣਕਾਰੀ ਇਹ ਕਿ ਲੋਕਾਂ ਨੇ ਇੰਡੀਆ ਨੂੰ ਜਾਣਾ ਪਲੈਨਿੰਗ ਕਰਨੀ ਆ ਦੀ ਓਲਡ ਟਰੈਵਲ ਨੇ ਬੜੇ ਅੱਛੇ ਫੇਅਰ ਭੇਜੇ ਨੇ ਸਾਨੂੰ ਅੱਜ ਉਹਨਾਂ ਨੇ ਸਾਨੂੰ ਨਵੀਆਂ ਪ੍ਰਾਈਸਾਂ ਭੇਜੀਆਂ ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ ਹੈਗਾ ਫਰਵਰੀ ਵਿੱਚ ਜਾ ਕੇ ਅਪ੍ਰੈਲ ਜੇ ਤੁਸੀਂ ਵਾਪਸੀ ਕਰਨੀ ਆ ਨਾਲੇ ਤਾਂ ਦਿਨ ਖੁੱਲ ਜਾਂਦੇ ਆ ਹਨਾ ਇੰਡੀਆ 'ਚ ਸੂਰਜ ਦੇਵਤਾ ਜੀ ਮੁੱਖ ਦਿਖਾਉਂਦੇ ਪੂਰੀ ਗਰਮੀ ਜੀ ਹੋ ਜਾਂਦੀ ਹੈ ਫਰਵਰੀ 'ਚ ਅਤੇ ਅਪ੍ਰੈਲ 'ਚ ਵਾਪਸੀ ਕਰਨੀ ਆ $1590 ਦੀ ਟਿਕਟ ਆ ਗਈ ਆ ਦੋ ਬੈਚ ਦੇ ਨਾਲ ਅਤੇ ਨਾਲ ਦੀ ਨਾਲ ਦਿੱਲੀ ਟੂ ਟੋਰਾਂਟੋ ਵਨ ਵੇ ਲੈਣੀ ਆ ਅਗਰ ਤੁਸੀਂ ਅਕਤੂਬਰ ਵਿੱਚ ਜਾਣਾ ਉਹਨਾਂ ਨੇ ਅਗਲੇ ਮਹੀਨੇ ਹੀ $800 ਦੀ ਲਾਈ ਆ ਦੋ ਬੈਗ ਜੀ ਨਾਲ ਉਹਨਾਂ ਨੇ ਅਤੇ ਨਾਲ ਨਾਲ ਦਿੱਲੀ ਟੂ ਟੋਰਾਂਟੋ ਉੱਧਰੋਂ ਇੱਧਰ ਨੂੰ ਆਉਣਾ ਰਾਊਂਡ ਟ੍ਰਿਪ ਹੈ ਇਹ ਅਕਤੂਬਰ ਵਿੱਚ ਤੁਸੀਂ ਆ ਸਕਦੇ ਇੱਥੇ ਰਿਟਰਨ ਕਰਨੀ ਆ ਵਾਪਸੀ ਕਰਨੀ ਬੰਬਰ ਵਿੱਚ ਜਾਣਾ ਵਾਪਸੀ ਤਾਂ $1450 ਦੀ ਟਿਕਟ ਹੈ
1: ਜੀ
0: ਅਤੇ ਤੁਸੀਂ ਕਾਲ ਕਰ ਲਓ ਆਪਣੇ ਟੁਬਕੋ ਵਿੱਚ ਇਹਨਾਂ ਦੀ ਹੈਗੀ ਆ ਹਾਂਬਰ ਕੋਲੇਜ ਦੇ ਫਿੰਚ ਦੇ ਕੋਲ ਇਹਨਾਂ ਦਾ ਆਫਿਸ ਹੈਗਾ ਨੰਬਰ ਹੈ ਜੀ 905-588-5100 ਅਤੇ ਦਿਓਲ ਟਰੈਵਲ ਦਾ ਜਿਹੜਾ ਕ੍ਰਾਈਸਲਰ ਅਤੇ ਵਿਲੀਅਮ 'ਤੇ ਹੈਗਾ ਉਹਨਾਂ ਦੀ ਬ੍ਰਾਂਚ ਜਿਹੜੀ ਹੈਗੀ ਆ ਬ੍ਰੈਂਪਟਨ ਦੇ ਵਿੱਚ 905-588-4200 ਟੈਲੀਫੋਨ ਨੰਬਰ ਹੈ
1: ਜੀ ਅਤੇ ਨਾਲ ਹੀ ਤੁਸੀਂ ਮਨੀਤ ਗਿਰੀ ਜੀ ਦੇ ਨਾਲ ਗੱਲਬਾਤ ਕਰੋ ਜਿਹੜੇ ਗਿਰੀ ਲੀਗਲ ਲਾਅ ਆਫਿਸ ਤੋਂ ਨੇ ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਆ ਜਾਂ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ ਤੁਹਾਡਾ ਕੇਸ ਚੱਲ ਰਿਹਾ ਹੋਵੇ ਆਲਰੇਡੀ ਕੋਈ ਕੋਰਟ ਦੇ ਵਿੱਚ ਜਾਂ ਤੁਹਾਨੂੰ ਆਪਣੀ ਜੋਬ ਜਾਂ ਕਹਿ ਲਓ ਵਰਕ ਪਲੇਸ ਦੇ ਨਾਲ ਕੋਈ ਵੀ ਲੀਗਲ ਮੈਟਰ ਦੇ ਵਿੱਚ ਕੋਈ ਹੈਲਪ ਚਾਹੀਦੀ ਹੋਵੇ ਗਿਰੀ ਲੀਗਲ ਲਾਅ ਆਫਿਸ ਤੁਹਾਡੀ ਹਰ ਫੀਲਡ ਦੇ ਵਿੱਚ ਮਦਦ ਕਰ ਸਕਦੇ ਨੇ ਮਨੀਤ ਗਿਰੀ ਜੀ ਬਰਿਸਟਰ ਸੋਲਿਸਟਰ ਸਿਵਲ ਕੋਰਟ ਕੇਸਿਸ ਲੀਗਲ ਡਿਸਪਿਊਟਸ ਇੰਪਲੋਇਮੈਂਟ ਲਾਅ ਮੈਟਰਸ ਸਾਰੇ ਕੇਸਿਸ ਦੇ ਵਿੱਚ ਇੰਡੀਵਿਜੁਅਲਸ ਦੀ ਐਂਡ ਬਿਜ਼ਨੈਸਿਸ ਦੀ ਪੂਰੀ ਹੈਲਪ ਕਰਦੇ ਆ
0: ਜੀ ਜੀ
1: ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ ਕਿਸੇ ਲੀਗਲ ਡਿਸਪਿਊਟ ਦਾ ਹੱਲ ਲੱਭਣਾ ਹੋਵੇ ਜਾਂ ਤੁਸੀਂ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕਿਸੇ ਵੀ ਲੀਗਲ ਮੈਟਰ ਦੇ ਲਈ ਮਦਦ ਤੁਹਾਨੂੰ ਚਾਹੀਦੀ ਹੋਵੇ ਗਿਰੀ ਲੀਗਲ ਵਾਲੇ ਤੁਹਾਡੇ ਕੇਸ ਨੂੰ ਪ੍ਰੋਪਰਲੀ ਸਮਝਣਗੇ ਅਤੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਬਾਰੇ ਪੂਰੀ ਸਲਾਹ ਵੀ ਦੇਣਗੇ ਗਾਈਡ ਕਰਨਗੇ ਅਤੇ ਹੈਲਪ ਵੀ ਕਰਨਗੇ ਆਪਣੇ ਤੁਸੀਂ ਸਿਵਲ ਲਾਸੂਟਸ ਲੀਗਲ ਕਲੇਮਸ ਕੰਟਰੈਕਟ ਡਿਸਪਿਊਟਸ ਪ੍ਰੋਪਰਟੀ ਡਿਸਪਿਊਟਸ ਡੈਟ ਕਲੇਮਸ ਲੈਟਸ ਸੇ ਕਿਸੇ ਨੇ ਤੁਹਾਡਾ ਕੋਈ ਪੈਸੇ ਦੇ ਲੈ ਲੈਣੇ ਅਤੇ ਹੁਣ ਵਾਪਸ ਨਹੀਂ ਕਰ ਰਹੇ ਲੋਨ 'ਤੇ ਲਏ ਹੋਣਗੇ ਬਿਜ਼ਨਸ ਦੇ ਵਿੱਚ ਕੋਈ ਵੀ ਡਿਸਪਿਊਟ ਹੋਵੇ ਕੋਰਟ ਦੇ ਕੇਸਿਸ ਹੋਣ ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟਸ ਦੇ ਲਈ ਤੁਸੀਂ ਹਰ ਮੈਟਰ ਦੇ ਵਿੱਚ ਗਿਰੀ ਲੀਗਲ ਲਾਅ ਆਫਿਸ ਦੀ ਹੈਲਪ ਲੈ ਸਕਦੇ ਹੋ ਮਨੀਤ ਗਿਰੀ ਜੀ ਤੁਹਾਡੇ ਸਾਰੇ ਲੀਗਲ ਮੈਟਰਸ ਨੂੰ ਪ੍ਰੋਪਰਲੀ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਪੂਰੀ ਸਲਾਹ ਦੇ ਸਕਦੇ ਨੇ ਪੂਰੀ ਹੈਲਪ ਕਰਨਗੇ ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ ਮੰਡੇ ਟੂ ਫਰਾਈਡੇ ਓਪਨ ਰਹਿੰਦੇ ਨੇ ਬ੍ਰੈਂਪਟਨ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈਗਾ ਜੇ ਤੁਸੀਂ ਉੱਥੇ ਵੀ ਮਿਲਣਾ ਚਾਹੁੰਦੇ ਹੋ ਤਾਂ ਅਪੁਆਇੰਟਮੈਂਟ ਬੁੱਕ ਕਰੋ ਨੰਬਰ ਹੈ 4357-8000-4375518000 ਮਨੀਤ ਗਿਰੀ ਜੀ ਦਾ ਨੰਬਰ ਹੈ ਗਿਰੀ ਲੀਗਲ ਲਾਅ ਆਫਿਸ ਤੋਂ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਅਗਲੀ ਫਰਮਾਇਸ਼ ਹੈਗੀ ਆ ਦੁਰਗਾ ਰੰਗੀਲਾ
1: ਹਾਂਜੀ
0: ਯਾਰੀਆਂ ਕੱਚੀਆਂ ਸਾਡੇ ਵੀਰ ਨੇ ਫਰਮਾਇਸ਼ ਕੀਤੀ ਹੋਈ ਆ
1: ਪਿਪਲੀ ਪਿਪਲੀ ਗਾਣੇ ਦੀ
0: ਪਿਪਲੀ ਪਿਪਲੀ ਗੀਤ
1: ਹਾਂਜੀ
0: ਆਉਣ ਦਿਓ ਫਿਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ
1: ਜੀ

0: ਦੋਸਤੋ ਸੋਮਵਾਰ ਦਾ ਦਿਨ ਹੈ ਤੇ ਮੈਂ ਜੀ ਤੁਹਾਡੇ ਨਾਲ ਹੈਗੇ ਠੀਕ ਸ਼ਾਮ ਦੇ 6 ਵਜੇ ਤੱਕ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਬੜੇ ਨਾਲ ਜੁੜੇ ਹੋਏ ਹਾਂ। ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ANJ ਆਟੋਮੋਟਿਵ ਰਿਪੇਅਰ ਵਾਲੇ ਤੁਹਾਡੀਆਂ ਕਾਰਾਂ ਦੀ ਅੱਜ ਕੱਲ੍ਹ ਤੁਸੀਂ ਨਾ ਆਲ ਸੀਜ਼ਨ ਟਾਇਰ ਪਵਾ ਲਓ ਉਹਨਾਂ ਤੋਂ, ਕਾਫੀ ਵਧੀਆ ਵਧੀਆ ਟਾਇਰ ਪਹੁੰਚੇ ਹੋਏ ਨੇ ਉਹਨਾਂ ਦੇ ਪਾਸ, ਗੁਡੀਅਰ ਦੇ, BF ਗੁਡਰੇਜ ਦੇ, ਹਾਂਜੀ ਜਿਹੜੇ ਵੀ ਮਿਚਲਨ ਦੇ ਪਵਾਉਣੇ ਆ, ਜੋ ਵੀ ਤੁਸੀਂ ਪਵਾਉਣੇ ਆ ਕੰਪਨੀਆਂ ਸਾਰੀਆਂ, ਅਤੇ ਨਾਲ ਹੀ ਅਲਾਈਨਮੈਂਟ ਕਰ ਦਿੰਦੇ ਨੇ ਟਾਇਰ ਪਾ ਕੇ, ਕਿਉਂਕਿ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਨਾਲ ਅਲਾਈਨਮੈਂਟ। ਇਸ ਤੋਂ ਇਲਾਵਾ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਕੋਈ ਕੰਮ ਆ, ਬ੍ਰੇਕਾਂ ਦਾ ਕੰਮ ਆ, ਐਗਜ਼ੌਸਟ ਦਾ ਕੋਈ ਕੰਮ ਹੈਗਾ, ਹਰ ਤਰ੍ਹਾਂ ਦੀ ਇਹ ਰਿਪੇਅਰ ਕਰਦੇ ਨੇ ਡੋਮੈਸਟਿਕ ਅਤੇ ਇੰਪੋਰਟਡ ਕਾਰਾਂ ਦੀ। ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ। ਰਸਟ ਪਰੂਫਿੰਗ ਵੀ ਕਰਵਾ ਲਓ ਵਿੰਟਰ ਤੋਂ ਪਹਿਲਾਂ ਪਹਿਲਾਂ ਆਪਣੀ ਗੱਡੀ ਨੂੰ, ਅਤੇ ਤੁਸੀਂ ਲੈ ਕੇ ਆਓ ਗੱਡੀ ਆਪਣੀ ਮੇ ਫੀਲਡ 'ਤੇ ਹਾਈਵੇ 50 ਦੇ ਕੋਲ, 91 ਹਿੱਲੀ ਰੋਡ, ਹਾਂਜੀ ਬੋਲਟਨ 'ਚ ਪੈਂਦਾ ਇਹ, ਬੋਲਟਨ 'ਤੇ ਪੈਂਦਾ, ਬ੍ਰੈਂਪਟਨ ਦੇ ਨਾਲ ਹੀ ਆ। ਟੈਲੀਫੋਨ ਨੰਬਰ ਇਹਨਾਂ ANJ ਆਟੋਮੋਟਿਵ ਦਾ 905-857-5796, 905-857-7596 ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲ ਹੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਨੂੰ ਜ਼ਰੂਰ ਯਾਦ ਰੱਖੋ। ਇਹ ਪੂਰਾ ਸਪਟੈਂਬਰ ਮਹੀਨਾ ਉਹਨਾਂ ਦੇ ਦੇਸ਼ ਪ੍ਰਦੇਸ਼ ਰੇਡੀਓ ਦੇ ਲਿਸਨਰਸ ਦੇ ਲਈ ਬਹੁਤ ਵਧੀਆ ਡੀਲ ਲਗਾਈ ਹੋਈ ਹੈ, ਬਾਏ ਵਨ ਗੈਟ ਵਨ ਫ੍ਰੀ ਡੀਲ, ਜਿਹੜੀ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਸੀਂ ਲੈ ਸਕਦੇ ਹੋ। ਬਟ ਜਾ ਕੇ ਤੁਹਾਨੂੰ ਕਹਿਣਾ ਪੈਣਾ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ, ਤੁਹਾਨੂੰ ਤਾਂ ਹੀ ਇਹ ਵਾਲੀਆਂ ਡੀਲਸ ਮਿਲਣੀਆਂ ਨੇ ਪੂਰਾ ਸਪਟੈਂਬਰ ਮਹੀਨਾ। ਅਤੇ ਤੁਸੀਂ ਧਿਆਨ ਦੇ ਨਾਲ ਸੁਣੋ, ਇੱਕ ਚਨਾ ਭਟੂਰਾ ਲਓਗੇ, ਦੂਸਰਾ ਚਨਾ ਭਟੂਰਾ ਬਿਲਕੁਲ ਫ੍ਰੀ। ਜੇ ਤੁਸੀਂ 2 ਬਾਏ ਕਰੋਗੇ ਤੁਹਾਨੂੰ 4 ਮਿਲ ਜਾਣੇ, ਮਤਲਬ ਇੱਕ ਖਰੀਦੋਗੇ ਇੱਕ ਫ੍ਰੀ, 2 ਖਰੀਦੋਗੇ 2 ਫ੍ਰੀ, ਹੈ ਨਾ। ਤੇ ਵੈਜ ਬਿਰਿਆਨੀ ਵੀ,
0: ਤੁਸੀਂ ਮੂੰਹ ਚ ਪਾਣੀ ਲਿਆਤਾ,
1: ਮੇਰੇ ਵੀ ਆ ਗਿਆ। ਖਾਣ ਪੀਣ ਦੀ ਗੱਲ ਹੋਵੇ, ਮੂੰਹ ਚ ਪਾਣੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਤੇ ਚਨਾ ਭਟੂਰਾ ਦੇ ਨਾਲ ਨਾਲ ਵੈਜ ਬਿਰਿਆਨੀ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਲੈ ਸਕਦੇ ਹੋ। ਅੰਮ੍ਰਿਤਸਰੀ ਕੁਲਚਾ ਤੁਸੀਂ ਬੈਠ ਕੇ ਡਾਈਨ ਇਨ ਕਰੋ, ਬਹੁਤ ਲਾਜਵਾਬ ਬਣਾਉਂਦੇ ਨੇ, ਉਹ ਵੀ ਤੁਸੀਂ ਲੈ ਕੇ ਵੀ ਆ ਸਕਦੇ ਹੋ ਤੇ ਖਾ ਵੀ ਸਕਦੇ ਹੋ। ਤੇ ਨਾਲ ਦੀ ਨਾਲ ਚਾਟ ਪਾਪੜੀ ਬਾਏ ਵਨ ਗੈਟ ਵਨ ਫ੍ਰੀ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਮਿਲੂਗਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਇਹਨਾਂ ਦੇ ਕੋਲ ਤੁਸੀਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਜਿਹੜੀਆਂ ਕਿ ਸ਼ੁੱਧ ਖੋਏ ਦੀਆਂ ਅਤੇ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਹਾਡੇ ਲਈ ਬਿਲਕੁਲ ਫਰੈਸ਼ ਰੈਡੀ ਕਰਦੇ ਨੇ, ਸਾਰੇ ਤਰ੍ਹਾਂ ਦੀਆਂ ਮਿਠਾਈਆਂ ਲੈ ਕੇ ਆ ਸਕਦੇ ਹੋ। ਅਤੇ ਨਾਲ ਹੀ ਇਹਨਾਂ ਦੇ ਕੋਲ ਬੈਠ ਕੇ ਡਾਈਨ ਇਨ ਕਰੋ, ਚਾਹੇ ਟੇਕ ਆਊਟ ਲੈ ਕੇ ਆਓ, ਬਹੁਤ ਹੀ ਲਾਜਵਾਬ ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਖਾਣਾ ਰੈਡੀ ਕਰਦੇ ਨੇ। ਜੇ ਤੁਹਾਡੇ ਘਰਾਂ 'ਚ ਕੋਈ ਵੀ ਸਪੈਸ਼ਲ ਓਕੇਜ਼ਨ ਆ ਰਹੀ ਹੈ, ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ, ਲਾਜਵਾਬ ਕੇਟਰਿੰਗ ਕਰਨਗੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਹੈ। ਇੱਥੇ ਤੁਸੀਂ ਔਡਰ ਪਲੇਸ ਕਰ ਸਕਦੇ ਹੋ ਕਾਲ ਕਰਕੇ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਜਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ ਹੈ 905-840-2200, 905-840-2200। ਮੈਂ ਦੱਸਦਿਆਂ ਸਪਟੈਂਬਰ ਮਹੀਨੇ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਡੀਲਸ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਲੈਣੀ ਹੈ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਕੁਛ ਵੀ ਖਰੀਦੋ, ਬਾਏ ਵਨ ਗੈਟ ਵਨ ਫ੍ਰੀ ਮਿਲੂਗਾ ਤੁਹਾਨੂੰ।
0: ਇਹ ਵਾਲ ਟਰੈਕਿੰਗ ਵਾਲਿਆਂ ਨੂੰ ਇੱਕ ਫੀਮੇਲ ਦੀ ਲੋੜ ਹੈਗੀ ਕੰਮ ਕਰਨ ਦੀ, ਕਲਰੀਕਲ ਕੰਮ ਹੈਗਾ, ਇਨਵੋਇਸਿੰਗ ਕਾਊਂਟਿੰਗ ਦਾ ਕੰਮ ਹੈ, ਬੁੱਕ ਕੀਪਿੰਗ ਦਾ ਕੰਮ ਆ ਜੀ। ਤੁਸੀਂ ਕਾਲ ਕਰ ਲਓ ਨੰਬਰ 'ਤੇ 905-838-4346, 905-838-4346। ਅੱਛਾ ਮਨਪ੍ਰੀਤ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ।
0: ਮੇਰੇ ਤੁਹਾਡੇ ਵੀਕਐਂਡ
1: ਵਧੀਆ ਰਿਹਾ ਸਰ?
0: ਖੁਸ਼ ਗੁਜ਼ਾਰ ਰਹੇ ਪੂਰਾ ਸੰਡੇ?
1: ਹਾਂਜੀ ਹਾਂਜੀ
0: ਹਾਂਜੀ, ਘਰਾਂ ਦੇ ਕੰਮ, ਘਰ ਦੇ ਕੰਮ 'ਚ ਨਿਕਲ ਗਿਆ?
1: ਬਿਲਕੁਲ, ਸੰਡੇ ਤਾਂ ਘਰ ਦੇ ਕੰਮਾਂ 'ਚ ਨਿਕਲ ਗਿਆ ਇਸ ਵਾਰ ਤਾਂ।
0: ਉਹ ਕਈ ਵਾਰੀ ਆਪਾਂ ਪੈਂਡਿੰਗ ਛੱਡ ਦਿੰਦੇ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ।
1: ਹਾਂਜੀ ਹਾਂਜੀ,
0: ਵੀਕਡੇ ਦੇ ਕੰਮ ਆਪਾਂ ਕਰ ਲ, ਵੀਕਡੇ 'ਚ ਕਰ ਲਈਏ ਫਿਰ ਵੀਕਐਂਡ 'ਚ ਫ੍ਰੀ ਹੋ ਜਾਂਦੇ ਹਾਂ।
1: ਹਾਂਜੀ ਹਾਂਜੀ,
0: ਪਰ ਕਈ ਵਾਰੀ ਜੇ ਵੀਕਡੇ 'ਚ ਰਹਿ ਜਾਣ ਫਿਰ ਉਹ ਕੰਮ ਸਾਰੇ ਆਪਾਂ ਨੂੰ ਕਰਨੇ ਪੈਂਦੇ ਆ
1: ਵੀਕਐਂਡ ਤੇ। ਹਾਂਜੀ ਬਿਲਕੁਲ, ਅਸੀਂ ਮੋਸਟਲੀ ਵੀਕਡੇਜ਼ ਵਿੱਚ ਵੀ ਸੇਮ ਜਿਹੀ ਰੂਟੀਨ ਰਹਿੰਦੀ ਹੈ, ਕਰ ਹੀ ਲਈਦੇ ਆ, ਬਟ ਇਸ ਵਾਰ ਵੀਕਐਂਡ ਥੋੜ੍ਹਾ ਜਿਹਾ ਘਰ 'ਚ ਹੀ ਬਿਜ਼ੀ ਸੀਗਾ। ਹਾਂਜੀ
0: ਚਲੋ ਜੀ, ਅਗਲਾ ਤੁਹਾਡੇ ਕੋਲ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਕੋਲ 2 ਫਰਮਾਇਸ਼ੀ ਗੀਤ ਪਏ ਆ, ਇੱਕ ਤਾਂ ਨਰਿੰਦਰ ਬੀਬਾ ਹੋਰਾਂ ਦੀ ਆਵਾਜ਼ ਵਿੱਚ ਹੈ ਨਾ,
1: ਹਾਂਜੀ, ਤੇ ਇੱਕ ਨੇ
0: ਅਸਲਾ ਨਾ
1: ਗੁਰਪ੍ਰੀਤ ਸਿੰਘ ਜੀ, ਹਾਂਜੀ,
0: ਤੇ 2 ਹਲੇ ਪੈਂਡਿੰਗ ਨੇ। ਪਰ ਨਾਲ ਦੇ ਨਾਲ ਤੁਸੀਂ ਹੋਰ ਵੀ ਲਿਖਾ ਦਿਓ ਸਾਨੂੰ ਤਾਂ ਕਿ ਅਸੀਂ ਤੁਹਾਨੂੰ ਨਾਲ ਦੇ ਨਾਲ ਚਾਹੁੰਦੇ ਹਾਂ। ਅਸੀਂ ਉਹਨੂੰ ਇੱਕ ਤੁਹਾਡੀ ਫਰਮਾਇਸ਼ ਪੇਸ਼ ਕਰਦੇ ਹਾਂ,
1: ਬਿਲਕੁਲ
0: 905-564-44 'ਤੇ ਸਾਨੂੰ ਲਿਖਾ ਸਕਦੇ ਹੋ। 905 ਹੋਰ ਕੋਈ ਫਰਮਾਇਸ਼ ਕਰੋ, ਦੋ ਚਾਰ ਦੇ ਦਿਓ ਸਾਨੂੰ ਫਰਮਾਇਸ਼ਾਂ, 905-564-44 ਅਤੇ ਉਹੀ ਅਸੀਂ ਤੁਹਾਨੂੰ ਚਾਹਵਾਂਗੇ ਕਿ ਗੀਤ ਤੁਹਾਡੇ ਲਈ ਪੇਸ਼ ਕੀਤੇ ਜਾਣ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ
1: ਜੀ।
0: ਅਤੇ ਸਾਡੀ ਪ੍ਰੋਗਰਾਮ ਬੇਸ ਪ੍ਰਦੇਸ਼ ਨੂੰ ਜੁੜੇ ਹੋਏ ਹੋ, ਟੈਲੀਫੋਨ ਨੰਬਰ ਇੱਕ ਵਾਰ ਫੇਰ ਦੇ ਦਈਏ, 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਹੈ। ਜਦੋਂ ਵੀ ਦੇਸ਼ ਪ੍ਰਦੇਸ਼ ਲਾਈਵ ਚੱਲਦਾ, ਦੋ ਤੋਂ ਲੈ ਕੇ ਅਸੀਂ ਪ੍ਰੋਗਰਾਮ ਕਰਦੇ ਹਾਂ, ਪਹਿਲਾਂ ਸਾਰੰਗ ਰੇਡੀਓ ਹੁੰਦਾ ਤਾਂ ਇੱਕ ਘੰਟਾ 2-3, ਅਤੇ ਫਿਰ ਅਸੀਂ ਆਉਂਦੇ ਹਾਂ ਠੀਕ। ਇਸ ਤਰ੍ਹਾਂ ਹੀ ਸੈਟਰਡੇ ਵੀ 1-4, ਅਤੇ ਇਹੀ ਨੰਬਰ ਹੁੰਦਾ ਸਟੂਡੀਓ ਦਾ 905-564-6444 'ਤੇ ਕਾਲ ਕਰਕੇ। ਮੈਨੂੰ ਪੂਰਨ ਆਸ਼ਾ ਹੈਗੀ ਕਿ ਸਾਡੇ ਜਿਹੜੇ ਸਰੋਤੇ ਆ ਨਾ, ਉਹਨਾਂ ਦਾ ਵੀਕਨ ਬੜਾ ਹੀ ਖੁਸ਼ਕਵਾਰ ਜਿਹਾ ਬੀਤਾ ਹੋਊਗਾ।
1: ਹਾਂਜੀ।
0: ਅੱਛਾ, ਅੱਜ ਨਾ ਹੁਣ ਜਦੋਂ ਬਾਹਰ ਜਾਂਦੇ ਹਾਂ ਆਪਾਂ, ਥੋੜ੍ਹਾ ਜਿਹਾ ਮੌਸਮ ਨੇ ਕਰਵਟ ਲੈ ਲਈ ਆ।
1: ਹਾਂਜੀ,
0: ਥੋੜ੍ਹੀ ਜਿਹੀ ਚਿਲੀ, ਥੋੜ੍ਹੀ ਜਿਹੀ
1: ਵੈਦਰ,
0: ਚਿਲੀ ਵੈਦਰ, ਯਾਨੀ ਹੁੱਡੀ ਦਾ ਮੌਸਮ ਆ ਗਿਆ।
1: ਹਲਕੇ ਹਲਕੇ ਲੇਅਰ ਜ਼ਰੂਰੀ ਨੇ,
0: ਹੁੱਡੀ ਪਾ ਸਕਦੇ ਜਾਂ ਹਲਕੀ ਜਿਹੀ ਜਿਹੜੀ ਜਾਂ ਛੋਟੀਆਂ ਜਾਕਟ ਹੁੰਦੀਆਂ ਹੁੱਡੀ ਜੈਪ ਨਾ,
1: ਹਾਂਜੀ
0: ਪੈ ਸਕਦੀਆਂ। ਅਤੇ ਤੁਹਾਡੀ ਬਾਹਰ ਅੰਦਰ ਵੀ ਜਾਣਾ ਤੁਸੀਂ, ਸ਼ਾਮ ਨੂੰ ਤਾਂ ਥੋੜ੍ਹੀ ਜਿਹੀ ਵੱਧ ਜਾਂਦੀ ਕਈ ਵਾਰ, ਆਪਾਂ ਬੱਚਿਆਂ ਨੂੰ ਬਾਹਰ ਬੋਲ ਜਾਣਾ ਹੁੰਦਾ ਜਾਂ ਉਹਨਾਂ
1: ਨੂੰ
0: ਬਡਰਪ ਕਰਕੇ ਲਿਜਾਓ ਤੁਹਾਡੀ ਪ੍ਰਾਮ ਜਿਹੜੇ ਦੇਸ਼ ਪ੍ਰਦੇਸ਼ ਨਾਲ। ਅਗਲਾ ਫਰਮਾਇਸ਼ੀ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਅਸੀਂ
1: ਜੀ।

0: போல் இருக்கும் மற்ற ஏர்டெல் எல்லாம் ஆஃப்டியாங்க. மனு ஷர்மா ஹோரி இன்சூரன்ஸ் தான் கம் கரதே நே, லம்பே சமயம் தோ இஸ் ஃபீல்ட் வச்சு நே. தீ அப்படி கார் வேன் தி இன்சூரன்ஸ் ஆட்டோ கரானி ஹேகி ஆ, ਤਾਂ ਉਹ ਤੁਹਾਨੂੰ ਕਾਫੀ ਕਾਫੀ ਚੇਂਜਸ ਆਈਆਂ ਜੁਲਾਈ ਮਹੀਨੇ ਦੇ ਵਿੱਚ ਜਿਹੜੀਆਂ ਇਨਸ਼ੋਰੈਂਸ ਫੀਲਡ ਦੇ ਵਿੱਚ.
1: ਹਾਂਜੀ,
0: ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ. ਰਿਨਿਊਲ ਜੇ ਤੁਹਾਡੀ ਆ ਰਹੀ ਹੈ ਘਰ ਦੀ ਇਨਸ਼ੋਰੈਂਸ ਵਿੱਚ ਕਰਵਾ ਲਓਗੇ ਤਾਂ ਹੋਰ ਵੀ ਘੱਟ ਜਾਂਦੀਆਂ ਪ੍ਰਾਈਸਾਂ. ਅਤੇ ਮਨੂ ਸ਼ਰਮਾ ਦਾ ਨੰਬਰ ਦੇ ਦਈਏ 289-952-9532 ਉਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ. ਤੇ ਨਾਲ ਹੀ ਤੁਸੀਂ ਸੋਫਾ ਮਾਰਟਨ ਕੈਸਲ ਐਦਰ ਲਾਈਨ ਨੂੰ ਵੀ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ 'ਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ. ਮੈਂ ਤੁਹਾਨੂੰ ਦੱਸਦੀ ਹਾਂ ਕਿ ਬਹੁਤ ਲੰਬਾ ਤਜ਼ਰਬਾ ਇਹਨਾਂ ਦਾ, ਬਹੁਤ ਕਾਫੀ ਲੰਬੇ ਟਾਈਮ ਤੋਂ, ਆਪਾਂ ਪਿਛਲੇ 28 ਸਾਲਾਂ ਤੋਂ ਇਹ ਕੈਨੇਡੀਅਨ ਮੇਡ ਸੋਫਾ ਸੈੱਟਸ ਐਂਡ ਬੈਡਰੂਮ ਸੈੱਟਸ ਤੁਹਾਨੂੰ ਪੂਰੇ ਵਧੀਆ ਟੋਪ ਕੁਆਲਿਟੀ ਦੇ ਪ੍ਰੋਵਾਈਡ ਕਰਦੇ ਨੇ. ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਸੋਫਾ ਸੈੱਟ ਤੁਸੀਂ ਤਿਆਰ ਕਰਾ ਸਕਦੇ ਹੋ, ਜਿੱਦਾਂ ਦਾ ਮਰਜ਼ੀ ਤਿਆਰ ਕਰਵਾਓ. ਹਰ ਤਰ੍ਹਾਂ ਦੇ ਸੋਫੇ ਸੈੱਟਸ ਤਿਆਰ ਕਰਕੇ ਦਿੰਦੇ ਨੇ. ਤੇ ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਜਿਹੜੇ ਮਰਜ਼ੀ ਕਲਰ ਦੇ ਵਿੱਚ ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ. ਤੇ ਜੇ ਤੁਸੀਂ ਲੈਦਰ ਦੇ ਸੋਫੇ ਤਿਆਰ ਕਰਾਉਣੇ ਨੇ, ਇਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ. ਤੇ ਤੁਸੀਂ ਆਪਣਾ ਬੈਡਰੂਮ ਸੈੱਟਸ ਕੈਨੇਡੀਅਨ ਮੇਡ ਤੇ ਮੈਟਰਸਿਸ ਵੀ ਇਹਨਾਂ ਦੇ ਕੋਲੋਂ ਸੁਪਰ ਐਕਸਾਈਟਡ ਡੀਲਸ ਦੇ ਵਿੱਚ ਲੈ ਸਕਦੇ ਹੋ. ਤੇ ਇਹਨਾਂ ਦੇ ਕੋਲ ਜਿੰਨੇ ਵੀ ਫਲੋਰ ਮਾਡਲਸ ਨੇ ਉਹ ਸਾਰੇ ਕਲੀਅਰੈਂਸ ਦੇ ਉੱਪਰ ਮਿਲਣਗੇ ਤੁਹਾਨੂੰ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਤੇ. ਤੇ ਤੁਸੀਂ ਪਹੁੰਚ ਸਕਦੇ ਹੋ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ. ਤੇ ਇਹਨਾਂ ਦੇ ਤੁਸੀਂ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ. ਜ਼ਰੂਰ ਤੁਸੀਂ ਕਾਲ ਕਰੋ ਸੋਫਾ ਮਾਰਟ ਐਂਡ ਕੈਸਲ ਐਦਰ ਲਾਈਨ. ਨੰਬਰ ਹੈ 905-803-8056, 905-803-8056, ਜਾਂ ਫਿਰ 905-791-8056, 905-791-8056. ਸੋਫਾ ਮਾਰਟ ਐਂਡ ਕੈਸਲ ਐਦਰ ਲਾਈਨ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ.
0: ਗਿੱਲ ਸਵੀਟ ਤੇ ਫੈਕਟਰੀ ਦੀ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ. ਪਿਓਰ ਵੈਜੀਟੇਰੀਅਨ ਨੇ ਇਹ, ਕੋਈ ਵੀ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਚਰਨ ਪਵਾ ਰਹੇ ਹੋ ਤਾਂ ਸੇਵਾ ਦਾ ਮੌਕਾ ਦਿਓ. ਪਲੱਸ ਟਰੱਕ ਵੀ ਇਹਨਾਂ ਦੇ ਪਾਸ ਨੇ, ਉਹ ਵੀ ਪਹੁੰਚ ਜਾਂਦੇ ਨੇ ਕੇਟਰਿੰਗ ਕਰਨ ਵਾਸਤੇ. ਹੱਥ ਵਾਲੇ ਸਮੋਸੇ ਹੈਂਡਮੇਡ ਵੀ ਬਣਾਉਂਦੇ ਨੇ ਇਹ, ਅਤੇ ਮਸ਼ੀਨ ਵਾਲੇ ਵੀ ਨੇ ਇਹ, ਅਤੇ ਨਾਲ ਦੀ ਨਾਲ ਹਰ ਤਰ੍ਹਾਂ ਦੀ ਮਠਿਆਈ ਖੁਦ ਤਿਆਰ ਕਰਦੇ ਨੇ ਤੁਹਾਡੇ ਸਾਹਮਣੇ. ਔਰ ਪੰਜ ਲੋਕੇਸ਼ਨ ਤਾਂ ਚਲੋ ਫਰੈਸ਼ਕੋ ਦੇ ਵਿੱਚ ਹੀ ਇਹਨਾਂ ਦੀਆਂ. ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ, ਜੋ ਨੰਬਰ 3, 905-799-2616 ਨੰਬਰ ਹੈ ਗੈਲ ਸਵੀਟ ਫੈਕਟਰੀ ਦਾ, 905-799-2616. ਦੋ ਇਹਨਾਂ ਦੀ ਲੋਕੇਸ਼ਨ ਕੈਲਗਰੀ ਵਿੱਚ ਵੀ ਨੇ. ਅਗਲਾ ਫਰਮਾਇਸ਼ ਗੀਤ ਮੇਰਾ ਕੋਲ ਹੈਗਾ
1: ਨਰਿੰਦਰ ਬੀਬਾ ਜੀ ਦਾ,
0: ਆਉਣ ਦਿਓ ਜੀ.
1: ਜੀ

0: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Hello, AM 5:30. To tusi sun rahe ho Desh Pardesh Prime Time Radio.
2: Today vich live galbat karan layi hune call karo 905-564-6444. Sunde raho Desh Pardesh Prime Time Radio. Chalo AM 5:30 to.
3: Canada vich rehnde hoye har parivar ko लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई
4: इसे लई मैं अपनी ते वाइफ दी इंश्योरेंस पॉलिसी प्राइम इंश्योरेंस दे सिमराज सिद्धू तो ही करवाई है
5: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381
3: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो बिल्कुल फ्री विच पॉलिसी रिव्यू करवा के तुहाडे पैसे बचाउंगे हुने ही सिमराज सिंह सिद्धू नु कॉल करो 416-457-3381 416-457-3381
2: दोस्तों देश प्रदेश प्राइम टाइम रेडियो ना जुड़े हुए हो ते लिए फिर आप अगले कॉलर को लिए देते हैं
1: हां जी 4257 जी सत श्री अकाल
6: मनप्रीत जी सत श्री अकाल सिद्धू साहब
1: सत श्री अकाल जी
6: जीत राजा दुर्गा रंगीला दा
2: हां जी केड़ा
1: गाना
2: ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਯਾਦ ਪੁੱਛਣੀ ਬਹੁਤ ਪਿਆਰਾ ਗੀਤ ਆ ਕਵਾਲੀ ਟਾਈਪ ਲਾਉਣੇ ਅੱਗੇ ਜਾ ਕੇ ਕੇਵਲ ਜੀ ਬਹੁਤ ਬਹੁਤ ਸ਼ੁਕਰੀਆ ਔਰ ਅੱਗੇ ਜਾ ਕੇ ਤੁਹਾਨੂੰ ਸੁਣਾਉਣਾ ਹੈ ਗੀਤ ਵੀ ਜੁੜੇ ਤੁਹਾਨੂੰ ਸਾਡੇ ਨਾਲ ਅਤੇ ਮੈਂ ਦੱਸ ਦਿਆਂ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਸਤੰਬਰ 27 ਨੂੰ ਸ਼ਾਮ ਨੂੰ 7 ਵਜੇ ਸਕੋਸ਼ੀਆ ਅਰੀਨਾ ਦੇ ਵਿੱਚ ਟਿਕਟਾਂ ਫਟਾਫਟ ਲੈ ਲਓ ਕਿਉਂਕਿ ਇਹ ਬੜਾ ਪਿਆਰਾ ਸ਼ੋਅ ਵੇਖਣ ਯੋਗ ਹੋਏਗਾ ਟਿਕਟ ਮਾਸਟਰ ਡਾਟ ਸੀਏ ਤੇ ਜਾ ਕੇ www.ticketmaster.ca ਤੇ ਜਾ ਕੇ ਟਿਕਟਾਂ ਆਪਣੀਆਂ ਤੁਸੀਂ ਰਾਖਵੀਆਂ ਕਰ ਲਓ ਅਗਲੇ ਕਾਲਰ ਨੂੰ ਲੈ ਲਓ ਜੀ
1: ਹਾਂਜੀ 0080 ਹਾਂਜੀ ਸਤਿ ਸ਼੍ਰੀ ਅਕਾਲ
2: ਬਿਲਕੁਲ ਆਉਂਦੇ ਹਾਂ ਬੜਾ ਪਿਆਰਾ ਗੀਤ ਆ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਸ਼ਾਮਿਲ ਕਰਾਂਗੇ ਅਸੀਂ ਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
1: ਜੀ
2: ਦਲਵੀਰ ਹੋਰਾਂ ਦਾ ਫੋਨ ਆਇਆ ਦੁਬਾਰਾ ਉਹ ਕਹਿੰਦੇ ਯਾਰ ਮੈਂ ਹਰਭਜਨ ਮਾਨ ਦਾ ਗੀਤ ਰਿਕੁਐਸਟ ਕੀਤੀ ਸੀ ਅਸੀਂ ਪਲੇ ਕੀਤਾ ਭਾਈ
1: ਹਾਂਜੀ
2: ਆਸੇ ਪਾਸੇ ਹੋ ਗਿਆ ਹੋ ਗਿਆ ਦਲਵੀਰ ਸਿੱਧੂ
1: ਆਪਾਂ ਕੀਤਾ ਸੀ 4-5-7 ਕਿਤੇ ਕੀਤਾ ਸੀਗਾ ਉਹ ਪਲੇ
2: ਕੋਈ ਨਹੀਂ ਇੱਕ ਹੋਰ ਸੁਣਾ ਦਿੰਦੇ ਹਾਂ ਦਲਵੀਰ ਆਪਾਂ ਹਰਭਜਨ ਦਾ ਕੋਈ ਡਿਊਟ ਮੂਵੀ ਤੇ ਲੈ ਲਈਏ ਕੋਈ ਗੀਤ ਵਧੀਆ ਹੈ ਨਾ
1: ਡਿਊਟ ਸੌਂਗ
2: ਗੱਲਾਂ ਗੋਰੀਆਂ ਲਾ ਦਈਏ
1: ਗੱਲਾਂ ਗੋਰੀਆਂ
2: ਲਾ ਦਿਓ ਗੱਲਾਂ ਗੋਰੀਆਂ ਲਾ ਦਿਓ ਇਹ ਵੀ ਸੋਹਣਾ ਕੀਤਾ ਲਓ ਬਈ ਦਲਵੀਰ ਜੀ ਟੋਕਨ ਕੋਈ ਮਰਜ਼ੀ ਲਾ ਦਿਓ ਚਲੋ ਠੀਕ ਆ

0: ਗੱਲਾਂ ਗੌਰੀਆਂ ਦੇ ਵਿੱਚ ਟੋਏ ਹੈ ਜੀ, ਮਰ ਗਏ ਨਹੀਂ ਹੋਏ ਹੋਏ, ਬੜਾ ਪੁਰਾਣਾ ਗੀਤ ਹੈ ਪਰ ਹੈ ਚੱਲਿਆ ਬਹੁਤ ਸੀ ਇਹ ਵੀ ਗੀਤ ਨਾ, ਪ੍ਰਣਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ। ਅੱਛਾ, ਇੰਗਲਿਸ਼ ਕਹਿੰਦੇ ਆਪਣੇ ਡਿੰਪਲਸ ਹੈ ਨਾ,
1: ਡਿੰਪਲਸ ਹਾਂਜੀ,
0: ਪਰ ਕਈ ਬੰਦੇ ਤਾਂ ਹੈਗੀਆਂ ਪੈਂਦੀਆਂ ਹੁੰਦੀਆਂ ਡਿੰਪਲਸ, ਸੋਹਣੇ ਲੱਗਦੇ ਆ। ਜਿਵੇਂ ਆਪਣੀ ਐਕਟਰੈਸ ਨੀ ਬਿਊਟੀਫੁਲ, ਹੁਣ ਤਾਂ ਪੰਜਾਬ ਦੀ ਟੀਮ ਵੀ ਓਨ ਕਰਦੀ ਕ੍ਰਿਕਟ ਨੂੰ,
1: ਹਾਂਜੀ,
0: ਪ੍ਰੀਤੀ ਜੈਂਟਾ,
1: ਹਾਂਜੀ,
0: ਉਹਦੇ ਡਿੰਪਲ ਬਹੁਤ ਸੋਹਣੀਆਂ ਪੈਂਦੇ, ਗੁੱਡ ਟੋਏ ਬਹੁਤ ਸੋਹਣੇ ਪੈਂਦੇ ਗੱਲਾਂ,
1: ਹਾਂਜੀ।
0: ਹੋਰ ਵੀ ਕਈ ਹੋਏ ਹੁਣ ਹੋ ਸਕਦੀ, ਕੋਈ ਮੈਨੂੰ ਕੋਈ ਨਹੀਂ ਨੋਟਿਸ ਕੀਤਾ, ਉਹਨੂੰ ਯਾਦ ਨੋਟਿਸ ਕੀਤਾ,
1: ਹਾਂਜੀ।
0: ਬੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਕੋਮਲ ਟ੍ਰੈਵਲ, ਹਾਂਜੀ, ਆਲਿੰਗ ਟ੍ਰੈਵਲ ਉਹਨਾਂ ਦਾ ਨਾਮ ਥੇ ਨਹੀਂ, ਕੋਮਲ ਹੋਰਾਂ ਨੂੰ ਕਾਲ ਕਰ ਲਓ, ਉਹਨਾਂ ਨੇ ਸਪੈਸ਼ਲ ਲਾਏ ਨੇ ਟੋਰਾਂਟੋ ਤੋਂ ਦਿੱਲੀ ਅਕਤੂਬਰ ਨਵੰਬਰ ਵਿੱਚ ਜਾਣਾ, $1490 ਦੀ ਟਿਕਟ ਆ, ਦੋ ਪੀਸ ਨਾਲ ਲਿਜਾ ਸਕਦੇ ਹੋ, ਦੋ ਟੈਚੀ ਬਿਕਾਂ ਦਾ ਭਾਵ। ਟੋਰਾਂਟੋ ਟੂ ਦਿੱਲੀ ਵਨ ਵੇ ਹੈਗੀ ਆ, ਦੋ ਪੀਸਿਸ ਨਾਲ 1150। ਟੋਰਾਂਟੋ ਟੂ ਬੋਂਬੇ, ਹਾਂਜੀ, ਮੁੰਬਈ ਕਹਿੰਦੇ ਲੋਕ ਅਜੇ ਵੀ ਹੈ ਨਾ, 9 ਵਜੇ ਨੂੰ ਮਾਰੀ ਚੇਂਜ ਕਰੀ ਜਾਓ,
1: ਹਾਂਜੀ,
0: ਅਕਤੂਬਰ ਨਵੰਬਰ ਦੇ ਵਿੱਚ 1550। ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਹੈਗੀ ਆ ਜੀ, ਅਕਤੂਬਰ ਵਿੱਚ ਜਾਣਾ, ਨਵੰਬਰ ਵਿੱਚ ਜਾਣਾ ਤੁਸੀਂ, ਦੋ ਪੀਸ ਨਾਲ $1380
1: ਜੀ।
0: ਅਤੇ ਇਸ ਤਰ੍ਹਾਂ ਹੋ, ਇਹਨਾਂ ਨੇ ਫਸਟ ਕਲਾਸ ਲਗਾਈ ਆ ਟੋਰਾਂਟੋ ਟੂ ਅੰਮ੍ਰਿਤਸਰ ਦੀ, ਬਿਜਨਸ ਕਲਾਸ ਜੇ ਤੁਸੀਂ ਲਿਜਾਣੀ ਹੈਗੀ ਆ, $4,950
1: ਜੀ।
0: ਅਤੇ ਕੋਮਲ ਦਾ ਨੰਬਰ ਭਾਈ ਨੋਟ ਕਰ ਲਓ, 905-239-7711। ਬੈੱਡ ਬਣ ਜਾਂਦਾ ਪੂਰਾ, ਜਿਹੜਾ ਬਿਜਨਸ ਕਲਾਸ ਦੇ ਵਿੱਚ ਜੇ ਟਰੈਵਲ ਕਰੋ ਤਾਂ ਉਹ ਬੈੱਡ ਬਣ ਕੇ ਆਰਾਮ ਨਾਲ ਸੌਂਦੇ ਜਾਓ, ਦੋ ਤਿੰਨ ਪਟਿਆਲਾ ਪੈਗ ਲਾ ਲਓ ਅਤੇ ਆਰਾਮ ਨਾਲ ਸੌਂ ਜਾਓ, ਜਦੋਂ ਉਹਦੇ ਪਤਾ ਲੱਗਦਾ ਇੰਡੀਆ ਹੋ ਜਾਂਦਾ। ਕਈ ਤਾਂ ਇਸ ਤਰ੍ਹਾਂ ਹੀ ਕਰਦੇ ਆ ਫਸਟ ਕਲਾਸ ਵਾਲਿਆਂ ਦਾ
1: ਜੀ।
0: ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਜੀ
1: ਜੀ। ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ, ਮੰਡੇ ਨੂੰ ਛੱਡ ਕੇ, ਅੱਜ ਮੰਡੇ ਆ, ਅੱਜ ਤੁਸੀਂ ਇਹ ਧਿਆਨ ਨਾਲ ਸੁਣ ਲਓ ਤੇ ਕੱਲ ਤੋਂ ਬਾਅਦ ਤੁਸੀਂ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਤੁਸੀਂ ਇਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ 11 ਤੋਂ 6 ਤੱਕ ਅਵੇਲੇਬਲ ਰਹਿਣਗੇ, ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਰਹਿੰਦੇ ਨੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਤੁਹਾਨੂੰ ਕੰਪਲੀਟ ਪੇਅਰ ਆਫ ਗਲਾਸਿਸ $99 ਵਿੱਚ ਦਿੰਦੇ ਨੇ, 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਵਿੱਚ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਸੀਂ ਕਰਵਾਓ, ਮਾਇਓਪੀਆ ਕੰਟਰੋਲ ਲੈਂਜਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਆਪਣਾ ਇਹਨਾਂ ਦਾ ਕਲੀਨਿਕ ਹੈ, 6 ਦਿਨ ਡਾਕਟਰਸ ਅਵੇਲੇਬਲ ਰਹਿੰਦੇ ਨੇ ਤੁਹਾਡੇ ਲਈ। ਅਤੇ ਪਹੁੰਚੋ ਤੁਸੀਂ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ 'ਤੇ। ਨੰਬਰ ਹੈ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। 3631, ਹਾਂਜੀ, ਸਤਿ ਸ਼੍ਰੀ ਅਕਾਲ
2: ਮੰਤਰੀ ਜੀ, ਤੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਮੈਂ ਮੰਡੀ ਜੀ ਮੰਬੋਹਲੋ ਤੋਂ।
0: ਹਾਂ, ਠੀਕ ਹੈ ਠੀਕ ਹੈ ਸਾਹਿਬ, ਕੀ ਹਾਲ ਚਾਲ ਨੇ, ਠੀਕ ਹੋ?
2: ਹਾਂ, ਠੀਕ ਹੈ ਠੀਕ ਹੈ। ਸਿੱਧੂ ਸਾਹਿਬ, ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਬੁੱਕ ਪੜ੍ਹਨ ਦੀ, ਕਿਤਾਬਾਂ ਪੜ੍ਹਨ ਦੀਆਂ,
0: ਹਾਂਜੀ
2: ਜੀ, ਤੇ ਮੈਨੂੰ ਬੜਾ ਸ਼ੌਂਕ ਕਿਤਾਬਾਂ, ਮੈਂ ਇੰਡੀਆ ਨੂੰ ਵੀ ਜਾਂਦਾ, 500 ਨਾਵਲ ਲੈ ਕੇ ਆਉਂਦਾ ਹੁੰਦਾ, ਤੇ ਜਦੋਂ ਕੋਈ ਸ਼ਾਮ ਨੂੰ ਟਾਈਮ ਮਿਲਿਆ ਫਿਰ 2-4 ਪੇਜ ਪੜ੍ਹ ਲੈਣੇ, ਹਨਾ।
1: ਹਾਂਜੀ ਹਾਂਜੀ,
2: ਜੁੜੀ ਹੋਈ ਆ ਨਾਲ ਮੇਰੇ, ਜਦੋਂ ਮੈਂ ਕਾਲਜ ਟਾਈਮ ਸੀਗਾ ਨਾ, ਤੇ ਸਾਡੇ ਕਾਲਜ ਦੇ ਮੂਹਰੇ ਖੋਖਾ ਹੁੰਦਾ ਸੀ, ਉੱਥੇ ਉਹ ਨਾਵਲ ਤੇ ਮੈਗਜ਼ੀਨ ਤੇ ਅਖਬਾਰਾਂ ਵੇਚਦਾ ਹੁੰਦਾ ਸੀਗਾ।
0: ਜੀ ਜੀ ਜੀ ਜੀ,
1: ਹਾਂਜੀ,
2: ਤੇ ਉਹ ਨਾਵਲ, ਹਾਂਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ,
2: ਹਾਂਜੀ, ਉਹ ਨਾਵਲ ਕਿਰਾਏ ਤੇ ਦਿੰਦਾ ਹੁੰਦਾ ਸੀਗਾ ਤੇ 25 ਪੈਸੇ ਲੈਂਦਾ ਹੁੰਦਾ ਸੀਗਾ ਉਹ 24 ਘੰਟਿਆਂ ਦੇ।
1: ਅੱਛਾ,
2: ਮੈਂ ਕੀ ਕਰਨਾ, ਤੂੰ 25 ਪੈਸੇ ਦੇ ਕੇ ਨਾਵਲ ਕਿਰਾਏ ਦੇ ਲੈਣਾ, 24 ਘੰਟਿਆਂ ਦੇ ਵਿੱਚ ਵਿੱਚ ਪੜ੍ਹ ਕੇ ਫਿਰ ਵਾਪਸ ਦੇ ਕੇ ਫਿਰ ਦੂਸਰਾ ਨਾਵਲ ਲੈ ਜਾਣਾ ਉਹ ਤੋਂ। ਤੇ ਮੈਂ ਨਾ ਜੇ ਖੁਦ ਗਰਮੀਆਂ ਹੋਣੀਆਂ, ਅੰਬ ਥੱਲੇ ਖੇਸੀ ਵਿਛਾ ਲੈਣੀ ਤੇ ਪੜ੍ਹੀ ਜਾਣਾ, ਤੇ ਲੋਕਾਂ ਨੇ ਘਰ ਜਾ ਕਹਿਣਾ ਮੁੰਡਾ ਬੜਾ ਪੜਾਕੂ ਆ, ਪਰ ਘਰਦੇ ਪੜ੍ਹੇ ਨੀ ਸੀ, ਉਹਨਾਂ ਨੂੰ ਪਤਾ ਨੀ ਸੀ ਨਾਵਲ ਪੜ੍ਹ ਰਿਹਾ ਮੁੰਡਾ, ਕਾਲਜ ਕਿਤਾਬ ਪੜ੍ਹ ਰਿਹਾ ਕੋਈ,
0: ਆਪਣੇ ਚਸਕੇ ਲੈ ਰਹੇ ਨਾਵਲ ਦੇ ਪੂਰੇ ਹੈ।
2: ਹਾਂਜੀ
0: ਹਾਂਜੀ, ਮੈਂ ਤੁਹਾਡੀ ਬੁੱਕ ਪੜ੍ਹੀ ਆ, ਸਾਂਭ ਕੇ ਰੱਖੀ ਆ, ਜਿਹੜੀ ਦਿੱਤੀ ਸੀ ਉਸ, ਮੇਰੇ ਕੋਲ ਸਾਂਭ ਕੇ ਰੱਖੀ ਪਈ ਆ ਉੱਪਰ, ਹਾਂਜੀ,
2: ਆਪਣੇ ਮਨਪ੍ਰੀਤ ਨੂੰ ਵੀ ਦੇ ਦੇਣੀ,
0: ਹਾਂ ਇਹਨਾਂ ਨੂੰ ਵੀ ਦਿੱਤੀ ਹੈ ਪੜ੍ਹਾਈ ਆ, ਹਾਂਜੀ ਮੈਂ, ਇਹਨਾਂ ਕੋਲ ਵੀ ਹੈਗੀ ਆ।
2: ਚਲੋ ਠੀਕ ਹੈ, ਮੈਂ ਕਿਹਾ ਤੁਹਾਡਾ ਸਾਂਝੀ ਕਰਾਂ ਪੁਰਾਣੀਆਂ ਗੱਲਾਂ, ਅੱਜ ਕੱਲ ਲੋਕੀ ਸੁਣ ਕੇ ਕਹਿਣਗੇ 25 ਪੈਸੇ ਦਾ ਨਾਵਲ ਕਿਰਾਏ ਤੇ ਮਿਲ ਜਾਂਦੇ ਅੱਜ ਕੱਲ ਤਾਂ, ਹੁਣ ਚਲੋ
0: ਯੁੱਗ ਦਾ ਫਰਕ ਹੈਗਾ ਨਾ
1: ਜੀ।
0: ਮਿਹਰਬਾਨੀ, ਥੈਂਕ ਯੂ। ਅੱਛਾ, ਗੀਤ ਲਾਉਣ ਲੱਗੇ ਹਾਂ ਆਪਾਂ ਨਾ,
1: ਹਾਂਜੀ।
0: ਮੈਂ ਇਹ ਸਮਝਦਾ ਜਿਹੜਾ ਜਿਹਦੇ ਤੁਸੀਂ ਧਾਰਮਿਕ ਤੌਰ ਤੇ ਦੇਖੋਗੇ, ਹਰ ਧਰਮ ਜਿਹੜਾ ਕ੍ਰਿਸਚੀਅਨ ਕਹਿ ਲਓ ਜਾਂ ਕੋਈ ਧਰਮ, ਉਹ ਕਹਿੰਦੇ ਨੇ ਸਵਰਗ ਨਰਕ ਹੈਗਾ,
1: ਹਾਂਜੀ।
0: ਪਰ ਜਿਹੜੇ ਕਮਿਊਨਿਸਟ ਲੋਕ ਨੇ ਉਹ ਤਾਂ ਮੰਨਦੇ ਨੀ ਇਹ ਚੀਜ਼ ਨੂੰ, ਗੋਰੇ ਵੀ ਨੀ ਮੰਨਦੇ ਬਹੁਤੇ,
1: ਬਿਲਕੁਲ ਹਾਂਜੀ।
0: ਉਹ ਕਹਿੰਦੇ ਐਸੀ ਦੁਨੀਆਂ ਦੇ ਉੱਤੇ ਸਭ ਕੁਛ ਹੈਗਾ, ਸਵਰਗ ਨਰਕ ਇੱਥੇ ਆ, ਚੰਗਾ ਤੁਸੀਂ ਵਧੀਆ ਜੀਵਨ ਬਤੀਤ ਕਰਦੇ ਹੋ,
1: ਹਾਂਜੀ,
0: ਹੈ ਨਾ, ਤੇ ਇਸ ਵਨ ਲਾਈਫ ਟੂ ਲਿਵ। ਪਰ ਜਿਹੜਾ ਗੀਤ ਆ ਦੁਰਗਾ ਨੀਲਾ ਦਾ, ਹੈ ਨਾ, ਉਹਦੇ ਵਿੱਚ ਲਿਖਿਆ ਆ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ, ਉਹ ਤਾਂ ਗੱਲ ਠੀਕ ਆ। ਪਰ ਕਹਿੰਦੇ ਰਹੇਗੇ ਇੱਕ ਪਾਸੇ ਸਵਰਗ ਆ, ਉੱਥੇ ਤੁਹਾਨੂੰ ਹੂਰਾਂ ਮਿਲਣਗੀਆਂ, ਹੈਂਜੀ, ਇੱਕ ਪਾਸੇ ਕੜਾਹਾ ਤੇਲ ਦਾ ਹੋਊ ਤੇ ਉਹ ਰਾਖਸ ਤੁਹਾਨੂੰ ਉਹ ਤੇਲ ਸੁੱਟਣਗੇ। ਕਿਹੜੇ ਦੁਨੀਆਂ, ਮੈਨੂੰ ਤਾਂ ਇਹ ਚੀਜ਼ਾਂ ਦਾ ਬਾਰੇ ਨਹੀਂ ਗਿਆਨ ਨਹੀਂ ਬਹੁਤਾ, ਪਰ ਬਹੁਤ ਲੋਕ ਸੋਚਦੇ ਇਸ ਤਰ੍ਹਾਂ, ਪਰ ਬਹੁਤੇ ਲੋਕ ਸੋਚਦੇ ਨਹੀਂ ਯਾਰ, ਐਵਰੀਥਿੰਗ ਇਜ਼ ਇੱਥੇ ਜੋ ਕੁਛ ਹੈਗਾ। ਅਤੇ ਆਪਾਂ ਤੋਂ ਹੱਥ ਪੁੱਛ ਲੈਂਦੇ ਹਾਂ, ਤੁਸੀਂ ਕਿਵੇਂ ਕੋਈ ਕਿੰਨਾ ਕੁ ਬਿਲੀਵ ਕਰਦੇ ਹੋ ਬਈ ਬਈ ਹਾਂ ਬਈ ਸਵਰਗ ਨਰਕ ਤਾਂ ਹੈਗਾ ਹੀ ਆ, ਹੈ ਨਾ, ਰਾਈਟ, ਅਤੇ ਬਈ ਹੈਗਾ ਇੱਕ ਪਾਸੇ ਉੱਤੇ ਉੱਤੇ ਜਦੋਂ ਜਵੰਦਾ ਜਾਂਦਾ ਹੋਊਗਾ, ਅਤੇ ਕਈ ਬੰਦੇ ਤਾਂ ਕਹਿੰਦੇ ਤੁਹਾਨੂੰ ਉੱਥੇ ਜਾ ਕੇ ਹੋਰਾਂ ਮਿਲਣਗੀਆਂ, ਇਹ ਨਹੀਂ ਪਤਾ ਹੁਣ ਕਿ ਉਹ ਦੋ ਦਰਵਾਜ਼ੇ ਕਿੱਧਰ ਨੂੰ ਹੋਣਗੇ, ਇੱਧਰ ਨੂੰ ਹੋ ਗਏ, ਇੱਧਰ ਹੋਣਗੇ। ਅਤੇ ਆਪਾਂ ਵੈਸੇ ਅਸਮਾਨ ਵੱਲ ਨੂੰ ਝਾਕ ਕੇ ਕਹਿੰਦੇ ਰੱਬ ਉੱਪਰ ਹੋਊਗਾ ਨਾ,
1: ਹਾਂਜੀ,
0: ਵੈਸੇ ਤਾਂ ਪ੍ਰੋਡਿਕਸ਼ਨ ਆ ਨਾ ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਚਲੋ ਤੁਹਾਨੂੰ ਗੀਤ ਸੁਣਾਉਣੇ ਆ। ਵੈਸੇ ਗੀਤ 'ਚ ਇਹੀ ਕਿਹਾ ਗਿਆ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ,
1: ਜੋ ਤੁਹਾਡੇ ਇੱਥੇ ਕੀਤੇ ਹੋਏ ਕਰਮ ਨੇ ਵੀ ਉਹਨਾਂ ਦਾ ਹੀ ਫਲ ਮਿਲਣਾ ਤੁਹਾਨੂੰ,
0: ਉਹਦਾ ਫਲ ਮਿਲਣਾ ਤੁਹਾਨੂੰ,
1: ਬਿਲਕੁਲ।
0: ਪਰ ਮੈਂ ਸਮਝਦਾ ਕਿ ਇੱਥੇ ਹੀ ਜੇ ਤੁਸੀਂ ਚੰਗੇ ਕੰਮ ਕਰਦੇ ਹੋ, ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਹੋ, ਕਿਸੇ ਨੂੰ ਜੀ ਕਹਿ ਕੇ ਬੁਲਾਓ, ਤੁਹਾਨੂੰ ਅਗਲਾ ਵੀ ਜੀ ਕਹਿ ਕੇ ਬੁਲਾਓ, ਜ਼ਿੰਦਗੀ ਵੈਸੇ ਵਧੀਆ ਬਣ ਜਾਂਦੀ ਆ,
1: ਬਿਲਕੁਲ, ਸਵਰਗ ਨਰਕ ਇੱਥੇ ਹੀ ਫਿਰ ਹੋ ਜਾਂਦਾ। ਚਲੋ ਐਨੀਵੇਜ਼, ਦੁਰਗਾ ਰੰਗੀਲਾ ਜੀ ਦੀ ਆਵਾਜ਼ 'ਚ ਨੈਕਸਟ ਗਾਣਾ ਇੰਜੋਏ ਕਰੋ, ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ ਹੋਏ ਹੋ। ਅਗਲੇ ਕਾਲਰ ਨੂੰ ਲਈਏ 8777 ਜੀ ਆਨੋ ਜੀ।
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਜਦ ਤੱਕ ਗੀਤ ਹੀ ਚੇਂਜ ਕਰ ਦਈਏ ਪਰਮੈਸ਼ ਕੀ, ਅਸੀਂ ਅਮਲਾ ਦੀ ਗੱਲ ਕੀਤੀ ਸੀ ਤੇ ਇਹ ਵੀ ਦੁਰਗਰ ਗਿੱਲ ਦਾ ਗੀਤ
2: ਹੈ, ਸੇਮ ਹੀ ਟਾਈਟਲ ਸੇਮ ਹੀ ਹੈ ਹਨਾ, ਮੇਰੇ ਖਿਆਲ ਚ ਗਾਣਾ ਦੂਸਰਾ ਲੱਗ ਗਿਆ।
0: 8777 ਜੀ ਆਨੋ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ।
0: ਅੱਛਾ ਤੁਸੀਂ ਦੱਸੋ ਵੀ ਸਵਰਗ ਨਰਕ ਹੈਗੇ ਕਿ ਨਹੀਂ ਹੈਗੇ?
1: ਹਾਂਜੀ ਹੈ,
0: ਸਵਰਗ ਨਰਕ ਹੈਗੇ ਆ ਕਿ ਮੰਨਦੇ ਹੋ ਵੀ ਸਵਰਗ
1: ਨੂਰਾ ਵੀ ਹੈਗੀਆਂ ਹੁੰਰਾ ਵੀ ਹੈਗੀਆਂ, ਮੈਂ ਗਿਆ ਸੀ ਲੜਾਈ ਹੋ ਗਈ ਉੱਥੇ ਜੀ।
0: ਅੱਛਾ ਲੜਾਈ ਹੋ ਗਈ ਸੀ? ਅੱਛਾ
1: ਤੇ ਉਹਨੇ ਵੀ ਪੱਤਰ ਵੜਾ ਕਿੰਦਾ ਵੀ ਇਹਨੂੰ ਇਵੇਂ ਜੇਟਲੀ ਫੇਰ ਵਾਪਸ
0: ਛੱਡਿਆ ਆ। ਆ ਸਿਆਲੀ ਗਾ। ਹਾਂਜੀ ਕੀ ਸੁਣਾਈਏ ਤੁਹਾਨੂੰ ਫਿਰ ਅੱਜ ਪ੍ਰੋਗਰਾਮ ਦੇ ਵਿੱਚ?
1: ਅੱਜ ਵਧੀਆ ਜਿਹਾ ਸੁਣਾ ਦਿਓ, ਕਿੰਨਾ ਗੀਤ ਉਹਦਾ ਆਪਣਾ ਕੁਆਲੀ ਲਾਉਂ ਹੈ ਦੀਦੀ, ਆਪਣਾ ਪਾਕਿਸਤਾਨ ਦੇ ਆਪਣਾ ਨੁਸਰਤ ਫਤਿਹ ਅਲੀ ਖਾਨ ਦੀ। ਉਹ
0: ਕਿਹੜੀ ਸੁਣਨੇ ਚਾਹੁੰਦੇ ਹੋ?
1: ਆ ਜਿਹੜੀ ਹੁਣੇ ਬੋਲਣ ਦੇ ਸੀ ਤੁਸੀਂ,
2: ਉੱਥੇ ਅਮਲਾ ਦੇ ਹੁਣੇ ਦੇ ਵੇੜੇ
0: ਉਹਨਾਂ ਨੇ ਵੀ ਗਾਇਆ ਮੈਂ ਖਲਾ ਹੈਗਾ।
2: ਹਾਂਜੀ ਹਾਂਜੀ ਉਹ ਤਾਂ ਬਹੁਤ ਲੰਬੀ ਸੋਹਣੀ ਕਵਾਲੀ,
0: ਕੋਈ ਨਹੀਂ ਥੋੜੀ ਲਾ ਦਿਆਂਗੇ ਆਪਾਂ
1: ਥੋੜੀ ਦੀ ਨਾ ਸ਼ਾਰਟਕਟ ਸੀ ਥੋੜੀ।
2: ਠੀਕ ਹੈ
0: ਹਾਂਜੀ ਬਿਲਕੁਲ ਲਾਉਣੇ ਆ। ਅੱਛਾ ਮੈਂ ਨਾ ਜਾਣ ਕਰਦੇ ਆ ਟੱਟ ਟਰਾਂਸ ਫਰਾਈਟ ਵਾਲਿਆਂ ਨੂੰ ਇਸ ਡਰਾਈਵਰ ਚਾਹੀਦੇ ਨੇ, USA ਤੇ ਜਾਣਾ ਹੈਗਾ ਮੰਡੇ ਟੂ ਫਰਾਈਡੇ ਕੰਮ ਆ, ਵੀਕਐਂਡ ਤੇ ਆਪਦੀ ਫੁੱਲੀ ਮਾਰੋ ਪੂਰੀ ਹੈ ਤੇ 2 ਸਾਲ ਦਾ ਉਹ ਕਹਿੰਦੇ ਵੈਰੀਫਾਈ ਐਕਸਪੀਰੀਅੰਸ ਚਾਹੀਦਾ, 23 ਸਾਲ ਦੀ ਤੁਹਾਡੀ ਆਜੂ ਹੋਣੀ ਚਾਹੀਦੀ ਆ, ਉਮਰ ਹੋਣੀ ਚਾਹੀਦੀ ਆ ਅਤੇ ਕਲੀਨ ਡਰਾਈਵਿੰਗ ਰੈਕਡ ਹੋਵੇ ਤਾਂ ਕਾਲ ਕਰ ਲਓ। ਨੰਬਰ ਸੁੱਕੀ ਢੱਟ ਦੇ ਦੀ ਹੈ 416-666-9520। ਉਹ ਭਾਅ ਜੀ ਕਹਿੰਦੇ ਮੈਨੂੰ ਤਾਂ ਧਰਮਰਾਜ ਨੇ ਵਾਪਸ ਭੇਜ ਤਾ, ਜਿੱਥੇ ਤੂੰ ਉੱਥੇ ਚਲੇ ਜਾ ਵਾਪਸ ਹੈ। ਅੱਛਾ ਕਹਿੰਦੇ ਨੇ ਅਕਸਰ ਹੀ ਆਪਾਂ ਕਹਿੰਦੇ ਨਾ ਬਈ ਨਾ ਜਦੋਂ ਬੰਦਾ ਇਸ ਦੁਨੀਆਂ ਚਲੇ ਜਾਂਦਾ
2: ਹਾਂਜੀ
0: ਚੰਗੇ ਕੰਮ ਕੀਤੇ ਹੋਣਗੇ ਸਵਰਗ ਜਾਓਗੇ ਨਰਕ ਜਾਓਗੇ ਹੈ ਨਾ, ਪੇਪਰ ਦੇਖਿਆ ਕਿਸੇ ਨੇ ਨਹੀਂ ਹੈਗਾ ਹੈ ਨਾ।
2: ਬਿਲਕੁਲ ਸਹੀ ਗੱਲ ਹੈ।
0: ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵੀ ਭਾਈ, ਤੁਸੀਂ ਬਿਲੀਵ ਕਰਦੇ ਹੋ ਇਹਦੇ ਵਿੱਚ, ਯਕੀਨ ਕਰਦੇ ਹੋ ਤੁਹਾਡੇ ਨਾਲ ਸਾਂਝ ਪਾ ਲਓ, ਨਹੀਂ ਕਹਿੰਦੇ ਤਾਂ ਕੋਈ ਪਾਲਿੰਗ ਪ੍ਰੋਬਲਮ ਨਹੀਂ। ਪੰਜਾਬੀ ਬਾਏ ਨੇਚਰ ਦੀ ਮੈਂ ਜਾਣਕਾਰੀ ਦੇ ਦਿਆਂ ਤੁਹਾਨੂੰ ਅਤੇ ਉਹਨਾਂ ਨੇ ਬਹੁਤ ਸਾਰੇ ਸਪੈਸ਼ਲ ਲਗਾਏ ਹੋਏ ਨੇ ਅਤੇ ਤੁਸੀਂ ਜਾਓ। ਇੱਕ ਉਹਨਾਂ ਦੀ ਬ੍ਰਾਂਚ ਹੈਗੀ ਆ 58 ਕੁਆਰੀ ਐਜ ਡਰਾਈਵ। ਜੇਕਰ ਤੁਸੀਂ ਘਰ ਵਿੱਚ ਕੋਈ ਵੀ ਤੁਹਾਡੇ ਫੰਕਸ਼ਨ ਆਉਂਦੇ ਆ, ਖੁਸ਼ੀ ਦਾ ਕੋਈ ਬੱਚੇ ਦਾ ਬਰਥਡੇ ਮਨਾਉਣਾ ਹੈਗਾ, ਅਖੰਡ ਪਾਠ ਕਰਾਉਣਾ ਹੈਗਾ ਅਤੇ ਇਹ ਕੇਟਰਿੰਗ ਕਰਦੇ ਨੇ ਬੜੇ ਅੱਛੀ ਅਤੇ ਹੋਰ ਵੀ ਕੋਈ ਫੰਕਸ਼ਨ ਅਤੇ ਤੁਹਾਡੇ ਵਿਆਹ ਸ਼ਾਦੀ 'ਚ ਤਾਂ ਆਮ ਹੀ ਉਹਨਾਂ ਦੇ ਇੱਕ ਦੋ ਪ੍ਰੋਗਰਾਮ 'ਚ ਤਾਂ ਹੁੰਦੀ ਵੀ ਇਹਨਾਂ ਦੀ ਕੇਟਰਿੰਗ
2: ਜੀ।
0: ਨੰਬਰ ਹੈ 905-793-5300-905-793-5300। ਇਹ ਹੈਗਾ ਨੇ ਬੁਬੇੜ ਅਤੇ ਹਾਈਵੇ 10 'ਤੇ, ਇੱਕ ਪਾਸੇ ਫਟੀਨੋ ਆ ਦੂਜੇ ਪਾਸੇ ਬਾਲ ਮਾੜਾ ਬੱਚਾ ਵਾਲੇ ਨੇ, ਬੈਠ ਕੇ ਡਾਇਨਿੰਗ ਵੀ ਕਰ ਸਕਦੇ ਹੋ। ਪੰਜਾਬੀ ਬਾਏ ਨੇਚਰ ਰੇਡੀਓ ਪ੍ਰੋਗਰਾਮ ਬੇਸ ਪਰਦੇਸ ਆਉਣ ਦਿਓ ਪ੍ਰੋਗਰਾਮ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਥਾਲੀ ਫਰਸਡੇ ਯਮੀ ਹਾਕਾ ਥਾਲੀ ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 9057948111 ਸਿੰਪਲੀ ਡਿਲੀਸ਼ੀਅਸ

0: ਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
2: Solution to promote your business. Desh Pradesh Prime Time Radio and TV. Tohade Angsang 24 Ghante Satto Din. Hun tak Desh Pradesh Prime Time Radio hazara hi business di grand opening live on location nal karwa chukya hai. Te karwa rya hai. Impossible is nothing. Tusi bhi apne business vich vadha karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551
1: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੇ ਅਗਲੇ ਕਾਲਰ ਨੂੰ ਲਈ ਆਪਾਂ ਏਅਰ ਦੇ ਉੱਤੇ
3: ਹਾਂਜੀ 0577 ਹਾਂਜੀ ਸਤਿ ਸ਼੍ਰੀ ਅਕਾਲ
4: ਜੀ ਮੈਂ ਸਦੀਕ ਬਾਤ ਕਰ ਰਹਾ ਹਾਂ
3: ਜੀ ਹਾਂਜੀ ਹਾਂਜੀ ਆਲ ਡੈਟ ਸੋਲੂਸ਼ਨ ਤੋਂ ਸਦੀਕ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਜੇ ਤੁਹਾਡੇ ਤੇ ਵੀ ਕੋਈ ਕਰਜ਼ਾ ਚੜਿਆ ਹੋਇਆ ਤੁਹਾਨੂੰ ਕੋਈ ਤੁਸੀਂ ਆਪਣੇ ਕ੍ਰੈਡਿਟ ਕਾਰਡ ਹੀ ਭਰੀ ਬੈਠੇ ਹੋ ਪੇ ਆਫ ਨਹੀਂ ਹੋ ਰਹੀ ਤਾਂ ਤੁਹਾਡੀ ਪੂਰੀ ਹੈਲਪ ਕਰਨਗੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਹੰਮਦ ਸਿੱਦਕੀ ਜੀ ਦੇ ਨਾਲ ਹਾਂਜੀ ਸਰ ਆਪਣਾ ਮੈਸੇਜ ਦਿਓ ਪਲੀਜ਼
4: ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਹੈਗੇ ਨੇ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਨੰਬਰ ਹੈ ਸਾਡਾ 416-671-0577 ਤੇ ਕਾਲ ਕਰ ਸਕਦੇ ਹੋ ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ ਸੀਆਰਏ ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ ਜੀਐਸਟੀ ਆਊਟਸਟੈਂਡਿੰਗ ਹੈ ਪੇਰੋਲ ਆਊਟਸਟੈਂਡਿੰਗ ਹੈ ਪ੍ਰੀ ਸਬਸਿਡੀ ਆਊਟਸਟੈਂਡਿੰਗ ਹੈ ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਅਸੀਂ ਤੁਹਾਡੀ ਵਿੱਚ ਹੈਲਪ ਕਰਦੇ ਹਾਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਕਲੇਮ ਦਿਲਵਾਈਏ ਔਰ ਬਾਕੀ ਛੋਟੀ ਛੋਟੀ ਕਿਸਤਾਂ ਵਿੱਚ ਬਗੈਰ ਇੰਟਰਸਟ ਦੇ ਜੋ ਕਰਜ਼ਾ ਉਹ ਮੰਥਲੀ ਪੇਮੈਂਟ ਦਾ ਈਜ਼ਲੀ ਅਫੋਰਡ ਕਰ ਸਕਣ ਉਹ ਪੇ ਕਰਨ ਔਰ ਅਗਰ ਤੁਹਾਡਾ ਜੇ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਔਰ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਔਰ ਜੋ ਅਗਰ ਕ੍ਰੈਡਿਟ ਖਰਾਬ ਹੁੰਦਾ ਤੇ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕੇਗਾ ਅਸੀਂ ਤੁਹਾਡੀ ਪੂਰੀ ਪੂਰੀ ਵਿੱਚ ਹੈਲਪ ਕਰਾਂਗੇ ਨੰਬਰ 416-671-0577 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤਾਂ ਸਕਾਬਰੋ ਦੇ ਵਿੱਚ ਹੈ ਮਾਰਹਮ ਐਲਜ਼ਵਰ ਦੇ ਕੋਲ ਤਗੋ ਦੇ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਵੈਲ ਦੇ ਕੋਲ ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਪਟੀ ਬੁਵੇਟ ਦੇ ਕੋਲ ਮੇਰੀ ਡਾਇਰੈਕਟ ਲਾਈਨ ਹੈਗੀ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ
1: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਰੇਡੀਓ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮੋਰਗੇਜ ਕਿੰਗ ਦੇ ਪਰਮਜੀਤ ਹੋਰੀ ਕਹਿੰਦੇ ਕੋਈ ਵੀ ਅੜੀ ਝੜੀ ਮੋਰਗੇਜ ਹੈਗੀ ਆ ਜਾਂ ਕੈਸ਼ ਚਾਹੀਦਾ 50,000 ਬਾਹਲੇ ਪੇਪਰਾਂ ਦੀ ਲੋੜ ਨਹੀਂ ਹੈਗੀ ਅਤੇ ਉਹ ਕਹਿੰਦੇ ਕਿ ਮੋਰਗੇਜ ਕਰਵਾ ਦਿਆਂਗੇ ਤੁਹਾਡੀ ਕੋਈ ਪ੍ਰੋਬਲਮ ਨਹੀਂ 416-804-2015 ਪਰਮਜੀਤ ਦਾ ਨੰਬਰ ਹੈ 416-804-2015
5: ਬੜੀ ਜਲਦੀ ਅਪਲਾਈਸ ਜੰਕ 'ਤੇ ਚੱਲਾਂਗੇ, ਪਰ ਉਸ ਤੋਂ ਪਹਿਲਾਂ ਇੱਕ ਫਰਮਾਇਸ਼ੀ ਗੀਤ ਲੈ ਲਈਏ ਅਤੇ ਫਿਰ ਆਪਾਂ ਮਨਜੀਤ ਹੋਰਾਂ ਨਾਲ ਬੁਲਾਉਂਦੇ ਹਾਂ ਤੁਹਾਨੂੰ ਅਪਲਾਈਂਸ ਜੰਕਸ਼ਨ 'ਤੇ, ਜਿੱਥੇ ਕਿ ਬਹੁਤ ਵੱਡੇ ਵੱਡੇ ਟੀ ਵੀ ਐੱਲ ਜੀ ਦੇ ਟੀ ਵੀ ਪਹੁੰਚੇ ਹੋਏ ਨੇ, ਸੈਮਸੰਗ ਦੇ ਟੀ ਵੀ ਪਹੁੰਚੇ ਹੋਏ ਨੇ, ਪ੍ਰਾਈਸਾਂ ਅੱਗੇ ਜਾ ਕੇ ਦਿਆਂਗੇ ਜੀ।
3: ਬਿਲਕੁਲ ਮਨਮੋਹਨ ਵਾਰਿਸ ਜੀ ਦੇ ਵਾਸਤੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅਗਲੇ ਕਾਲਰ ਨੂੰ ਲਈਏ ਆਪਾਂ।
1: ਹਾਂਜੀ 4241 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਤੁਹਾਡੇ ਨਰਕ ਸਵਰਗ ਦੀ ਗੱਲ ਮੈਂ ਸੁਣਦਾ ਜੀ, ਬੜੀ ਵਧੀਆ ਤੁਸੀਂ ਟੌਪਿਕ ਦਾ। ਕਾਫੀ ਚਿਰ ਤੋਂ ਜ਼ਿੰਦਗੀ ਚ ਇੱਦਾਂ ਚੱਲੀ ਜਾਂਦਾ, ਜਦੋਂ ਦੁਨੀਆ ਬਣੀ ਨਰਕ ਸਵਰਗ ਕਰਕੇ ਲੋਕਾਂ ਨੂੰ ਕਈਆਂ ਨੂੰ ਠੱਗਿਆ ਵੀ ਜਾਂਦਾ, ਕਈ ਬੇਚਾਰੇ ਸਮਝਦੇ ਵੀ ਆ ਸਾਰਾ ਕੁਝ
1: ਜੀ। ਤੁਸੀਂ
2: ਪਾਣੀ ਦੇ ਵਿੱਚ ਲਕੀਰ ਮਾਰੋ ਜੀ, ਕਿਤੇ ਪਾਣੀ ਲਕੀਰ ਮਾਰ ਕੇ ਤੁਸੀਂ ਜੋੜ ਸਕਦੇ ਪਾਣੀ ਨੂੰ ਕਦੇ ਜੀ
0: ਜ਼ਿੰਦਗੀ ਚ?
1: ਬਿਲਕੁਲ ਹਾਂਜੀ।
2: ਤੁਸੀਂ ਹਵਾ ਦੇ ਵਿੱਚ, ਹਵਾ ਦੇ ਵਿੱਚ ਹੱਥ ਮਾਰੋ, ਹਵਾ ਨੂੰ ਤੁਸੀਂ ਜੋੜ ਸਕਦੇ ਕਿਤੇ ਜੀ?
0: ਬਿਲਕੁਲ ਬਿਲਕੁਲ
2: ਸਾਹਿਬ। ਹਮੇਸ਼ਾ ਬੰਦਾ ਕਹਿੰਦੇ ਵੀ ਸਾਹ ਆਉਂਦਾ ਤਾਂ ਠੀਕ ਹੈ ਜੀ, ਜਦੋਂ ਕਈਆਂ ਸਾਇੰਟਿਸਟ ਨੇ ਵੀ ਕੁਛ ਬੰਦਿਆਂ ਤੇ ਤਜਰਬਾ ਕੀਤਾ ਸੀ, ਉਹਨਾਂ ਨੂੰ ਸ਼ੀਸ਼ੇ ਦੇ ਰੂਮ ਵਿੱਚ ਵੀ ਰੱਖਿਆ ਗਿਆ ਹੈ ਨਾ ਜੀ। ਤੇ ਜਦੋਂ ਕਹਿੰਦੇ ਵੀ ਮੌਤ ਆਉਂਦੀ ਆ, ਮੇਰੇ ਖਿਆਲ ਉਹ ਪਤਾ ਨੀ ਕਿੱਦਾਂ ਸ਼ੀਸ਼ਾ ਟੁੱਟ ਜਾਂਦਾ, ਕੀ ਹੁੰਦਾ, ਇਹ ਨਿਕਲ ਜਾਂਦੀ ਵਿੱਚੋਂ ਹੈ ਨਾ ਜੀ।
1: ਬਿਲਕੁਲ ਬਿਲਕੁਲ
2: ਠੀਕ ਹੈ ਜੀ
0: ਜੀ ਜੀ।
2: ਨਰਕ ਸਵਰਗ ਦੀ ਗੱਲ ਤੇ ਇਹ ਹੈ ਵੀ ਜੇ ਤੁਹਾਡਾ ਇੱਥੇ ਤੁਹਾਡਾ ਪਰਿਵਾਰ ਸੁਖੀ ਆ, ਤੁਹਾਡੇ ਮਾਂ ਪਿਓ ਸੁਖੀ ਆ, ਬੱਚੇ ਤੁਹਾਡਾ ਪੂਰਾ ਸਾਥ ਦਿੰਦੇ ਆ, ਸਵਰਗ ਤੇ ਇੱਥੇ ਆ
0: ਜੀ।
1: ਬਿਲਕੁਲ ਬਿਲਕੁਲ ਸਹੀ ਗੱਲ,
0: ਬਿਲਕੁਲ ਠੀਕ।
2: ਮੈਂ ਹੋਰ ਵੀ ਤੁਹਾਡਾ ਨਾ ਸੁਣ ਸਾਹਿਬ, ਕਈ ਵਾਰੀ ਜੀ ਵੀ ਕਹਿੰਦੇ ਜੀ ਉੱਤੇ ਜਾ ਕੇ ਖੜਾ ਜੇ ਸੱਸਾਂ ਨੇ ਫਲਾਨਾ ਸੱਟਣਾ, ਸਰੀਰ ਤਾਂ ਤੁਹਾਡਾ ਇੱਥੇ, ਤੁਸੀਂ ਆਪ ਹੀ ਉੱਥੇ ਜਾ ਕੇ ਜੀ ਫੂਕ ਆਉਂਦੇ ਹੋ ਨਾ ਜੀ, ਜਦ ਦਮ ਦਿੰਦੇ ਜਿੱਦਾਂ ਵੀ ਕੋਈ ਕਰਦਾ
0: ਜੀ ਜੀ ਜੀ ਜੀ ਜੀ।
2: ਜਿਹੜੀ ਰੂਹ ਆ ਉਹ ਹਵਾ ਜੀ, ਕਹਿੰਦੇ ਤਾਂ ਜੀ ਹਵਾ ਨੂੰ ਕਿੱਥੇ ਸਿੱਟੀ ਜਾ ਰਹੀ, ਮੈਨੂੰ ਸਭ ਲੱਗਦਾ ਕਿੱਥੇ ਕੜਾਹੀ ਸਿੱਟਦੇ ਹੋ ਤੁਸੀਂ। ਚਲੋ ਬੰਦਾ ਜੀ ਦੇ ਨਾਲ ਕਿੱਥੇ ਦਰਦ ਹੋਊਗੀ ਕਿਸੇ ਬੰਦੇ ਦੇਖ ਲਈ ਜੀ
0: ਜੀ ਜੀ।
1: ਬਿਲਕੁਲ ਸਹੀ ਗੱਲ ਹੈ।
2: ਜਦੋਂ ਤੁਸੀਂ ਬੰਦੇ ਦਾ ਸਰੀਰ ਉੱਥੇ ਸ਼ਮਸ਼ਾਨ ਘਰ ਡਾ ਕੇ ਲੋਹਿਆ ਜੀ, ਰੂਹ ਤੁਹਾਡੀ ਕਿਤੇ ਚੱਲ ਗਈ ਜੀ ਹੈ ਨਾ ਜੀ, ਗਈ ਕਿੱਥੇ ਜੇ ਨਹੀਂ ਗਏ, ਜੋ ਹਵਾ ਨਿਕਲੀ ਗੱਲ ਨੀ ਬੜੀ, ਮੇਰੇ ਖਿਆਲ ਰੂਹ ਨੂੰ ਭਾਵਾਂ ਪਾਣੀ ਸਿੱਟ ਦਿਓ, ਭਾਵਾਂ ਅੱਗੇ ਸਿੱਟ ਦਿਓ, ਭਾਵਾਂ ਕੜਾਏ ਸਿੱਟੋ, ਮੇਰੇ ਹਿਸਾਬ ਨੀ ਕਦੇ ਦਰਦ ਆਉਂਦਾ ਉੱਥੇ ਰੂਹ ਨੂੰ ਜੀ।
0: ਜੀ ਜੀ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। 0490 ਜੀ,
2: ਬੜੀ
0: ਜਬਰਦਸਤ ਸੀ ਇਹਦੇ ਵਿੱਚ, ਉਹਦੀ ਗੱਲ ਕਰਦੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ, ਬਹੁਤ ਪਿਆਰੀ ਮੂਵੀ ਸੀ। ਰਾਜਕੁਮਾਰ ਸਾਹਿਬ, ਹਾਂਜੀ
3: ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਇਸ ਟਾਈਮ ਕਾਫੀ ਕਸਟਮਰ ਨੇ ਜਿਹੜੇ ਪੁਰਾਣੇ ਕਿਚਨ ਭੰਨ ਕੇ ਨਵੇਂ ਬਣਾ ਰਹੇ ਨੇ, ਤੁਸੀਂ ਨਵੇਂ ਡਿਜ਼ਾਈਨ ਦਾ ਜੇ ਬਿਲਟ ਇਨ ਅਪਲਾਈਸਿਸ ਦਾ ਕਿਚਨ ਡਿਜ਼ਾਈਨ ਕਰ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨ ਏਡ, ਵਨ ਆਫ ਦਾ ਪ੍ਰੀਮੀਅਮ ਅਪਲਾਈਸਿਸ ਦੇ ਬ੍ਰਾਂਡ ਦਾ ਇਹ ਸੈੱਟ ਹੈ ਜਿਹੜਾ ਕਿ ਸਿਰਫ $89.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਆਪਣੇ ਕਿਚਨ ਦੇ ਲਈ ਸਟੈਂਡਰਡ 3 ਪੀਸ ਦਾ ਅਪਲਾਈਸ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਸਟੇਨਲੈਸ ਸਟੀਲ ਕਲਰ ਦਾ 32 ਕਿਊਬਿਕ ਫੀਟ ਦਾ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $4,500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $27.99 ਚ ਫਰਿੱਜ ਸਟੋਵ ਤੇ ਡਿਸ਼ਵਾਸ਼ਰ ਤੁਸੀਂ ਕਿਚਨ ਲਈ ਲਗਾ ਸਕਦੇ ਆ। ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $14.99 ਤੋਂ ਇਸ ਵੀਕ ਅਪਲਾਈਸ ਜੰਕਸ਼ਨ ਤੇ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $8.99 ਚ ਅਪਲਾਈਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905 450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਸਾਹਿਬ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਜੀ ਮਨਪ੍ਰੀਤ
1: ਜੀ। ਬਿਲਕੁਲ, ਤੁਸੀਂ ਆਲ ਲਿੰਕ ਟਰੈਵਲ ਮਿਸਿਸ ਸਾਗਰ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੇ ਏਅਰ ਟਿਕਟਸ ਕਰਾਉਣਾ ਚਾਹੁੰਦੇ ਹੋ ਦੀਵਾਲੀ ਦੇ ਮੌਕੇ ਤੁਸੀਂ ਇੰਡੀਆ ਜਾਣਾ ਹੋਵੇ ਤਾਂ ਤੁਸੀਂ ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰ ਸਕਦੇ ਹੋ। $1,890 ਦੀਆਂ ਟਿਕਟਸ ਹੋਣਗੀਆਂ ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਫਿਰ ਟੋਰੋਂਟੋ ਵਾਪਸੀ। $1,890 ਦੇ ਵਿੱਚ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋ ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ। ਜੇ ਤੁਸੀਂ ਆਪਣਾ ਕਿਤੇ ਹੋਰ ਘੁੰਮਣ ਫਿਰਨ ਜਾਣਾ ਹੋਵੇ, ਤੁਸੀਂ ਮੈਕਸੀਕੋ ਜਾਣਾ ਆ, ਤਾਂ $890 ਦਾ ਤੁਹਾਨੂੰ ਇਹ 3 ਰਾਤਾਂ ਤੇ 4 ਦਿਨ ਦਾ ਪੈਕੇਜ ਬਣਾ ਕੇ ਦਿੰਦੇ ਨੇ ਸੈਪਟੈਂਬਰ ਮਹੀਨੇ ਦੇ ਲਈ। ਆਲ ਲਿੰਕ ਟਰੈਵਲ ਮਿਸਿਸ ਸਾਗਰ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਕਾਫੀ ਲੰਬਾ ਤਜਰਬਾ ਇਹਨਾਂ ਦਾ, 20 ਈਅਰਸ ਦਾ ਐਕਸਪੀਰੀਅੰਸ ਹੈ। ਜੇ ਤੁਸੀਂ ਆਪਣੀ ਵਕੇਸ਼ਨ ਕਿਤੇ ਵੀ ਸਪੈਂਡ ਕਰਨ ਜਾਣਾ ਚਾਹੁੰਦੇ ਹੋ, ਇਹਨਾਂ ਦੇ ਕੋਲੋਂ ਬੈਸਟ ਵਕੇਸ਼ਨ ਪੈਕੇਜਸ ਲੈ ਕੇ ਜਾਓ। ਆਲ ਲਿੰਕ ਟਰੈਵਲ ਮਿਸਿਸ ਸਾਗਰ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸਿਸ ਸਾਗਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਰਿਤੂ ਧਾਲੀਵਾਲ ਜੀ ਦੇ ਨਾਲ।
0: ਜੇਕਰ ਤੁਸੀਂ ਘਰ ਦੇ ਵਿੱਚ ਕਿਚਨ ਕੈਬਨਿਟ ਜਾਂ ਬੇਸਮੈਂਟ ਦੇ ਵਿੱਚ ਬਾਰ ਬਣਾਉਣਾ ਚਾਹੁੰਦੇ ਹੋ ਤਾਂ ਪੀਅਰਸਨ ਕਿਚਨ ਕੈਬਨਿਟ ਦੀ ਰੈਨੋਵੇਸ਼ਨ ਨੂੰ ਯਾਦ ਰੱਖੋ। ਏ ਟੂ ਡੈਡ ਰੈਨੋਵੇਸ਼ਨ ਕਰਦੇ ਨੇ, ਸਾਰੀਆਂ ਵੈਨਿਟੀ ਵਗੈਰਾ ਵਾਸ਼ਰੂਮ ਦੀਆਂ ਚੇਂਜ ਕਰ ਦੇਣਗੇ। ਕਿਚਨ ਕਲੋਜ਼ਟ ਜਾਂ ਫਿਰ ਬੈਡਰੂਮ ਦੇ ਵਿੱਚ ਵੱਡੇ ਕਲੋਜ਼ਟ ਬਣਾਉਣੇ ਨੇ। ਅੱਜ ਕੱਲ੍ਹ ਬਹੁਤ ਵਧੀਆ ਸਟੋਰੇਜ ਵੀ ਉਹਦੇ ਵਿੱਚ ਕਰ ਸਕਦੇ ਹੋ, ਅਤੇ ਕੱਪੜੇ ਲੰਮੇ ਟੰਗਣੇ ਨੇ, ਲੇਡੀਜ਼ ਦੇ ਕਾਫੀ ਕੱਪੜੇ ਹੁੰਦੇ ਨੇ, ਅਤੇ ਇਹਨਾਂ ਨਾਲ ਸੰਪਰਕ ਕਰ ਲਓ। 271 ਗਲਿਡਨ ਰੋਡ 'ਤੇ ਇਹਨਾਂ ਦਾ ਸ਼ੋਰੂਮ ਵੀ ਹੈ, ਫੈਕਟਰੀ ਵੀ ਉੱਥੇ ਨਾਲ ਹੀ ਆ, ਅਤੇ ਕਨੇਡੀ ਅਤੇ ਗਲਿਡਨ ਦੇ ਕੋਲੇ ਨੇ। ਵਧੇਰੇ ਜਾਣਕਾਰੀ ਰਣਜੀਤ ਸਿੰਘ ਆ, ਉਹਨਾਂ ਦਾ ਨੰਬਰ ਨੋਟ ਕਰ ਲਓ 6474004550।
1: ਜੀ,
0: ਅਗਲਾ ਫਰਮਾਇਸ਼ ਕੀਤੇ ਫਰਮਾਇਸ਼ ਮੈਡਮ ਦੀ ਹੈ ਨਾ?
1: ਹਾਂਜੀ ਹਾਂਜੀ,
0: ਉਹਨਾਂ ਨੇ ਆਡੀਅਰ ਲਿਆ ਸੀ ਆਪਾਂ।
1: ਜੀ ਜੀ ਜੀ, ਬਿਲਕੁਲ ਬਿਲਕੁਲ, ਸਰਬਜੀਤ ਕੌਰ ਜੀ ਦਾ ਉਹਨਾਂ ਨੇ ਗਾਣਾ ਫਰਮਾਇਸ਼ ਕੀਤਾ ਹੈ, ਤੇ ਆਪਾਂ ਸੁਣਦੇ ਹਾਂ, ਤੁਸੀਂ ਵੀ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼।
0: ਸਰਬਜੀਤ ਕੌਰ ਕੋਕੇ ਨਾਲ ਮਸ਼ਹੂਰ ਹੋਈ ਸੀ ਲੋ ਜੀ।

0: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਔਰ ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ
1: ਜੀ।
0: ਤੇ ਆਪਾਂ ਅਗਲੇ ਸਾਡੇ ਸਪੌਂਸਰ ਨੂੰ ਲਈਏ
1: ਜੀ। ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ, ਜੋ ਕਿ ਤੁਹਾਨੂੰ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਨ ਦੇ ਵਿੱਚ ਪੂਰੇ ਹੈਲਪਫੁਲ ਹੁੰਦੇ ਆ। ਕੁਝ ਜਾਣਕਾਰੀ ਉਹਨਾਂ ਤੋਂ ਲਵਾਂਗੇ ਇਸ ਦੇ ਬਾਰੇ। ਸਾਰਾਂਸ਼ ਜੀ ਸਵਾਗਤ, ਸਤਿ ਸ੍ਰੀ ਅਕਾਲ।
2: ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਾਰਾਂਸ਼ ਬੋਸ, ਥੈਂਕ ਯੂ, ਤੁਸੀਂ ਬਹੁਤ ਲੰਬਾ ਟਾਈਮ ਵੇਟ ਕੀਤੀ, ਸੌਂਗ ਚੱਲ ਰਿਹਾ ਸੀ। ਹਾਂਜੀ, ਤੇ ਥੋੜੀ ਜਿਹੀ ਸਾਨੂੰ ਜਾਣਕਾਰੀ ਦਿਓ ਕਿ ਜਿਹੜਾ ਤੁਸੀਂ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਵਾਉਂਦੇ ਹੋ ਲੋਕਾਂ ਨੂੰ, ਇਹਨਾਂ ਦੇ ਲਈ ਐਲੀਜੀਬਲ ਕੌਣ ਕੌਣ ਹੁੰਦੇ ਨੇ, ਕੋਈ ਏਜ ਲਿਮਿਟ ਵਗੈਰਾ ਹੈਗੀ ਹੈ, ਤੇ ਲੋਨ ਕਿੰਨਾ ਮਿਲਦਾ, ਇਹਦੇ ਬਾਰੇ ਥੋੜਾ ਦੱਸੋ।
2: ਹਾਂਜੀ, ਸੋ ਇਸਮੇ ਕੋਈ ਏਜ ਲਿਮਿਟ ਨਹੀਂ ਹੈ। ਹਮਾਰੇ ਕਲਾਇੰਟਸ ਹੈ ਜਿਨਕੀ ਏਜ 75 ਇਅਰਸ ਵੀ ਹੈ, ਬਟ ਮੇਜਰ ਜੋ ਹਮਾਰੀ ਰੇਂਜ ਹੈ ਕਲਾਇੰਟਸ ਕਾ ਵੋ ਹੈ 50 ਸੇ 50 ਕੇ ਅਰਾਊਂਡ। ਪੀਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਤੇ ਹੈ, ਓਨਟਾਰੀਓ ਮੇਂ ਕਹੀਂ ਵੀ ਰਹਿਤੇ ਹੈ, ਸਕਿੱਲ ਡਿਵੈਲਪ ਕਰੇ, ਐਂਡ ਗਵਰਨਮੈਂਟ ਸੇ 50,000 ਸੇ 1,70,000 ਡਾਲਰ ਤੱਕ ਕੀ ਫੰਡਿੰਗ ਹਾਸਿਲ ਕਰੇ, 0% ਪੇ, ਬਿਨਾਂ ਗਾਰੰਟੀ ਕੇ, ਤੋ ਲਾਈਕ ਦੇਰ ਇਜ਼ ਨੋ ਕੈਚ ਇਨ ਇਟ। ਕਾਲ ਕਰੇ ਅਭੀ, ਐਸਟੀਮੇਟ ਕਰਾਏ 437-264-3175।
1: ਜੀ ਸਨਾਸ਼ ਜੀ, ਇਸ ਇਹਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੁੰਦਾ ਆ, ਅਤੇ ਜਿਹੜੇ ਕੋਈ ਵੀ ਲੋਕੀ ਕੋਰਸਿਸ ਕਰਦੇ ਆ, ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੁੰਦਾ?
2: ਹਾਂਜੀ, ਜੈਸੇ ਜਿਨਕਾ ਕ੍ਰੈਡਿਟ ਸਕੋਰ ਖਰਾਬ ਹੈ ਜਾਂ ਜ਼ੀਰੋ ਹੈ, ਪਹਿਲੀ ਬਾਤ। ਦੂਸਰੀ ਬਾਤ, ਜਿਨਕੀ ਫੈਮਲੀਜ਼ ਹੈ, ਫੈਮਲੀਜ਼ ਵਿਦ ਕਿਡਸ ਹੈ, ਉਨਕੋ ਜ਼ਿਆਦਾ ਬੈਨੀਫਿਟ ਹੈ, ਉਨਕੋ ਫੰਡਿੰਗ ਜ਼ਿਆਦਾ ਆਤੀ ਕਿਉਂਕਿ ਬੱਚੇ ਜ਼ਿਆਦਾ ਹੈ, ਖਰਚੇ ਜ਼ਿਆਦਾ ਹੈ, ਤੋ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਜ਼ਿਆਦਾ ਫੰਡਿੰਗ ਦੇਤੀ ਹੈ। ਅਗਰ ਆਪ ਮਾਨ ਕੇ ਚਲੇ ਫੈਮਿਲੀ ਆਫ 4 ਹੈ, ਤੋ ਉਨਕੋ 1.5 ਲੱਖ ਡਾਲਰ, ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ ਹੈ, ਆਨਲਾਈਨ ਕਰ ਰਹੇ, ਕਹੀਂ ਨਹੀਂ ਜਾ ਰਹੇ, ਫੋਨ ਪੇ, ਲੈਪਟਾਪ ਪੇ, 20 ਘੰਟੇ ਆਪਣੇ ਆਨਲਾਈਨ ਰਹਿਣਾ ਹੈ, ਸਰਟੀਫਿਕੇਟ ਵੀ ਆ ਗਿਆ, ਸਾਥ ਮੇਂ 1.5 ਲੱਖ ਆ ਗਿਆ ਆਪਕੇ ਪਾਸ 0% ਵਿਆਜ ਪੇ, ਔਰ ਲਾਈਕ ਦੇਰ ਇਜ਼ ਨੋ ਕ੍ਰੈਡਿਟ ਚੈੱਕ, ਨੋ ਕ੍ਰੈਡਿਟ ਚੈੱਕ ਇਨ ਇਟ।
1: ਜੀ, ਤੇ ਇਹਦੇ ਵਿੱਚ ਇੰਟਰਸਟ ਕਿੰਨਾ ਹੁੰਦਾ? ਲੈਟ ਸੇ ਕੋਈ 2 ਸਾਲ ਦਾ ਕੋਰਸ ਕਰਦਾ ਹੈ, ਤੇ ਫਿਰ ਉਹਨਾਂ ਦੇ ਉੱਪਰ ਇੰਟਰਸਟ ਕਿੰਨਾ ਮਿਲੂਗਾ?
2: ਹਾਂਜੀ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਦਾ ਧਰਤੀ ਤੇ। ਕਿਉਂ? 2 ਸਾਲ ਮੇਂ ਹਸਬੈਂਡ, ਲਾਈਕ ਹਸਬੈਂਡ ਵਾਈਫ ਹੈ, ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਕੋ 1.5 ਲੱਖ ਡਾਲਰ ਆਇਆ, ਵੋ 1.5 ਲੱਖ ਡਾਲਰ ਤੇ ਵਿਆਜ ਹੈ ਹੀ ਨਹੀਂ ਜਦ ਤੱਕ ਵੋ ਐਨਰੋਲਡ ਹੈ, 2 ਸਾਲ ਤੋਂ ਵਿਆਜ ਹੀ ਨਹੀਂ ਹੈ ਉਸ ਪੇ, 2.5 ਸਾਲ ਬਾਅਦ ਰਿਟਰਨ ਕਰਨਾ ਵੋ ਉਸ ਪੈਸੇ ਕੋ ਸਟਾਰਟ ਕਰਤੇ ਹੈ, ਤਬ ਵਿਆਜ ਦਰ ਕਿਆ ਹੈ, ਇੰਟਰਸਟ ਇਜ਼ ਓਨਲੀ 2.5% ਪੂਰੇ ਸਾਲ ਕਾ, ਮਤਲਬ $1,00,000 ਕਾ ਵਿਆਜ ਕਿੰਨਾ ਬਣਾ ਮਹੀਨੇ ਕਾ, $200, ਔਰ ਆਪ 15 ਸਾਲ ਮੇਂ ਉਸੇ ਪੇ ਕਰਤੇ, ਅਗਰ ਪੈਸੇ ਨਹੀਂ ਹਾਰਡ ਟਾਈਟ, ਤੋ ਆਪਕਾ ਲੋਨ ਇੰਟਰਸਟ ਕੇ ਸਾਥ 1 ਸਾਲ 2 ਸਾਲ 3 ਸਾਲ ਡੈਫਰ ਹੋ ਜਾਤਾ ਹੈ।
1: ਤੇ ਸਨਾਸ਼ੀ, ਕੋਰਸਿਸ ਕਿਹੜੇ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ, ਮਤਲਬ ਕਲਾਸਿਸ ਕਿੱਦਾਂ ਦੀਆਂ ਹੋਣਗੀਆਂ, ਆਨਲਾਈਨ ਕਲਾਸਿਸ ਨੇ ਸਾਰੀਆਂ ਦੀਆਂ, ਜਾਂ ਕਿਹੜੇ ਕਿਹੜੇ ਕੋਰਸਿਸ ਨੇ ਆਫਰ ਕੀਤੇ ਜਾਂਦੇ ਗਵਰਨਮੈਂਟ ਵੱਲੋਂ?
2: ਹਾਂਜੀ, ਹਮ ਸਿਰਫ ਆਨਲਾਈਨ ਕੋਰਸਿਸ ਮੇਂ ਡੀਲ ਕਰਦੇ ਕਿਉਂਕਿ ਹਮਾਰੇ ਕਲਾਇੰਟਸ ਲਾਈਕ ਕੁਝ ਬੱਚੇ ਮੈਨੇਜ ਕਰਨੇ ਮੇਂ ਇਤਨਾ ਬਿਜ਼ੀ ਹੈ, ਰਾਈਟ, ਆਪਣੇ ਕੋਈ ਜੋਬ ਕਰ ਰਿਹਾ, ਕੋਈ ਅਨਇੰਪਲੋਇਡ ਹੈ, ਕੋਈ ਉਬਰ ਡਰਾਈਵਰ ਹੈ, ਹਾਊਸ ਵਾਈਫ ਹੈ, ਆਸਾਨ ਹੈ, ਆਨਲਾਈਨ ਹੈ, ਜੈਸੇ ਬਿਜ਼ਨਸ ਕਾ ਕੋਰਸ ਹੋ ਗਿਆ, ਅਕਾਊਂਟਿੰਗ ਕਾ ਹੋ ਗਿਆ, ਸਪਲਾਈ ਚੇਨ ਕਾ ਹੋ ਗਿਆ, ਔਰ ਅਗਰ ਆਪਕੋ ਸਪੈਸਿਫਿਕ ਕੋਰਸ ਚਾਹੀਏ, ਐਚਵੈਕ ਵੀ ਹੈ, ਅਰਲੀ ਚਾਈਲਡਹੁੱਡ ਅਸਿਸਟੈਂਟ ਵੀ ਹੈ, ਮਤਲਬ ਅਗਰ ਆਪ ਆਸਾਨ ਕੋਰਸ ਚਾਹਤੇ, ਹਮਾਰੇ ਪਾਸ ਆਸਾਨ ਹੈ, ਅਗਰ ਆਪ ਹਾਰਡ ਕੋਰਸ ਚਾਹਤੇ, ਸਕਿੱਲ ਵਾਲੇ, ਹਮਾਰੇ ਪਾਸ ਵੋ ਵੀ ਹੈ, ਆਪਕੋ ਫੰਡਿੰਗ 50,000 ਸੇ 1,70,000 ਤੱਕ ਆਤੀ ਹੈ, ਫੰਡਿੰਗ ਵੀ ਆਈ, ਸਕਿੱਲ ਵੀ ਹੈ, ਔਰ 1.5 ਲੱਖ ਤੱਕ ਕੀ ਫੰਡਿੰਗ ਆ ਗਈ, ਕਹਾਂ ਮਿਲੇਂਗੇ ਇਸ ਟਾਈਮ ਪੇ, ਗਵਰਨਮੈਂਟ ਦੇ ਰਹੀ ਹੈ, ਪਿੱਛੇ ਨਾ ਰਹੀਏ, ਬਹੁਤ ਲੋਕੀ ਲਾਹ ਲੈ ਚੁੱਕੇ ਨੇ, ਤੁਸੀਂ ਪਿੱਛੇ ਨਾ ਰਹੋ।
1: ਤੇ ਇੱਕ ਚੀਜ਼ ਦੱਸੋ ਕਿ ਵੈਸੇ ਤਾਂ ਕਾਫੀ ਸਾਰੇ ਜਿਹੜੇ ਹੋਰ ਵੀ ਏਜੰਸੀਜ਼ ਹੋਣਗੀਆਂ, ਉਹ ਵੀ ਆਫਰ ਕਰ ਰਹੇ ਹੋਣਗੇ ਸੇਮ ਕੋਰਸਿਸ, ਲੋਕੀ ਤੁਹਾਨੂੰ ਹੀ ਕਿਉਂ ਚੂਜ਼ ਕਰਨ?
2: ਹਮਾਰੀ ਫੀਸ ਕ੍ਰਿਸਟਲ ਕਲੀਅਰ ਹੈ, ਆ ਕਰਕੇ ਏਅਰ ਪੇ ਬਤਾਤੇ ਹੈ, 199 ਹੈ, ਕਾਮ ਹੋਣੇ ਕੇ ਬਾਅਦ ਲੇਤੇ ਹੈ, ਮੁਝੇ ਅਭੀ ਤੱਕ ਸੁਬਹ ਕੇ 6 ਇੰਟਰੈਕ ਆ ਚੁੱਕੇ ਹੈ, $200 ਕੀ, ਵੋ ਅਲੱਗ ਬਾਤ ਹੈ, ਹਮਾਰੀ ਫੀਸ 199 ਹੈ, ਲੋਕੋ ਮੇਂ 200 ਦੇਤੇ ਹੈ ਬਿਨਾ ਮਾਂਗੇ, ਔਰ ਲਾਈਕ ਕਾਮ ਹੋਣੇ ਕੇ ਬਾਅਦ ਲੇਤੇ ਹੈ, ਇੱਕ ਤਰਫ ਆਪਕੋ ਫਾਇਦਾ ਹੈ 50,000 ਸੇ 1,70,000 ਡਾਲਰ ਤੱਕ ਕਾ ਲੋਨ, 0% ਵਿਆਜ ਪੇ, ਔਰ ਅਦਰ ਐਂਡ ਹਮਾਰੀ ਫੀਸ ਕ੍ਰਿਸਟਲ ਕਲੀਅਰ 199 ਹੈ, ਕਾਮ ਹੋਣੇ ਕੇ ਬਾਅਦ, ਤੋ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ, ਹਮਨੇ ਪੂਰਾ ਐਂਡ ਟੂ ਐਂਡ ਸਭ ਕੁਛ ਟ੍ਰਾਂਸਪੇਰੈਂਟ ਰੱਖਾ ਹੈ, ਆਫਿਸ ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਾਰਡ ਹਰਿਆਣਾ ਡੇਅਰੀ ਪੇ, ਕਾਲ ਕਰੇ, ਐਸਟੀਮੇਟ ਕਰਾਏ, ਕੋਈ ਚਲਾਕੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਹਜ਼ਾਰੋਂ ਕੋ ਅਸੈਸ ਕਰ ਚੁੱਕੇ, 8 ਸਾਲ ਹੋ ਗਏ, ਕੋਈ ਵੀ 2 ਨੰਬਰ ਹੀ ਨਹੀਂ ਹੈ ਇਸਕੇ ਅੰਦਰ, 437-264-3175, 437-264-3175, ਜੋ ਗਵਰਨਮੈਂਟ ਆਪਕੀ ਯੂਕਰੇਨ ਕੋ ਇਤਨਾ ਪੈਸਾ ਬਿਨਾਂ ਗਾਰੰਟੀ ਕੇ ਦੇਤੀ, ਤਬ ਤੋ ਆਪਕੋ ਹੈਰਾਨੀ ਨਹੀਂ ਹੋਤੀ, ਜਬ ਆਪਕੋ ਦੇ ਰਹੀ ਤਬ ਆਪਕੋ ਹੈਰਾਨੀ ਹੋ ਰਹੀ ਹੈ, 437-264-3175, 437-264-3175, ਕਾਲ ਕਰੋ, 437-264-3175।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼, ਪ੍ਰਾਈਮ ਟਾਈਮ ਰੇਡੀਓ। ਅੱਛਾ, ਵਕਤ ਮੂਵੀ ਜਿਹੜੀ ਸੀਗੀ ਉਹਦੇ ਵਿੱਚ ਬਲਰਾਜ ਸਾਹਨੀ ਦਾ ਬੜਾ ਅੱਛਾ ਰੋਲ ਸੀ, ਬੜੇ ਆਪਣੇ ਸਮੇਂ ਦੇ ਵਿੱਚ ਨਾ ਬਹੁਤ ਥੋੜ੍ਹਾ ਕੰਮ ਕੀਤਾ ਬਲਰਾਜ ਸਾਹਨੀ ਸਾਹਿਬ ਨੇ ਨਾ।
1: ਹਾਂਜੀ,
0: ਅਤੇ ਬਾਕੀ ਸੁਨੀਲ ਦੱਤ ਸਾਹਿਬ ਤਾਂ ਹੈ ਹੀ ਇੱਕ, ਤੁਹਾਨੂੰ ਪਤਾ ਸੁਨੀਲ ਦੱਤ ਸਾਹਿਬ ਸੀਗੇ, ਰਾਜ ਕੁਮਾਰ ਸੀਗੇ, ਸ਼ਸ਼ੀ ਕਪੂਰ ਸੀ ਇਹ ਮੂਵੀ 'ਚ ਵਿੱਚ। ਆਪਣੇ ਸਮੇਂ ਦੀ ਹਿੱਟ ਮੂਵੀ ਸੀ ਇਹ, ਜਾਣੀ ਕਿ ਗੋਲਡਨ ਜੁਬਲੀ ਹੋਈ ਸੀ, ਹੈ ਨਾ
1: ਜੀ ਜੀ।
0: ਅਤੇ ਉਹਦਾ ਗੀਤ ਆਪਾਂ ਲੈਂਦੇ ਹਾਂ, ਫਰਮਾਇਸ਼ੀ ਕੀਤਾ, ਲਵ ਕਰੋ, ਇੰਜੋਏ। ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼, ਪ੍ਰਾਈਮ ਟਾਈਮ ਰੇਡੀਓ।

0: 205 Dixie Advance in Nazdeek.
1: Courteous and efficient service, called Narinder Mann, 905-789-1770.
0: Brampton de vich since 1998 to Supermart community seva karda aa reha hai jithe ki custom made sofas taiyar kite jande ne 100% real wood frame change spring paaye jande ne te kende koi bhi sale nahi assi launde market nalo kende saadi kimat $50-$60 vadh hovegi lekin quality na koi bhi samjhauta nahi kita jayega aaj hi Regan Gurdwara Sahib de nazdeek aao number 24 Regan Road te Supermart te ik chakkar lagao telephone number 905-791-8056 ya ਪਰਮਜੀਤ ਨੂੰ ਕਾਲ ਕਰੋ 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
2: ਹਾਏ ਰੱਬਾ ਹੁਣ ਕੀ ਬਣੂ
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ

0: Artist Drive, Unit 9, Mississauga.
1: दोस्तों लाइफ इंश्योरेंस का लाइसेंस लेना ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਦੋਸਤੋ ਮੈਂ ਦੱਸਦਿਆਂ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਚਾਵਲਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੈ, ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ, ਰਿਟਾਇਰਮੈਂਟ ਪਲੈਨਿੰਗ ਕਰਨੀ ਆਪਣੀ, ਅਤੇ ਨਾਂ ਹੈਗਾ ਉਮਰਪ੍ਰੀਤ ਚਾਵਲਾ ਹੋਰੀ। ਨੰਬਰ ਉਹਨਾਂ ਦਾ 6474461616, ਟੈਲੀਫੋਨ 'ਤੇ ਉਹਨਾਂ ਨਾਲ ਰੈਫਟਾ ਕੈਮ ਕਰ ਲਓ
2: ਜੀ। ਅਤੇ ਨਾਲੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ, ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫਿੱਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਤੁਸੀਂ ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਆ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ ਲਗਵਾ ਸਕਦੇ ਹੋ ਟੈਂਟ ਦੇ ਵਿੱਚ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਬਹੁਤ ਵਧੀਆ, ਬਹੁਤ ਖੂਬਸੂਰਤ ਸਾਰਾ ਸਮਾਨ ਹੈਗਾ ਆ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ, ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ, ਕਾਰਪੇਟਸ ਬਹੁਤ ਸੋਹਣੇ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6474952569, 6472599, 2599 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
1: 27 ਤਾਰੀਖ ਨੂੰ ਬੜਾ ਪਿਆਰਾ ਸ਼ੋਅ ਹੋ ਰਿਹਾ ਹੈ ਨਾ?
2: ਹਾਂਜੀ ਬਿਲਕੁਲ,
1: ਜਾਣਕਾਰੀ ਦਿਓ ਫਿਰ।
2: ਹਾਂਜੀ ਬਿਲਕੁਲ, ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਜਿਹੜਾ ਹੋ ਰਿਹਾ 27th September ਨੂੰ, ਯਾਨੀ ਕਿ ਅਗਲੇ ਸੰਡੇ, ਬੜਾ ਹੀ ਕਮਾਲ ਦਾ ਸ਼ੋਅ ਹੋਏਗਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ। 27th September ਨੂੰ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਉਹਦੇ ਤੁਸੀਂ ਟਿਕਟਸ ਹਜੇ ਵੀ ਲੈ ਸਕਦੇ ਹੋ, ਵੈਸੇ 90% ਸੋਲਡ ਆਊਟ ਹੋ ਚੁੱਕਾ ਇਹ ਸ਼ੋਅ, ਅਤੇ 10% ਟਿਕਟਸ ਹਜੇ ਵੀ ਅਵੇਲੇਬਲ ਨੇ। ਤੁਸੀਂ ਜ਼ਰੂਰ ਇਸ ਸ਼ੋਅ ਨੂੰ ਮਿਸ ਨਾ ਕਰੋ, ਅਤੇ ticketmaster.ca ਦੇ ਉੱਪਰ ਜਾ ਕੇ ਟਿਕਟਸ ਨੂੰ ਬੁੱਕ ਕਰ ਲਓ। ticketmaster.ca ਗੂਗਲ ਦੇ ਉੱਪਰ ਸਰਚ ਕਰੋ, ਪ੍ਰੋਪਰ ਤੁਹਾਨੂੰ ਮੈਪ ਮਿਲ ਜਾਣਾ ਆ, ਦੇਖ ਕੇ ਆਪਣੇ ਟਿਕਟਸ ਨੂੰ ਬਾਏ ਕਰ ਲਓ। ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ 27th September ਨੂੰ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਹੋਏਗਾ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਸੁਣਦੇ ਆ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ। ਅਗਲਾ ਗੀਤ
2: ਜੀ

0: ਤੋਂ ਬਿਨਾ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
1: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
0: ਕਾਲ 416-457-3381 416-453-3381।
1: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 Delta Park ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
0: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟ੍ਰੈਕਟ ਦਾ ਵੀ ਪ੍ਰਬੰਧ ਹੈ।
1: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
2: You're listening to Dez Pradez Prime Time Radio.
3: For any information or advertising, call our head office at 416-725-2551. Dez Pradez Prime Time Radio.
4: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ? ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 Delta Park, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 Regan Road ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-858-75-96 905-857-7596 ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
5: ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਖੇ ਬੰਦ ਕੰਮ ਦੀ ਗਰੰਟੀ। 647-515-8000
4: ਦੋਸਤੋ, ਅੱਜ ਸ਼ਾਮ ਨੂੰ ਤੁਹਾਡਾ ਕੋਈ ਵਧੀਆ ਖਾਣ ਨੂੰ ਦਿਲ ਕਰਦਾ ਤਾਂ ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ ਤੇ ਪਹੁੰਚ ਜਾਓ
6: ਜੀ।
4: ਜੇਕਰ ਰਿਕੇਟਿੰਗ ਕਰਾਉਣੀ ਆ ਤਾਂ ਤੁਹਾਨੂੰ ਨੰਬਰ ਦਿੰਦੇ ਹਾਂ ਅਸੀਂ ਉਹਨਾਂ ਦਾ। ਹਾਈ ਬਿੱਠਣ ਅਤੇ ਬਵੇੜ 'ਤੇ ਨੇ 58 Quarry Edge Drive ਪੰਜਾਬੀ ਬਾਈ ਨੇਚਰ। 905-793-5300 ਨੰਬਰ ਹੈ, 905-793-5300 ਟੈਲੀਫੋਨ ਨੰਬਰ ਹੈ
6: ਜੀ। SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਯਾਦ ਰੱਖੋ, ਮੌਸਮ ਕੋਈ ਵੀ ਹੋਵੇ ਤੁਸੀਂ ਪੂਰਾ ਪ੍ਰੋਪਰ ਕਲੀਨਅਪ ਕਰਵਾ ਸਕਦੇ ਹੋ। ਗਾਰਡਨਿੰਗ ਦਾ ਕੋਈ ਵੀ ਕੰਮ ਹੈ ਜਿਵੇਂ ਕਿ ਸਪਰਿੰਗ ਕਲੀਨਅਪ, ਫਾਲ ਕਲੀਨਅਪ ਕਰਦੇ ਨੇ, ਫਲਾਵਰ ਬੈਡ ਤੁਸੀਂ ਤਿਆਰ ਕਰਾ ਸਕਦੇ ਹੋ, ਨਵੀਂ ਸੋਡ ਇੰਸਟਾਲੇਸ਼ਨ ਕਰਾ ਸਕਦੇ ਹੋ, ਘਾਹ ਵਗੈਰਾ ਕਟਾਉਣਾ ਹੋਵੇ ਨਹੀਂ ਟਾਈਮ ਮਿਲਦਾ ਤਾਂ ਇਹਨਾਂ ਨੂੰ ਜ਼ਰੂਰ ਯਾਦ ਰੱਖੋ। ਆਪਣੇ ਲੋਨ ਦੀ ਪੂਰੀ ਮੇਨਟੇਨੈਂਸ ਕਰਵਾਓ। ਜੇ ਤੁਹਾਡੇ ਲੱਗਦਾ ਕਿ ਬੈਕਯਾਰਡ ਦੇ ਵਿੱਚ ਦਰਖਤ ਵਗੈਰਾ ਹੈਗੇ ਨੇ, ਆਪਣੇ ਘਰਾਂ ਦੇ ਵਿੱਚੋਂ ਟ੍ਰੀਜ਼ ਦੀ ਟ੍ਰਿਮਿੰਗ ਕਰਵਾ ਸਕਦੇ ਹੋ। ਯਾਰਡ ਦੇ ਵਿੱਚ ਜਿੰਨਾ ਵੀ ਵੇਸਟ ਹੈ ਉਹਨੂੰ ਪੂਰਾ ਰਿਮੂਵ ਕਰ ਦੇਣਗੇ ਤੇ ਹੁਣ ਜਿਵੇਂ ਅੱਗੇ ਵਿੰਟਰ ਟਾਈਮ ਸਨੋ ਵਗੈਰਾ ਪਊਗੇ ਓਬਵੀਅਸਲੀ ਤੇ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਨੋ ਰਿਮੂਵਲ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ ਤੁਸੀਂ ਅੱਜ ਇਹਨਾਂ ਨੂੰ ਬੁੱਕ ਕਰ ਸਕਦੇ ਹੋ ਫਾਸਟ ਐਂਡ ਰਿਲਾਇਬਲ ਸਨੋ ਕਲੀਅਰਿੰਗ ਕਰਦੇ ਨੇ ਤੁਸੀਂ ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਐਕਸੈਸੀਬਲ ਬਣਾ ਕੇ ਦੇਣਗੇ ਤੁਹਾਡੇ ਲਈ ਪੂਰਾ ਸਾਲਟ ਵਗੈਰਾ ਵੀ ਪਾ ਕੇ ਜਾਣਗੇ ਜੇ ਕਿਤੇ ਤੁਹਾਨੂੰ ਲੱਗਦਾ ਕਿ ਆਈਸ ਵਗੈਰਾ ਜੰਮੀ ਹੋਈ ਆ ਉਹ ਵੀ ਪ੍ਰੋਪਰਲੀ ਰਿਮੂਵ ਕਰ ਜਾਣਗੇ ਕਿਉਂਕਿ ਇਹਨਾਂ ਦੇ ਕੋਲ ਪ੍ਰੋਫੈਸ਼ਨਲ ਗ੍ਰੇਡ ਦੇ ਇਕਵਿਪਮੈਂਟਸ ਨੇ ਸਾਰੀ ਮਸ਼ੀਨਰੀ ਪੂਰੀ ਪ੍ਰੋਫੈਸ਼ਨਲ ਹੈ ਜਿਹੜੀ ਤੁਹਾਨੂੰ ਵਧੀਆ ਸੁਪੀਰੀਅਰ ਰਿਜ਼ਲਟਸ ਦਿੰਦੀ ਹੈ ਤੇ ਪੂਰੀ ਟੀਮ ਇਹਨਾਂ ਦੀ ਐਕਸਪੀਰੀਅੰਸਡ ਹੈ ਪੂਰੇ ਯੂਨੀਫਾਰਮ ਵਗੈਰਾ ਪਾ ਕੇ ਸਾਰਾ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਇੰਪਲੋਈਜ਼ ਨੇ ਉਹ ਆਉਂਦੇ ਨੇ ਫਲੈਕਸੀਬਲ ਸਕੈਡਿਊਲਿੰਗ ਅਵੇਲੇਬਲ ਹੈ ਤੁਸੀਂ ਚਾਹੁੰਦੇ ਹੋ ਕਿ ਵੀਕਲੀ ਸਨੋ ਰਿਮੂਵ ਕਰਕੇ ਜਾਣ ਜਾਂ ਬਾਈ ਵੀਕਲੀ ਦੋ ਹਫ਼ਤਿਆਂ ਬਾਅਦ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਦੋਂ ਸਨੋ ਪੈਂਦੀ ਹੈ ਉਦੋਂ ਹੀ ਰਿਮੂਵ ਕਰਕੇ ਜਾਣ ਤਾਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ ਬਹੁਤ ਹੀ ਕੰਪੀਟੀਟਿਵ ਪ੍ਰਾਈਸਿੰਗ ਤੁਹਾਨੂੰ ਆਫਰ ਕਰਦੇ ਨੇ ਕੋਈ ਹਿਡਨ ਫੀਸ ਨਹੀਂ ਹੈਗੀ 100% ਸੈਟਿਸਫੈਕਸ਼ਨ ਗਾਰੰਟੀ ਹੈ ਤੁਸੀਂ ਫ੍ਰੀ ਐਸਟੀਮੇਟ ਲੈ ਸਕਦੇ ਹੋ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਕਾਲ ਕਰਕੇ ਨੰਬਰ ਹੈ 4376551984 4374519984 ਦੇ ਉੱਪਰ ਤੁਸੀਂ ਕਾਲ ਕਰੋ ਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਹਾਨੂੰ ਵਧੀਆ ਡੀਲ ਬਣਾ ਕੇ ਦੇਣਗੇ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲੇ
4: ਲੋਫਰ ਲੈ ਕੇ ਚੱਲੀਏ ਤੁਹਾਨੂੰ ਅਸੀਂ ਇੱਕ ਢਾਡੀ ਡਾਂਗ ਵੱਲ ਜੀ
7: ਪੰਜਾਬ ਦੇ ਅਣਖੀ ਮੁੰਡੇ ਤੇ ਕੁੜੀਆਂ ਕੀ ਚਾਹੁੰਦੇ ਨੇ ਜ਼ਰਾ ਧਿਆਨ ਨਾਲ ਸੁਣੀਏ

0: ਇਸ ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-245-7711। ਕੋਮਲ ਟਰੈਵਲ ਐਂਡ ਟੂਰਸ।
1: Solution to promote your business. Desh Pardesh Prime Time Radio and TV. Tohade Angsang 24 ghante 7 din. Hun tak Desh Pardesh Prime Time Radio hazara hi business di grand opening live on location al karwa chukya hai. Te karwa rya hai. Impossible is nothing. Tusi bhi apne business vich vada karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532

0: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
1: ਜੀ ਬਿਲਕੁਲ, ਤੇ ਗੱਲਬਾਤ ਕਰਾਂਗੇ ਥੋੜੀ ਜਿਹੀ ਮੋਰਗੇਜ ਦੀ। ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ, ਜੋ ਕਿ ਕਾਫੀ ਲੰਬੇ ਤਜਰਬੇ ਦੇ ਨਾਲ ਤੁਹਾਨੂੰ ਬਹੁਤ ਹੀ ਕਮਾਲ ਦੀ ਸਰਵਿਸ ਦਿੰਦੇ ਨੇ। ਮੋਰਗੇਜ ਕਿਤੋਂ ਵੀ ਨਹੀਂ ਹੋ ਰਹੀ, ਤੁਸੀਂ ਇਹਨਾਂ ਨੂੰ ਯਾਦ ਰੱਖੋ। ਪਹਿਲੀ ਮੋਰਗੇਜ ਹੋਵੇ, ਦੂਸਰੀ ਮੋਰਗੇਜ ਹੋਵੇ, ਡਜ਼ਨਟ ਮੈਟਰ, ਤੁਹਾਨੂੰ ਇਹ ਮੋਰਗੇਜ ਫਟਾਫਟ ਤੁਹਾਡੀ ਅਪਰੂਵ ਕਰਵਾ ਕੇ ਦੇਣਗੇ। ਪ੍ਰਭਦੀਪ ਜੀ ਸਵਾਗਤ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਮਨਪ੍ਰੀਤ ਜੀ, ਇਹਨਾਂ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ, ਤੇ ਆਸ ਕਰਦਾ ਸਾਰਿਆਂ ਦੀ ਡਰਾਈਵ ਬੈਕ ਹੋਮ ਸਹੀ ਜਾਂਦੀ ਹੋਊਗੀ ਜੀ।
1: ਜੀ ਪ੍ਰਭਦੀਪ ਜੀ, ਜਿਨ੍ਹਾਂ ਦੀ ਮੋਰਗੇਜ ਦੀ ਹੁਣ ਰਿਨਿਊਅਲ ਆਉਣ ਵਾਲੀ ਹੈ, ਉਹਨਾਂ ਨੂੰ ਪਹਿਲਾਂ ਤਾਂ ਦੱਸੋ ਵੀ ਕਿਹੜੀ ਕਿਹੜੀ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਹੈ, ਤੇ ਜੇ ਉਹਨਾਂ ਨੂੰ ਕਿਸੇ ਵੀ ਬੈਂਕ ਦੇ ਨਾਲ ਲੈਸੇ ਉਹ ਮੋਰਗੇਜ ਕਰਵਾ ਰਹੇ ਨੇ, ਉਹਨਾਂ ਨੂੰ ਸੇਮ ਬੈਂਕ ਨਾਲ ਰਹਿਣਾ ਚਾਹੀਦਾ ਜਾਂ ਫਿਰ ਸਵਿਚ ਕਰ ਲੈਣੀ ਚਾਹੀਦੀ ਹੈ, ਥੋੜ੍ਹਾ ਜਿਹਾ ਦੱਸੋ ਪਲੀਜ਼।
2: ਦੇਖੋ ਜੀ, ਮੇਰਾ ਤਾਂ ਹਮੇਸ਼ਾ ਇਹ ਕਹਿਣਾ ਆ, ਜੇ ਮਾਰਕੀਟ ਦੇ ਵਿੱਚ ਵੱਖਰੋ ਵੱਖਰੇ ਬੈਂਕ ਹੈਗੇ ਨੇ ਤਾਂ ਡੈਫੀਨੇਟਲੀ ਤੁਹਾਨੂੰ ਸ਼ੋਪ ਰਾਊਂਡ ਕਰਨਾ ਚਾਹੀਦਾ ਹੈਗਾ। ਹੁਣ ਉਹ ਸ਼ੋਪ ਰਾਊਂਡ ਤੁਸੀਂ ਕਦੋਂ ਕਰਨੀ ਹੈ, ਹੁਣ ਫਰਜ਼ ਕਰੋ ਕਿਸੇ ਦੀ ਦਸੰਬਰ 'ਚ ਰਿਨਿਊਅਲ ਹੈ ਤਾਂ ਇਸ ਵਕਤ ਬਹੁਤ ਵਧੀਆ ਟਾਈਮ ਉਹਨਾਂ ਨੂੰ ਸ਼ੋਪ ਰਾਊਂਡ ਕਰਨ ਲਈ। ਹਾਂ, ਜੇ ਤੁਸੀਂ ਕਹਿ ਰਹੇ ਹੋ ਖੜੇ ਪੈਰ ਸ਼ੋਪ ਰਾਊਂਡ ਕਰਨਾ ਤਾਂ ਉਹਦਾ ਕੋਈ ਫਾਇਦਾ ਨਹੀਂ, ਫਿਰ ਤਾਂ ਸੇਮ ਲੈਂਡਰ ਨਾਲ ਤੁਸੀਂ ਭਾਵੇਂ ਰਹਿ ਸਕਦੇ ਹੋ। ਹੁਣ ਜਿਹੜੇ ਫਾਇਦੇ ਨੇ, ਫਾਇਦੇ ਕਿਹੜੇ ਨੇ ਤੁਹਾਨੂੰ ਮੈਂ ਸਾਰੇ ਦੱਸ ਦਿੰਦਾ। ਰਿਨਿਊਅਲ ਟਾਈਮ ਸਭ ਤੋਂ ਪਹਿਲੀ ਵੱਡੀ ਗੱਲ ਹੈ, ਦੇਖੋ ਜੀ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ ਹੁੰਦੀ, ਤੁਸੀਂ ਭਾਵੇਂ ਕੋਈ ਫਸਟ ਮੋਰਗੇਜ ਪ੍ਰਾਈਵੇਟ ਚੱਕੀ ਵੀ ਹੈ, ਤੁਸੀਂ ਭਾਵੇਂ ਸੈਕਿੰਡ ਮੋਰਗੇਜ ਮਹਿੰਗੇ ਭਾਅ ਤੇ ਚੱਕੀ ਵੀ ਹੈ, ਕੋਈ ਲਾਈਨ ਆਫ ਕ੍ਰੈਡਿਟਾਂ ਚੱਕੀਆਂ ਵੀ ਹੈ, ਕਾਰ ਲੋਨ ਹੈ, ਕਿਸੇ ਤਰੀਕੇ ਦਾ ਵੀ ਤੁਸੀਂ ਮਹਿੰਗੇ ਭਾਅ ਦਾ ਕਰਜ਼ਾ ਚੱਕਿਆ ਹੋਇਆ, ਤੁਹਾਡਾ ਉਹ ਸਾਰਾ ਕੰਸੋਲੀਡੇਟ ਹੋ ਕੇ 1.7 ਹੇਠ ਆ ਜਾਊਗਾ, ਜੋ ਕਿ ਅੱਜ ਦੇ ਇੰਟਰਸਟ ਰੇਟ ਚੱਲਦੇ ਪਏ ਨੇ 3.5% ਦੇ ਵਿੱਚ। ਦੂਜੀ ਫਾਇਦੇ ਵਾਲੀ ਗੱਲ, ਤੀਸਰੀ ਜਿਹੜੀ ਵੱਡੀ ਮੇਨ ਗੱਲ ਹੈ, ਭੈਣ ਭਰਾ ਨੂੰ ਇਹ ਰਹਿੰਦਾ ਵੀ ਸਾਡੇ ਕੋਲੇ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਹੀਂ ਹੈਗਾ। ਕਈ ਵਾਰੀ ਐਪਲੀਕੇਸ਼ਨ ਜਦੋਂ ਸਟਰਕਚਰ ਹੁੰਦੀ ਹੁੰਦੀ ਹੈ, ਕਈ ਕਈ ਚਲੋ ਬ੍ਰੋਕਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਟਰਕਚਰ ਕਰਦੇ ਨੇ, ਬਟ ਜਿਹੜੇ ਹਿਸਾਬ ਨਾਲ ਮੈਂ ਸਟਰਕਚਰਿੰਗ ਕਰਦਾ ਫਾਈਲ ਦੀ, ਮੇਕ ਸ਼ੋਰ ਇਹ ਗੱਲ ਕਰੀ ਦੀ ਹੈ ਜਿਵੇਂ ਜਿਵੇਂ ਤੁਹਾਡਾ ਪ੍ਰਿੰਸੀਪਲ ਲਈ ਜਾਊਗਾ ਘਟੀ ਜਾਊਗਾ, ਉਵੇਂ ਉਵੇਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣੀ ਜਾਊਗੀ। ਜਿਹੜੇ ਭੈਣ ਭਰਾ ਹੁਣ ਤੋਂ ਮੇਰੇ ਤੋਂ 5-7 ਸਾਲ ਪਹਿਲਾਂ ਕੰਮ ਕਰਵਾਇਆ, ਉਹਨਾਂ ਦੀ ਅੱਜ ਦੀ ਤਰੀਕ ਦੇ ਵਿੱਚ ਜੇ 1-1.5 ਲੱਖ ਦੀਆਂ ਮੋਰਗੇਜਾਂ ਪੇ ਡਾਊਨ ਹੋਈਆਂ ਨੇ ਤੇ ਉਹਨਾਂ ਦੇ ਨਾਲ ਦੇ ਨਾਲ ਲਾਈਨ ਆਫ ਕ੍ਰੈਡਿਟ ਵੀ ਬਣੀ ਹੈ ਜੀ। ਉਸ ਤੋਂ ਵੱਡੀ ਗੱਲ, ਬੈਂਕਾਂ ਨੂੰ ਜ਼ਿਆਦਾ ਬਿਜ਼ਨਸ ਦੇਣ ਕਰਕੇ ਹਮੇਸ਼ਾ ਕੈਸ਼ ਬੈਕ ਵੀ ਦਵਾਈਦਾ, ਤੇ ਕੁਝ ਕੁ ਬੈਂਕਾਂ ਨਾਲ ਸਾਡਾ ਇੱਥੋਂ ਤੱਕ ਦਾ ਟਾਈਅਪ ਹੈਗਾ ਵੀ ਜਿਹੜੀ ਤੁਹਾਡੀ ਲੋਅਰ ਵਾਲੀ ਕੋਸਟ ਹੈ ਉਹ ਵੀ ਕਵਰ ਕਰਵਾ ਦਿੰਦੀ ਆ। ਇੰਨੇ ਜ਼ਿਆਦਾ ਬੈਨੀਫਿਟ ਜੇ ਤੁਸੀਂ ਲੈਣੇ ਆ ਰਿਨਿਊਅਲ ਟਾਈਮ ਤੇ, ਤੁਹਾਨੂੰ ਸਾਰਾ ਕੁਛ ਇਹ ਪੈਨਲਟੀ ਫ੍ਰੀ ਮਿਲ ਸਕਦਾ। ਤੇ ਉਸ ਤੋਂ ਹੋਰ ਜਿਹੜੀ ਮੇਨ ਚੀਜ਼ ਹੈਗੀ ਆ, ਤੁਹਾਨੂੰ ਜਿਹੜੀ ਗੱਲ ਦਾ ਮਨ ਚ ਇੱਕ ਪੈਸੇ ਦਾ ਡਰ ਨਹੀਂ ਗਾ, ਉਹ ਇਸ ਗੱਲ ਦਾ ਆ ਵੀ ਜਿਹੜੇ ਤੁਸੀਂ ਇਸ ਵਕਤ ਲੈਂਡਰ ਨਾਲ ਹੈਗੇ ਹੋ ਤੁਸੀਂ ਉਹਦੇ ਨਾਲ ਐਗਜ਼ਿਸਟਿੰਗ ਰਹਿ ਸਕਦੇ ਹੋ। ਜੇ ਤੁਹਾਨੂੰ ਮੇਰਾ ਪ੍ਰੋਡਕਟ ਦਿੱਤਾ ਹੋਇਆ, ਮੇਰੀ ਕਮਿਟਮੈਂਟ ਦਿੱਤੀ ਹੋਈ ਤੁਹਾਨੂੰ ਨਹੀਂ ਜਚੀ, ਤੁਹਾਨੂੰ ਸਾਈਨ ਕਰਨ ਦੀ ਲੋੜ ਨੀ ਗੀ। ਬਟ ਹੁਣ ਇਸ ਤੋਂ ਹੋਰ ਵੱਡੀ ਕੀ ਚੀਜ਼ ਹੈਗੀ, ਤੁਸੀਂ ਡੈਫੀਨੇਟਲੀ ਸ਼ੋਪ ਰਾਊਂਡ ਕਰੋ, ਜਿਹੜਾ ਤੁਹਾਨੂੰ ਰਿਨਿਊਅਲ ਟਾਈਮ ਤੇ ਪੇਪਰ ਬਣ ਕੇ ਆਇਆ ਉਹਨੂੰ ਸਾਈਨ ਕੱਲਾ ਕਰਕੇ ਨਾ ਭੇਜੋ। ਹਾਂ, ਜੇ ਤੁਸੀਂ ਸਕੈਜੂਲ ਏ ਨਾਲ ਹੋ ਫਿਰ ਤੁਹਾਡੇ ਮਨ ਚ ਬਥੇਰੀ ਵਾਰੀ ਸਵਾਲ ਆਉਂਦੇ ਵੀ ਯਾਰ ਕਰੀਏ ਨਾ ਕਰੀਏ। ਬਟ ਜੇ ਬਥੇਰੇ ਭੈਣ ਭਰਾ ਵਿੱਚ ਕਈ ਪ੍ਰਾਈਵੇਟ ਮੋਰਗੇਜਾਂ ਚ ਸਟੱਕ ਬੈਠੇ ਨੇ, ਕਈ ਬੀ ਲੈਂਡਰ ਨਾਲ ਸਟੱਕ ਬੈਠੇ ਨੇ, ਉਹਨਾਂ ਦਾ ਇੰਟਰਸਟ ਰੇਟ ਫਿਰ ਵੀ ਸਕੈਜੂਲ ਏ ਬੈਂਕਾਂ ਨਾਲੋਂ ਹਾਈ ਹੁੰਦਾ ਹੀ ਹੁੰਦਾ। ਸੋ ਕਿਸੇ ਤਰੀਕੇ ਦੀ ਵੀ ਰੀਨੂਅਲ ਆ ਰਹੀ ਹੈ, ਡੈਫੀਨੇਟਲੀ ਕਾਲ ਕਰ ਲਿਓ, ਕਾਲ ਕਰੇ ਦਾ ਕੋਈ ਮੁੱਲ ਨੀਗਾ, ਤੁਹਾਨੂੰ ਚੰਗੀ ਸਲਾਹ ਦਿੱਤੀ ਜਾਊਗੀ, ਤੁਹਾਨੂੰ ਗੱਲ ਜਚੂਗੀ, ਤੁਹਾਨੂੰ ਕਮਿਟਮੈਂਟ ਜਚੂਗੀ, ਤਾਂ ਹੀ ਆਪਾਂ ਅਗਾਂਹ ਵਧਣਾ, ਨਹੀਂ ਤਾਂ ਕੋਈ ਤੁਹਾਨੂੰ ਚਾਰਜ ਨਹੀਂ ਜੀ ਕੀਤਾ ਜਾਊਗਾ। ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ, ਸੋ ਕਿਸੇ ਤਰੀਕੇ ਦੀ ਰੀਨੂਅਲ ਆ, ਭਾਵੇਂ ਰੈਜੀਡੈਂਸ਼ੀਅਲ ਮੋਰਗੇਜ ਆ ਜਾਂ ਮੋਰਗੇਜ ਆ ਜਾਂ ਮੋਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ, ਨੰਬਰ ਦੱਸ ਦਿੰਦਾ ਜੀ 416-710-7724-416-710-7524, ਤੇ ਕੋਈ ਵੀ ਭੈਣ ਭਰਾ ਕਦੋਂ ਮਰਜ਼ੀ ਕਾਲ ਕਰ ਸਕਦਾ, ਕੋਈ ਇਹੋ ਜਿਹਾ ਮੇਰੀ ਟਾਈਮਿੰਗ ਹੈ ਨਹੀਂ ਜੀ 9-5 ਵਾਲੀਆਂ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਇਸਦੇ ਤੋਂ ਸਮਾਂ ਦੇਣ ਲਈ।
1: ਜੀ ਬਿਲਕੁਲ, ਤੇ ਨੰਬਰ ਤੁਸੀਂ ਨੋਟ ਕਰ ਲਓ 416-710-7724-416-710-7524 ਤੇ ਤੁਸੀਂ ਕਾਲਸ ਕਰ ਸਕਦੇ ਹੋ, ਪ੍ਰਭਦੀਪ ਸਿੰਘ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਆ, ਥੋੜੀ ਜਿਹੀ ਕਮਰਸ਼ੀਅਲ ਲੈ ਕੇ ਵਾਪਸ ਹੋ।

0: ਤੁਹਾਡਾ ਆ ਰਿਹਾ 3 ਘੰਟੇ ਦਾ ਸਾਡੇ ਨਾਲ, ਤੇ ਅਸੀਂ ਵੀ ਪੂਰਾ ਇੰਜੋਏ ਕੀਤਾ ਪ੍ਰੋਗਰਾਮ ਨੂੰ, ਤੁਸੀਂ ਵੀ ਖੂਬ ਇੰਜੋਏ ਕੀਤਾ। ਹੌਲੀ ਹੌਲੀ ਮੰਡੇ ਦਾ ਦਿਨ ਹੈ, ਸ਼ਾਮ ਨੂੰ ਘਰ ਆਓ, ਬਹੁਤ ਸਾਰੇ ਘਰ ਪਹੁੰਚ ਗਏ ਹੋਵੋਗੇ, ਬਹੁਤ ਸਾਰੇ ਰਸਤੇ ਵਿੱਚ ਹੋਵੋਗੇ, ਹੌਲੀ ਹੌਲੀ ਘਰਾਂ ਨੂੰ ਆਉਂਦੇ ਜਾਓ। ਅਤੇ ਹੁਣ ਆਪਾਂ ਫਿਰ ਸਾਈਨ ਅਪ ਕਰੀਏ ਅੱਗੇ ਲਈ, ਆਪਾਂ ਵੀ ਫਿਰ ਕੋਈ ਖਾਣ ਖੂਣ ਦਾ ਪ੍ਰਬੰਧ ਕਰੀਏ ਕਿਉਂਕਿ ਕਾਫੀ ਸ਼ਾਮ ਦਾ ਵਕਤ ਹੋ ਗਿਆ। ਅਤੇ ਤੁਸੀਂ ਵੀ ਭਾਈ ਇੰਜੋਏ ਕਰੋ ਆਪਣੀ ਸ਼ਾਮ ਨੂੰ, ਆਪਣੇ ਲਵ ਵੰਸ ਦੇ ਨਾਲ ਇੰਜੋਏ ਕਰੋ। ਅਤੇ ਸਾਡੀ ਮੁਲਾਕਾਤ ਕੱਲ੍ਹ ਨੂੰ 3:30 ਫਿਰ ਹੋਏਗੀ ਚੜ੍ਹਨਾ।
1: ਬਿਲਕੁਲ,
0: ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਅਤੇ ਜਾਂਦੇ ਜਾਂਦੇ ਛੱਡ ਕੇ ਜਾ ਰਹੇ ਹਾਂ ਤੁਹਾਨੂੰ ਗੀਤ ਨਾ, ਅਤੇ ਕਰੋ ਇਹ ਗੀਤ ਇੰਜੋਏ, ਅਤੇ ਮਿਲਦੇ ਹਾਂ
1: ਜੀ। ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ, ਬੜੀ ਕਹਿੰਦੇ ਹੁੰਦੇ ਕਿ ਮੈਂ ਠੰਡੀ ਨਹੀਂ ਕਹਿਣਾ ਚਾਹੁੰਦਾ ਬਟ ਕ੍ਰਿਸਪੀ ਜੀ ਸ਼ਾਮ ਨੂੰ, ਕ੍ਰਿਸਪੀ ਕਹਿ ਦਿੰਦੇ, ਕ੍ਰਿਸਪੀ ਨਾਲੇ ਸ਼ਬਦ ਸੋਹਣਾ। ਸੋ ਕਿਵੇਂ ਹੋ ਸਾਰੇ, ਠੀਕ ਠਾਕ ਹੋ? ਬੱਲੇ ਬੱਲੇ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸ਼ਾਮ ਦਾ ਪੂਰਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ 9 ਵਜੇ ਤੱਕ ਕਿਤੇ ਨਹੀਂ ਜਾਣਾ, 9 ਵਜੇ ਤੱਕ ਤੁਹਾਨੂੰ ਬਿਲਕੁਲ ਹਿੱਲਣ ਦੀ ਲੋੜ ਨਹੀਂ ਤੇ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਸੋਹਣੀ ਜੀ ਮਿੱਠੀ ਜੀ ਆਪਣੀ ਈਵਨਿੰਗ ਨੂੰ। ਐਂਡ 3 ਘੰਟੇ ਬੜੇ ਮਿੱਤਰ ਸੱਜਣੇ ਯਾਰ ਬਹੁਤ ਪਿਆਰ ਨਾਲ ਕਹਿੰਦੇ ਹੁੰਦੇ, ਭਾਜੀ ਯਾਰ 3 ਘੰਟੇ ਸਮਾਂ ਕਿੱਥੇ ਜਾਂਦਾ ਪਤਾ ਹੀ ਨਹੀਂ ਲੱਗਦਾ। ਬੰਦਾ ਬਫਲੋ ਤੋਂ ਲੈ ਕੇ ਟੋਰਾਂਟੋ ਤੱਕ ਪਹੁੰਚ ਜਾਂਦਾ, ਬੰਦਾ ਟੋਰਾਂਟੋ ਤੋਂ ਲੈ ਕੇ ਹੋਰ ਡਿਟਰੋਇਟ ਤੱਕ ਪਹੁੰਚ ਜਾਂਦਾ ਤੇ ਇਹੀ ਤਾਂ ਫਿਰ ਆਪਣੀਆਂ ਗੱਲਾਂ ਬਾਤਾਂ ਦਾ ਤੇ ਪ੍ਰੋਗਰਾਮ ਦਾ ਸਵਾਦ ਹੈ ਯਾਰ ਕਿ 3 ਘੰਟੇ ਪਤਾ ਨਹੀਂ ਚੱਲਦਾ ਸਮਾਂ ਕਿੱਥੇ ਜਾਂਦਾ। ਸੋ ਲੈਟਸ ਹੈਵ ਅ ਗੁੱਡ ਟਾਈਮ, ਕਰਦੇ ਹਾਂ ਇੰਜੋਏ, ਲਾਉਂਦੇ ਹਾਂ ਰੌਣਕਾਂ। 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ, ਆ ਜਾਓ ਫਿਰ ਕਰੋ ਫੋਨ 9056733337। ਤੇ ਜਿਹੜੇ ਸੱਜਣ ਮਿੱਤਰ ਕਹਿੰਦੇ ਆ ਭਾਜੀ ਯਾਰ ਪਹਿਲੀ ਵਾਰੀ ਫੋਨ ਕੀਤਾ ਤੁਹਾਨੂੰ, ਸੋ ਪਹਿਲੀ ਵਾਰੀ ਹੁਣ ਦੂਜੀ ਵਾਰੀ ਕਰ ਲਓ, ਤੀਜੀ ਵਾਲੀ ਕਰ ਲਓ ਤੇ ਬਸ ਕਰੀ ਚੱਲੋ ਸਾਨੂੰ ਫੋਨ, ਘੁਮਾਈ ਚੱਲੋ ਨੰਬਰ। ਅਸੀਂ ਤਾਂ ਦੇਖੋ ਤੁਹਾਡੀਆਂ ਕਾਲਾਂ ਦੀ ਉਡੀਕ ਹਮੇਸ਼ਾ ਕਰਦੇ ਹਾਂ, ਬਹੁਤ ਚਾਅ, ਬਹੁਤ ਖੁਸ਼ੀ, ਬੜੀ ਐਕਸਾਈਟਮੈਂਟ ਦੇ ਨਾਲ ਤੁਹਾਡਾ ਗੱਲਾਂ ਬਾਤਾਂ ਕਰੀ ਦੀਆਂ ਨੇ। ਸੋ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਬਈ।

0: ਉਮੀਦ ਕਰਦੇ ਹਾਂ ਕਿ ਵੀਕਐਂਡ ਨੂੰ ਖੂਬ ਇੰਜੋਏ ਕੀਤਾ ਹੋਵੇਗਾ। ਵੀਕਐਂਡ ਤੇ ਤਾਂ ਵਿਹਲ ਨਹੀਂ ਮਿਲਦਾ, ਮੈਨੂੰ ਲੱਗਦਾ ਕਿ ਵੀਕਡੇ ਨਾਲੋਂ ਬਿਜ਼ੀ ਤਾਂ ਆਪਣੇ ਯਾਰ ਵੀਕਐਂਡ ਹੁੰਦੇ ਆ। ਵੀਕਐਂਡ ਤੇ ਫੰਕਸ਼ਨ, ਪਾਰਟੀਆਂ, ਕਦੇ ਕਿਸੇ ਦਾ ਬਰਥਡੇ ਆ, ਕਦੇ ਮੰਗਣਾ, ਕਦੇ ਕੁਝ, ਕਦੇ ਕੁਝ। ਬੰਦਾ ਕਹਿੰਦਾ ਯਾਰ ਕਿ ਰਿਲੈਕਸ ਕਦੋਂ ਕਰਾਂਗੇ। ਆਪਾਂ ਨੂੰ ਹੁੰਦਾ ਨਾ ਵੀ ਵੀਕਐਂਡ ਤੇ ਆਰਾਮ ਨਾਲ ਬੰਦਾ ਸਵੇਰੇ ਕੋਈ ਅਲਾਰਮ ਨਾ ਵਜੇ, ਸਵੇਰੇ ਕੋਈ ਉਠਾਵੇ ਨਾ, ਬਟ ਉੱਠਣਾ ਪੈਂਦਾ ਕਿਸੇ ਫੰਕਸ਼ਨ ਤੇ ਚਲ ਜਾਓ, ਰਾਤ ਨੂੰ ਲੇਟ ਆਉਂਦੇ ਆ ਤੇ ਉੱਥੇ ਵੀ ਬੰਦਾ ਥੱਕਿਆ ਹੰਭਿਆ ਫਿਰ ਪਹੁੰਚਦਾ। ਸੋ ਵੀਕਐਂਡਸ ਆਰ ਬਿਜ਼ੀ, ਬਟ ਚਲੋ ਬਿਜ਼ੀ ਲਾਈਫ ਇਜ਼ ਅ ਗੁੱਡ ਲਾਈਫ ਕਿ ਨਹੀਂ। ਜਿਹੜੇ ਬੰਦੇ ਵਿਹਲੇ ਬੈਠੇ ਉਹਨਾਂ ਨੂੰ ਪੁੱਛ ਕੇ ਦੇਖੋ ਤਾਂ ਤਰਸਦੇ ਯਾਰ ਕਿ ਅਸੀਂ ਕਾਸ਼ ਕਿਤੇ ਬਿਜ਼ੀ ਹੋ ਜਾਈਏ। 4108 ਹੈਲੋ ਜੀ, ਵੈਲਕਮ।
1: ਹਾਂਜੀ ਨਵੀ ਵੀਰੇ, ਕੀ ਹਾਲ ਨੇ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ ਜੀ, ਕੀ ਬਣਦਾ? ਬਸ ਕੰਮ ਤੋਂ ਛੁੱਟੀ
1: ਕੀਤੀ
0: ਆ, ਤੁਹਾਡਾ ਲਾ
1: ਲਿਆ
0: ਪ੍ਰੋਗਰਾਮ। ਤੇ ਕੁਝ ਖਾਸ ਕੀਤਾ
1: ਵੀਕਐਂਡ ਤੇ? ਵੀ ਮੇਰੇ ਕੰਮ ਤੇ ਸੀ।
0: ਵੀਕਐਂਡ ਤੇ ਵੀ? ਅੱਛਾ, ਤੁਸੀਂ ਸੱਤੇ ਦਿਨ ਹੀ ਕੰਮ ਕਰਦੇ ਹੋ?
1: ਹਾਂਜੀ।
0: ਕਿਆ ਬਾਤ ਹੈ, 7 ਦਿਨ ਹੈ? ਕਦੇ ਛੁੱਟੀ ਛੁੱਟੀ ਨਹੀਂ ਲੈਂਦੇ?
1: ਛੁੱਟੀ ਵੀਰੇ ਮਾਰ ਲਈ ਜੀ, ਕਦੇ ਕਦੇ ਜੋ ਦਿਲ ਕਰਦਾ।
0: ਕਦੇ ਕੀ ਕੰਮ ਕਰਦੇ ਹੋ?
1: ਕੰਸਟਰਕਸ਼ਨ ਦਾ।
0: ਕੰਸਟਰਕਸ਼ਨ ਦਾ 7 ਦਿਨ? ਪਰ ਚਲੋ ਹੁਣ ਤੁਹਾਡਾ ਥੋੜਾ ਜਿਹਾ ਕੰਮ, ਵੀ ਨੋ ਵਿੰਟਰ ਦੇ ਵਿੱਚ ਨੈਚੁਰਲੀ ਆਈ ਥਿੰਕ ਸਲੋ ਡਾਊਨ ਹੋ ਜਾਂਦਾ, ਰਾਈਟ?
1: ਹਾਂਜੀ, ਵਿੰਟਰ ਦੇ ਥੋੜਾ ਜਿਹਾ ਟਾਈਮ
0: ਦਾ। ਚਲੋ ਵੈਰੀ ਗੁੱਡ। ਹੋਰ ਸੁਣਾ, ਹੁਕਮ ਕੋਈ?
1: ਗਾਣਾ ਇੱਕ ਬਾਈ ਜੀ ਲਾਉਣਾ ਸੀਗਾ।
0: ਕਿਹੜਾ ਜੀ? ਲਾਭ ਹੀਰਾ ਵੀ ਯਾਰ, ਬੜੀ ਖੜਕਵੀ ਆਵਾਜ਼ ਹੈ। ਵੰਝ ਬਰਾਬਰ ਲਾ ਦਿੰਦੇ ਵੀਰੇ, ਨੋ ਪ੍ਰੋਬਲਮ, ਚੱਕ ਦਿਆਂਗੇ ਫੱਟੇ।
1: ਥੈਂਕ
0: ਯੂ ਸਰ, ਬਹੁਤ ਸ਼ੁਕਰੀਆ। ਸੋ 7 ਦਿਨ ਕੰਮ ਦੇਖ ਲਓ, ਮਿਹਨਤੀ ਬੰਦੇ ਇਹਨਾਂ ਨੂੰ ਕਹਿੰਦੇ ਆ। ਆਪਾਂ ਲੋਕ ਵੈਸੇ ਯਾਰ, ਮੈਂ ਪਹਿਲਾਂ ਵੀ ਗੱਲ ਦੱਸਦਾ ਹੁੰਦਾ ਕਿ ਆਪਣੀ ਜਿਹੜੀ ਕਮਿਊਨਿਟੀ, ਆਪਾਂ ਜਾਣੇ ਜਾਂਦੇ ਹਾਂ ਹਾਰਡ ਵਰਕ ਲਈ, ਤੇ ਕੰਮ ਤੇ ਕੋਈ ਹੋਰ ਓਵਰ ਟਾਈਮ ਸ਼ਿਫਟ ਲਵੇ ਨਾ ਲਵੇ, ਆਪਣੇ ਬੰਦੇ ਕਦੇ ਨਾ ਨਹੀਂ ਕਰਦੇ। ਆਪਾਂ ਨੂੰ ਹੁੰਦਾ ਯਾਰ ਕਿ ਕਿਸੇ ਨੇ ਕਿਹਾ ਨਾ ਵੀ ਸ਼ਿਫਟ ਮਿਲ ਰਹੀ ਆ, ਆਪਾਂ ਤਾਂ ਭੱਜ ਕੇ ਕਹਿੰਦੇ ਹਾਂ ਕਿ ਯਾਰ ਸਾਨੂੰ 2 ਕੰਮ, ਅਸੀਂ ਰੈਡੀ ਹਾਂ। ਸੋ ਬਹੁਤ ਮਿਹਨਤੀ ਲੋਕ ਨੇ ਆਪਣੇ, ਤੇ ਬੜੀ ਚਲੋ ਵਧੀਆ ਗੱਲ ਹੈ ਯਾਰ। ਆਪਾਂ ਕਿਵੇਂ ਇਕੱਠੇ ਹੋ ਕੇ ਇੱਕ ਐਸਾ ਨਾਮ ਬਣਾਇਆ ਕਿ ਹਰੇਕ ਨੂੰ ਪਤਾ ਯਾਰ ਕਿ ਹਾਰਡ ਵਰਕਿੰਗ ਲੋਕ ਤਾਂ ਇਹੀ ਨੇ। ਹੁਣ ਰਾਤਾਂ ਨੂੰ ਕੰਮ ਕਰਨਾ ਤੇ ਓਵਰ ਨਾਈਟ ਸ਼ਿਫਟਾਂ ਵੀ ਲਾਉਣੀਆਂ, ਆਪਣੇ ਬੰਦੇ ਕਦੇ ਨਾ ਹੀ ਨਹੀਂ ਕਰਦੇ। ਨਹੀਂ ਤਾਂ ਹੋਰ ਕੋਈ ਹੋਵੇ ਕਹੇ ਨਹੀਂ ਯਾਰ ਅਸੀਂ ਨਹੀਂ ਮਿਹਨਤ ਨਾਲ ਕੰਮ ਕਰਨਾ। ਕਈ ਬੰਦੇ ਨੇ ਯੂ ਨੋ 70-80 ਸਾਲ ਤੱਕ ਕੰਮ ਕਰੀ ਜਾਂਦੇ, ਕਿ ਆਪਣੇ ਬਜ਼ੁਰਗ ਨੇ ਕਹਿੰਦੇ ਯਾਰ ਘਰੇ ਕੀ ਬਹਿਣਾ, ਕੋਈ ਜੋਬ ਜੂ ਮਿਲ ਜਾਂਦੀ ਹੈ ਤਾਂ ਜਾ ਕੇ ਕਰਦੇ ਨੇ। ਸੋ ਖੈਰ, ਰੌਣਕ ਮੇਲਾ ਤੁਹਾਡੇ ਨਾਲ ਲਾਉਂਦੇ ਹਾਂ ਤੇ 905-673-3337 ਇਸ ਦੀ 1 and only ਨੰਬਰ ਟੂ ਕਾਲ, ਤੇ ਲਾਭ ਹੀਰਾ ਸਾਹਿਬ ਵੀ ਤੁਹਾਨੂੰ ਜ਼ਰੂਰ ਜ਼ਰੂਰ ਜ਼ਰੂਰ ਸੁਣਾਉਂਦੇ ਹਾਂ। ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕੋ ਇੱਕ ਪੰਜਾਬੀ ਲਹਿਰਾਂ, 905-673-3337 ਵੰਜ ਬਰਾਬਰ ਆਈਏ ਤੁਹਾਡੇ ਲਈ, ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਜ਼ਰੂਰ ਕਰਦੇ ਹਾਂ। ਓ ਇੱਕ ਮਿੰਟ ਜੀ, ਹਾਂ ਹਾਂ ਹਾਂ ਹਾਂ ਹਾਂ ਹਾਂ ਸੋ ਇਹ ਸੁਣਾਉਂਦੇ ਹਾਂ ਤੁਹਾਨੂੰ ਵੰਜ ਬਰਾਬਰ, ਤੇ ਇਹ ਗੀਤ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ 1 and only। ਸਾਡੇ ਬਈ ਇੱਕ ਕੰਪਨੀ ਆ, ਹੁਣ ਜੋਬਸ ਦੀ ਗੱਲ ਹੋਈ ਹੈ, ਇਹਨਾਂ ਨੂੰ ਕੰਸਟਰਕਸ਼ਨ ਦੇ ਲਈ ਬਹੁਤ ਸਾਰੇ ਵਰਕਰ ਚਾਹੀਦੇ ਆ। ਜੈਗ ਭਾਜੀ ਨੂੰ ਕਾਲ ਕਰੋ, ਵਿਹਲੇ ਬੈਠੇ ਹੋ, ਵਿਹਲੇ ਨਾ ਬੈਠੋ, ਕੰਮ ਕਰੋ, ਡਾਲਰ ਕਮਾਓ। ਤੇ ਜੈਗ ਭਾਜੀ ਦਾ ਨੰਬਰ ਹੈ 4168222239। ਇਹਨਾਂ ਨੂੰ ਕੰਸਟਰਕਸ਼ਨ ਵਰਕਰ ਜਲਦੀ ਚਾਹੀਦੇ ਆ, ਟੋਪ ਦੀ ਪੇ ਹੈ। 4168222239, 4168222239 ਤੇ ਕਾਲ ਕਰੋ ਬਈ।

0: ਵਾਹ ਵੀ ਵਾਹ ਕਿਆ ਬਾਤ ਹੈ ਨੀ ਸਾ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ 9056733337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀ ਨੇ ਤੇ ਲੈ ਕੇ ਚੱਲਦੇ ਸਾਨੂੰ ਗ੍ਰੈਂਡ ਹੋਮ ਫਰਨੀਚਰ ਇਸ ਵੀਕ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਆਨ ਲੋਕੇਸ਼ਨ ਐਟ ਡੇਰੀ ਐਂਡ ਟੋਮਕਿਨ ਲੋਕੇਸ਼ਨ ਤੇ ਸੁਖ ਭਾਜੀ ਸਾਡੇ ਨਾਲ ਜੁੜ ਚੁੱਕਿਆ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਨੇ ਇਸ ਵਾਰ ਲੇਟੈਸਟ ਲੇਟੈਸਟ ਲੇਟੈਸਟ ਫਰਨੀਚਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਤੇ ਨਵੀ ਬਾਈ ਜੀ ਬ੍ਰੈਂਡਡ ਬ੍ਰੈਂਡਡ ਬ੍ਰੈਂਡਡ ਜਿਹਨਾਂ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ ਬਰਸਾਚੇ ਵਾਲਾ ਬੈਡਰੂਮ ਸੈੱਟ ਜੀ ਹਾਂ ਹੈੱਡਬੋਰਡ ਦੇ ਵਿੱਚ ਬਰਸਾਚੇ ਦਾ ਬਰਸਾਚੇ ਦਾ ਡਿਜ਼ਾਈਨ ਬਣਿਆ ਹੋਇਆ ਸੋ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲਾਈਟ ਬੇਜ ਕਲਰ ਦਾ ਜੀ ਹਾਂ ਲਾਈਟ ਬੇਜ ਕਲਰ ਦਾ ਬੈਡਰੂਮ ਸੈੱਟ ਬਰਸਾਚੇ ਦੇ ਡਿਜ਼ਾਈਨ ਵਾਲਾ ਬੈਡਰੂਮ ਸੈੱਟ ਸਾਈਡਾਂ ਤੇ ਲੈਂਪਾਂ ਵੀ ਨਾਲ ਲੱਗੀਆਂ ਹੋਈਆਂ ਨੇ ਹਾਈਡ੍ਰੋਲਿਕ ਸਟੋਰੇਜ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਬਰਸਾਚੇ ਵਾਲਾ ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟਾਂ ਗੋਲਡਨ ਕਲਰ ਦੇ ਹੈਂਡ ਲੱਗੇ ਹੋਏ ਨੇ ਨਾਈਟ ਸੈਂਡਰ ਦੇ ਉੱਪਰ ਵਾਇਰਲੈਸ ਚਾਰਜਰ ਤੇ ਨਾਲ ਪਲੱਸ ਪੁਆਇੰਟ ਜਿਹੜੇ ਤੁਹਾਨੂੰ ਲੈਂਪਸ ਇਨਕਲੂਡਡ ਮਿਲਣਗੇ ਹਾਈਡ੍ਰੋਲਿਕ ਸਟੋਰੇਜ ਕੰਪਲੀਟ ਬੈਡਰੂਮ ਸੈੱਟ ਲੇਟੈਸਟ ਲੇਟੈਸਟ ਲੇਟੈਸਟ ਮਾਡਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆ ਕੇ ਬਾਏ ਕਰਨਗੇ ਪੂਰੇ ਦਾ ਪੂਰਾ ਬੈਡਰੂਮ ਸੈੱਟ ਵਰਸਾਚੇ ਵਾਲਾ ਬੈਡਰੂਮ ਸੈੱਟ ਤੁਸੀਂ ਆ ਕੇ ਕਹਿਣਾ 24.99 $2499 ਦੇ ਵਿੱਚ ਨਵੀਂ ਬਾਈ ਜੀ ਪੂਰਾ ਬੈਡਰੂਮ ਸੈੱਟ ਲੇਟੈਸਟ ਮਾਡਲ ਤੇ ਨਾਲ ਤੋਹਫੇ ਸੁਣ ਲਿਓ ਹੁਣ ਇੱਕ ਤੇ ਤੁਹਾਨੂੰ ਕਿੰਗ ਸਾਈਜ਼ ਦਾ ਮੈਟਰਸ ਜੀ ਹਾਂ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਜਿਹਦੀ ਵਰਥ $500-600 ਆ ਬਿਲਕੁਲ ਫ੍ਰੀ
0: ਕੀ ਬਾਤ
1: ਨਾਲ ਇਹਦੇ ਵੱਡੇ ਸਾਈਜ਼ ਦਾ 60 ਇੰਚ ਦਾ ਬਿਲਕੁਲ ਤੁਹਾਨੂੰ ਕਲੀਅਰ ਕਰ ਰਹੇ ਹਾਂ 60 ਇੰਚ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫੇ ਵੀ ਨਾਲ ਦੋ ਮਿਲਣੇ ਆ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6085 ਟੋਮਗਨ ਰੋਡ ਨੂੰ ਯਾਦ ਰੱਖਣਾ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਨਵੀਂ ਭਾਜੀ
0: ਕੀ ਬਾਤ ਹੈ ਨਹੀਂ ਰੀਸਾ 6085 ਟੋਮਗਨ ਰੋਡ ਨੂੰ ਤੁਸੀਂ ਆਲਵੇਜ਼ ਯਾਦ ਰੱਖੋ 6685 ਟੋਮਗਨ ਰੋਡ ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਤੁਹਾਡੀਆਂ ਕੁਝ ਕਾਲਸ ਆ ਰਹੀਆਂ ਸੀ ਮਿਸ ਹੋ ਗਈਆਂ ਦੁਬਾਰ ਤੋਂ ਲਾ ਲਿਓ ਯਾਰ ਲਾਈਨ ਤੇ ਆਪਣਾ ਦੇਖੋ ਆਪਣਾ ਕਿਹੜਾ ਕੋਈ ਡਾਲਰ ਲੱਗਦਾ ਕਾਲ ਨੂੰ ਕਾਲਾਂ ਫ੍ਰੀ ਨੇ ਉਹ ਸਮਾਂ ਹੁੰਦਾ ਸੀ ਜਦੋਂ ਪੈਸੇ ਦੇ ਕੇ ਫੋਨ ਕਰਦੇ ਸੀਗੇ ਹੁਣ ਨਾ ਆਪਾਂ ਥੋੜ੍ਹੇ ਜਿਹੇ ਸਪੋਇਲਡ ਵੀ ਹੋ ਗਏ ਜਿਹਦੇ ਨਾਲ ਵੀ ਗੱਲ ਕਰਨੀ ਆ ਜਦੇ ਫੋਨ ਘੁਮਾ ਲਿਆ ਕਦੇ ਕਿਸੇ ਨੂੰ ਮਿਸ ਕਰ ਰਹੇ ਆ ਚਲੋ ਫੇਸ ਟਾਈਮ ਲਾ ਲਿਆ ਹੈ ਬਹੁਤ ਵਧੀਆ ਚੀਜ਼ ਹੈ ਬਟ ਕਿਤੇ ਨਾ ਉਹ ਜਿਹੜੀ ਵੇਟ ਸੀ ਉਡੀਕ ਸੀ ਕਿ ਅੱਜ ਫੋਨ ਆਊਗਾ ਜਾਂ ਨਹੀਂ ਅੱਜ ਗੱਲ ਹੋਊਗੀ ਜਾਂ ਨਹੀਂ ਆਈ ਥਿੰਕ ਉਹ ਵੀ ਬੜਾ ਸਮਾਂ ਯੂ ਨੋ ਤੁਸੀਂ ਦੇਖਿਆ ਹੋਊਗਾ ਜ਼ਰੂਰ ਅਸੀਂ ਤਾਂ ਚਲੋ ਨਹੀਂ ਦੇਖਿਆ ਕਿਉਂਕਿ ਸਾਡੇ ਵੱਡੇ ਹੁੰਦਿਆਂ ਨੂੰ ਤਾਂ ਫੋਨ ਫਾਨ ਪੂਰੇ ਐਨ ਫੁੱਲ ਫਲੈਜ ਆ ਗਏ ਸੀਗੇ ਬਟ ਤੁਹਾਨੂੰ ਯਾਰ ਉਹ ਸਮਾਂ ਕਿਸੇ ਨੇ ਐਕਸਪੀਰੀਅੰਸ ਕੀਤਾ ਹੋਵੇ ਕਿੰਨੀ ਕੁ ਉਡੀਕ ਰਹਿਣੀ ਕਿ ਕਿਸ ਦਾ ਫੋਨ ਆਊਗਾ ਜਾਂ ਨਾ ਆਊਗਾ ਕਿੰਨਾ ਕੁ ਤੁਹਾਨੂੰ ਹੁੰਦਾ ਸੀਗਾ ਕਿ ਯਾਰ ਯੂ ਨੋ ਉਹ ਜਿਹੜੀ ਵੇਟ ਹੈ ਉਹ ਜਿਹੜੀ ਇੱਕ ਬੇਸਬਰੀ ਜੀ ਹੈ ਉਹਨੂੰ ਕਿੰਨਾ ਕੁ ਤੁਸੀਂ ਮਿਸ ਕਰਦੇ ਹੋ ਸੀਗਾ ਉਹਦਾ ਥੋੜ੍ਹਾ ਜਿਹਾ ਇੱਕ ਕਰੇਜ਼ ਅਤੇ ਇੱਕ ਵੱਖਰੀ ਜੀ ਫੀਲਿੰਗ ਜਾਂ ਨਹੀਂ ਹੁਣ ਵਧੀਆ ਸਕਾ ਤਾਂ ਫੋਨ ਲਾ ਲਓ ਜਿਹਨੂੰ ਜੀ ਕਰਦਾ ਹੁਣ ਤਾਂ ਅੱਧੇ ਲੋਕ ਫੋਨ ਚੱਕਦੇ ਨਹੀਂ ਜੇ ਆਉਂਦਾ ਮੈਂ ਵੀ ਵਿੱਚ ਹੀ ਹਾਂ ਥੋੜ੍ਹਾ ਬਹੁਤਾ ਮੈਨੂੰ ਨਾ ਕਈ ਵਾਰ ਫੋਨ ਫਾਨ ਆਉਂਦਾ ਤਾਂ ਘੱਟੀ ਚੱਕੀ ਦੇ ਆ ਸੋ ਖੈਰ ਨੰਬਰ ਹੈ ਆਪਣਾ 9056733337 ਥੋੜ੍ਹੇ ਦੱਸਿਓ ਯਾਰ ਜੇ ਤੁਸੀਂ ਉਹ ਸਮਾਂ ਦੇਖਿਆ ਤਾਂ ਉਹ ਜਿਹੜੀ ਉਡੀਕ ਹੈ ਕਿੰਨੀ ਕੁ ਪਿਆਰੀ ਲੱਗਦੀ ਸੀਗੀ ਕਿੰਨਾ ਕੁ ਤੁਸੀਂ ਯੂ ਨੋ ਸੀਗਾ ਕਿ ਬਸ ਫੋਨ ਆਉਣਾ ਤਾਂ ਬੱਲੇ ਬੱਲੇ ਬੱਲੇ ਯਾਰ ਉਹ ਚਾਅ ਨਹੀਂ ਸਾਂਭਿਆ ਜਾਣਾ 905-673-3337 ਨੰਬਰ ਹੈ ਆਪਣਾ ਅਤੇ ਥੋੜ੍ਹੀਆਂ ਨਾਲੇ ਬਹਾਨੇ ਨਾਲ ਦੋ ਚਾਰ ਕਾਲਾਂ ਲੈ ਲੈਂਦੇ ਹਾਂ ਤੁਹਾਡਾ ਗੱਲਬਾਤ ਹੋ ਜੂਗੀ ਜਿਹੜੀ ਆਪਣੀ ਜਨਰੇਸ਼ਨ ਮੇਰੀ ਜਨਰੇਸ਼ਨ ਦੇ ਉਹਨੇ ਤਾਂ ਚਲੋ ਉਹ ਟਾਈਮ ਨਹੀਂ ਦੇਖਿਆ ਬਟ ਖੈਰ ਜਿਹਨਾਂ ਨੇ ਦੇਖਿਆ ਤੁਸੀਂ ਥੋੜ੍ਹੇ ਦੱਸੋ ਅਤੇ ਤੁਹਾਡੇ ਥਰੂ ਤੁਹਾਡੇ ਰਾਹੀਂ ਫਿਰ ਅਸੀਂ ਵੀ ਥੋੜ੍ਹਾ ਬਹੁਤਾ ਐਕਸਪੀਰੀਅੰਸ ਕਰ ਲਵਾਂਗੇ ਬਹੁਤ ਵਾਰ ਨਾ ਕਈ ਗੱਲਾਂ ਬਾਤਾਂ ਐਸੀਆਂ ਜਦੋਂ ਹੁੰਦੀਆਂ ਤੁਸੀਂ ਦੱਸਦੇ ਹੋ ਤਾਂ ਫਿਰ ਸਾਡੇ ਵਰਗਿਆਂ ਨੂੰ ਕੁਛ ਨਾ ਕੁਛ ਅਸੀਂ ਲਰਨ ਵੀ ਕਰਦੇ ਹਾਂ ਤੇ ਸੋਹਣਾ ਵੀ ਲੱਗਦਾ ਹੈ ਸੁਣ ਕੇ 8710 ਹੈਲੋ
2: ਹਾਂਜੀ ਨਾ ਵੀ ਹਾਉ ਆਰ ਯੂ
0: ਗੁੱਡ ਜੀ ਕੀ ਹਾਲ ਹੈ
2: ਆਈ ਹੈਵ ਐਕਸਪੀਰੀਐਂਸਡ ਦੈਟ ਟਾਈਮ
0: ਹਾਂ
2: ਬੱਚੇ ਬਹੁਤ ਛੋਟੇ ਸੀ ਤਾਂ ਇੰਗਲੈਂਡ ਵਿਆਹ ਹੋ ਗਿਆ, ਇੰਗਲੈਂਡ ਤੋਂ ਫਿਰ ਇੰਡੀਆ ਚ ਲਾਈਕ ਵਿਜ਼ਿਟ ਕਰਨ ਗਏ ਦੋ ਬੱਚੇ ਲੈ ਕੇ
0: ਜੀ।
2: ਉਹਨਾਂ ਦਿਨਾਂ ਚ ਨਾ ਤਾਂ ਫਲਿਪ ਫੋਨ ਹੁੰਦੇ ਸੀ ਨਾ ਹੀ ਉਹ ਇੱਕ ਘਰ ਵਾਲਾ ਜਿਹੜਾ ਫੋਨ ਹੁੰਦਾ ਸੀ ਜਿਹੜਾ ਰਾਊਂਡ ਜਿਹਾ ਲੱਗਾ ਹੁੰਦਾ ਸੀ ਉਹ ਉਹ ਵਾਲਾ ਫੋਨ ਹੁੰਦਾ ਸੀ ਉਹ ਵੀ ਇੰਗਲੈਂਡ ਚ ਤਾਂ ਮੇਰੇ ਬੈਕ ਹੋਮ ਚ ਫੋਨ ਨੀ ਹੁੰਦਾ ਸੀ ਤਾਂ ਨਾਲ ਦਿਆਂ ਦੇ ਘਰ ਫੋਨ ਆਉਂਦਾ ਸੀ।
0: ਤਿੰਨ
2: ਮਹੀਨੇ ਵਾਸਤੇ ਇੰਡੀਆ ਗਏ ਸੀ ਬੱਚੇ ਲੈ ਕੇ ਤਾਂ ਨਾਲ ਦਿਆਂ ਦੇ ਘਰ ਫੋਨ ਆਉਂਦਾ ਸੀ ਇੰਗਲੈਂਡ ਤੋਂ ਜਾਂ ਕੈਨੇਡਾ ਤੋਂ ਡਿਪੈਂਡ ਮਤਲਬ ਮੇਰੀ ਆਪਾਂ ਸਾਰੀਆਂ ਭੈਣਾਂ ਬਾਹਰ ਪਈਆਂ ਹੋਈਆਂ ਸੀ ਤਾਂ ਅਸੀਂ ਪਹਿਲਾਂ ਉਹਨਾਂ ਨੂੰ ਪੁੱਛਣਾ ਕਿੱਥੋਂ ਕੈਨੇਡਾ ਤੋਂ ਕਿ ਇੰਗਲੈਂਡ ਤੋਂ ਜੇ ਉਹਨਾਂ ਨੇ ਕਹਿੰਦੇ ਇੰਗਲੈਂਡ ਤੋਂ ਮੈਂ ਜਿਹੜੇ ਵੀ ਹਾਲਾਤ ਹੁੰਦੇ ਸੀ ਨੱਠੇ ਜਾਣਾ ਫਿਰ ਉੱਥੇ ਜਾ ਕੇ ਉਹਨਾਂ ਦੇ ਘਰ ਉੱਚੀ ਉੱਚੀ ਜਾ ਕੇ ਬੋਲਣਾ ਕਿ ਅੱਜ ਚੌਥਾ ਦਿਨ ਹੈ ਫੋਨ ਨੀ ਆਇਆ ਕਿ ਵਾਟ ਹੈਪਨ ਵਾਈ ਦਿਸ ਉੱਚੀ ਉੱਚੀ ਫਿਰ ਨਾਲੇ ਰੋਣਾ
0: ਕੀ ਬਾਤ ਹੈ ਦੇਖੋ ਹੈ ਉਹ ਨਾ ਫਿਰ ਉਹੀ ਆਈ ਥਿੰਕ ਉਹਦੇ ਨਾਲ ਥੋੜਾ ਬਹੁਤ ਆਪਣੀ ਅਟੈਚਮੈਂਟ ਥੋੜਾ ਜਿਹਾ ਪਿਆਰ ਵੀ ਹੋਰ ਸੀਗਾ। ਹੁਣ ਤਾਂ ਚਲੋ ਕਦੇ ਜੀ ਕੀਤਾ ਰਾਈਟ ਵੇ ਕਾਲ ਕਰ ਲਈ ਠੀਕ ਹੈ ਪਿਆਰ ਹੈਗਾ ਬਟ ਜਦੋਂ ਵੇਟ ਕਰਨੀ ਪੈਂਦੀ ਹੈ ਤਾਂ ਆਈ ਥਿੰਕ ਉਹ ਇੱਕ ਵੱਖਰੀ ਫੀਲਿੰਗ ਹੈ।
2: ਅੱਜ ਦਾ ਜਿਹੜਾ ਟਾਈਮ ਹੈ ਆਪਣੇ ਆਪਣੇ ਬੱਚੇ ਜਾਂ ਵੱਡੇ ਜਿਹੜੇ ਆਪਣੇ ਆਪਣੇ ਬੈਡਰੂਮ ਚ ਸੁੱਤੇ ਹੁੰਦੇ ਦੂਜੇ ਨਾਲ ਗੱਲ ਕਰਨ ਵਾਸਤੇ ਬਾਹਰ ਆਣ ਕੇ ਦਰਵਾਜ਼ਾ ਨੀ ਨੌਕ ਕਰਦੇ ਫੋਨ ਤੇ ਗੱਲ
0: ਕਰਦੇ ਸਹੀ ਗੱਲ
2: ਹੈ ਆਪਣੇ ਆਪਣੇ ਕਮਰਿਆਂ ਚ ਵੀ ਫੋਨ ਕਰਦੇ
0: ਆ ਸਹੀ ਗੱਲ ਹੈ। ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਲੱਕੀ ਵੀਰੇ ਕੀ ਹਾਲ ਹੈ?
3: ਵਧੀਆ ਵਧੀਆ ਨਵੀਂ ਬਾਈ
0: ਕੀ ਬਣਦਾ
3: ਵੀਰੇ? ਕੋਈ ਨੀ ਭਰਾ ਕੰਮਾਂ ਕਾਰਾਂ ਦੇ ਸਟਾਰਟ ਕੀਤਾ ਵੀ ਅੱਜ ਤੇ ਮੈਨੂੰ ਰਿਮੈਂਬਰ ਹੈ ਬ੍ਰੋ ਸਾਡੀ ਨਾ ਮੇਰੇ ਨਾ ਭੂਆ ਜੀ ਸਿਗਰਟ ਵਿਆਹੇ ਹੋਏ ਸੀਗੇ ਉਹ ਤੇ ਨਾ ਮੈਂ 889 ਚ ਸੀਗਾ ਆਈ ਥਿੰਕ ਇਟਸ ਅਬਾਊਟ 2001-2 ਦੀ ਗੱਲ ਆ ਮੈਨੂੰ ਰਿਮੈਂਬਰ ਹੈ। ਅੱਛਾ ਸਾਡੇ ਨਾ ਉੱਥੇ ਪੀਸੀਓ ਹੁੰਦਾ ਸੀ ਤੇ ਨਵੀਂ ਵੀਰ ਉੱਥੇ ਨਾ ਪੀਸੀਓ ਤੇ ਨਾ ਲੈਂਡਲਾਈਨ ਫੋਨ ਹੁੰਦਾ ਸੀ ਉੱਥੇ ਨਾ ਕਾਲਰ ਆਈਡੀ ਨੀ ਆਉਂਦੀ ਹੁੰਦੀ ਸੀ ਉਹ ਨਾ ਸਵੇਰੇ ਤੜਕੇ ਮੇਰੇ ਫਾਦਰ ਨੇ ਭੇਜ ਦੇਣਾ ਇੰਡੀਆ ਸੰਡੇ ਨਾ ਮਾਰਨਿੰਗ ਹੁੰਦੀ ਸੀ 6:30 ਵਜੇ ਤੇ ਇੱਥੇ ਮੈਨੂੰ ਲੱਗਦਾ ਸੈਟਰਡੇ ਈਵਨਿੰਗ ਹੁੰਦੀ ਹੋਣੀ ਉਦੋਂ ਹਨਾ ਉਹ ਕਹਿੰਦੇ ਸੀ ਵੀ ਜਾਈ ਮੇਰੀ ਭੈਣ ਦਾ ਕਾਲ ਆਉਣਾ ਤੇ ਉੱਥੇ ਬਹਿ ਜਾ ਲਾਈਨ ਲਾ ਲਾ ਨਾ ਉੱਥੇ ਸਾਰਿਆਂ ਦੇ ਹੀ ਫੋਨ ਆਉਂਦੇ ਹੁੰਦੇ ਸੀ ਤੇ ਉੱਥੇ ਨਾ ਬ੍ਰੋ ਜਿਵੇਂ ਇੰਡੀਆ 'ਚ ਡਾਕਟਰਾਂ ਦਾ ਨੰਬਰ ਲੱਗਦਾ ਨਾ ਟੋਕਨ ਦਿੰਦੇ ਆ ਉਦਾਂ ਉੱਥੇ ਤੁਹਾਡੀ ਲਾਈਨ ਲੱਗੀ ਹੁੰਦੀ ਸੀ ਵੀ ਤੁਹਾਡਾ ਇੰਨੀ ਕੁ ਵਜੇ ਫੋਨ ਆਊਗਾ ਤੁਸੀਂ ਤੁਹਾਡਾ ਉਹ ਪਤਾ ਕਿੱਦਾਂ ਲੱਗਦਾ ਸੀ ਕਿ ਤੁਹਾਡਾ ਫੋਨ ਆ ਉਹ ਜਦੋਂ ਫੋਨ ਰਿੰਗ ਆਉਣਾ ਨਾ ਪੀਸੀਓ ਤੇ ਤਾਂ ਜਿੱਦਾਂ ਆਪਾਂ ਸਰਵਿਸ ਉਠਾਰੀਓ ਜਾਂਦੇ ਆ ਨਾ ਆਪਣਾ ਟੋਕਨ ਨੰਬਰ ਰਿੰਗ ਹੁੰਦਾ ਹੁੰਦਾ ਨਾ ਆਪਣਾ ਟੋਕਨ ਸਕਰੀਨ ਤੇ ਤਾਂ ਉਹ ਫੋਨ ਦੀ ਵਾਇਰ ਤੋਂ ਨਾ ਉੱਪਰ ਸਕਰੀਨ ਲੱਗੀ ਹੁੰਦੀ ਸੀ ਉਹ 'ਚ ਨਾ ਬੜਾ ਵੱਡੇ ਨੰਬਰ ਆਣੇ ਸ਼ੁਰੂ ਹੋ ਜਾਂਦੇ ਸੀ ਵੀ ਇੰਟਰਨੈਸ਼ਨਲ ਕਾਲ ਆ।
0: ਅੱਛਾ
3: ਕਿਉਂਕਿ ਉਦੋਂ ਬ੍ਰਦਰ ਦੂਜੇ ਲੈਂਡਲਾਈਨ ਸੀਗੇ ਤਾਂ ਉਹਨਾਂ ਦੇ ਕਾਲਰ ਆਈ ਡੀ ਤਾਂ ਹੁੰਦੀ ਨੀ ਸੀਗੀ ਸਿੰਪਲ ਫੋਨ ਸੀਗੇ ਤਾਂ ਉਹ ਸਕਰੀਨ ਲੱਗੀ ਹੁੰਦੀ ਸੀ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਸੀ ਕਿ ਪਤਾ ਨੀ ਹੁੰਦਾ ਸੀ ਵੀ ਸਾਡਾ ਹੀ ਫੋਨ ਆ ਇਹ ਬਾਹਰੋਂ ਹੀ ਆਇਆ
0: ਕਾਲ ਕੀ ਬਾਤ ਹੈ।
3: ਕਾਲ ਮਹਿੰਗੀ ਬਹੁਤ ਪੈਂਦੀ ਸੀਗੀ 15-15
0: ਕਦੋਂ ਆਊਗੀ ਕਿੰਨੇ ਕੁ ਵਜੇ ਕਾਲ ਆਊਗੀ ਤੇ ਉਹ ਫਿਰ ਲਿਮਿਟ ਵੀ ਕੋਈ ਹੁੰਦੀ ਸੀ ਵੀ ਇੰਨਾ ਕੀ ਚਿਰ ਗੱਲ ਕਰ ਸਕਦੇ ਹਾਂ?
3: ਲਿਮਿਟ ਤਾਂ ਜ਼ਿਆਦਾ ਨੀ ਹੁੰਦੀ ਸੀ ਮੈਂ ਮੋਟੀ ਮੋਟੀ ਗੱਲ ਦੱਸਦਾ ਜ਼ਿਆਦਾ ਤਾਂ ਇਹ ਹੁੰਦਾ ਸੀ ਕਿ ਵੈਸਟਰਨ ਯੂਨੀਅਨ ਦਾ ਨੰਬਰ ਹੀ ਲਿਖਾਉਣਾ ਹੁੰਦਾ ਸੀ ਠੀਕ ਆ ਕਿਉਂਕਿ ਮਨੀ ਭੇਜਣੇ ਹੁੰਦੇ ਸੀ ਨਾ ਇੰਡੀਆ ਤੇ ਕਾਪੀ ਪੈਨ ਲੈ ਕੇ ਨਾ ਬੈਠੇ ਹੁੰਦੇ ਸੀ ਸਾਰੇ ਵੀ ਵੈਸਟਰਨ ਯੂਨੀਅਨ ਵਾਲਾ
0: ਨੰਬਰ
3: ਵੈਸਟਰਨ ਯੂਨੀਅਨ ਚ ਮਨੀ ਕਢਾ ਲਿਓ।
0: ਚਲੋ ਠੀਕ ਹੈ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਤੁਹਾਡਾ
3: ਠੀਕ ਹੈ
0: ਥੈਂਕ ਯੂ। ਸੋ 905-673-3337 ਆਪਣਾ ਨੰਬਰ ਹੈ 9056733337 ਇੱਕ ਤੁਸੀਂ ਜ਼ਰੂਰ ਮੈਸੇਜ ਨਾਲ ਦੀ ਨਾਲ ਯਾਦ ਰੱਖਣਾ ਕਿ ਮਿੱਟੀ ਦੇ ਪੁੱਤ ਫਿਲਮ ਆ ਗਈ ਤੇ ਸਾਰੇ ਕਹਿ ਰਹੇ ਕਿ ਦੇਵ ਖਰੌੜ ਨੇ ਸਭ ਨੂੰ ਪਿੱਛੇ ਛੱਡਤਾ। ਸੋ ਐਕਟਿੰਗ ਦੇਖਣੀ ਹੈ ਦੇਵ ਖਰੌੜ ਹੋਣ ਦੀ ਦੇਖੋ ਮਿੱਟੀ ਦੇ ਪੁੱਤ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਫਿਲਮ ਜਾਓ ਦੇਖੋ ਤੇ ਆਨੰਦ ਲਓ ਮਿੱਟੀ ਦੇ ਪੁੱਤ 3577 ਹੈਲੋ
4: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਬਹੁਤ ਵਧੀਆ ਤੇ ਮੈਂ ਤਾਂ ਥੋੜਾ ਜਿਹਾ ਬੜਾ ਸੋਹਣਾ ਤੁਸੀਂ ਬੜਾ ਪੁਰਾਣਾ ਮਾਹੌਲ ਯਾਦ ਕਰਾਉਣ ਲੱਗ ਗਏ ਅੱਗੇ ਨਾ ਜਦੋਂ ਫੋਨ ਆਉਣਾ ਤੇ ਆਹ ਜਿੱਦਾਂ ਪਹਿਲਾਂ ਭੈਣ ਜੀ ਦੱਸ ਕੇ ਗਏ ਆ ਤੇ ਉਹ ਕਈ ਵਾਰੀ ਸਾਰੀ ਗਲੀ ਚ ਜਾਂ ਪਿੰਡ ਦੇ ਦੂਜੇ ਪਾਸੇ ਕਿਸੇ ਦੇ ਇੱਕ ਦੋ ਘਰਾਂ ਚ ਹੁੰਦਾ ਸੀਗਾ ਤੇ ਉਹੀ ਫੋਨ ਦੇ ਦੇਣਾ ਤੇ ਉਹ ਕਹਿਣਾ ਵੀ ਚੱਲ ਅਸੀਂ ਬੁਲਾ ਲਿਆਉਂਦੇ ਹਾਂ ਕੋਈ ਨਿਆਣਾ ਭੇਜ ਦੇਣਾ ਜਦ ਨੂੰ ਘੰਟਾ ਦੋ ਘੰਟੇ ਹੋਵੇ ਕਦੇ ਫਿਰ ਉੱਥੇ ਸਰਾਣੇ ਬੈਠੇ ਰਹਿਣਾ ਵੀ ਹੁਣ ਦੁਬਾਰਾ ਫੇਰ ਕਦੋਂ ਆਊਗਾ ਉਹਨਾਂ ਚਿਰ ਉੱਥੇ ਤੇ ਉਹ ਜਿਹੜਾ ਸੀਗਾ ਮਾਹੌਲ ਨਾ ਉਹ ਇੱਕ ਥੋੜਾ ਜਿਹਾ ਪਿਆਰ ਮੈਂ ਤਾਂ ਇਹ ਕਹੂੰਗਾ ਉਹ ਜ਼ਿਆਦਾ ਵਧੀਆ ਸੀਗਾ ਹੁਣ ਤਾਂ ਆਪਾਂ ਕਿਸੇ ਨੂੰ ਦੇਖ ਕੇ ਇਗਨੋਰ ਜਿਹਾ ਵੀ ਕਰ ਦਿੰਦਾ ਵੀ ਛੱਡ ਜਾ ਰਹੇ ਕੀ ਕਰਾਂਗੇ ਫੰਡ ਕਰ ਲਾਂਗੇ
0: ਕੱਟ
4: ਦੋ ਪਰ ਉਹ ਇੱਕ ਅਡੀਕ ਸੀਗੀ ਬਈ ਇਹ ਪਤਾ ਨੀ ਹੁਣ ਦੁਬਾਰੇ ਕਦੋਂ ਆਊਗਾ ਤੇ ਉਦੋਂ ਬਿਨਾਂ ਕੋਈ ਹੋਰ ਆਪਸ਼ਨ ਨੀ ਸੀ ਹੁੰਦੀ ਉਹਦੇ ਸਿਰਹਾਣੇ ਹੀ ਬੈਠੇ ਰਹਿਣਾ ਅਗਲੇ ਨਾਲ ਵੀ ਚੱਲ ਬੁੜੀਆਂ ਬੜੀਆਂ ਨੇ ਗੱਲਾਂ ਮਾਰੀ ਜਾਣੀਆਂ ਉਹਨਾਂ ਟਾਈਮ ਵੀ ਜਦੋਂ ਆ ਗਿਆ ਉਦੋਂ ਚੱਕ ਲਾਂਗੇ ਇੱਕ ਉਹਦੇ ਚ ਬੀ ਐਸ ਐਨ ਐਲ ਦਾ ਹੁੰਦਾ ਸੀ ਆਪਣੇ ਇੰਡੀਆ ਚੱਲਦੀ ਜਿਹੜੀ ਸਰਕਾਰੀ ਸੀ ਉਹਦੇ ਚ ਇੱਕ ਪ੍ਰੋਬਲਮ

0: ਦਿੱਤਾ ਮੈਨੂੰ। ਉਹ ਸਿਰਫ ਕੀ ਕਰਦਾ ਸੀ, ਉਹ ਇੱਕ ਮੈਸੇਜ ਛੱਡਦਾ ਸੀਗਾ ਤੇ ਬਾਅਦ ਚ ਉਸੇ ਜਿੱਥੋਂ ਉਹਦਾ ਮੈਸੇਜ ਆਇਆ ਹੁੰਦਾ ਸੀ ਉਹਨੂੰ ਬੈਕ ਕਾਲ ਬੰਦਾ ਕਿਸੇ ਵੀ ਪੀਸੀਓ ਤੋਂ
1: ਕਰਦਾ ਸੀ,
0: ਇੰਨਾ ਹੀ ਮੈਸੇਜ ਦਿੰਦਾ ਸੀ ਉਹ। ਐਕਚੁਅਲੀ ਕੀ ਹੋਇਆ, ਮੈਂ ਉਹਨੂੰ ਮੈਨੂੰ ਉਹਦੇ ਬਾਰੇ ਕੋਈ ਨੌਲੇਜ ਨੀ ਸੀ, ਜਿਵੇਂ ਮੈਨੂੰ ਪੇਪਰ ਤੇ ਉਹਦਾ ਨੰਬਰ ਜਾ ਲੈ ਕੇ ਦਿੱਤਾ, ਮੈਂ ਉਹਨੂੰ ਉਹਦਾ ਮੈਸੇਜ ਮੈਸੰਜਰ ਜਿਹਾ ਬੋਲਿਆ ਕਰੇ, ਮੈਂ ਉਹਨੂੰ ਕਹਿ ਦਿਆ ਕਰਾਂ ਵੀ ਉਹ ਅੰਕਲ ਜੀ ਘਰੇ ਆ ਜਾਓ, ਸਨੀ ਨੂੰ ਦੇਖਣ ਵਾਲੇ ਆਏ ਨੇ।
1: ਅੱਛਾ
0: ਹਾਂ, ਤੇ ਉਹ ਮੈਨੂੰ ਉਹਦਾ ਸਮਝ ਹੀ ਨਾ ਲੱਗੇ, ਪਰ ਜਦੋਂ ਜਿਵੇਂ ਕਹਿ ਲਓ ਵੀ ਜਦੋਂ ਬੰਦੇ ਨੂੰ ਧੱਕੇ ਖਾ ਕੇ ਅਕਲ ਆਉਂਦੀ ਹੈ, ਜਦੋਂ ਥੋੜਾ ਥੋੜਾ ਜਿਹਾ ਟਾਈਮ ਜਿਹਾ ਜਿਵੇਂ ਕਹਿ ਲਓ ਵੀ ਉਸ ਪਾਸੇ ਨੂੰ ਹੋਏ, ਫੇਰ ਪਤਾ ਲੱਗਿਆ ਵੀ ਯਾਰ ਇਹ ਤਾਂ ਕੱਲਾ ਮੈਸੇਜ ਹੀ ਛੱਡਦਾ, ਹੋਰ ਇਹ ਕੁਛ ਨੀ ਕਰਦਾ।
1: ਜਸਟ ਲਾਈਨ ਤੇ ਰਹੋ, ਬੜੀ ਪਿਆਰੀ ਗੱਲਬਾਤ ਤੁਹਾਡਾ ਹੋ ਰਹੀ ਹੈ। ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ, ਪ੍ਰਸ਼ਾਂਤ ਯਾਰ ਬੰਦੇ ਬਹੁਤ ਵਧੀਆ, ਮੈਂ ਪਰਸੋਂ ਚੌਥੇ ਪ੍ਰਸ਼ਾਂਤ ਹੋਣਾ ਕੋਲੋਂ ਕੁਝ ਰੈਨੋਵੇਸ਼ਨ ਦਾ ਕੰਮ ਕਰਾਇਆ ਤੇ ਯਾਰ ਬਹੁਤ ਸੋਹਣਾ ਕੰਮ ਕਰਦੇ ਆ ਵੀਰ ਹੁਣੇ, ਇਨਸਾਨ ਬਹੁਤ ਵਧੀਆ ਨੇ। ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਤੁਸੀਂ ਕੋਈ ਵਾਸ਼ਰੂਮ ਰੈਨੋਵੇਟ ਕਰਵਾਉਣੇ ਨੇ, ਤੁਸੀਂ ਕੋਈ ਫਲੋਰਿੰਗ ਨਵੀਂ ਲਗਵਾਉਣੀ ਆ, ਪ੍ਰਸ਼ਾਂਤ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਕੰਪਨੀ, ਕੋਈ ਸ਼ੋਰਟਕੱਟ ਨਹੀਂ, ਕੰਮ ਕਰਦੇ ਆ ਪ੍ਰੋਪਰ। ਸੋ ਰੈਨੋਵੇਸ਼ਨ ਦੀ ਜੋਬ ਹੈ 4373180400, 4373180400, ਪੀ ਐਨ ਜੇ ਰੈਨੋਵੇਸ਼ਨ 1488। ਹੈਲੋ,
2: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਟਾਈਮ ਦੇਖਿਆ ਜੀ, ਸ਼ੋਰਟ ਦੇ ਵਿੱਚ ਦੱਸਦਾ ਕਿ ਜਿੱਦਾਂ ਫੋਨ ਹੁੰਦਾ ਸੀਗਾ ਜੀ, ਸਾਡੇ ਪਿੰਡ ਫੋਨ ਆ ਤੇ ਉਹਦੇ ਉੱਤੇ ਕੋਈ ਬਟਨ ਨੀ ਹੁੰਦਾ ਸੀ, ਕੋਈ ਡਾਇਲ ਨੀ ਹੁੰਦਾ ਸੀ, ਸਿਰਫ ਫੋਨ ਪਿਆ ਹੁੰਦਾ ਸੀ ਜੀ ਉੱਤੇ ਫੋਨ ਤੇ ਰਿਸੀਵਰ।
1: ਅੱਛਾ,
2: ਤੇ ਜਦੋਂ ਤੁਸੀਂ ਚੱਕਣਾ ਤੇ ਫੋਨ ਸਿੱਧਾ ਹੀ ਓਪਰੇਟਰ ਨੂੰ ਜਾਣਾ, ਤੇ ਓਪਰੇਟਰ ਨੇ ਕਹਿਣਾ ਹਾਂਜੀ ਕਿੰਨਾ ਨੰਬਰ ਚਾਹੀਦਾ ਜੀ, ਉਹਨੂੰ ਕਹਿਣਾ ਜੀ 35 ਨੰਬਰ ਦੇ ਦਿਓ ਜੀ, ਤੇ ਉਹਨਾਂ ਨੇ 35 ਤੁਹਾਨੂੰ ਉੱਥੇ ਤਾਰਾਂ ਜੀਆਂ ਕੱਢ ਕੇ ਮਿਲਾ ਦੇਣਾ, ਤੇ ਜੋ ਤੁਸੀਂ ਗੱਲ ਕਰਨੀ ਜਾਂ ਉਹਨੂੰ ਕਹਿ ਦਿਓ ਕਿ ਬਸ ਕੱਢ ਲਿਓ ਜਾਂ।
1: ਨਹੀਂ, 35 ਨੰਬਰ ਕੀ ਮਤਲਬ?
2: ਮਤਲਬ ਜਿਹੜਾ ਇਹ ਸਾਡਾ ਪਿੰਡ ਹੈਗਾ ਜੀ ਬੋਪਾਰਾ ਗੁਰਾਇਆ,
1: ਠੀਕ ਹੈ,
2: ਤੇ ਸਾਡੇ ਉੱਥੇ ਫੋਨ ਨੰਬਰ ਪਿੰਡ ਦੇ ਵਿੱਚ ਸਾਡੇ ਮਤਲਬ ਕਾਫੀ ਖਾਸ ਲਿਹਾਜੀ, ਉਹਨਾਂ ਦੀ ਫੈਕਟਰੀ ਸੀਗੀ, ਘਰ ਸੀਗਾ, ਤੇ ਉਹਨਾਂ ਦਾ ਘਰ ਦਾ ਨੰਬਰ ਸੀਗਾ ਜੀ 85 ਤੇ ਉਹਨਾਂ ਦੀ ਫੈਕਟਰੀ ਦਾ ਨੰਬਰ ਸੀਗਾ ਜੀ 25।
1: ਅੱਛਾ,
2: ਤੇ ਉਹ ਮਤਲਬ ਉਸ ਟਾਈਮ ਤੇ ਫੋਨ ਹੈ ਹੀ ਇੰਨੇ ਕੁ ਹੁੰਦੇ ਸੀਗੇ ਵੀ 100 ਕੁ ਫੋਨ ਹੋਣਾ ਗੁਰਾਇਆ
1: ਦੇ। ਅੱਛਾ, ਬਸ ਦੋ ਹੀ ਨੰਬਰ ਹੈ, 25 ਆਏ ਨਹੀਂ ਸੀ, ਕੋਈ ਲੰਬਾ 8-10 ਨੰਬਰਾਂ ਦਾ ਹੁੰਦਾ ਸੀਗਾ
2: ਜੇ 105 ਹੋਊ 110, ਮਤਲਬ ਕਿ ਉਹਨਾਂ ਦੇ ਜਦੋਂ ਫੋਨ ਲੱਗਾ ਤਾਂ ਉਹਨਾਂ ਨੂੰ 25 ਨੰਬਰ ਮਿਲਿਆ ਜੀ।
1: ਅੱਛਾ, ਹਾਂ ਹਾਂ,
2: ਤੇ ਜਦੋਂ ਫਿਰ ਉਹਨਾਂ ਨੇ ਘਰ ਲਾਇਆ ਤੇ 85 ਤੇ ਅਸੀਂ ਫਿਰ ਜੇ ਫੋਨ ਕਰਨਾ ਤਾਂ ਕਿੰਨਾ ਹੁੰਦਾ ਸੀ ਗੁਰਾਇਆ ਦੇ ਵਿੱਚ 35 ਜਾਂ ਕਿਦਾ 41-47, ਹਾਂਜੀ ਉਹਨਾਂ ਨੂੰ ਕਹਿਣਾ ਜੀ ਸਾਨੂੰ 37 ਨੰਬਰ ਬਣਾ ਦਿਓ ਜੀ, ਤੇ ਉਹਨੇ 37 ਬਣਾ ਦਿੱਤਾ। ਜੇ ਅਸੀਂ ਕੈਨੇਡਾ, ਮੇਰਾ ਭਰਾ ਵੱਡਾ ਇੱਥੇ 72 ਚ ਆਇਆ ਸੀ, ਤੇ ਜਾਣਾ ਤੇ ਉਹਨਾਂ ਨੂੰ ਕਹਿਣਾ ਹਾਂਜੀ ਅਸੀਂ ਜੀ ਓਵਰਸੀਜ਼ ਕਾਲ ਬੁੱਕ ਕਰਨੀ ਆ, ਉਹ ਨੀ ਕਹਿਣਾ ਜੀ ਨੰਬਰ ਦੱਸੋ ਕਿੱਥੇ ਦਾ, ਕੈਨੇਡਾ ਦਾ ਜੀ ਆਹ ਨੰਬਰ ਆ, ਕੋਈ ਨੀ ਜੀ ਤੁਹਾਡੀ ਬੁਕਿੰਗ ਹੋ ਗਈ ਤੇ ਅਸੀਂ ਟਰਾਈ ਕਰ ਰਹੇ ਆ। ਕਈ ਵਾਰੀ 3-3 ਦਿਨ ਦਿਨੇ ਰਾਤ ਤੁਸੀਂ ਫੋਨ ਕੋਲ ਬੈਠੇ ਰਹਿਣਾ, ਜੇ ਤੁਸੀਂ ਉੱਠ ਕੇ ਜਾਣਾ ਤੇ ਇੱਕ ਬੰਦਾ ਬੈਠਾ ਹੋਵੇ ਵੀ ਪਤਾ ਨੀ ਰਾਤ ਨੂੰ 11 ਵਜੇ 12 ਵਜੇ 2 ਵਜੇ ਜਦੋਂ ਵੀ ਕਾਲ ਮਿਲ ਗਈ ਘੰਟੀ ਵੱਜਣੀ ਤੇ ਉਹਨੇ ਕਹਿਣਾ ਜੀ ਤੁਹਾਡੀ ਕਾਲ ਮਿਲ ਗਈ ਆ ਜੀ।
1: ਅੱਛਾ,
2: ਤੇ ਕਿਉਂਕਿ ਜੇ ਹੁਣ ਤੁਸੀਂ ਵਾਸ਼ਰੂਮ ਵੀ ਗਏ ਆ ਜਾਂ ਰੋਟੀ ਖਾਣ ਫੋਨ ਤੋਂ ਉੱਠ ਕੇ ਪਰੇ ਚਲ ਗਿਆ, ਘੰਟੀ ਵੱਜ ਗਿਆ ਤੇ ਤੁਸੀਂ 2-3 ਦਿਨ ਫੇਰ ਬੈਠੇ ਰਹੋ, ਉਹਨੇ ਕਹਿਣਾ ਤੁਹਾਨੂੰ ਟਰਾਈ ਕੀਤੀ ਕੋਈ ਜਵਾਬ ਨੀ ਦਿੱਤਾ। ਉਸ ਟਾਈਮ ਤੇ 21 ਰੁਪਏ ਇੱਕ ਮਿੰਟ ਦੇ ਲੱਗਦੇ ਸੀ, ਉਸ ਟਾਈਮ ਤੇ 5 ਰੁਪਏ ਦਿਹਾੜੀ ਹੁੰਦੀ ਸੀ ਮਜ਼ਦੂਰ ਦੀ, ਤੇ ਜੇ ਤੁਸੀਂ 3 ਮਿੰਟ ਗੱਲ ਕਰਨੀ ਆ ਤੇ 63 ਰੁਪਏ ਲੱਗਦੇ ਸੀ, ਤੇ ਉਦੋਂ ਹੀ ਜਿਹੜਾ ਕਿ ਐਕਸਚੇਂਜ ਵਾਲੇ ਸੀਗੇ ਉਹਨੇ ਹਾਂਜੀ ਤੁਹਾਡੀ ਗੱਲ ਕਰਾਤੀ ਜੀ ਸਾਡਾ ਚਾਹ ਪਾਣੀ, ਤੇ ਸਾਈਕਲ ਚੱਕ ਕੇ ਉਹਨੇ ਆ ਜਾਣਾ ਫਿਰ 5-10 ਰੁਪਏ ਉਹਨਾਂ ਨੂੰ ਦੇਣੇ ਵੀ ਤੁਸੀਂ ਥੈਂਕ ਯੂ ਤੁਹਾਡੀ
1: ਗੱਲਬਾਤ। ਧੰਨਵਾਦ ਜੀ, ਦੇਖੋ ਕਿਆ ਯਾਦਾਂ ਜੁੜੀਆਂ ਹੈ ਉਹਨਾਂ ਸਮੇਂ ਨਾਲ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਇਹੀ ਤਾਂ ਫਿਰ ਗੱਲਾਂ ਨੇ ਯਾਰ, ਆਪਾਂ ਲੱਕੀ ਹੈ ਕਿ ਹੁਣ ਹਰ ਇੱਕ ਚੀਜ਼ ਕਿੰਨੀ ਅਵੇਲੇਬਲ ਹੈ, ਬਟ ਉਹ ਵੀ ਸਮਾਂ ਸੀਗਾ ਯਾਰ। ਅੱਛਾ, ਨੰਬਰ ਸ਼ੁਰੂ ਹੋਈ ਸੀ ਇੱਦਾਂ ਹੈ ਵੀ ਕਿਸੇ ਨੂੰ ਫੋਨ ਨੰਬਰ ਮਿਲਿਆ, ਬਸ ਦੋ ਹੀ ਨੰਬਰ, 25 27 28, ਹੁਣ ਦੇਖ ਲਓ 905 673 3337 ਹੈ। ਅੱਛਾ, ਉਦੋਂ ਨੰਬਰ ਵੀ ਮੈਨੂੰ ਲੱਗਦਾ ਕਿ ਕਾਫੀ ਲੰਬਾ ਸਮਾਂ ਚੱਲਿਆ, ਫਿਰ 4 ਨੰਬਰ ਹੋ ਗਏ, ਫਿਰ 5 ਹੋ ਗਏ, ਤੇ ਹੁਣ ਇੰਡੀਆ ਚ ਵੀ ਚਲੋ 8-10 ਨੰਬਰਾਂ ਦੇ ਫੋਨ ਨੰਬਰ ਨੇ, ਰਾਈਟ, ਆਈ ਥਿੰਕ। ਬਾਕੀ ਤੁਸੀਂ ਦੱਸ ਦਿਓ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਨੂੰ ਕਾਲ ਕਰੋ, ਤੇ GTA ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ।

0: अगर सिर कर्जा चढ़ गया ज्यादा थोड़ा टेंशन है, टेंशन नहीं लेनी बिल्कुल भी। GTA क्रेडिट दे रेखा ते नदीम कर्जा माफ करवाउण दे विच पूरी पूरी पूरी मदद थोड़ी करदे ने। सो किसी भी किस्म दा कर्जा तां 416-650-1100 416-650-1100 दे उत्ते तुसीं कॉल जरूर जरूर जरूर इन्हां नूं कर सकदे हो। एक मैं जानकारी तुहानूं दे देवां कि गिल फार्म ते हरियां ताजियां सब्जियां तुहानूं फ्रैश फ्रैश फ्रैश मिल रहियां ने। गिल फार्म ते फ्रैश मूली साग कद्दू टमाटर खीरे हरिया मिर्चा ते हुण अखीरले कुछ एक वीक चल रहे करेले भिंडी ये जिहड़े समर दियां सब्जियां ने ते फार्म दे फ्रैश आंडे फ्रैश दुध फ्रैश शहद। डिक्सी एंड किंग गिल फार्म 14085 डिक्सी रोड गिल फार्म गिल फार्म होई पई है 6368। हेलो
1: हांजी नवी सत श्रीकाल।
0: सत श्रीकाल जी,
1: की हाल चाल है?
0: बहुत वधिया जी।
1: अच्छा, बड़ी पुरानी याद जुड़ी आ। असी ना, मैं आई एम बिलोंग टू सुल्तानपुर लोधी।
0: ठीक है जी।
1: बाबे दी नगरी चो
0: जी जी।
1: तो डैडी तो आंदे रहे उत्थे बड़े मेलिया दे उत्थे मस्या दे उत्थे।
0: वाह।
1: ते उत्थे एक्सचेंज जिहड़ी असी लै के आए सी, सानू लोड पई सी एक्सचेंज लियाउण दी, टेलीफोन एक्सचेंज।
0: अच्छा।
1: ये 1962-63 दी गल आ। ਬੜੀ ਬੜੀ ਅਪਰੋਚ ਕਰਕੇ ਐਕਸਚੇਂਜ ਲਿਆਂਦੀ, ਉਹਦੇ ਨੰਬਰ ਜੀ ਉਹਦੇ ਵੀ ਕੋਲੋਂ ਪੈਸੇ ਪਾ ਕੇ ਨੰਬਰ ਲਵਾ ਲਾ ਯਾਰ, ਕੋਈ ਗੱਲ ਨੀ। ਤੇ ਸਾਨੂੰ 50 ਦੀ ਐਕਸਚੇਂਜ ਮਿਲੀ ਸੀ ਉਸ ਟਾਈਮ ਚ। ਤੇ ਉਹ ਉਦੋਂ ਕਿੱਲੀ ਵਾਲੇ ਹੁੰਦੇ ਸੀ, ਆਹੀ ਜਿਹੜੇ ਭਾਜੀ ਗੱਲ ਦੱਸ ਗਏ, ਡੈਲ ਤੋਂ ਬਗੈਰ ਟੈਲੀਫੋਨ ਹੁੰਦਾ ਸੀ, ਸਿਰਫ ਤੁਸੀਂ ਫੋਨ ਚੱਕੋ ਤੇ ਓਪਰੇਟਰ ਨੇ ਬੋਲਣਾ, ਹਾਂਜੀ ਤੁਸੀਂ ਕਿਹੜਾ ਨੰਬਰ ਚਾਹੀਦਾ, ਤੁਸੀਂ ਕਹਿਣਾ ਵੀ ਮੈਨੂੰ 35 ਨੰਬਰ ਚਾਹੀਦਾ, 28 ਨੰਬਰ ਥਾਣੇ ਦਾ ਚਾਹੀਦਾ। ਤੇ ਏਦਾਂ ਨੰਬਰ ਮਿਲਾਉਂਦੇ ਹੁੰਦੇ, ਉਹ ਕਿੱਲੀ ਜਿਹੜਾ ਆ ਕੇ ਫਿਰ ਨੰਬਰ ਮਿਲਾ ਦਿੰਦੇ ਹੁੰਦੇ ਸੀਗੇ।
0: ਅੱਛਾ।
1: ਤੋ ਦੂਸਰੀ ਗੱਲ ਇਹ ਸੀ ਵੀ ਨੰਬਰ ਸਾਡੇ ਵੀ ਉੱਥੇ ਏਦਾਂ ਛੋਟੇ ਸੀ, ਸਾਡੇ ਆਪਣੇ ਨੰਬਰ 4 ਸੀਗੇ ਟੈਲੀਫੋਨ ਸਾਡੇ ਕੋਲ ਫੈਕਟਰੀ ਦੇ ਵਿੱਚ, 33 ਨੰਬਰ 55 ਨੰਬਰ 11 ਨੰਬਰ 12 ਨੰਬਰ ਏਦਾਂ ਨੰਬਰ ਹੁੰਦੇ।
0: ਇਹ ਤੁਸੀਂ ਕਹਿੰਦੇ ਵੀ ਤੁਸੀਂ ਆਪਣੇ ਪਿੰਡ ਐਕਸਚੇਂਜ ਲੈ ਕੇ ਆਏ ਸੀ ਫੋਨ ਦੀ, ਕੀ ਮਤਲਬ ਵੀ ਤੁਸੀਂ ਕੋਈ PCO ਉੱਥੇ ਖੋਲਿਆ ਸੀਗਾ?
1: ਨਹੀਂ, PCO ਨਹੀਂ ਜੀ ਖੋਲਿਆ, ਉੱਥੇ ਸਾਡੀ ਫੈਕਟਰੀ ਸੀਗੀ, ਸ਼ਹਿਰ ਚ ਕਿਸੇ ਨੂੰ ਲੋੜ ਨਹੀਂ ਸੀ ਪੈਂਦੀ ਫੋਨਾਂ ਦੀ, ਤੇ ਸਾਨੂੰ ਬਿਜ਼ਨਸ ਕਰਕੇ ਸਾਨੂੰ ਬੈਂਕਾਂ ਵੀ ਅਸੀਂ ਉੱਥੇ ਲਿਆਂਦੀਆਂ, ਬੜੇ ਪੁਰਾਣੀਆਂ ਗੱਲਾਂ ਨੇ ਇਹ, ਕਾਰ ਬਾੜ ਦੀਆਂ ਗੱਲਾਂ।
0: ਅੱਛਾ ਅੱਛਾ ਅੱਛਾ, ਕੀ ਬਾਤ ਹੈ।
1: ਸੋ ਸਾਡਾ ਉੱਥੇ ਬਿਜ਼ਨਸ ਤਕੜਾ ਸੀ, ਨਵੀਂ ਜਨਰੇਟਰ ਬਣਾਉਂਦੇ ਸੀ ਅਸੀਂ ਮੋਟਰਾਂ ਦੇ ਜਨਰੇਟਰ।
0: ਅੱਛਾ।
1: ਤੇ ਸਾਨੂੰ ਫਿਰ ਆਲ ਓਵਰ ਇੰਡੀਆ ਦੇ ਉੱਤੇ ਸਾਡਾ ਬਿਜ਼ਨਸ ਸੀਗਾ, ਬੰਬੇ ਕਲਕੱਤੇ ਮਦਰਾਸ ਇੱਧਰ ਸਾਈਡਾਂ ਤੇ, ਹਨਾ। ਉਹਦੇ ਵਾਸਤੇ ਫਿਰ ਅਸੀਂ ਪਹਿਲਾਂ ਬੈਂਕਾਂ ਲਿਆਂਦੀਆਂ ਅਪਰੋਚ ਕਰਕੇ, ਫਿਰ ਅਸੀਂ ਟੈਲੀਫੋਨ ਐਕਸਚੇਂਜ ਮੰਗ ਕੀਤੀ ਉਹਨਾਂ ਨੂੰ, ਕਿਉਂਕਿ ਸਾਨੂੰ ਜਲੰਧਰ ਕਪੂਰਥਲੇ ਐਕਸਚੇਂਜ ਵਾਸਤੇ ਟੈਲੀਫੋਨ ਲਈ ਜਾਣਾ ਪੈਂਦਾ ਸੀ।
0: ਅੱਛਾ।
1: ਤੋ ਬੜੀ ਸਟਰਗਲ ਸੀ ਉਸ ਟਾਈਮ ਚ, ਬੜੀ ਸਟਰਗਲ ਸੀਗੀ ਜਦੋਂ ਐਕਸਚੇਂਜ ਲਿਆਂਦੀ, ਫਿਰ ਉਹਦੀ ਪਾਰਟੀ ਆਪ ਕੋਲੋਂ ਕੀਤੀ, DC ਕੋਲੋਂ ਉਦਘਾਟਨ ਕਰਾਇਆ, DC ਸਾਹਿਬ ਨੂੰ ਸੱਦ ਕੇ ਕਪੂਰਥਲੇ ਤੋਂ। ਤੋ ਇਹ ਬੜਾ ਫਨੀ ਟਾਈਮ ਸੀਗਾ, ਬੜਾ ਲੋਕਾਂ ਚ ਪਿਆਰ ਹੁੰਦਾ ਸੀ। ਇੱਥੋਂ ਕੈਨੇਡਾ ਤੋਂ ਨਾ ਸਾਡੇ ਮੇਰੇ ਦੋਸਤ ਹੈਗੇ ਆ ਵੈਨਕੂਵਰ ਸਾਈਡ, ਤੇ ਉਹਨਾਂ ਨੇ ਜਦੋਂ 62-68 ਵਿੱਚ ਫੋਨ ਜਾਣਾ, ਤੇ ਜਦੋਂ ਮੌਂਟਰੀਅਲ ਦੀ ਕਾਲ ਜਾਂਦੇ ਹੁੰਦੇ ਸੀ, ਦਿੱਲੀ ਤੋਂ ਮੌਂਟਰੀਅਲ, ਤੋ ਉਹ ਫਿਰ ਉਹਨਾਂ ਨੂੰ ਘਰੋਂ ਬੁਲਾਉਣਾ, ਉੱਥੇ ਗੋਰਖੇ ਨੂੰ ਕਹਿਣਾ ਵੀ ਜਾਂ ਬੁਲਾ ਕੇ ਲੈ ਗਿਆ ਵੀ ਬਹੁਤ ਜੀ ਦਾ ਫੋਨ ਆਇਆ, ਉਹਨਾਂ ਨੇ ਆ ਕੇ ਬੈਠੇ ਰਹਿਣਾ, ਫਿਰ ਦੁਬਾਰਾ ਕਾਲ ਮਿਲਣੀ, ਫਿਰ ਗੱਲਬਾਤ ਹੋਣੀ। ਬੜੇ
0: ਦੇਖੋ, ਕਿਸੇ ਨੂੰ ਫੋਨ ਆ ਜਾਂਦਾ ਨਾ ਮਾਂ ਬਾਪ ਦਾ, ਉਹ ਤਾਂ ਉਹ ਨੀ ਚੱਕਦੇ ਅੱਜ ਕੱਲ ਦੇ ਬੱਚੇ ਕਈ, ਹਨਾ। ਹੁਣ ਉਦੋਂ ਪਤਾ ਸੀਗਾ ਕਿ ਕਾਸ਼ ਕਾਲ ਆ ਜਾਵੇ, ਇਹ ਨੀ ਪਤਾ ਕਿ ਹੁਣ ਅਗਲੀ ਵਾਰ ਕਦੋਂ ਗੱਲ ਹੋਣੀ। ਹੁਣ ਤਾਂ ਰੋਜ਼ ਕਾਲਾਂ ਜਿੰਨੀਆਂ ਮਰਜ਼ੀ ਕਰੀ ਚੱਲੋ, ਸੋ ਥੋੜੇ ਆ ਬਾਕੀ ਗੱਲ ਥੋੜੀ ਠੀਕ ਹੈ ਕਿ ਪਿਆਰ ਥੋੜਾ ਘਟਿਆ ਵੀ ਇਹਨਾਂ ਚੀਜ਼ਾਂ ਨਾਲ। ਇੱਕ ਮੈਂ ਇਨਫੋਰਮੇਸ਼ਨ ਰਾਜਵੰਤ ਹੁਣਾਂ ਦੀ ਦਵਾਂ। ਰਾਜਵੰਤ ਕੌਰ ਸਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਨੂੰ ਫੋਨ ਕਰੋ ਰਾਈਟ ਅਵੇ। ਰਾਜਵੰਤ 25-30 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਦਿੰਦੇ ਆ, ਤੇ ਰਾਜਵੰਤ ਤੁਹਾਨੂੰ ਬਹੁਤ ਹੀ ਵੱਡਾ ਡਿਸਕਾਊਂਟ ਲੈ ਕੇ ਦਿੰਦੇ ਨੇ, 30-35% ਡਿਸਕਾਊਂਟ। ਸੋ ਕਾਰਵੈਨ ਟਰੱਕ ਦੀ ਇੰਸ਼ੋਰੈਂਸ ਲਈ 6476744735 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਐਂਡ ਰਾਜਵੰਤ ਤੁਹਾਡੇ ਲਈ ਹਾਜ਼ਰ ਨੇ 9345 ਹੈਲੋ
1: ਸਤਿ ਸ਼੍ਰੀ ਅਕਾਲ ਨਵੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ
0: ਵਧੀਆ ਜੀ ਦੱਸੋ
1: ਵਧੀਆ ਜੀ ਵਧੀਆ ਪਹਿਲਾਂ ਤਾਂ ਮੈਂ ਇੰਡੀਆ ਦੀ ਤੈਨੂੰ ਸੁਣਾ ਮੈਂ ਨਾ 1985 ਦੇ ਵਿੱਚ ਮੈਂ ਸਿਸਟਰ ਦੀ ਮੈਰਿਜ ਕੀਤੀ ਹੈ ਨਾ ਤੇ ਉਦੋਂ ਵੀ ਫੋਨ ਬਹੁਤ ਘੱਟ ਹੁੰਦੇ ਸੀ ਤੇ ਸਾਡੇ ਮੋਗੇ ਹੁੰਦਾ ਸੀਗਾ ਫੋਨ ਜਿੱਦਾਂ ਸਰਕਾਰੀ ਪਰ ਉੱਥੇ ਬੁੱਕ ਕਰਾਉਣਾ ਪੈਂਦਾ ਪਹਿਲਾਂ ਉੱਥੇ ਵਾਰੀ ਬਹੁਤ ਜੇ ਲੇਟ ਆਉਂਦੀ ਸੀ
0: ਅੱਛਾ ਬੁੱਕ ਕਰਾਉਣਾ ਪੈਂਦਾ ਸੀ ਵੀ ਅਸੀਂ ਇਸ ਟਾਈਮ ਤੇ ਆਵਾਂਗੇ ਕਾਲ ਕਰਨ
1: ਹਾਂਜੀ ਹਾਂਜੀ ਹਾਂਜੀ ਹਾਂ ਤੇ ਫਿਰ ਅਸੀਂ ਕਦੇ ਜਦੋਂ ਜ਼ਿਆਦਾ ਜ਼ਰੂਰਤ ਹੋਣੀ ਅਸੀਂ ਲੁਧਿਆਣੇ ਜਾਣਾ ਲੁਧਿਆਣੋਂ ਕਰਕੇ ਫੋਨ ਉੱਥੇ ਸਾਡੀ ਗੱਲਬਾਤ ਹੋ ਜਾਣੀ ਤੇ ਮੈਨੂੰ ਲੱਗਦਾ ਉਦੋਂ ਆਪਣੇ ਇੰਦਰਾ ਗਾਂਧੀ ਦਾ ਮਾਡਰ ਹੋਇਆ ਤੇ ਮੈਂ ਉੱਥੋਂ ਫੋਨ ਕਰਕੇ ਆਇਆ ਸੀਗਾ ਤੇ ਮੈਨੂੰ ਬਾਗੇ ਪੁਰਾਣੇ ਜਿੱਦਾਂ ਮੈਂ ਲੇਟ ਹੋ ਗਿਆ ਤੇ ਬੱਸ ਬੁਸ ਕੋਈ ਨੀ ਜਾਣ ਵਾਲੀ ਸੀ ਤੇ ਫਿਰ ਮੈਂ ਉੱਥੇ ਬਾਗੇ ਪੁਰਾਣੇ ਸਾਡੇ ਮਹਾਜਨ ਸੀਗੇ ਆੜਤੀਏ ਉਹਨਾਂ ਦੇ ਰਿਆ ਰਾਤ
0: ਅੱਛਾ
1: ਤੇ ਉਦੋਂ ਬਾਅਦ ਦੇ ਵਿੱਚ ਤਾਂ ਜਿਹੜੇ PCO ਆ ਗਏ STD ਆ ਗਈਆਂ ਉਹਨਾਂ ਦੇ ਵਿੱਚ ਫਿਰ 100-100 ਰੁਪਇਆ ਲੈਂਦੇ ਹੁੰਦੇ ਸੀ ਮਿੰਟ ਦਾ ਮੇਰੇ ਮਿੱਤਰਾਂ ਮੁੰਡੇ ਉਹਨਾਂ ਦੀ STD ਹੁੰਦੀ ਸੀ ਹਨਾ ਫਿਰ ਉਹਨਾਂ ਨੂੰ ਫਿਰ ਜਿੱਦਾਂ ਇੱਥੋਂ ਇੱਥੇ ਆਏ ਤੇ ਇੱਥੇ ਵੀ ਉਸ ਟਾਈਮ ਫੋਨ ਜਿਹੜੇ ਬਹੁਤ ਮਹਿੰਗੇ ਸੀ ਸੈੱਲ ਫੋਨ ਜਿਹੜੇ ਘਰ ਵਾਲੇ ਤਾਂ ਸੀਗੇ ਹੀ ਜਿਹੜੇ ਸੈੱਲ ਫੋਨ ਵੀ ਉਹਨਾਂ ਦੇ ਮਹਿੰਗੇ ਬਹੁਤ ਸੀ ਇੱਥੇ ਉਦੋਂ 379 ਪਲੱਸ GST ਨੂੰ ਇੱਕ ਮਿੰਟ ਦੀ ਕਾਲ ਹੁੰਦੀ ਸੀ ਇੱਧਰੋਂ
0: ਅੱਛਾ ਇੱਕ ਮਿੰਟ ਦੀ
1: ਹਾਂਜੀ ਹਾਂ ਹਾਂਜੀ ਅਸੀਂ ਕਰਦੇ ਰਹੇ ਤੁਹਾਡੇ ਡੈਡੀ ਨਾਲ ਤਾਂ ਬਾਅਦ ਚ ਥੋੜਾ ਬਟ ਅਸੀਂ ਇਹ ਕਰਦੇ ਰਹੇ ਉਹਦਾ ਇਹਦੇ ਚੱਕਰ ਚ ਤੇ ਆਪਣਾ ਇੱਕ ਬੰਦਾ ਸੀਗਾ ਆਪਣੇ ਉਹਦਾ ਨਾਂ ਆਪਣੇ ਪੰਨੂ ਆ ਬਾਈ ਉਹਦਾ ਮੱਲੀ ਦੇ ਨਾਲ ਹੁੰਦੇ ਉਹ ਉਹਨਾਂ ਦਾ ਬ੍ਰਦਰ ਸੀ ਇੱਥੇ ਉਹ ਪੁਰਾਣਾ ਆਇਆ ਸੀ ਉਹਦੇ ਬੇਟੇ ਦੀ ਨਾ ਡੈਥ ਹੋ ਗਈ ਸੀ ਆ Pro 7 ਤੇ ਨੀ ਇੱਕ ਵਾਰੀ ਉਹਨਾਂ ਦਾ ਡੈਡੀ ਸੀ ਹਨਾ ਉਹ ਖਾਣ ਪੀਣ ਵਾਲਾ ਬੰਦਾ ਸੀਗਾ ਤੇ ਦੂਜੇ ਜਿਹੜੇ ਇੱਧਰ ਸੀਗੇ ਦੋ ਤਿੰਨ ਭਰਾ ਉੱਥੇ ਜਿਹੜੇ ਪਰਿਵਾਰ ਸੀਗਾ ਇੰਡੀਆ ਵੀ ਬਾਕੀ ਸੀਗਾ ਨਾ ਉਹਨੇ ਕਿਤੇ ਫਰਾਈਡੇ ਉਧਰੋਂ ਬੋਤਲ ਚੱਕ ਲਿਆ ਪੈਗ ਲਾ ਕੇ ਦੋ ਤਿੰਨ ਤੇ ਫੋਨ ਘੁਮਾ ਲਿਆ ਤੇ ਫੋਨ ਉਹ ਪਤਾ ਨਾ ਵੀ ਫੋਨ ਕਿੰਨੇ ਮਿੰਟ ਚੱਲ ਗਏ ਮੈਂ ਤਾਂ ਘਰੇ ਆਉਂਦਾ ਹਾਂ ਉਹ ਕਹਿੰਦਾ ਉਹ ਕਰੀ ਜਾਵੇ ਗੱਲਾਂ ਉਹ ਜਿਹੜੇ ਇੰਡੀਆ ਵਾਲੇ ਤੁਹਾਨੂੰ ਪਤਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਉੱਥੇ ਇੰਨੇ ਪੈਸੇ ਲੱਗਦੇ ਜਾਏ ਹਨਾ ਕਰੀ ਜਾਣ ਵੀ ਕਹਿੰਦਾ ਫੋਨ ਕੱਟੀ ਨਾ ਜੇ ਮਲਕੀਤੋ ਧਾਰ ਚੁਣ ਗਈ ਆ ਗੱਲ ਉਹਨੇ ਵੀ ਕਰਨੀ ਹੈ ਤੇ ਕਹਿੰਦਾ ਕੁੱਤੀ ਸੂਈ ਆ ਉਹਨੇ ਕਤੂਰੇ ਦਿੱਤੇ ਆ ਦੱਸੋ ਕਿਹਨੂੰ ਦੇਈਏ ਹਨਾ ਇਹ ਤਾਂ ਤੇ ਉਹ ਲੱਗਾ ਰਿਹਾ ਕਹਿੰਦਾ ਆਪਣੀ ਬੱਚੀ ਆਪਣੀ ਗਾਂ ਸੂਈ ਆ ਤੇ ਬੱਚੀ ਦੇ ਸਿੰਘ ਦਾਗਣੇ ਹਨਾ ਉਹ ਕਹਿੰਦਾ ਯਾਰ ਤੁਸੀਂ ਬਹੁਤ ਜਦੋਂ ਮੁੜ ਕੇ ਦੇਖਿਆ ਉਹ ਕਹਿੰਦਾ ਬੋਲ ਤਾਂ 20 ਦੀ ਆਈ ਤੇ ਫੋਨ ਦਾ ਮੈਂ ਲੱਸੀ ਆ 80-90 ਡਾਲਰ ਆ ਉਹ ਕਹਿੰਦਾ ਇੰਨੇ ਦਾ ਹਾਲਤ ਹੀ ਨੀ ਬਣਦੇ
0: ਸਾਡੇ ਸਹੀ ਗੱਲ ਆ ਦੇਖ ਲਓ
1: ਹਾਂਜੀ ਹਾਂ ਮਜ਼ਾਕ ਦੀਆਂ ਗੱਲਾਂ ਹੁੰਦੀਆਂ ਬਹੁਤ ਜਣੀ ਸੀਗਾ ਉਦੋਂ ਬਾਅਦ ਜਦੋਂ ਸੈੱਲ ਫੋਨ ਆਏ ਉਦੋਂ ਵੀ ਜਿਹੜੇ ਇੰਡੀਆ ਵਾਲੇ ਨਾ ਉਹ ਯਕੀਨ ਨੀ ਕਰਦੇ ਸੀ ਵੀ ਤੁਸੀਂ ਰੋਡ ਤੇ ਜਾਂਦੇ ਆ ਤੇ ਮੇਰੇ ਭਾਣਜਾ ਇੱਕ ਉਹਦੇ ਟੋ ਟਰਕਿੰਗ ਦਾ ਬਿਜ਼ਨਸ ਸੀ ਉਦੋਂ ਹਨਾ ਤੇ ਉਹਨੇ ਉਹਦੇ ਫੋਨ ਪਤਾ ਕਿੱਦਾਂ ਜਿੱਦਾਂ ਆਪਣਾ ਝੋਲਾ ਨੀ ਹੁੰਦਾ ਜਿਵੇਂ ਆਪਣੇ ਲਾਇਸੈਂਸ ਗਾਨੇ ਆ ਤੇ ਉਹਦੇ ਝੋਲਾ ਹੁੰਦਾ ਰੌਂਦਾਲਾ ਚ ਪਾਇਆ ਹੁੰਦਾ ਏਦਾਂ ਦਾ ਹੁੰਦਾ ਸੀ ਫੋਨ ਟੰਗਿਆ ਤੇ ਮੈਂ ਉਹਦੇ ਨਾਲ ਚੱਲ ਗਿਆ ਇੱਥੋਂ ਇਹ ਗੱਲ ਹੋਣੀ ਆ ਕੋਈ 93-94 ਦੀ ਹਨਾ ਤੇ ਉਹਦੇ ਮਾਮੇ ਦਾ ਨਾ ਇੰਡੀਆ ਤੋਂ ਫੋਨ ਆਇਆ ਹਨਾ ਉਹ ਕਹਿੰਦਾ ਵੀ ਮੈਂ ਆਪਣਾ ਤੇਰੀ ਮੰਮੀ ਨਾਲ ਗੱਲ ਕਰਨੀ ਹਨਾ ਉਹ ਕਹਿੰਦਾ ਵੀ ਅਸੀਂ ਨਾ ਘਰੇ 10 ਮਿੰਟਾਂ ਤੱਕ ਜਾ ਵੜਨਾ ਵੀ ਅਸੀਂ ਰੋਡ ਤੇ ਫਿਰਦੇ ਆ ਉਹ ਕਹਿੰਦਾ ਯਾਰ ਰੋਡ ਤੇ ਫੋਨ ਕਿੱਦਾਂ ਚੱਲ ਸਕਦਾ ਹਨਾ ਉਹ ਕਹਿੰਦਾ ਵੀ ਹੈਗੇ ਯਾਰ ਅਸੀਂ ਸਾਡੇ ਕੋਲ ਸੈੱਲ ਫੋਨ ਆ ਉਹ ਕਹਿੰਦਾ ਨਹੀਂ ਮੈਂ ਨੀ ਮੰਨਦਾ ਉਹ ਕਹਿੰਦਾ ਵੀ ਮੈਂ ਜੇ ਮੇਰੀ ਮਦਰ ਮੇਰੇ ਕੋਲੇ ਆਉਂਦੀ ਮੈਂ ਤੇਰੀ ਗੱਲ ਹੁਣੇ ਕਰਾ ਦਿੰਦਾ ਪਰ ਉਹ ਹੈ ਨਹੀਂ ਘਰੇ ਮੈਂ ਟਰੱਕ ਚ ਨਾ ਵੀ ਮੈਂ 15 ਮਿੰਟ ਤੱਕ ਘਰੇ ਗਿਆ ਅਸੀਂ ਜਦੋਂ ਘਰੇ ਜਾ ਕੇ ਉਹਦੀ ਮੰਮੀ ਨਾਲ ਉਹਦੀ ਗੱਲ ਕਰਾਈ ਉਹਨੂੰ ਫਿਰ ਪੁੱਛੀ ਜਾਵੇ ਇਹ ਫੋਨ ਉਹਨਾਂ ਦੇ ਕੋਲੇ ਸੱਚੀ ਏਦਾਂ ਰੋਡ ਤੇ ਹੀ ਸੀਗਾ ਉਹਨੂੰ ਪਤਾ ਹੀ ਨਹੀਂ ਸੀ ਵੀ ਸੈੱਲ ਫੋਨ ਦੇ
0: ਪਤਾ ਨਹੀਂ ਉਹੀ ਤਾਂ ਹੈ ਜਦੋਂ ਨਵੀਂ ਨਵੀਂ ਚੀਜ਼ਾਂ ਆਈਆਂ ਉਦੋਂ ਤਾਂ ਚਲੋ ਯਕੀਨ ਹੀ ਨਹੀਂ ਸੀ ਹੁੰਦਾ ਕਿ ਵਾਕਈ ਇਹ ਵੀ ਹੋ ਸਕਦਾ ਸੋਚ ਲਓ ਸਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਥੈਂਕ ਯੂ ਤੁਹਾਡੀ ਕਾਲ ਲਈ ਤੇ ਨੰਬਰ ਹੈ ਆਪਣਾ 9056736333 7905673333 ਇੱਕ ਤੁਹਾਨੂੰ ਮੈਸੇਜ ਦੇ ਦਈਏ ਤੇ ਫਿਰ ਅਗਲੀ ਕਾਲ ਵੀ ਲੈਂਦੇ ਹਾਂ ਸਟੇ ਔਨ ਦ ਲਾਈਨ ਜੁੜੇ ਹੋ ਤੁਸੀਂ ਸਾਡੇ ਨਾਲ ਤੇ ਕਿਆ ਬਾਤ ਹੈ ਵਾਹ

0: locations in GTA. For more information, visit rajdhanisweets.ca.
1: Wah, rajdhanisweets.ca. 5950. Hello, ji.
2: ਹਾਂਜੀ
1: ਨਵੀਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਹਾਂਜੀ ਵਧੀਆ
1: ਵਧੀਆ ਤੁਸੀਂ
2: ਸੰਡੇ ਤੁਹਾਨੂੰ ਬਹੁਤ ਮਿਸ ਕੀਤਾ ਜੀ ਪਰ ਪਹਿਲਾਂ ਅਸੀਂ ਸੀਗੇ ਮੈਨੂੰ ਲੱਗਦਾ ਤੁਸੀਂ ਬੜਾ ਲੇਟ ਆਏ
1: ਹਾਂ ਮੈਂ ਯਾਰ ਕੱਲ ਹਾਂਜੀ ਮੈਂ ਥੋੜਾ ਲੇਟ ਸੀਗਾ ਮੈਨੂੰ ਲੱਗਦਾ ਡੇਢ ਦੋ ਕੁ ਵਜੇ ਪਹੁੰਚਿਆ
2: ਚਲੋ
1: ਵਧੀਆ ਸੀ ਨਾ ਇਵੈਂਟ ਜਿਹੜਾ ਹੋਇਆ
2: ਭਾਜੀ ਮੈਂ ਥੈਂਕਫੁਲ ਹਾਂ ਤੁਹਾਡਾ ਮੈਂ ਬਹੁਤ ਇੰਜੋਏ ਕੀਤਾ ਬੱਚਿਆਂ ਨੇ ਵੀ ਬਹੁਤ ਇੰਜੋਏ
1: ਹਾਂ ਬਹੁਤ ਵਧੀਆ ਸੀ ਸੋ ਸਾਰੇ ਜਿੰਨੇ ਸੱਜਣ ਸੁਣ ਰਹੇ ਆ ਹੁਣ ਮੈਂ ਦੱਸ ਹੀ ਦਿੰਦਾ ਸੋ ਕੱਲ੍ਹ ਇੱਕ ਬਹੁਤ ਹੀ ਪਿਆਰਾ ਇਵੈਂਟ ਹੋਇਆ ਵੀਰ ਹੁਣੇ ਜਿਨ੍ਹਾਂ ਦੀ ਕਾਲ ਹੁਣੇ ਇਹ ਵੀ ਪਹੁੰਚੇ ਸੀਗੇ ਸੋ ਹੋਪ ਕਲੈਕਟਿਵ ਵੱਲੋਂ ਇੱਕ ਕਮਿਊਨਿਟੀ ਕਾਰਨੀਵਲ ਕੀਤਾ ਗਿਆ ਅਤੇ ਤਕਰੀਬਨ ਡੇਢ ਲੱਖ ਡਾਲਰ ਇਕੱਠਾ ਕੀਤਾ ਗਿਆ ਸੇਵਾ ਫੂਡ ਬੈਂਕ ਦੇ ਲਈ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਸੋ ਕੱਲ੍ਹ ਬਹੁਤ ਵਧੀਆ ਇਵੈਂਟ ਸੀ ਐਂਡ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਨਹੀਂ ਪਹੁੰਚੇ ਕੋਈ ਨਾ ਅਗਲੇ ਸਾਲ ਸਹੀ ਸੋ ਵੀਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ
2: ਹਾਂਜੀ ਅਗਲੇ ਸਾਲ ਦਾ ਭਾਜੀ ਆਪਾਂ ਹੋਰ ਵੀ ਕਲੈਕਸ਼ਨ ਕਰਕੇ ਦੇਵਾਂਗੇ ਉਹਨਾਂ ਨੂੰ
1: ਕੀ ਬਾਤ ਹੈ
2: ਉਹ ਚਾਹੂੰਗਾ ਵੀ ਕਰਵਾਣਾ ਨਾਲ ਇੱਕ ਤਰੀਕੇ ਨਾਲ
1: ਜੀ ਜੀ ਥੈਂਕ ਯੂ ਸਰ
2: ਕਰ ਸਕਦੇ ਹਾਂ ਕਰਾਂਗੇ
1: ਜੀ
2: ਸੋ ਮੈਂ ਸਿਰਫ ਉਹ ਔਨ ਦਾ ਟੌਪਿਕ ਗੱਲ ਕਰਨੀ ਸੀ ਮੋਬਾਈਲ ਫੋਨ ਦੀ ਜਾਂ ਲੈਂਡ ਫੋਨ ਦੀ
1: ਹਾਂ
2: ਤਾਂ ਮੇਰੇ ਚਾਚਾ ਜੀ ਮੈਨੂੰ ਲੱਗਦਾ 19 ਦੇ ਵਿੱਚ ਆ ਗਏ ਸੀ ਇੱਥੇ ਕੈਨੇਡਾ ਸੋ ਅਸੀਂ ਕਿਸੇ ਦੇ ਘਰ ਜਾਂਦੇ ਹੁੰਦੇ ਸੀਗੇ ਕਾਲ ਸੁਣਨ ਦੇ ਲਈ ਫਿਰ ਉੱਥੇ ਮਤਲਬ ਕਈ ਹੋਰ ਬੰਦਿਆਂ ਦੀ ਕਾਲ ਆਉਂਦੀ ਹੁੰਦੀ ਸੀ ਲਾਈਨ ਅਪ ਹੋ ਜਾਂਦਾ ਹੁੰਦਾ ਸੀਗਾ ਵੀ ਤੁਸੀਂ ਇੰਨੇ ਵਜੇ ਕਾਲ ਕਰਿਓ ਤੁਸੀਂ ਇੰਨੇ ਵਜੇ ਕਾਲ ਕਰਿਓ ਤੁਸੀਂ ਇੰਨੇ ਵਜੇ ਕਾਲ ਕਰਿਓ ਮਤਲਬ ਅਸੀਂ ਰਿਸੀਵ ਕਾਲ ਜਸਟ
1: ਫਿਰ ਪਰ ਹੁਣ ਦੇਖੋ ਸੁਪੋਜ਼ ਕਰੋ ਤੁਹਾਨੂੰ ਫੋਨ ਆ ਗਿਆ ਪਰ ਤੁਸੀਂ ਲਾਈਨ ਅਪ ਦੇ ਵਿੱਚ ਐਨ ਪਿੱਛੇ ਹੋ ਫਿਰ ਕੀ ਹੁੰਦਾ ਸੀਗਾ
2: ਦੱਸ
1: ਦਿੰਦੇ ਸੀ ਵੀ ਉਹ ਹੈ ਨੀ ਗੇ ਹੁਣ ਹੈ
2: ਮਤਲਬ ਤੁਸੀਂ ਇੰਨੇ ਵਜੇ ਕਾਲ ਕਰ ਲਿਓ ਇੰਨੇ ਵਜੇ ਤੱਕ ਅਸੀਂ ਬੁਲਾ
1: ਲਿਆ ਅੱਛਾ ਕੀ ਬਾਤ ਦੇਖੋ ਹੈ
2: ਟਾਈਮ ਮੈਂ ਦੇਖਿਆ ਵਾ ਖੁਦ ਆਪ
1: ਜੀ
2: ਤੇ ਉਸ ਤੋਂ ਬਾਅਦ ਜਦ ਅਸੀਂ ਆਪਣੇ ਘਰ ਲਵਾਇਆ ਕਾਲ ਫਿਰ ਸਾਨੂੰ ਆਮ ਮਹਿਸੂਸ ਹੋਇਆ ਜਦੋਂ ਕਿਸੇ ਦੀ ਕਾਲ ਆਉਣੀ ਹੋਈ ਉਹਨੂੰ ਬੁਲਾਉਣ ਜਾਣਾ ਬੜਾ ਔਖਾ ਲੱਗਾ ਵੀ ਅਸੀਂ ਮਤਲਬ ਰੈਡੀ ਹੋਣਾ ਸੀ ਤੇ ਉਹਨਾਂ ਦੀ ਕਾਲ ਆਈ ਜਾ ਰਹੀ ਹੈ ਵਾਰ ਵਾਰ
1: ਅੱਛਾ ਉਹ ਫਿਰ ਘਰੇ ਫੋਨ ਕਦੋਂ ਲੱਗੇ
2: ਮੈਨੂੰ ਲੱਗਦਾ 1995 ਦੀ ਗੱਲ ਹੈ ਤੇ ਫਿਰ ਲੱਗੇ ਪਹਿਲਾਂ ਮਤਲਬ ਸੀਗਾ ਵੀ ਕਾਲ ਤੁਹਾਨੂੰ ਆਉਂਦੀ ਹੁੰਦੀ ਸੀ ਤੇ ਤੁਹਾਨੂੰ ਚਾਰਜਸ ਪੈਂਦੇ ਸੀ ਉਹਦੇ ਵੀ ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਮਤਲਬ BSNL ਦਾ ਹੀ ਨੰਬਰ ਹੁੰਦਾ ਸੀਗਾ ਤੇ ਉਹਨਾਂ ਨੇ ਕਾਲ ਕਰ ਸਕਦੇ ਹੋ ਮਤਲਬ ਜਿੱਦਾਂ ਮਤਲਬ ਟਾਊਨ ਵਾਈਜ਼ ਫਿਰ ਉਹਨਾਂ ਨੇ ਇਹ ਐਕਸੈਸ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੇਂਜ ਕੀਤਾ ਵੀ ਤੁਸੀਂ STD ਕਾਲ ਕਰ ਸਕਦੇ ਹੋ ਤੇ ਮਤਲਬ 2-3 ਸਾਲ ਬਾਅਦ ਉਹਨਾਂ ਨੇ ਇਹ ਚੇਂਜ ਕਰਤਾ
1: ਠੀਕ ਹੈ
2: ਏਦਾਂ ਵਧਾਏ ਕਿਉਂਕਿ ਫਿਰ ਜਦੋਂ ਏਦਾਂ ਵਧਣ ਲੱਗ ਗਏ ਸੀਗੇ ਕਾਲ ਫਿਰ ਉਹਨਾਂ ਨੇ ਮੌਕਾ ਦੇ ਲਈ ਲਾਤਾ ਵੀ ਤੁਸੀਂ ਹਰੇਕ ਕਾਲ ਦੇ ਨਾਲ 2 ਐਡ ਕਰਨਾ
1: ਅੱਛਾ ਅੱਛਾ
2: ਆਈ ਡੋਨਟ ਨੋ ਅਬਾਊਟ ਦਟ ਬਟ ਮੇਰਾ
1: ਚਲੋ
2: ਮੌਕਾ ਹੈ ਤੇ ਉਹ
1: ਕਿਹੜਾ ਸੀਗਾ ਵੀ ਸਾਡੇ ਪਿੰਡ ਹੈ ਨੀ ਟੈਲੀਫੋਨ ਸੁਣੇ ਇਹੀ ਸੀ ਨਾ ਗੀਤ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਫੈਸ਼ਨ ਆਈ ਕਿਊ ਦਾ ਦਵਾਂ ਫੈਸ਼ਨ ਆਈ ਕਿਊ ਨੂੰ ਪਹਿਲਾਂ ਤਾਂ ਮੁਬਾਰਕਾਂ ਹੋਣ ਫੈਸ਼ਨ ਆਈ ਕਿਊ ਦੇ ਬ੍ਰਾਂਡ ਐਮਬੈਸਡਰ ਬਣੇ ਬਈ ਐਮੀ ਵਿਰਕ ਵਾਹ ਐਮੀ ਵਿਰਕ ਬਣੇ ਫੈਸ਼ਨ ਆਈ ਕਿਊ ਕੈਨੇਡੀਅਨ ਬ੍ਰਾਂਡ ਦੇ ਬ੍ਰਾਂਡ ਐਮਬੈਸਡਰ ਸੋ ਤੁਸੀਂ ਵੀ ਜ਼ਰੂਰ ਯਾਦ ਰੱਖੋ ਫੈਸ਼ਨ ਆਈ ਕਿਊ ਨੂੰ ਕੱਪੜੇ ਚਾਹੀਦੇ ਆ ਤਾਂ ਵਨ ਐਂਡ ਓਨਲੀ ਟੀਮ ਵਨ ਐਂਡ ਓਨਲੀ ਨੇਮ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਇਹਨਾਂ ਕੋਲ ਕੈਜੂਅਲ ਆਪਣੇ ਸੂਟ ਵੀ ਨੇ ਨਾਲ ਦੀ ਨਾਲ ਇਹਨਾਂ ਕੋਲ ਬਹੁਤ ਹੀ ਕਮਾਲ ਦੇ ਕੁੜਤੇ ਪਜਾਮੇ ਤਾਂ ਹੈਗੇ ਹੀ ਨੇ ਜੈਕਟਾਂ ਤੁਸੀਂ ਵੱਖਰੇ ਵੱਖਰੇ ਕਿਸਮ ਦਾ ਸਮਾਨ ਲੈਣਾ, ਐਵਰੀਥਿੰਗ ਇਜ਼ ਅਵੇਲੇਬਲ ਐਟ ਫੈਸ਼ਨ ਆਈਕਿਊ ਤੇ ਐਮੀ ਵੇਅਰ ਕੇਅਰ। ਕਿਸੇ ਛੋਟੇ ਮੋਟੇ ਬ੍ਰਾਂਡ ਦੇ ਬ੍ਰਾਂਡ ਐਂਬੈਸਡਰ ਨਹੀਂ ਬਣਦੇ, ਸੋ ਬਣੇ ਨੇ ਐਮੀ ਜੀ ਫੈਸ਼ਨ ਆਈਕਿਊ ਦੇ ਬ੍ਰਾਂਡ ਐਂਬੈਸਡਰ। ਸੋ ਫੈਸ਼ਨ ਆਈਕਿਊ ਦੀ ਟੀਮ ਨੂੰ ਬਹੁਤ ਮੁਬਾਰਕਾਂ। ਤੁਸੀਂ ਵੀ ਅਗਰ ਕੱਪੜੇ ਲੈਣੇ ਆ ਤਾਂ ਨੰਬਰ ਵਨ ਬ੍ਰਾਂਡ ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ ਐਂਡ ਨਾਲ ਕਿਚਨਰ। ਇੱਕ ਲੇਡੀਜ਼ ਦਾ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ, ਜੁੱਤੀਆਂ, ਬਾਏ ਵਨ ਦੂਜਾ 25% ਆਫ। ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਐਂਡ ਮੇਫੀਲਡ ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਤੁਹਾਡੇ ਲਈ ਹਾਜ਼ਰ ਨੇ। ਸੋ ਦੋ ਬੋਲ ਸੁਣ ਲਈਏ ਅਤੇ ਫਿਰ ਅਪਡੇਟ ਕਰਦੇ ਹਾਂ ਕਿ ਅੱਜ ਕੀ ਗੱਲਬਾਤ ਚੱਲ ਰਹੀ ਹੈ। ਜਸਟ ਦੇਖੋ, ਕੁਦਰਤੀ ਕਈ ਵਾਰ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੇ ਨੇ। ਸੋ ਉਹਨੇ ਵਾਪਸ ਅਤੇ ਗੀਤ ਸੁਣ ਲਈਏ, ਬੱਬੂ ਮਾਨ ਟੈਲੀਫੋਨ।

0: ਗੱਲਬਾਤ ਤੁਹਾਡਾ ਹੋ ਰਹੀ ਹੈ। ਸੋ ਲੈ ਕੇ ਚੱਲਦੇ ਤੁਹਾਨੂੰ ਸੁਜੋਕ ਹੋਮਿਓ ਕਲੀਨਿਕ ਤੇ। ਸੋ ਪਰਮਿੰਦਰ ਜੀ ਸਾਡੇ ਨਾਲ ਨੇ ਤੇ ਪਰਮਿੰਦਰ ਜੀ ਵੱਖਰੀਆਂ ਵੱਖਰੀਆਂ ਆਲਵੇਜ਼ ਹੈਲਥ ਇਸ਼ੂਜ਼ ਬਾਰੇ ਡਿਸਕਸ਼ਨ ਤੇ ਆਪਾਂ ਨੂੰ ਇੱਕ ਕਿਸਮ ਦਾ ਐਜੂਕੇਟ ਕਰਦੇ ਨੇ। ਸੋ ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ ਜੀ।
1: ਥੈਂਕ ਯੂ ਸੋ ਮਚ ਨਵੀਂ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਆਪਣੀ ਸਤਿ ਸ੍ਰੀ ਅਕਾਲ।
0: ਸੋ ਥੋੜੀ ਜੀ ਅੱਜ ਗੱਲਬਾਤ ਕਰਾਂਗੇ ਆਪਾਂ ਖੰਘ ਬਾਰੇ। ਅੱਜ ਕੱਲ ਖਾਸ ਤੌਰ ਤੇ ਸੀਜ਼ਨ ਵੀ ਚੱਲ ਰਿਹਾ, ਬੱਚੇ ਬਜ਼ੁਰਗ ਸਾਰੇ ਕੌਫ ਨਾਲ ਬੜਾ ਡੀਲ ਕਰਦੇ ਨੇ। ਸੋ ਆਪਾਂ ਕੌਫ ਨੂੰ ਖੰਘ ਨੂੰ ਕਿਵੇਂ ਤੇ ਕਦੋਂ ਟ੍ਰੀਟ ਕਰਨਾ ਸ਼ੁਰੂ ਕਰੀਏ?
1: ਬਿਲਕੁਲ ਨਵੀਂ, ਸੋ ਐਂਡ ਆਈ ਥਿੰਕ ਇਸੇ ਹੀ ਰਿਲੇਸ਼ਨ ਦੇ ਵਿੱਚ ਆਪਾਂ ਕੁਛ ਡਿਸਕਸ਼ਨ ਲਾਸਟ ਵੀਕ ਵੀ ਕੀਤੀ ਸੀਗੀ ਦੈਟ ਓਟੀਸੀ ਓਵਰ ਦਾ ਕਾਊਂਟਰ ਕਫ ਸਿਰਪਸ ਹਰ ਇੱਕ ਪੈਥੀ ਦੇ ਵਿੱਚ ਕਿਉਂ ਡਿਸਕਰੇਜ ਕੀਤੇ ਜਾਂਦੇ, ਕਿਉਂਕਿ ਸਾਨੂੰ ਉਹਨਾਂ ਦੇ ਵਿੱਚ ਦੀ ਡਿਫਰੈਂਸੀਏਸ਼ਨ ਬਾਰੇ ਪਤਾ ਨਹੀਂ ਹੁੰਦਾ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਵੇਲੇ ਇਹ ਕਿਹੜੀ ਚੀਜ਼ ਜਿਹੜੀ ਹੈ ਉਹ ਆਪਣੇ ਲਈ ਆਪਣੇ ਬੱਚੇ ਲਈ ਯੂਜ਼ ਕਰਨੀ ਹੈਗੀ ਹੈ। ਸੋ ਜੇ ਖਾਂਸੀ ਨੂੰ ਆਪਾਂ ਬਰੀਫਲੀ ਸਮਝੀਏ ਤਾਂ ਖਾਂਸੀ ਇੱਕ ਸਿਰਫ ਡਿਫੈਂਸ ਮੈਕਨਿਜ਼ਮ ਟੂ ਕਲੀਅਰ ਅਵਰ ਲੰਗਸ ਹੈਗਾ, ਜਿਹੜਾ ਕਿ ਇੱਕਦਮ ਸਾਨੂੰ ਉਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜੇ ਸਾਨੂੰ ਅਕਿਊਟ ਕਫ ਹੋਈ ਹੈ ਭਾਵ ਨਵੀਂ ਖਾਂਸੀ ਹੋਈ ਹੈ ਔਰ ਥੋੜੀ ਬਹੁਤੀ ਖਾਂਸੀ ਹੈ ਤਾਂ ਉਹ ਕਿਸੇ ਇਰੀਟੈਂਟ ਕਰਕੇ ਭਾਵ ਹਵਾ ਦੇ ਅੰਦਰ ਕੋਈ ਇਰੀਟੈਂਟ ਆ ਗਿਆ ਹੈਗਾ, ਕੋਈ ਘੱਟਾ ਮਿੱਟੀ ਡਰਟ ਚੜ ਗਿਆ ਹੈਗਾ, ਕੋਈ ਕੈਮੀਕਲ ਚੜ ਗਿਆ, ਟੈਂਪਰਰੀ ਕਫ ਹੈਗੀ ਹੈ, ਤਾਂ ਖੁਦ ਬਖੁਦ ਲੰਗਸ ਆਪਣੇ ਆਪ ਦੀ ਸਫਾਈ ਕਰਕੇ ਉਸ ਫੋਰਸਫੁਲ ਏਅਰ ਨੂੰ ਪੈਦਾ ਕਰਕੇ ਇਰੀਟੈਂਟ ਨੂੰ ਬਾਹਰ ਕੱਢ ਕੇ ਇਸਨੂੰ ਇੱਕ ਦੋ ਦਿਨਾਂ 'ਚ ਠੀਕ ਕਰ ਲੈਣਗੇ। ਦੂਸਰੇ ਪਾਸੇ ਜੇ ਇਹ ਵੈਦਰ ਸੀਜ਼ਨ ਚੇਂਜ ਹੁੰਦਿਆਂ ਸਰ, ਜਿਵੇਂ ਅੱਜ ਕੱਲ੍ਹ ਦਾ ਵੈਦਰ ਹੈ ਰੈਗਵੀਡ ਇਜ਼ ਇਨ ਦਾ ਏਅਰ, ਤਾਂ ਤੁਹਾਨੂੰ ਕਿਸੇ ਪੋਲਨ ਤੋਂ ਪਹਿਲਾਂ ਤੋਂ ਜਿਵੇਂ ਕਿ ਸਪਰਿੰਗ ਤੋਂ ਤੁਹਾਨੂੰ ਪੋਲਨ ਤੋਂ ਇਰੀਟੇਸ਼ਨ ਹੋਵੇ ਤਾਂ ਹੁਣ ਸਡਨਲੀ ਤੁਹਾਨੂੰ ਇਸ ਵੈਦਰ ਸੀਜ਼ਨ ਦੇ ਵਿੱਚ ਕਫ ਆ ਰਹੀ ਹੈ ਤਾਂ ਹੋ ਸਕਦਾ ਹੈ ਕਿ ਪੋਲਨ ਇਰੀਟੇਟ ਕਰ ਰਹੇ ਨੇ, ਪਰ ਜੇ ਪਹਿਲੀ ਵਾਰੀ ਹੋਇਆ ਤਾਂ ਫਿਰ ਵੀ ਹੋ ਸਕਦਾ ਹੈ ਕਿ ਸਰੀਰ ਹੋ ਸਕਦਾ ਹਫ਼ਤੇ 5 ਦਿਨਾਂ ਦੇ ਵਿੱਚ ਇਸਨੂੰ ਖੁਦ ਟ੍ਰੀਟ ਕਰਕੇ ਉਸ ਇਰੀਟੈਂਟ ਨੂੰ ਬਾਹਰ ਕੱਢ ਕੇ ਇਸਨੂੰ ਰਿਜ਼ੋਲਵ ਕਰ ਲਵੇ। ਬਟ ਇਹ ਚੀਜ਼ ਜੇ ਪਰਸਿਸਟੈਂਟ ਹੋ ਜਾਂਦੀ ਹੈ ਕਿ ਇਹੀ ਡਰਾਈ ਕਫ ਜਿਹੜੀ ਮੈਨੂੰ ਹੁਣੇ ਸ਼ੁਰੂ ਹੋਈ ਸੀ, ਹੁਣ 10 ਦਿਨ ਹੋ ਗਏ, 15 ਦਿਨ ਹੋ ਗਏ, ਚੇਂਜ ਨਹੀਂ ਹੋ ਰਹੀ, ਵੱਧ ਰਹੀ ਹੈ, ਤੇ ਇੱਕ ਡਰਾਈ ਕਫ ਹੁਣ ਵੈਟ ਕਫ ਚ ਬਦਲਦੀ ਜਾ ਰਹੀ ਹੈ, ਹੋਰ ਐਸੋਸੀਏਟਡ ਸਿਮਟਮਸ ਸ਼ੁਰੂ ਹੋ ਗਏ ਨੇ। ਸੋ ਜੇ ਤਾਂ ਇਹ ਅਕਿਊਟ ਕਫ ਸੀਗੀ ਤੇ ਇਰੀਟੈਂਟ ਨਾਲ ਰਿਲੇਟਡ ਸੀ, ਹਫ਼ਤੇ ਤੋਂ ਉੱਪਰ ਚਲੀ ਗਈ ਹੈ, ਡੈਫੀਨੇਟਲੀ ਨੀਡਸ ਟੂ ਬੀ ਟ੍ਰੀਟਡ। ਜੇ ਇਸ ਕਫ ਦੇ ਨਾਲ ਐਸੋਸੀਏਟਡ ਸਿਮਟਮਸ ਆ ਗਏ ਨੇ ਦੂਸਰੇ ਤੀਸਰੇ ਦਿਨ ਹੀ, ਤਾਂ ਇਹ ਇਰੀਟੈਂਟ ਨਹੀਂ, ਹੋ ਸਕਦਾ ਕੋਈ ਵਾਇਰਲ ਜਾਂ ਬੈਕਟੀਰੀਅਲ ਹੋਵੇ। ਜੇ ਤੁਹਾਨੂੰ ਇਹਦੇ ਨਾਲ ਬੁਖਾਰ ਆ ਗਿਆ ਹੈਗਾ, ਨਜ਼ਲਾ ਹੋ ਗਿਆ, ਨੇਜ਼ਲ ਕੰਜੈਸ਼ਨ ਹੋ ਗਈ ਹੈ, ਚੈਸਟ ਕੰਜੈਸ਼ਨ ਹੋ ਗਈ ਹੈ, ਤਾਂ ਫਿਰ ਡੈਫੀਨੇਟਲੀ ਨੀਡਸ ਟੂ ਬੀ ਟ੍ਰੀਟਡ ਰਾਈਟ ਅਵੇ, ਕਿਉਂਕਿ ਉਹਦੇ ਪਿੱਛੇ ਸਾਡੇ ਬਾਡੀ ਦੇ ਅੰਦਰ ਇੰਟਰੂਜਨ ਭਾਵ ਕੋਈ ਨਾ ਕੋਈ ਇਨਫੈਕਸ਼ਨ ਆ ਗਈ ਹੈ। ਦੈਨ ਕਮਸ ਕਿ ਇੱਕ ਕਰੋਨਿਕ ਕਫ ਹੈਗੀ ਹੈ, ਕਿ ਨਵੀਂ ਮੇਰੇ ਕੋਲ ਕੁਝ ਪੇਸ਼ੈਂਟਸ ਨੇ ਕਿ ਸਾਲਾਂ ਤੋਂ ਖਾਂਸੀ ਤੋਂ ਗ੍ਰਸ ਨੇ ਔਰ ਉਹ ਕਹਿੰਦੇ ਜੀ ਮੈਨੂੰ ਇੰਨੇ ਸਾਲਾਂ ਤੋਂ ਪਫਰਸ ਲੈ ਕੇ ਮੈਂ ਵੀ ਥੱਕ ਚੁੱਕੀ ਹਾਂ, ਮੈਂ ਆਪਣੇ ਬੱਚੇ ਨੂੰ ਦੇਖ ਕੇ ਥੱਕ ਚੁੱਕੀ ਹਾਂ, ਇਹਦੀ ਕਫ ਨਹੀਂ ਜਾਂਦੀ, ਡਰਾਈ ਵੀ ਹੋ ਸਕਦੀ ਹੈ, ਵੈਟ ਵੀ ਹੋ ਸਕਦੀ ਹੈ। ਸੋ ਇੱਥੇ ਅਪਰੋਚ ਹੈਗੀ ਹੈ ਪਹਿਲਾਂ ਆਈਡੈਂਟੀਫਾਈ ਕਰਨਾ ਕਿ ਟਰੂਲੀ ਕਿਹੜੀ ਖਾਂਸੀ ਹੈ, ਖੁਸ਼ਕ ਖਾਂਸੀ ਹੈ, ਇਹਦਾ ਮਤਲਬ ਏਅਰਵੇਜ਼ ਦੇ ਅੰਦਰ ਸੋਜਿਸ਼ ਹੋ ਚੁੱਕੀ ਹੈ ਤੇ ਮੇਰੇ ਲੰਗਸ ਉਸ ਸੋਜ ਨੂੰ ਰੇਸ਼ਾ ਸਮਝ ਕੇ ਫੋਰਸਫੁਲ ਏਅਰ ਪੈਦਾ ਕਰੀ ਜਾਂਦੇ ਤੇ ਖੁਸ਼ਕ ਖਾਂਸੀ ਆਈ ਜਾ ਰਹੀ ਹੈ। ਦੂਸਰੇ ਪਾਸੇ ਵੈਟ ਕਫ ਹੈ, ਬੱਚਾ ਖੰਘਦਾ ਹੈ, ਤੁਹਾਨੂੰ ਸੁਣਦਾ ਹੈ, ਛਾਤੀ ਛਣਕਦੀ ਹੈ, ਅੰਦਰ ਰੇਸ਼ਾ ਸੁਣਦਾ ਹੈ ਪਰ ਉਹ ਰੇਸ਼ਾ ਬਾਹਰ ਨਹੀਂ ਆਉਂਦਾ, ਤਾਂ ਫਿਰ ਟ੍ਰੀਟਮੈਂਟ ਦੀ ਅਪਰੋਚ ਉਹ ਹੋਵੇ ਕਿ ਇਹ ਜਿਹੜਾ ਫਸਿਆ ਹੋਇਆ ਅੰਦਰ ਰੇਸ਼ਾ ਹੈ ਉਸਨੂੰ ਕਿੱਦਾਂ ਢਿੱਲਾ ਕਰੀਏ, ਕਿੱਦਾਂ ਉਹ ਈਜ਼ਲੀ ਲਿਕੁਈਫਾਈ ਹੋਵੇ ਤੇ ਲੰਗਸ ਦੀ ਫੋਰਸਫੁਲ ਏਅਰ ਦੇ ਨਾਲ ਬਾਹਰ ਆ ਜਾਏ ਤੇ ਬੱਚੇ ਦੀ ਛਾਤੀ ਖਾਲੀ ਹੋ ਜਾਏ ਤੇ ਸਾਹ ਲੈਣਾ ਸੌਖਾ ਹੋਵੇ, ਏਅਰਵੇਜ਼ ਕਲੀਨ ਹੋ ਜਾਣ। ਤੇ ਥਰਡ ਇਜ਼ ਕਿ ਇਹ ਸਭ ਚੀਜ਼ ਦੇ ਨਾਲ ਸਾਹ ਲੈਣਾ ਇੰਨਾ ਔਖਾ ਹੈ ਕਿ ਬ੍ਰੋਂਕੋ ਡਾਇਲੇਟਰ ਦੀ ਲੋੜ ਪੈਂਦੀ ਹੈ। ਸੋ ਉੱਥੇ ਕੰਬੀਨੇਸ਼ਨ ਆਫ ਡੀਕੰਜੈਸਟੈਂਟਸ ਭਾਵ ਇਸ ਰੇਸ਼ੇ ਨੂੰ ਤੋੜਨ ਵਾਲੀ ਦਵਾਈ ਤੇ ਨਾਲ ਨਾਲ ਵੇਜ਼ੋ ਡਾਇਲੇਟਰ ਵਾਲੀ ਦਵਾਈ ਭਾਵ ਜਿਹੜੇ ਪਫਰਸ ਦੇ ਐਕਸ਼ਨ ਵਾਲੀ ਦਵਾਈ ਦੀ ਜ਼ਰੂਰਤ ਹੈ। ਕਿ ਹੋਮਿਓਪੈਥੀ ਦੇ ਅੰਦਰ ਇੰਨਾ ਸਾਰੇ ਐਕਸ਼ਨ ਜਾਂ ਮੈਡੀਕੇਸ਼ਨ ਨੇ, ਦ ਬਿਊਟੀ ਐਂਡ ਦ ਐਂਸਰ ਇਜ਼ ਯੈਸ, ਵਿਦਆਊਟ ਐਨੀ ਕੈਮੀਕਲ ਕੰਪੋਜੀਸ਼ਨ, ਨੈਚੁਰਲ ਬਣੀਆਂ ਹੋਈਆਂ ਦਵਾਈਆਂ ਇੰਨਾ ਸਾਰੇ ਲੱਛਣਾਂ ਤੇ ਕੰਮ ਕਰਦੀਆਂ ਨਵੀਂ। ਤੇ ਨਾਲ ਇੰਪੋਰਟੈਂਟ ਪਤਾ ਕੀ ਹੈ, ਮੇਨ ਇਜ਼ ਕਿ ਜਦੋਂ ਐਕਸ਼ਨ ਇਹਨਾਂ ਮੈਡੀਸਨ ਦਾ ਤੁਹਾਡੇ ਸਰੀਰ ਚ ਹੁੰਦਾ ਹੈ, ਇਹ ਤੁਹਾਡੇ ਇਮਿਊਨ ਸਿਸਟਮ ਨੂੰ ਤਗੜਾ ਕਰਦੀਆਂ, ਨਾ ਕਿ ਖੁਦ ਜਾ ਕੇ ਬੈਕਟੀਰੀਆ, ਵਾਇਰਸ, ਇਨਫਲਮੇਸ਼ਨ ਜਾਂ ਉਸ ਦੇ ਉੱਤੇ ਐਕਟ ਕਰਦੀਆਂ। ਸੋ ਵਿਚ ਮੀਨਸ ਦੇ ਡੂ ਨਾਟ ਟੇਕ ਓਵਰ ਦ ਬਾਡੀ, ਦੇ ਓਨਲੀ ਐਨਹਾਂਸ ਐਂਡ ਇੰਪਰੂਵ ਯੋਰ ਬਾਡੀਜ਼ ਇਮਿਊਨ ਸਿਸਟਮ। ਸਰੀਰ ਨੂੰ ਕਹਿੰਦੀਆਂ ਤੂੰ ਤਗੜਾ ਹੋ ਤੇ ਇਸ ਬਿਮਾਰੀ ਨਾਲ ਲੜ, ਜਿਹੜਾ ਕਿ ਨੇਚਰ ਨੇ ਸਾਨੂੰ ਦਿੱਤਾ ਹੋਇਆ, ਪਰ ਕਿਸੇ ਵੀ ਕਾਰਨ ਪ੍ਰੋਪਰ ਨੀਂਦ ਨਾ ਲੈਣਾ, ਪ੍ਰੋਪਰ ਖੁਰਾਕ ਨਾ ਲੈਣਾ, ਸਟਰੋਂਗ ਟ੍ਰੀਟਮੈਂਟਸ ਲੈ ਲੈਣਾ, ਇਹਦੇ ਨਾਲ ਇਮਿਊਨ ਸਿਸਟਮ ਥੱਲੇ ਚਲਾ ਜਾਂਦਾ। ਤਾਂ ਗੋਲ ਇਜ਼ ਟ੍ਰੀਟਮੈਂਟ ਉਹ ਹੋਵੇ। ਨਵੀਂ ਤੁਹਾਡਾ ਸਵਾਲ ਸੀਗਾ ਖਾਂਸੀ ਨੂੰ ਕਦੋਂ ਟ੍ਰੀਟ ਕਰਨਾ ਚਾਹੀਦਾ, ਕਿਸ ਤਰ੍ਹਾਂ ਟ੍ਰੀਟ ਕਰਨਾ, ਕਿਸ ਤਰ੍ਹਾਂ ਦਾ ਮਤਲਬ ਕਦੋਂ ਅਸੀਂ ਐਂਸਰ ਕਰ ਲਿਆ, ਕਿਹੜੀਆਂ ਸਿਚੁਏਸ਼ਨ ਚ ਕਿਸ ਤਰ੍ਹਾਂ ਮਤਲਬ ਉਹ ਟ੍ਰੀਟਮੈਂਟ ਹੋਵੇ ਆਉਣ ਵਾਲੀ ਬਿਮਾਰੀ ਲਈ ਵੀ ਸਰੀਰ ਨੂੰ ਰੈਡੀ ਕਰੇ। ਸੋ ਹੋਮਿਓਪੈਥੀ ਗੋਲ ਇਜ਼ ਟੂ ਇੰਪਰੂਵ ਦ ਇਮਿਊਨ ਸਿਸਟਮ ਆਫ ਦ ਬਾਡੀ, ਤਾਂ ਕਿ ਇਹ ਅਕਿਊਟ ਫੇਜ਼ ਵਾਲੀ ਕਫ ਵੀ, ਕਰੋਨਿਕ ਵਾਲੀ ਕਫ ਵੀ, ਤੇ ਦਮੇ ਵਾਲੀ ਕਫ ਵੀ। ਐਂਡਲੈਸ ਪੇਸ਼ੈਂਟਸ ਵਿਦ ਐਜ਼ਮਾ ਆਈ ਹੈਵ ਟ੍ਰੀਟਡ ਵਿਦ ਹੋਮਿਓਪੈਥੀ।
0: ਵੈਰੀ ਗੁੱਡ, ਕਿਆ ਬਾਤ ਹੈ। ਸੋ ਦੇਖੋ, ਮੇਨ ਗੱਲ ਇਹੀ ਹੁੰਦੀ ਹੈ ਕਿ ਜੋ ਰੂਟ ਹੈ ਉਹਨੂੰ ਲੱਭੋ, ਤੇ ਐਵੇਂ ਦਵਾਈਆਂ ਆਪਾਂ ਲਈ ਜਾਂਦੇ ਹਾਂ, ਪਤਾ ਨਹੀਂ ਕੀ ਕੀ ਉਹਦੇ ਵਿੱਚ ਪਾਇਆ ਹੋਇਆ, ਜਿਹੜੀਆਂ ਤੁਹਾਨੂੰ ਪ੍ਰੋਬਲਮਸ ਹੈ ਨਹੀਂ ਗੀਆਂ ਉਹਦੀਆਂ ਦਵਾਈਆਂ ਆਪਾਂ ਲੈ ਰਹੇ ਹਾਂ। ਸੋ ਟ੍ਰੀਟ ਦ ਰੂਟ, ਐਂਡ ਉਹਦੇ ਲਈ ਹਮੇਸ਼ਾ ਸੁਜੋਗ ਹੋਮਿਓ ਕਲੀਨਿਕ ਦੀ ਟੀਮ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, 647-856-2516, 647-856-2516, 2516. Parminder, as always, thank you so much.
1: Thank you, Navi. Good day.
0: Good day. Thank you so much. Program Punjabi Lana. The Paradise Developments are chakki aa rahe phatte. 6,29,000 to ghar aa rahe hai. GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: www.mattharda.ca. मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असी कानूनी अदालत विच उस इंसाफ नूं प्राप्त करन च उहनां दी सहायता करते हैं जिसते वो सचमुच ही हकदार हैं। थोड़ा अपना वकील वकील ब्रिज मोहन कॉन्टैक्ट अस एट bridgemohan.com।
1: Wow, Mom, Dad is in a jolly good mood today. What is the reason?
2: This is the effects of famous masala chai by Navigator's Cafe.
1: They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557।
5: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
6: S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
7: वेरी गुड, ओके। सो नंबर है अपना 9056733337। एंड एक गलबात बड़ी वधिया अपनी हो रही थी, उससे पहले दविंदर पवार जी मेरे नाल ने कॉल मॉर्गेजेस तो फिर अपना कंटिन्यू करेंगे। पवार साहब वेलकम,
8: बहुत धन्यवाद नवी ते पंजाबी लारां जिहड़े सारे अपने परामे सत श्री अकाल ते गुड इवनिंग। बिल्कुल जी, मॉर्गेज रिगार्डिंग कोई भी क्वेश्चन है किसी भी तरह का एनी टाइम तुसीं कॉल करके गलबात कर सकदे। किसी भी तरह की कोई रिन्यूअल आ ਜਾਂ ਬਿਲਡਰ ਤੋਂ ਪੱਕੀ ਦੀ ਪ੍ਰੋਪਰਟੀ ਜਾਂ ਕੌਂਡੋ ਜਾਂ ਕਾਰ ਜਾਂ ਕੋਈ ਵੀ ਕਿਸੇ ਦੀ ਕਲੋਜ਼ਿੰਗ ਆ ਰਹੀ ਆ ਤੇ ਕਾਲ ਕਰ ਲਓ ਜੀ। ਕਾਲ ਕਰਨ ਲਈ ਨੰਬਰ ਆ 6479888731। ਤੇ ਅੱਜ ਥੋੜ੍ਹੀ ਜਿਹੀ ਗੱਲ ਕਰਾਂਗੇ ਉਹਨਾਂ ਭੈਣਾਂ ਭਰਾਵਾਂ ਦੀ। ਬਹੁਤ ਸਾਰੀਆਂ ਕਾਲਸ ਵੀ ਆਉਂਦੀਆਂ ਸਾਨੂੰ ਕਿ ਜੀ ਸਾਡੀ ਪ੍ਰੋਪਰਟੀ ਪਾਵਰ ਆਫ ਸੇਲ ਤੇ ਜਾ ਰਹੀ ਆ, ਬੈਂਕ ਸਾਡੀ ਪ੍ਰੋਪਰਟੀ ਨੂੰ ਲਿਜਾ ਰਿਹਾ ਆ, ਉਹਦਾ ਕੋਈ ਹੱਲ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਬੈਂਕ ਦਾ ਪਹਿਲਾਂ ਤੁਹਾਨੂੰ ਪਾਵਰ ਆਫ ਸੇਲ ਦੇ ਨੋਟਿਸ ਤੋਂ ਪਹਿਲਾਂ ਤੁਹਾਨੂੰ ਡਿਮਾਂਡ ਨੋਟਿਸ ਭੇਜਦਾ ਆ, ਉਹਦੇ ਵਿੱਚ ਅਗਰ ਤੁਸੀਂ ਸਾਨੂੰ ਰੀਚ ਕਰਦੇ ਆ ਤਾਂ ਅਸੀਂ ਤੁਹਾਡੀ ਪ੍ਰੋਪਰਟੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਸਕਦੇ ਹਾਂ। ਕਿਉਂਕਿ ਅਸੀਂ ਲਾਸਟ ਵੀਕ ਹੀ ਇੱਕ ਪ੍ਰੋਪਰਟੀ ਕਲੋਜ਼ ਕੀਤੀ ਹੈ ਜਿਹੜੀ ਕਿ ਪਾਵਰ ਆਫ ਸੇਲ ਤੇ ਜਾਣੀ ਜਾਂਦੀ, ਉਹਨਾਂ ਨੂੰ ਆਲਮੋਸਟ ਜਿਹੜੀ ਆ ਤੇ ਕਿਸੇ ਹੋਰ ਲੈਂਡਰ ਤੋਂ ਮੌਰਗੇਜ ਕਰਵਾ ਕੇ ਉਹਨਾਂ ਦੀ ਮੌਰਗੇਜ ਸਵਿੱਚ ਕੀਤੀ ਗਈ ਹੈ। ਅਗਰ ਕੋਈ ਵੀ ਭੈਣ ਭਰਾ ਇਸ ਸਿਚੁਏਸ਼ਨ 'ਚ ਹੈਗੇ ਆ ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ 6479888731। ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਕਈ ਦਫ਼ਾ ਡੈਟ ਕੰਸੋਲੀਡੇਟ ਦੀ ਗੱਲ ਕਰਦੇ ਆ ਜੀ, ਡੈਟ ਕੰਸੋਲੀਡੇਟ ਕਿਵੇਂ ਕੀਤਾ ਜਾ ਸਕਦਾ ਆ? 3 ਤਰੀਕੇ ਹੁੰਦੇ ਆ। ਘਰ ਹੈਗਾ, ਘਰ ਦੀ ਕੁੜੀ 'ਚ ਪੈਸਾ ਪਿਆ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਆਪਾਂ ਡੈਟ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਉਹਦੇ ਵਾਸਤੇ ਤੁਹਾਡੀ ਚੱਲਦੀ ਹੋਈ ਮੌਰਗੇਜ ਵੀ ਤੋੜਨ ਦੀ ਲੋੜ ਨਹੀਂ ਪੈਂਦੀ। ਦੂਜਾ ਤਰੀਕਾ, ਘਰ ਨੂੰ ਰੀਫਾਈਨਾਂਸ ਕਰਕੇ, ਅਗਰ ਮੌਰਗੇਜ ਰਿਨਿਊਅਲ 'ਤੇ ਆਉਣ ਵਾਲੀ ਆ, ਘਰ ਨੂੰ ਰੀਫਾਈਨਾਂਸ ਕਰਕੇ ਸਾਰਾ ਡੈਟ ਉਹਦੇ ਵਿੱਚ ਕੰਸੋਲੀਡੇਟ ਕੀਤਾ ਜਾ ਸਕਦਾ। ਤੀਜਾ ਤਰੀਕਾ, ਅਗਰ ਤੁਹਾਡਾ ਕ੍ਰੈਡਿਟ ਵੀ ਬੈਡ ਆ ਜਾਂ ਤੁਸੀਂ ਆਪਣੇ ਕਿਸੇ ਕਰਕੇ ਆਪਣਾ ਤੁਹਾਡਾ ਜਿਹੜਾ ਕ੍ਰੈਡਿਟ ਬੈਡ ਹੋਣ ਕਰਕੇ ਤੁਹਾਨੂੰ ਬੈਂਕ ਮੌਰਗੇਜ ਨਹੀਂ ਦੇ ਰਹੀ, ਆਪਾਂ ਉੱਥੇ ਪਿਓਰ ਪ੍ਰਾਈਵੇਟ ਸੈਕਿੰਡ ਮੌਰਗੇਜ ਲੈ ਕੇ ਡੈਟ ਸਾਰਾ ਕੰਸੋਲੀਡੇਟ ਕਰ ਸਕਦੇ ਹਾਂ। ਤੇ ਜੇ ਸਪੋਜ਼ ਕਰੋ ਕਿਸੇ ਭੈਣ ਭਰਾ ਦੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ ਤਕਰੀਬਨ 1200 ਮਹੀਨਾ ਬਣਦੀ ਆ, ਅਗਰ ਉਸ ਡੈਟ ਨੂੰ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਕੰਸੋਲੀਡੇਟ ਕਰਦੇ ਹਾਂ ਤੇ ਉਹ ਡੈਟ ਘੱਟ ਕੇ ਕਿਸ ਜਿਹੜੀ $400-450 ਰਹਿ ਜਾਂਦੀ ਆ, $800 to $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6479888731 647-988-8731। ਹਮੇਸ਼ਾ ਇਹ ਗੱਲ ਕਹੀ ਦੀ ਹੈ, ਇੱਕ ਵਾਰੀ ਕਾਲ ਮੌਰਗੇਜ ਦੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਬਹੁਤ ਧੰਨਵਾਦ।
7: ਕੀ ਬਾਤ ਹੈ, ਵੈਰੀ ਗੁੱਡ ਸਰ, ਥੈਂਕ ਯੂ। 6479888731 ਮਿਸਟਰ ਦਵਿੰਦਰ ਪਵਾਰ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ। ਪਵਾਰ ਸਾਹਿਬ ਨੂੰ ਕਾਲ ਕਰੋ। ਸਬਜ਼ੀ ਮਾਰਕੀਟ ਰੈਸਟੋਰੈਂਟ ਨੇ ਆਪਣੀ ਤੀਜੀ ਲੋਕੇਸ਼ਨ ਖੋਲ੍ਹੀ ਆ, 24 ਘੰਟੇ ਖੁੱਲ੍ਹੇ ਨੇ, ਵਿਲੀਅਮਸ ਪਾਰਕਵੇ ਅਤੇ ਟੋਰਬ੍ਰਮ ਦੇ ਕੋਰਨਰ 'ਤੇ 1650 ਵਿਲੀਅਮਸ ਪਾਰਕਵੇ 'ਤੇ ਤੁਸੀਂ ਜਾਣਾ, 1650 ਵਿਲੀਅਮਸ ਪਾਰਕਵੇ, ਐਂਡ ਪਾਓ ਭਾਜੀ ਇੱਕ ਕਿਲੋ ਦੂਜੀ ਫਰੀ, ਗੰਨੇ ਦਾ ਰਸ ਇੱਕ ਕਿਲੋ ਦੂਜਾ ਫਰੀ, ਅਤੇ ਨਾਲ ਜਲੇਬੀ ਇੱਕ ਪਾਉਂਡ ਲਓ, ਇੱਕ ਪਾਉਂਡ ਫਰੀ ਤੁਹਾਨੂੰ ਮਿਲ ਰਿਹਾ। ਕਿੱਥੇ? ਸਬਜ਼ੀ ਮਾਰਕੀਟ ਇੰਡੀਆ। ਕਿਆ ਬਾਤ ਹੈ, ਬਨੇਰਾ ਚੇਤੇ ਆ ਗਿਆ, ਕਦੋਂ ਬਨੇਰਾ ਤਾਂ ਆਪਾਂ ਕਦੇ ਭੁੱਲਦੇ ਨਹੀਂ ਯਾਰ। ਸੋ ਦੁਆਬਾ ਟਰੈਵਲ ਨੇ ਮੈਨੂੰ ਕੁਝ ਕੁ ਨਹੀਂ ਇੱਕ ਬਹੁਤ ਵਧੀਆ ਦੋ ਆਫਰ ਭੇਜੇ ਆ। ਜੇ ਤੁਸੀਂ ਫਰਵਰੀ ਦੇ ਵਿੱਚ ਜਾਣਾ ਇੰਡੀਆ ਅਤੇ ਮਾਰਚ ਅਪ੍ਰੈਲ ਜਾਂ ਮਈ 'ਚ ਮੁੜ ਕੇ ਆਉਣਾ, ਫਰਵਰੀ ਜਾ ਕੇ ਮਾਰਚ ਅਪ੍ਰੈਲ ਮਈ ਰਿਟਰਨ, $1580 ਦੇ ਵਿੱਚ, $1580 ਦੀ ਰਾਊਂਡ ਟ੍ਰਿਪ ਹੈ। ਅਤੇ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ, ਟੋਰੋਂਟੋ ਟੂ ਅੰਮ੍ਰਿਤਸਰ ਅਕਤੂਬਰ ਦੇ ਪਹਿਲੇ ਵੀਕ, ਸੋ 10-12 ਦਿਨਾਂ 'ਚ ਜਾਣਾ, $1195 ਦੀ ਟਿਕਟ ਹੈ ਟੋਰੋਂਟੋ ਟੂ ਅੰਮ੍ਰਿਤਸਰ। ਇੱਕ ਸਟੋਪ ਹੈ, ਦੋ ਟੈਚੀ, ਉਹ ਵੀ ਕਤਰ। ਕਤਰ ਬੜੀ ਹਾਈ ਐਂਡ ਏਅਰਲਾਈਨ ਹੈ। ਦੁਆਬਾ ਟਰੈਵਲ 905-796-7800, 905-796-7800, 905-796-7800 ਤੇ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰੋ। ਅਤੇ ਅਮਰਿੰਦਰ ਗਿੱਲ ਸਾਹਿਬ ਦੀ ਐਲਬਮ ਆਈ ਹੈ ਯਾਰ, ਸੁਣ ਲਈ ਸਾਰਿਆਂ ਨੇ? ਬੜੀ ਵਧੀਆ, ਮੈਂ ਕੁਝ ਕੁ ਗਾਣੇ ਸੁਣੇ ਆ ਅਤੇ ਬਹਾਨੇ ਨਾਲ ਲਾ ਕੇ ਅਤੇ ਤੁਹਾਡੇ ਨਾਲ ਇੱਕ ਅੱਧਾ ਹੋਰ ਸੁਣ ਲੈਂਦੇ ਹਾਂ। ਮੈਂ ਕੌਫੀ ਸੁਣ ਲਿਆ, ਹਾਲ ਸੁਣ ਲਿਆ, ਕੈਰਾਮੈਲ ਇਹ ਸੁਣੀ ਹੈ।

0: ਯਾਰ ਕਿਆ ਬਾਤ ਹੈ, ਕਿੰਨਾ ਖੂਬਸੂਰਤ ਗੀਤ ਹੈ ਤੇ ਰਾਜ ਰਣਜੋਤ ਹੁਣਾਂ ਦਾ ਲਿਖਿਆ ਹੋਇਆ। ਚੱਕ ਤੇ ਫੱਟੇ ਅਮਰਿੰਦਰ ਜੀ, ਸੁਮਰਿੰਦਰ ਗਿੱਲ ਯਾਰ ਗਾਣਾ ਕੱਢਦੇ ਆ ਤੇ ਕਮਾਲ ਹੀ ਕਰ ਦਿੰਦੇ ਆ। ਹੈ ਪੂਰੀ ਐਲਬਮ ਹੀ ਬੜੀ ਸੋਹਣੀ ਹੈ, ਇਹਨਾਂ ਦੇ ਬੇਟਿਆਂ ਨਾਲ ਵੀ ਗਾਣਾ ਹੈ, ਉਹ ਵੀ ਚਲੋ ਅੱਗੇ ਜਾ ਕੇ ਲਾਵਾਂਗੇ। ਅੱਜ ਨਾ ਗੱਲਬਾਤ ਹੋ ਰਹੀ ਸੀ, ਅਸੀਂ ਗੱਲ ਕਰ ਰਹੇ ਸੀ ਉਸ ਜ਼ਮਾਨੇ ਦੀ ਜਦੋਂ ਫੋਨ ਨਹੀਂ ਸੀ ਹੁੰਦੇ, ਜਾਂ ਕਹਿ ਲਓ ਫੋਨ ਬੜੇ ਲਿਮਿਟਿਡ ਸੀਗੇ, ਤੇ ਸਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ। ਤੁਸੀਂ ਵੀ ਸ਼ੇਅਰ ਕਰੋ ਯਾਰ ਕਿ ਕਿੰਨੀ ਕੁ ਉਡੀਕ ਰਹਿੰਦੀ ਸੀ ਵੀ ਯਾਰ ਕਿਸ ਦੀ ਕਾਲ ਆਊਗੀ, ਪੀਸੀਓ ਜਾਣਾ ਜਾਂ ਤੁਹਾਡੇ ਘਰੇ ਜਦੋਂ ਪਹਿਲਾਂ ਪਹਿਲਾਂ ਫੋਨ ਲੱਗਿਆ ਕਿੰਨਾ ਕੁ ਮਹਿੰਗਾ ਪੈਂਦਾ ਸੀ ਇੱਕ ਫੋਨ ਕਾਲ, ਐਂਡ ਕਿੰਨੇ ਕੁ ਦਿਨਾਂ ਬਾਅਦ ਕਿਸ ਦੀ ਕਾਲ ਆਉਣੀ। ਹੁਣ ਜੇ ਕੋਈ ਕੈਨੇਡਾ, ਅਮੈਰੀਕਾ, ਇੰਗਲੈਂਡ ਕੋਈ ਰਿਸ਼ਤੇਦਾਰ ਰਹਿ ਰਿਹਾ ਸੀ ਤੇ ਨਵਾਂ ਨਵਾਂ ਤੁਹਾਡੇ ਘਰੇ ਫੋਨ ਲੱਗਿਆ ਜਾਂ ਤੁਸੀਂ ਪੀਸੀਓ ਜਾਣਾ ਫੋਨ ਕਰਨ, ਤਾਂ ਕਿੰਨੀ ਕੁ ਉਡੀਕ ਸੀਗੀ ਕਿ ਯਾਰ ਦੋ ਦਿਨਾਂ ਬਾਅਦ, ਚਾਰ ਦਿਨਾਂ ਬਾਅਦ ਕਿੰਨਾ ਕਰੇਜ਼ ਸੀਗਾ ਕਿ ਬੱਲੇ ਬੱਲੇ ਯਾਰ ਸਾਨੂੰ ਫੋਨ ਕਾਲ ਆ ਗਈ। ਹੁਣ ਚਲੋ ਕਈ ਸੱਜਣ ਕਹਿ ਰਹੇ ਸੀ ਨਾ ਵੀ ਯਾਰ ਤਾਂ ਹੀ ਤਾਂ ਹੁਣ ਇੰਨਾ ਪਿਆਰ ਨਹੀਂ ਰਿਹਾ, ਮਿੰਟਾਂ 'ਚ ਫੋਨ ਕਰ ਲਓ, ਮਿੰਟਾਂ 'ਚ ਡਿਸਕਨੈਕਟ ਕਰ ਦਿਉ, ਨਹੀਂ ਚੱਕਣਾ ਤਾਂ ਡਿਕਲਾਈਨ ਦੱਬ ਦਿਉ, ਨਹੀਂ ਚੱਕਣਾ ਤਾਂ ਟੈਕਸਟ ਮੈਸੇਜ ਭੇਜ ਦਿਉ, ਸੋਰੀ ਕਿ ਮੈਂ ਕਾਲ ਯੂ ਲੇਟਰ ਜਾਂ ਜੋ ਵੀ ਹੈ। ਬਟ ਉਹ ਸਮਾਂ ਕਿੱਦਾਂ ਦਾ ਸੀਗਾ, ਹੁਣ ਅਸੀਂ ਤਾਂ ਚਲੋ ਉਹ ਸਮਾਂ ਦੇਖਿਆ ਬਹੁਤ ਘੱਟ ਹੈ, ਬਟ ਤੁਸੀਂ ਅੱਜ ਸ਼ੇਅਰ ਕਰ ਰਹੇ ਹੋ ਸਾਡੇ ਨਾਲ ਵੀ ਉਹ ਯੂ ਨੋ ਟਾਈਮ ਕਿਹੋ ਜਿਹਾ ਸੀਗਾ। ਅਤੇ ਨੰਬਰ ਹੈ ਆਪਣਾ 9056733337, 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਯਾਦ ਰੱਖੋ ਬਿਯੋਂਡ ਆਈਵਰਡ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰ ਲੋਕੇਟਡ ਹੈ। ਸੋ ਰੋਮੀ ਜੀ ਨੂੰ ਜਾ ਕੇ ਵਿਜ਼ਿਟ ਕਰੋ, ਬਾਏ ਵਨ ਗਿੱਟ ਵਨ ਫਰੀ ਐਨਕਾਂ 'ਤੇ ਡੀਲ ਲੱਗੀ ਹੈ ਬਿਯੋਂਡ ਆਈਵਰ 'ਤੇ, ਅਤੇ ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ। ਬਿਯੋਂਡ ਆਈਵਰ 9057933937, ਹੰਬਰ ਵੈਸਟ ਗੋਰਵੇ 9390। ਹਾਂਜੀ ਵੀਰੇ ਕੀ ਹਾਲ ਹੈ?
1: ਹਾਂਜੀ
0: ਬਹੁਤ ਵਧੀਆ,
1: ਤੁਸੀਂ
0: ਸੁਣਾਓ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਬੱਲੇ ਬੱਲੇ ਆ। ਬਾਰਾਂ ਸਾਲ ਦੀ
1: ਹਾਂਜੀ ਮੈਂ ਦੱਸਦਾ ਜੀ, ਫੋਨ ਕਾਲ ਦੀ ਮੈਂ ਤਾਂ ਬਹੁਤ ਛੋਟਾ ਸੀ, ਉਦੋਂ ਪੀਸੀਓ ਨੀ ਹੁੰਦੇ ਸੀ ਹਨਾ ਜੀ, ਘਰਾਂ ਚ ਫੋਨ ਵੀ ਨੀ ਹੁੰਦੇ ਸੀ ਉਦੋਂ, ਤੇ ਮੇਰੇ ਚਾਚਾ ਜੀ ਹੋਣੀ ਨਾ ਕਾਫੀ ਪੁਰਾਣੇ ਟਾਈਮ ਦੇ ਆਏ ਉੱਥੇ 70-75 ਦੇ ਹਨਾ, ਉਸ ਟਾਈਮ ਕੀ ਹੁੰਦਾ ਸੀ ਜਦੋਂ ਇਹ ਫੋਨ ਕਰਦੇ ਸੀ ਨਾ ਇਧਰੋਂ, ਤੇ ਡਾਕਖਾਨੇ ਹੁੰਦਾ ਸੀ ਉਹਨੂੰ ਕਿ ਟਰੰਪ ਕੋਲ ਕੀ ਕਹਿੰਦੇ, ਡਾਕਖਾਨੇ ਜਾ ਕੇ ਬਹਿਣਾ ਪੈਂਦਾ ਸੀ ਦੋ ਕਈ ਵਾਰੀ ਤਾਂ ਉਹ ਲੱਗ ਜਾਂਦੇ, ਕਿਉਂਕਿ ਉਦਾਂ ਹੀ ਬੰਦਾ ਮੁੜ ਆਉਂਦਾ ਸੀ, ਲੱਗਦੀ ਨੀ ਕੋਲ, ਸਾਰਾ ਦਿਨ ਬੈਠਾ ਰਹਿੰਦਾ ਸੀ। ਮੈਂ ਆਪਣੇ ਪੇਰੈਂਟਸ ਨਾਲ, ਹਾਂ ਪੇਰੈਂਟਸ ਨਾਲ ਜਾਈਦਾ ਸੀ, ਕਈ ਵਾਰੀ ਤਾਂ ਕਹਿ ਲਓ ਵੀ ਦੋ ਤਿੰਨ ਘੰਟੇ ਚ ਲੱਗ ਜਾਂਦੇ ਹੁੰਦੇ ਕੋਲ, ਇਧਰੋਂ ਟਰਾਈ ਕਰ ਲੈਂਦੇ ਸੀ।
0: ਨਹੀਂ ਪਰ ਕਾਲ ਕਾਲ ਲੱਗਣ ਚ ਪ੍ਰੋਬਲਮ ਕੀ ਆਉਂਦੀ ਸੀਗੀ
1: ਪਤਾ ਨੀ ਕਿਉਂ, ਹੁਣ ਪੁੱਛਣਾ ਪਊਗਾ ਡੈਡੀ ਨੂੰ ਕੀ ਪ੍ਰੋਬਲਮ ਹੁੰਦੀ ਸੀ, ਬਟ ਉਸ ਟਾਈਮ ਇੰਨੀ, ਕਿਉਂਕਿ ਵੇਖੋ ਤੁਸੀਂ ਕਹਿੰਦੇ ਉਦੋਂ ਕਿਹੜੇ ਘਰੇ ਕਰਦੇ, ਇਹ ਇੱਥੋਂ ਕਰਦੇ ਸੀ ਤੇ ਕੈਨੇਡਾ ਤੋਂ, ਤੇ ਉੱਥੇ ਡਾਕਖਾਨੇ ਜਾਣਾ ਪੈਂਦਾ ਸੀ, ਉੱਥੇ ਉੱਥੇ ਹੀ ਫੋਨ ਹੁੰਦਾ ਸੀ, ਉੱਥੇ ਜਾ ਕੇ ਬਹਿਣਾ ਦੋ ਦੋ ਤਿੰਨ ਤਿੰਨ ਘੰਟੇ, ਤੇ ਬਾਕੀ ਜਦੋਂ ਕਹਿ ਲਓ ਘਰਾਂ 'ਚ ਲੱਗੇ ਉਦੋਂ ਉਦੋਂ ਤਾਂ ਕਹਿ ਲਓ ਜਦੋਂ ਬੈਲ ਵੱਜਣੀ ਨਾ ਉਦੋਂ ਤੇ ਹੋਣਾ ਵੀ ਸਭ ਤੋਂ ਪਹਿਲਾਂ ਜਾ ਕੇ ਮੈਂ ਚੁੱਕਣਾ।
0: ਅੱਛਾ, ਘੰਟੀ ਵੱਜਣ, ਅੱਛਾ ਇਹ ਹੁੰਦਾ ਸੀ ਕਿ ਰਿੰਗ ਵੱਜਣੀ ਹਰੇਕ ਨੇ ਕਹਿਣਾ ਕਿ ਮੈਂ ਚੁੱਕਣਾ ਹੈ।
1: ਹਾਂਜੀ ਹਾਂਜੀ, ਜਦੋਂ ਨਵਾਂ ਨਵਾਂ ਲੱਗਾ, ਬਸ ਜਦੋਂ ਇਹ ਯੂਜ਼ਡ ਹੋ ਗਏ ਫੇਰ ਤਾਂ ਕਹਿੰਦਾ ਭਾਈ ਚੁੱਕ ਲਓ, ਪਈ ਜਾਣਾ ਚੁੱਕਦਾ ਕਿਉਂ ਨੀ, ਵੱਜੀ ਜਾਂਦਾ ਜੇ
0: ਦੇਖ ਲਓ,
1: ਵਧੀਆ ਲੱਗਦੀ ਆ। ਤੇ ਬਾਕੀ ਜਦੋਂ ਮੋਬਾਈਲ ਆਏ ਫੇਰ ਤੇ ਆਪਾਂ ਨੂੰ ਪਤਾ ਹੀ ਆ, ਜਦੋਂ ਮੈਂ $9 ਦੀ ਪਹਿਲੀ ਕਾਲ ਸੀ ਜਿਹੜੀ ਯੂਜ਼ ਕੀਤੀ,
0: ਬੱਲੇ ਬੱਲੇ
1: 9 ਰੁਪਏ ਦੀ, ਉਦੋਂ ਸਪਾਈਸ ਵਾਲਿਆਂ ਨੂੰ ਦੱਸਿਆ ਸੀ ਉਹ 9 ਰੁਪਏ ਦੀ ਪਹਿਲੀ ਕਾਲ, ਤੇ ਫੇਰ ਹੁਣ ਤੇ ਦੇਖੋ ਫ੍ਰੀ ਵਾਲੇ ਕੰਮ ਹੋਇਆ ਪਿਆ ਵਾ।
0: ਹੁਣ ਤਾਂ ਯਾਰ ਬਿਲਕੁਲ ਹੀ ਫ੍ਰੀ ਹੈ। ਹੁਣ ਦੇਖੋ ਇੱਕ ਭਾਜੀ ਸ਼ੇਅਰ ਕਰਕੇ ਹਟੇ ਕਿ ਇੱਥੇ ਵੀ ਜਦੋਂ ਫੋਨ ਨਵੇਂ ਨਵੇਂ ਆਏ ਤਾਂ ਪਤਾ ਨੀ $3.5-$3.5 ਨੂੰ ਇੱਕ ਮਿੰਟ ਪੈਂਦਾ ਸੀਗਾ।
1: ਬੱਲੇ ਬੱਲੇ ਬੱਲੇ, ਤੇ ਇੱਥੇ ਇੰਡੀਆ ਦੇ ਵਿੱਚ ਜਿਹੜਾ ਮੋਬਾਈਲ 'ਚ ਰੈਗੂਲੇਸ਼ਨ ਲਿਆਉਂਦਾ ਨਾ, ਜਿਹੜੇ ਆ ਰਿਲਾਇੰਸ ਵਾਲਾ, ਰਿਲਾਇੰਸ ਗਰੁੱਪ ਹੈ ਨਾ
0: ਜੀ,
1: ਇਹਨਾਂ ਨੇ ਲਿਆਂਦਾ ਉਦੋਂ, ਇਹ ਆਈ ਥਿੰਕ ਕੋਈ ਲੱਗਦਾ 98-99 ਦੀ ਗੱਲ ਆ, ਉਦੋਂ ਉਹਨਾਂ ਨੇ ਨਵਾਂ ਪ੍ਰੋਜੈਕਟ ਲਿਆਂਦਾ, ਸਾਰਿਆਂ ਨੂੰ ਫੋਨ ਫ੍ਰੀ ਦਿੱਤੇ ਸੀ ਉਦੋਂ ਇਹਨਾਂ ਨੇ।
0: ਅੱਛਾ,
1: ਤੁਸੀਂ ਆਪਣਾ ਕਹਿੰਦੇ ਆਪਣਾ ਲੈ ਜਾਓ ਆਪਣੀ ਇਨਫੋਰਮੇਸ਼ਨ ਤੇ ਉੱਥੋਂ ਫੋਨ ਫ੍ਰੀ ਲੈ ਲਓ, ਇਹਨਾਂ ਨੇ ਰੈਗੂਲੇਸ਼ਨ ਜ਼ਿਆਦਾ ਲਿਆਂਦਾ ਉਦੋਂ, ਨਹੀਂ ਪਹਿਲਾਂ ਫੋਨ ਬੜੇ ਮਹਿੰਗੇ ਸੀ, 22 Airtel Airtel ਵਾਲੇ 6-7 ਰੁਪਏ ਦੀ ਕਾਲ ਹੁੰਦੇ ਸੀ ਮਿੰਟ ਦੀ,
0: ਤੇ
1: ਜਿਹੜੇ ਆ ਸਪਾਈਸ ਵਾਲਿਆਂ ਦੀ ਜਦੋਂ ਇਹਨਾਂ ਦੀ ਨੌ ਰੁਪਏ, ਚਲੋ ਮੈਂ ਨੌ ਤੋਂ ਯੂਜ਼ ਕੀਤੀਆਂ, ਕਈਆਂ ਦੇ $20 $20 ਵੀ ਮਤਲਬ ਕੀਤੀ ਹੈ ਨਾ,
0: ਪਰ
1: ਜਦੋਂ ਰਿਲਾਇੰਸ ਦਾ ਫੋਨ ਆਇਆ ਸੀ ਨਾ ਉਦੋਂ ਇਹਨਾਂ ਨੇ ਇੱਕ ਤੇ ਫੋਨ ਸਾਰਿਆਂ ਨੂੰ ਫ੍ਰੀ ਵੰਡੇ, ਪਰ ਜਿਹਨੇ ਜਿਹਨੇ ਆਪਣੀ ਇਨਫੋਰਮੇਸ਼ਨ ਦਿੱਤੀ ਲਈ ਆ ਤੇ ਬਸ ਪਲੱਸ ਕਾਲ ਬੜੀ ਸਸਤੀ ਤੇ ਬਾਅਦ ਚ ਜਮਾਨੇ ਦੇ ਨਾਲ ਹੋਣ ਤੇ ਸਭ ਗੱਲ ਫ੍ਰੀ ਵਾਲਾ ਹੀ ਕੰਮ ਆ।
0: ਨਹੀਂ ਫਿਰ ਉਹੀ ਹੈ ਨਾ ਜਦੋਂ ਆਪਣਾ ਜੀਓ ਆਇਆ ਅੱਜ ਤੋਂ 10 ਸਾਲ ਪਹਿਲਾਂ ਇੰਟਰਨੈਟ ਵੀ ਬਿਲਕੁਲ ਫ੍ਰੀ ਵਾਂਗ ਹੀ ਕਰ ਦਿੱਤਾ।
1: ਹਾਂਜੀ ਜੀਓ ਦੀ ਮੈਂ ਸੁਣ ਰਿਹਾ ਸੀ ਇਹਨਾਂ ਦੇ ਜਿਹੜੇ ਰਿਲਾਇੰਸ ਗਰੁੱਪ ਹੈ ਨਾ ਇਹਨਾਂ ਦਾ ਜਿਆਦਾ ਮਤਲਬ ਜਿਹੜਾ ਬਿਜ਼ਨਸ ਇਹਨਾਂ ਤੋਂ ਹੋਇਆ ਓਇਲ ਤੋਂ, ਠੀਕ ਹੈ ਜੀ। ਤੁਸੀਂ ਉਹ ਕਹਿੰਦੇ ਜੀਓ ਨੂੰ ਪੁੱਠਾ ਕਰਕੇ ਦੂਜੇ ਬੰਨੇ ਕਰੋ ਓਇਲ ਹੀ ਬਣਦਾ ਇਹਨਾਂ ਨੇ, ਉਹਦੇ ਕਰਕੇ ਉਸ ਨਾਂ ਤੋਂ ਇਹਨਾਂ ਨੇ ਓਇਲ ਤੋਂ ਜੀਓ ਬਣਾਇਆ ਇਹਨਾਂ ਨੇ।
0: ਚਲੋ ਵੱਡੀਆਂ ਗੱਲਾਂ ਨੇ ਵੱਡੇ ਬੰਦੇ ਨੇ, ਬਟ ਠੀਕ ਹੈ। ਥੈਂਕ ਯੂ ਵੀਰੇ, ਫੋਨਾਂ ਦੀ ਗੱਲਬਾਤ ਕਰਦੇ ਹਾਂ, ਥੈਂਕ ਯੂ ਸੋ ਮਚ। ਤੇ ਨੰਬਰ ਹੈ 9095673337 ਆਪਣਾ, ਡੇਰੀ ਤੇ ਹਰਨ ਡੇਰੀ ਉੱਤੇ ਯਾਰ ਘਰ ਆ ਰਹੇ ਆ ਕੁਝ, ਸੁਣੋ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕੀ ਬਾਤ ਹੈ ਜੀ, 4257 ਹੈਲੋ। ਉਹਨਾਂ ਸਮਿਆਂ ਚ ਵੀ ਇੰਨੇ ਮਹਿੰਗੇ ਸੀ। ਹੈ
2: ਹਾਂਜੀ ਹਾਂ,
0: ਪੋਸਟ ਆਫਿਸ ਜਾ ਕੇ ਉਦੋਂ ਕੀ PCO ਹੈ ਨੀ ਸੀਗੇ? ਹੈ
2: ਬੜੇ ਉੱਚੇ ਸ਼ਹਿਰਾਂ ਚ ਸੀਗੇ, ਜਾ ਫਿਰ ਲੋਕਲ ਸ਼ਹਿਰਾਂ ਤੋਂ ਬਾਅਦ ਚ ਆਏ ਨੇ।
0: ਤੁਹਾਡੇ ਇੱਕ ਫਿਰ ਘਰੇ ਕਦੋਂ ਫੋਨ ਲੱਗਿਆ?
2: ਘਰੇ ਲੱਗੇ ਸੀ ਆਪਣੇ ਕਿਤੇ 90 ਦੇ 92 ਦੇ ਕਰੀਬ।
0: ਤੇ ਉਦੋਂ ਵੀ ਘਰੇ ਜਦੋਂ ਨਵਾਂ ਨਵਾਂ ਫੋਨ ਲੱਗਿਆ ਉਦੋਂ ਵੀ ਬੜਾ ਕਰੇਜ਼ ਹੋਣਾ ਕਿ ਬੱਲੇ ਇਹਨਾਂ ਦੇ ਘਰੇ ਯਾਰ ਫੋਨ ਆਇਆ।
2: ਹਾਂਜੀ ਹਾਂ, ਉਦੋਂ ਪਿੰਡ ਕਿਸੇ ਕਿਸੇ ਲੱਗੇ ਸੀਗੇ। ਇੱਕ ਤਾਂ ਸਾਡਾ ਪਿੰਡ ਪੈਂਦਾ ਜਿਵੇਂ ਸ਼ਹਿਰ ਤੋਂ ਦੂਰ, ਫਿਰ ਉੱਥੇ ਲਾਈਨਾਂ ਪਹਿਲਾਂ ਸ਼ਹਿਰਾਂ 'ਚ ਆਈਆਂ, ਫਿਰ ਸ਼ਹਿਰਾਂ ਤੋਂ ਪਿੰਡਾਂ ਨੂੰ ਆਈਆਂ। ਅੱਜ ਕੱਲ੍ਹ ਟਾਈਮ ਲੱਗ ਗਿਆ।
0: ਨਹੀਂ ਫਿਰ ਸਾਰੇ ਚਲੋ ਤੁਹਾਡੇ ਘਰ ਕਹਿ ਲੋ ਲੱਗ ਗਿਆ, ਤੇ ਬਾਕੀ ਵੀ ਜਿਹੜੇ ਪਿੰਡ ਦੇ ਲੋਕ ਫਿਰ ਉਹ ਸ਼ੇਅਰ ਕਰਦੇ ਸੀ ਵੀ ਆ ਜਾਂਦੇ ਸੀ ਤੁਹਾਡੇ ਘਰੇ।
2: ਹਾਂ ਕਈ ਵਾਰੀ ਜਦੋਂ ਉਹਨਾਂ ਨੇ ਕਰਨਾ ਹੁੰਦਾ ਜਾਂ ਕਿਸੇ ਨੂੰ ਤਾਂ ਰਿਸ਼ਤੇਦਾਰ ਦਾ ਨੰਬਰ ਦੇ ਦਿੰਦੇ ਗਾ ਹਾਂਜੀ, ਉਹ ਸਾਡੀ ਘਰੇ ਆ ਗਿਆ ਉਹਨੇ ਸਾਡੀ ਫੋਨ ਕਾਲ
0: ਉੱਤੇ ਦੇਖ ਲਓ। ਹੈ ਹੁਣ ਦੇਖੋ ਕਿ ਹੁਣ ਫੋਨ ਕਿੱਥੇ ਤੱਕ ਪਹੁੰਚ ਗਏ ਦੇਖ ਲਓ।
2: ਹੁਣ ਤਾਂ ਬੱਚੇ ਲਈ ਬੱਚੇ ਛੋਟੇ ਛੋਟੇ
0: ਸਹੀ ਗੱਲ, ਹਾਂ ਪਿੰਡਾਂ 'ਚ ਵੀ ਬੱਚੇ ਲਈ ਫਿਰਦੇ ਆ, ਗੱਲ ਤੁਹਾਡੀ ਠੀਕ ਆ। ਅਗਲੇ ਕੋਲ ਘਰ ਹੋਵੇ ਨਾ ਹੋਵੇ ਫੋਨ ਜ਼ਰੂਰ ਹੁੰਦਾ। ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ, ਧੰਨਵਾਦ। ਸੋ ਨੰਬਰ ਹੈ ਆਪਣਾ 9056733337। ਪ੍ਰੋਗਰਾਮ ਬਈ ਸਪੋਂਸਰ ਕੀਤਾ ਜਾ ਰਿਹਾ ਬੋਲਟਿਨ ਕੀਆ ਵੱਲੋਂ। ਬੋਲਟਿਨ ਕੀਆ ਬਹੁਤ ਵੱਡਾ ਇਵੈਂਟ ਚੱਲ ਰਿਹਾ, ਮੇਫੀਲਡ ਐਂਡ ਹਾਈਵੇ 50 ਤੇ ਲੋਕੇਟਡ ਨੇ, ਬ੍ਰੈਂਪਟਨ ਦੇ ਬਿਲਕੁਲ ਨਾਲ। ਬੋਲਟਿਨ ਕੀਆ ਬ੍ਰੈਂਪਟਨ ਤੋਂ 10 ਮਿੰਟ ਦੀ ਦੂਰੀ ਤੇ। ਨਵੇਂ ਕੀਆ ਸੇਡਾਨ ਸਿਰਫ 24,295 ਤੋਂ, ਇੰਟਰਸਟ ਰੇਟ 0.99% 48 ਮਹੀਨਿਆਂ ਲਈ। ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਹੈ, ਜਿਹੜੇ ਕਿ $2,000 ਦੀ ਵੈਲਿਊ ਦੇ ਨੇ ਵਿੰਟਰ ਟਾਇਰ ਫ੍ਰੀ, ਤੇ $500 ਤੱਕ ਦਾ ਰੀਬੇਟ ਤੁਹਾਨੂੰ ਮਿਲ ਰਿਹਾ। 5 ਸਾਲ 1,00,000 ਕਿਲੋਮੀਟਰ ਦੀ ਕੀਆ ਦੀ ਵਾਰੰਟੀ। ਸਪੈਸ਼ਲ ਡੈਮੋ ਇਵੈਂਟ ਹੋ ਰਿਹਾ ਥਰਸਡੇ ਫਰਾਈਡੇ ਸੈਟਰਡੇ, ਬੁਲਟਿਨ ਕੀ ਆ ਤੇ ਜੀਵਨ ਜੀ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ 6476782754। ਮੇਰੇ ਨਾ ਮਿੱਤਰ ਨੇ ਬਹੁਤ ਗੱਡੀਆਂ ਦੇ ਸ਼ੌਕੀਨ ਨੇ, ਉਹ ਵੀ ਮੈਨੂੰ ਦੱਸ ਰਹੀ ਸੀ ਕਿ ਨਵੀਂ ਯਾਰ ਕੀਆ ਦੀਆਂ ਗੱਡੀਆਂ ਇੰਨੀਆਂ ਸੋਹਣੀਆਂ ਨੇ, ਹੁਣ ਕੀਆ ਦੀਆਂ ਗੱਡੀਆਂ ਇਹਨਾਂ ਨੇ ਇੰਨੀਆਂ ਕਹਿ ਲਓ ਕਿ ਰੈਵੋਲੂਸ਼ਨਾਈਜ਼ ਕਰ ਦਿੱਤੀਆਂ ਕਿ ਦੇਖ ਕੇ ਬੰਦਾ ਕਹਿੰਦਾ ਵਾਕਈ ਇਹ ਕੀ ਆ। ਸੋ ਤੁਸੀਂ ਬੁਲਟਿਨ ਕੀ ਆ 6476782754 'ਤੇ ਕਾਲ ਕਰੋ 6476782754 6476782754 ਬੁਲਟਿਨ ਕੀਆ ਜੀਵਨ ਨੂੰ ਕਾਲ ਕਰੋ 8719। ਹੈਲੋ
1: ਹੁਣੀ
0: ਬੋਲ ਦਵਾਂ ਜਦੋਂ ਤੁਸੀਂ ਕੱਟੋਗੇ ਉਦੋਂ ਬੋਲਾਂ।
1: ਹਾਂਜੀ ਕੱਟਣ ਤੋਂ ਬਾਅਦ ਬੋਲਦੇ ਵੀਰੇ, ਓਨਟਾਰੀਓ ਤੋਂ ਬਾਹਰ ਵੀ ਕੇਸ ਲੈਂਦੇ ਆ?
0: ਹਾਂਜੀ ਹਾਂਜੀ ਪੂਰੇ
1: ਮੇਰੇ ਫਰੈਂਡ ਨੂੰ ਚਾਹੀਦਾ,
0: ਪੂਰੇ ਕੈਨੇਡਾ ਵਾਈਡ ਕੰਮ ਕਰਦੇ ਆ।
1: ਹਾਂਜੀ ਠੀਕ ਹੈ ਵੀਰੇ, ਥੈਂਕ ਯੂ ਬੋਲਦੇ ਮੈਂ।
0: ਕੋਈ ਨਾ, ਉਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ। ਠੀਕ ਹੈ, ਸੋ ਬ੍ਰਿਜ ਮੋਹਨ ਜੀ ਦਾ ਨੰਬਰ ਸਾਰੇ ਲਿਖ ਲਓ ਕਿ ਉਹ ਲੋੜ ਪੈਂਦੀ ਹੈ ਬਈ, ਪਤਾ ਨਹੀਂ ਕਦੋਂ ਯੂ ਨੋ ਤੁਹਾਨੂੰ ਇੱਕ ਲੋਅਰ ਦੀ ਲੋੜ ਪੈਣੀ ਹੈ। ਸੋ ਬ੍ਰਿਜ ਮੋਹਨ ਜੀ ਦਾ ਨੰਬਰ ਹੈ 4169948989। ਬ੍ਰਿਜ ਮੋਹਨ ਜੀ ਦੇ ਨਾਲ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337। ਫੋਨਾਂ ਦੀ ਗੱਲਬਾਤ ਸਾਰੇ ਕਰ ਰਹੇ ਨੇ, ਤੁਹਾਡੇ ਘਰੇ ਕਦੋਂ ਫੋਨ ਲੱਗਿਆ ਜਾਂ ਜਦੋਂ ਫੋਨ ਨਹੀਂ ਸੀ ਘਰੇ ਲੱਗਿਆ, PCO ਦਾ ਜ਼ਮਾਨਾ ਸੀਗਾ, ਕਿੰਨੇ ਕੁ ਚਿਰ ਦੀ ਵੇਟ ਹੁੰਦੀ ਸੀਗੀ ਕਿਸੇ ਨੂੰ ਕਾਲ ਕਰਨੀ। ਇੱਕ ਭਾਜੀ ਕਹਿੰਦੇ ਕਿ ਜੇ ਕਿਤੇ ਤੁਸੀਂ ਇੱਧਰ ਉੱਧਰ ਹੋ ਗਏ, ਰੋਟੀ ਖਾਣ ਚਲੇ ਗਏ, ਕਾਲ ਆ ਗਈ, ਫਿਰ ਤੁਹਾਨੂੰ 2-4 ਦਿਨ ਹੋਰ ਵੇਟ ਕਰਨੀ ਪੈਣੀ ਸੀ ਕਿਉਂਕਿ ਤੁਸੀਂ ਮਿਸ ਹੀ ਕਰ ਗਏ, ਲਾਈਨਾਂ ਲੱਗੀਆਂ ਹੁੰਦੀਆਂ 2-4 ਘੰਟੇ, ਛੱਡੋ 10-10 ਘੰਟੇ ਲੋਕ ਖੜੇ ਰਹਿੰਦੇ ਵੀ ਫੋਨ ਆਉਣਾ ਫੋਨ ਆਉਣਾ। ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਤੁਹਾਨੂੰ ਪੋਸਟ ਆਫਿਸ ਜਾਣਾ ਪੈਂਦਾ ਸੀਗਾ ਪਹਿਲਾਂ ਫੋਨ ਕਰਨ, ਕਦੇ ਇਸ ਚੀਜ਼ ਬਾਰੇ ਸੁਣਿਆ ਹੀ ਨਹੀਂ। ਸੋ ਨੰਬਰ ਹੈ ਆਪਣਾ 9056733337905673333।
3: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 9915544548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915544548।
0: ਵਾਹ 4120। ਹੈਲੋ
4: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
4: ਬਸ ਵਧੀਆ ਵੀਰੇ, ਵਧੀਆ। ਤੁਸੀਂ ਫੋਨ ਦੀ ਗੱਲ ਕਰ ਰਹੇ ਸੀਗੇ ਤਾਂ ਮੈਨੂੰ ਯਾਦ ਆ ਕੁਛ ਅਪਰੋਕਸੀਮੇਟਲੀ 2000 ਦੇ ਨੇੜੇ ਤੇੜੇ ਸਾਡੇ ਘਰ ਫੋਨ ਲੱਗਿਆ ਸੀ ਲੈਂਡ ਲਾਈਨ।
0: ਅੱਛਾ 2000 ਚ ਜਾ ਕੇ ਲੱਗਿਆ?
4: ਹਾਂਜੀ 2000 ਦੇ ਵਿੱਚ, ਇੰਡੀਆ ਦੇ ਵਿੱਚ। ਤੇ ਮੈਂ ਫਸਟ ਕਲਾਸ ਚ ਆਊਂਗਾ ਜਾਂ ਸੈਕਿੰਡ ਚ ਆਊਂਗਾ, ਮੈਂ ਸਕੂਲੋਂ ਆ ਕੇ ਉਹੀ ਉਹਦੀ ਡਾਇਲ ਟੋਨ ਹੀ ਸੁਣੀ ਜਾਂਦਾ ਸੀ ਵੀ ਕੋਈ ਬੋਲੂਗਾ ਉਦੋਂ।
0: ਅੱਛਾ ਕੀ ਬਾਤ ਹੈ।
4: ਤੇ ਆਈ ਗੈਸ ਭਾਜੀ ਜਿਵੇਂ ਆਪਣੇ ਕੈਨੇਡਾ ਚ ਰੋਜਰਸ ਦੀ ਮੋਨੋਪੋਲੀ ਆ ਕਿ ਰੋਜਰਸ ਹੀ ਸਪਲਾਈ ਕਰਦਾ, ਬੈਲ ਸਪਲਾਈ ਕਰਦਾ, ਉਸ ਟਾਈਮ ਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਪੈਸ਼ਲੀ ਸਪਾਈਸ ਹੁੰਦਾ ਸੀ ਸੈੱਲ ਫੋਨ ਦੇ ਲਈ, ਤੇ ਉਹਨਾਂ ਦੀ ਮੋਨੋਪੋਲੀ ਸੀ ਉਹ ਲਾਈਕ 5 ਸਾਲ ਉਹਨਾਂ ਦੀ ਮੋਨੋਪੋਲੀ ਰਹੀ ਆ ਜਦ ਤੱਕ ਉਦੋਂ ਸਪੈਸੀਫਿਕ ਜਿਹੜੀ ਵੀ ਗੌਰਮੈਂਟ ਸੀਗੀ ਮੈਂ ਨਾਮ ਵੀ ਦਊਂਗਾ, ਤੇ ਉਹਨਾਂ ਦੀ ਮੋਨੋਪੋਲੀ ਰਹੀ ਆ ਉਹਨਾਂ ਚਿਰ ਉਹ ਸਪਾਈਸ ਇਨਕਮਿੰਗ ਦੇ ਵੀ $15 ਜਾਂ $10 ਚਾਰਜ ਕਰਦਾ ਸੀ।
0: ਅੱਛਾ ਇਨਕਮਿੰਗ ਦੇ ਵੀ? ਹੈ
4: ਹਾਂਜੀ ਹਾਂਜੀ, ਇਨਕਮਿੰਗ ਦੇ ਵੀ ਚਾਰਜਿਸ ਹੁੰਦੇ ਸੀ, ਇਨਕਮਿੰਗ ਦੇ ਵੀ $5 ਜਾਂ $10 ਹੁੰਦੇ ਸੀ, ਆਊਟ ਗੋਇੰਗ ਦੇ $15 ਹੁੰਦੇ ਸੀ, ₹15
0: ਅੱਛਾ।
4: ਤੇ ਉਸ ਤੋਂ ਬਾਅਦ ਜਾ ਕੇ ਕੁਛ ਰਿਲਾਇੰਸ ਨੇ ₹500 ਦੇ ਵਿੱਚ ਫੋਨ ਕੱਢੇ, ਫਿਰ ਉਹਨਾਂ ਨੇ ਇਨਕਮਿੰਗ ਫ੍ਰੀ ਕੀਤੀ ਹੈ ਜਾ
0: ਕੇ। ਪਰ ਤੁਹਾਡੇ 2000 ਦੇ ਵਿੱਚ ਲੱਗਿਆ ਜ਼ਿਆਦਾਤਰ ਲੋਕਾਂ ਦੇ ਉਦੋਂ ਹੀ ਲੱਗੇ ਜਾਂ 2000 ਥੋੜੇ ਜਿਹਾ ਵੀ ਥੋੜੇ ਲੇਟ ਲੱਗਿਆ?
4: ਨਹੀਂ ਭਾਜੀ ਉਦੋਂ ਉਸ ਟਨਿਓ ਦੇ ਵਿੱਚ ਹੀ ਹੋਇਆ ਸੀ, ਨਹੀਂ ਤਾਂ ਉਸ ਤੋਂ ਪਹਿਲਾਂ PCO ਤਾਂ ਇੱਕ ਹੁੰਦਾ ਸੀ, ਸਾਰਾ ਮਹੱਲਾ ਉਸੇ ਤੇ ਜਾਂਦਾ ਹੁੰਦਾ ਸੀ।
0: ਨਹੀਂ ਪਰ ਮੈਨੂੰ ਲੱਗਿਆ ਕਿ ਯਾਰ ਕਿਉਂਕਿ 2000 ਤਾਂ ਕਾਫੀ ਲੇਟ ਹੈ।
4: ਹੋ ਸਕਦਾ ਭਾਜੀ ਮੈਨੂੰ ਉਸ ਟਾਈਮ ਤੇ ਜਿਹੜਾ ਸਾਡੇ ਮਹੱਲੇ ਦੇ ਵਿੱਚ ਲੱਗੇ ਸੀ ਤਾਂ ਅਪਰੋਕਸੀਮੇਟਲੀ ਉਹੀ 1-2 ਸਾਲ ਦਾ ਡਿਫਰੈਂਸ ਰਿਹਾ ਹੋਣਾ।
0: ਅੱਛਾ ਸਾਰਿਆਂ ਦੇ ਉਦੋਂ ਕੀ ਲੱਗਿਆ? ਠੀਕ ਹੈ।
2: ਕਾਫੀ ਮੇ ਬੀ ਹੋ ਸਕਦਾ ਜਿਵੇਂ ਕਿ ਐਸ ਕੰਪੇਅਰ ਟੂ ਅਦਰ ਸਿਟੀਜ਼, ਮੈਟਰੋ ਸਿਟੀਜ਼ ਤਾਂ ਚਲੋ ਜ਼ਿਆਦਾ ਡਿਵੈਲਪ ਹੋ ਜਾਂਦੀਆਂ ਛੇਤੀ, ਪਰ ਟਾਊਨਸ ਐਂਡ ਤੁਹਾਨੂੰ ਪਤਾ ਸਿਟੀਜ਼ ਤਾਂ ਇੰਨੀ ਛੇਤੀ ਨਹੀਂ ਹੁੰਦੀਆਂ, ਉੱਥੇ ਇਹਨਾਂ ਨੇ ਬਹੁਤ ਲੇਟ ਪਾਈਆਂ ਸੀਗੀਆਂ। ਮੈਨੂੰ ਯਾਦ ਆ ਉਹਨਾਂ ਦਾ ਹਾਲੇ ਵੀ, ਉਹ ਮੈਂ ਤਾਂ ਡਾਇਲਰ ਟੋਨ ਵੀ ਭਾਜੀ ਕਈ ਵਾਰ ਸੁਣੀ ਜਾਣਾ ਖੁੱਲੋ ਆ ਕੇ ਹੈ ਤਾਂ ਇਹ ਤਾਂ ਕਰੀ ਜਾਣਾ ਕੋਈ ਬੋਲ ਹੁੰਦਾ।
0: ਵੈਰੀ ਗੁੱਡ, ਚਲੋ
2: ਕਦੇ ਕਦੇ ਨਾ ਉਹ ਚੈੱਕ ਕਰਨ ਆਉਂਦੇ ਸੀ, ਉਹ ਬਾਹਰ ਖੰਭੇ ਤੇ ਚੜ ਕੇ ਹੈਲੋ ਹੈਲੋ ਕਰ ਦਿੰਦੇ ਸੀ।
0: ਠੀਕ ਹੈ, ਓਕੇ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਕਹਿੰਦੇ ਕਿ ਡਾਇਲ ਟੋਨ ਹੀ ਸੁਣੀ ਜਾਣੀ ਹੈ, ਹੋਰ ਕਿੰਨੇ ਕੁ ਸੱਜਣ ਮਿੱਤਰ ਨੇ ਫੋਨ ਆਉਣਾ ਤੇ ਡਾਇਲ ਟੋਨ ਹੀ ਸੁਣੀ ਜਾਣੀ। ਇੱਕ ਤੁਸੀਂ ਮੈਸੇਜ ਯਾਦ ਰੱਖੋ ਗਲੋਬਲ ਕੰਫਰਟ ਏਅਰ ਦਾ, ਗਲੋਬਲ ਕੰਫਰਟ ਏਅਰ। ਹੁਣ ਦੇਖੋ ਹੀਟ ਥੋੜੀ ਨਹੀਂ ਚੱਲ ਰਹੀ ਤਾਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਫਰਨੈਸ ਨਵਾਂ ਲਵਾਓ, ਰੀਬੇਟ ਵੀ ਗਵਰਨਮੈਂਟ ਕੋਲੋਂ ਤੁਹਾਨੂੰ ਮਿਲ ਰਿਹਾ। ਇਹ ਲੈਨਕਸ ਦੇ ਆਥੋਰਾਈਜ਼ ਡੀਲਰ ਨੇ। ਸੋ ਨੰਬਰ ਹੈ 905-790, ਨਹੀਂ ਮੈਂ ਇਹਨਾਂ ਦਾ ਪਰਸਨਲ ਨੰਬਰ ਦਿੰਦਾ, 416-419-2112, 416-419-2112, 416-419-2112, ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ। 6828, ਹੈਲੋ ਜੀ,
5: ਸਤਿ
0: ਸ਼੍ਰੀ ਅਕਾਲ।
5: ਪੰਜਾਬ ਦੇ ਪਿੰਡ ਸੀਗੇ ਉੱਥੇ ਸਭ ਤੋਂ ਪਹਿਲਾਂ ਨਾ ਜਿਹੜਾ ਸਰਪੰਚ ਹੁੰਦੇ ਸੀ ਪਿੰਡ ਦੇ ਜਾਂ ਪੰਚਾਇਤ ਘਰ, ਉੱਥੇ ਟਾਵਰ ਲੱਗੇ ਪਹਿਲਾਂ, ਉੱਥੇ ਟਾਵਰ ਦੇ ਨਾਲ ਫਿਰ ਫੋਨ ਅਟੈਚ ਹੋਇਆ।
0: ਅੱਛਾ,
5: ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਆ ਐਕਸਚੇਂਜ ਬਣਨੀਆਂ ਸ਼ੁਰੂ ਹੋਈਆਂ ਲੱਗ ਗਏ, ਕਿਸੇ ਇੱਕ ਪਿੰਡ ਵੱਡੇ ਪਿੰਡ ਚ ਐਕਸਚੇਂਜ ਬਣੀ, ਫਿਰ ਉੱਥੋਂ ਗਾਂ ਤਾਰਾਂ ਪਈਆਂ। ਤੇ ਮੈਨੂੰ ਯਾਦ ਆ 93 ਚ ਸਾਡੇ ਫੋਨ ਲੱਗਾ ਤਾਂ ਸਿੰਗਲ ਡਿਜਿਟ ਨੰਬਰ ਹੁੰਦਾ ਸੀਗਾ,
0: ਸਿੰਗਲ
5: ਸਾਡਾ ਨੰਬਰ ਹੁੰਦਾ ਸੀ, ਹਾਂਜੀ 32 ਨੰਬਰ ਬਸ।
0: ਤੇ
5: ਡਾਇਲ ਉਹ ਜਿਹੜੇ ਘੁਮਾਉਣ ਵਾਲੇ ਰਿਸੀਵਰ ਸੈੱਟ ਉਹ ਹੁੰਦੇ ਸੀਗੇ। ਫਿਰ ਉਸ ਤੋਂ ਬਾਅਦ ਸਾਲ ਕੁ ਬਾਅਦ ਫਿਰ 4 ਡਿਜਿਟ ਹੋ ਗਏ ਉਹ, ਫਿਰ ਉਸ ਤੋਂ ਬਾਅਦ 5 ਡਿਜਿਟ ਹੋ ਗਏ। ਤੇ ਜਦੋਂ ਮੈਨੂੰ ਯਾਦ ਆ ਕੇ ਸਾਡੇ ਫੋਨ ਲੱਗਾ ਤੇ ਉਹ ਅਸੀਂ ਸਾਡੇ ਪਿੰਡ ਚ 4 ਫੋਨ ਲੱਗੇ ਸੀਗੇ, ਤੇ ਜਿਹਨਾਂ ਚ ਸਾਡਾ ਨੰਬਰ 32 ਨੰਬਰ ਸਾਡਾ ਸੀਗਾ, ਇੱਕ ਹੋਰ ਘਰ ਸੀ ਉਹਨਾਂ ਦਾ 30 ਸੀਗਾ, ਇੱਕ ਕਿਸੇ ਦਾ 28 ਸੀਗਾ, ਤੇ ਇੱਕ ਸਾਡੇ ਪਰਿਵਾਰ ਸੀਗਾ ਪੰਡਤਾਂ ਦਾ, ਤੇ ਉਹਨਾਂ ਨੇ ਫੋਨ ਜਿੱਦਾਂ ਨਾ ਆਪਣੇ ਚੁਬਾਰੇ ਤੇ ਰੱਖ ਲਿਆ
0: ਚੁਬਾਰੇ
5: ਵਾਲੇ ਕਮਰੇ ਚ, ਤੇ ਉਹ ਗਰਮੀਆਂ ਦੇ ਵਿੱਚ ਉਹ ਥੱਲੇ ਚੱਲ ਜਾਣਾ, ਤੇ ਉਹ ਸਾਨੂੰ ਪਤਾ ਲੱਗ ਗਿਆ, ਅਸੀਂ ਉਦੋਂ ਜਵਾਕ ਹੁੰਦੇ ਸੀ, ਅਸੀਂ ਜਾਣ ਕੇ ਉਹਨਾਂ ਦਾ ਫੋਨ ਘੁਮਾ ਦੇਣਾ, ਤੇ ਉਹ ਰਿੰਗ ਹੋਣੀ, ਰਿੰਗ ਵੀ ਉਹਦੀ ਬਹੁਤ ਲਾਊਡਲੀ ਵੱਜਦੀ ਹੁੰਦੀ
0: ਸੀ। ਅੱਛਾ,
5: ਉਹ ਜਦ ਤੱਕ ਉਹਨਾਂ ਨੇ ਪੌੜੀਆਂ ਚੜ੍ਹ ਕੇ ਚੁਬਾਰੇ ਤੇ ਆਉਣਾ ਅਸੀਂ ਕੱਟ ਦੇਣਾ, ਕਿਉਂ ਤੇ ਉਹ ਕਿਉਂਕਿ ਸਾਡਾ ਘਰ ਉੱਥੋਂ ਉਹਨਾਂ ਦਾ ਚੁਬਾਰਾ ਦੀਦਾ ਹੁੰਦਾ ਸੀਗਾ
0: ਉੱਥੇ, ਹਨਾ
5: ਫੀਵਰ ਅਸੀਂ ਉੱਤੇ ਲੈ ਜਾ
0: ਜੀ।
5: ਤੇ ਉਹ ਵਿਚਾਰੇ ਬਹੁਤ ਪਰੇਸ਼ਾਨ ਹੋਏ, ਕਿਉਂਕਿ ਪਤਾ ਤਾਂ ਲੱਗਦਾ ਨੀ ਸੀ ਫੋਨ ਆਉਂਦਾ ਕਿੱਥੋਂ ਆ।
0: ਸਭ
5: ਤੋਂ ਪਹਿਲਾਂ ਉੱਥੇ ਟਾਵਰ ਲੱਗੇ, ਸਰਪੰਚਾਂ ਨੇ ਕਈਆਂ ਨੇ ਆਪਣੇ ਘਰੇ ਲਵਾ ਲਿਆ, ਕਈ ਪੰਚਾਇਤ ਘਰਾਂ ਦੇ ਵਿੱਚ ਲੱਗੇ, ਪਹਿਲਾਂ ਟਾਵਰ ਆਏ ਸੀ, ਫਿਰ ਉਸ ਤੋਂ ਬਾਅਦ ਫਿਰ ਲਾਈਨਾਂ ਸ਼ੁਰੂ।
0: ਚਲੋ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ ਵੀ, ਥੈਂਕ ਯੂ ਤੁਸੀਂ ਸ਼ੇਅਰ ਕੀਤੀ ਗੱਲਬਾਤ। ਸੋ 905-673-3337 ਆਪਣਾ ਨੰਬਰ ਹੈ। ਅਨਾਜ ਮਾਰਟ, ਅਨਾਜ ਮਾਰਟ ਗਰੋਸਰੀ ਸਟੋਰ ਬਈ, ਅਨਾਜ ਮਾਰਟ ਖੁੱਲ ਚੁੱਕੇ ਆ, ਤੇ ਇਸ ਸੈਟਰਡੇ ਜਿਹੜਾ ਲੰਘ ਕੇ ਗਿਆ ਅਨਾਜ ਮਾਰਟ ਤੇ ਕਿਆ ਰੌਣਕਾਂ ਲੱਗੀਆਂ। ਤੇ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਤੁਸੀਂ ਵਿਜ਼ਿਟ ਕਰੋ ਐਂਡ ਮਨਪਸੰਦ ਦੀ ਗਰੋਸਰੀ ਲਓ। ਨਵਾਂ ਜੋ ਪਲਾਜ਼ਾ ਏਅਰਪੋਰਟ ਮੇਫੀਲਡ ਵਾਲਾ, ਅਨਾਜ ਮਾਰਟ ਤੇ ਜ਼ਰੂਰ ਜਾਣਾ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਵਾਂ ਕਿ ਮਨਪ੍ਰੀਤ ਢੀਂਡਸਾ ਨੂੰ ਕਾਲ ਕਰੋ, ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤਾਂ ਮਨਪ੍ਰੀਤ ਢੀਂਡਸਾ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਮਨਪ੍ਰੀਤ ਢੀਂਡਸਾ, 416-500-1818, 416-500-1818, ਮਨਪ੍ਰੀਤ ਢੀਂਡਸਾ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਅਰਨ ਮਿਲਜ਼ ਐਕਿਊਰਾ। ਏਅਰਨ ਮਿਲਜ਼

0: 0696. Hello.
1: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ.
1: ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਭਾਜੀ, ਮੈਂ ਰੋਜ਼ ਸੁਣਦਾ ਜੀ.
0: ਸ਼ੁਕਰੀਆ ਸਰ,
1: ਬਹੁਤ ਬਹੁਤ ਨਾਈਸ ਸ਼ੋਅ ਹੁੰਦਾ ਜੀ.
0: ਥੈਂਕ ਯੂ ਜੀ.
1: ਤੇ ਫੋਨ ਦੀ ਗੱਲ ਕਰਦਾ ਸੀਗਾ ਜੀ, ਸਾਡੇ ਕਾਰਖਾਨਾ ਸੀ, ਮੇਰੇ ਫਾਦਰ ਉਹਨਾਂ ਨੇ ਐਸਟੈਬਲਿਸ਼ ਕੀਤਾ ਲੁਧਿਆਣੇ 1945 ਦੇ ਵਿੱਚ ਜੀ.
0: ਠੀਕ ਹੈ, 45 ਦੇ ਵਿੱਚ,
1: 45 ਦੇ ਵਿੱਚ ਅਫਰੀਕਾ ਤੇ ਜਾ ਕੇ. ਹਾਂਜੀ, ਤੇ ਉਦੋਂ ਸਾਨੂੰ ਫੋਨ ਦੀ ਜ਼ਰੂਰਤ ਪਈ, ਤੇ ਇਹਨਾਂ ਨੇ ਫਿਰ 50 ਦੇ ਵਿੱਚ ਇਹਨਾਂ ਨੂੰ ਫੋਨ ਲੱਗਿਆ, ਕਲਾਸ ਸ਼ਰਮੇ ਤੋਂ ਸਿੱਧੀ ਲੁਧਿਆਣੇ ਕਲਾਸ ਸ਼ਰਮਾ ਹੁੰਦਾ ਸੀਗਾ, ਉੱਥੋਂ ਸਿੱਧੀ ਲਾਈਨ ਕੱਢਣੀ ਪਈ ਉਹਨਾਂ ਨੂੰ ਐਕਸਚੇਂਜ ਵਾਲਿਆਂ ਨੂੰ.
0: ਅੱਛਾ,
1: ਕਾਰਖਾਨੇ ਤੱਕ ਆਲੇ ਦੁਆਲੇ ਕੋਈ ਘਰ ਨੀ ਸੀ, ਬਹੁਤ ਘੱਟ ਜਾਂਦੀ, ਇੱਕ ਸਿੰਡੀਕੇਟ ਹੁੰਦਾ ਸੀਗਾ, ਤੇ ਜਾਂਦੀ ਪਾਪੂਲੇਸ਼ਨ ਹੈ ਨੀ ਸੀ, ਸਾਰੇ ਟਿੱਬੇ ਸੀ ਜੀ.
0: ਜੀ ਜੀ.
1: ਤੇ ਮੇਰੇ ਫਾਦਰ ਨੂੰ ਉਹਨਾਂ ਨੇ ਫਿਰ ਜ਼ਮੀਨ ਉੱਥੇ ਹੋਰ ਦੇ ਤੀ, ਉੱਥੇ ਫਿਰ ਸਾਡੇ ਨਾਂ ਤੇ ਜੰਡੂ ਚੌਂਕ ਬਣ ਗਿਆ.
0: ਅੱਛਾ.
1: ਤੇ ਹੁਣ ਉਹ ਜੰਡੂ ਚੌਂਕ ਦੇ ਨਾਂ ਤੇ ਵੱਜਦਾ, ਤੇ ਉਹ ਜਾਂਦੀ ਸਾਡਾ ਫੋਨ ਉਦੋਂ ਨੰਬਰ 24 ਹੁੰਦਾ ਸੀਗਾ ਜੀ.
0: ਤੁਹਾਡਾ ਵੀ, ਅੱਛਾ ਤੁਹਾਡਾ 24 ਸੀਗਾ. ਦੇਖਿਆ ਫਿਰ ਨੰਬਰ ਵਧੇ ਕਦੋਂ ਆ ਵੀ, ਤੇ ਹੁਣ 24, ਫਿਰ 3-4-5 ਨੰਬਰ ਕਦੋਂ ਹੋਏ?
1: ਫਿਰ 924 ਹੋ ਗਿਆ ਸੀਗਾ ਜੀ.
0: ਅੱਛਾ,
1: 6 ਮਹੀਨਿਆਂ ਬਾਅਦ ਜੀ. 6 ਮਹੀਨਿਆਂ ਬਾਅਦ ਜੀ, ਉਹਨੂੰ ਪਾਪੂਲੇ, ਕਿਉਂਕਿ ਇਹ ਦਿੰਦੇ ਸੀਗੇ ਨੰਬਰ ਉਹਨਾਂ ਨੂੰ ਜਿਹਨਾਂ ਨਾਲ ਵਾਕਫੀ ਸੀਗੀ. ਬਹੁਤ ਜਾਂਦੇ ਇਹ ਐਵੇਂ ਨੀ ਸੀ ਫੜਾਉਂਦੇ, ਕਿਉਂਕਿ ਸੁਣਦੇ ਸੀ ਲੋਕਾਂ
0: ਨੂੰ, ਮਾੜੀ ਗੱਲ ਸੀ ਉਹਨਾਂ ਨੂੰ.
1: ਹਾਂਜੀ
0: ਹਾਂਜੀ.
1: 924 ਹੋ ਗਿਆ. ਫਿਰ ਜੇ ਲੌਂਗ ਡਿਸਟੈਂਸ ਕਰਨੀ ਆ, ਉੱਥੇ ਗੁਰਮੋਰ ਹੋਟਲ ਹੁੰਦਾ ਸੀ ਜੀ.
0: ਅੱਛਾ ਅੱਛਾ ਅੱਛਾ.
1: ਲੁਧਿਆਣੇ ਬਹੁਤ ਸੋਹਣਾ ਹੋਟਲ ਸੀਗਾ, ਬ੍ਰਿਟਿਸ਼ ਵਾਲਿਆਂ ਨੇ ਬਣਾਇਆ ਸੀਗਾ, ਤੇ ਉੱਥੇ ਐਕਸਚੇਂਜ ਹੁੰਦੀ ਸੀ ਗੁਰਮੋਰ ਹੋਟਲ.
0: ਉੱਥੇ
1: ਜਾ ਕੇ ਤੁਸੀਂ ਉਹ ਫਾਦਰ ਨੇ ਜਿੱਦਾਂ ਲਿਖ ਦੇਣਾ ਨਾ ਜੀ, ਓਦਾਂ ਉਹਨਾਂ ਨੂੰ ਪਰਚੀ ਫੜਾ ਦੇਣੀ, ਉਹਨਾਂ ਨੇ ਫਿਰ ਲੌਂਗ ਡਿਸਟੈਂਸ ਉੱਥੋਂ ਜਲਦੀ ਕਨੈਕਟ ਕਰਨੀ.
0: ਠੀਕ ਹੈ, ਚਲੋ ਸਰ, ਬਹੁਤ ਸ਼ੁਕਰੀਆ ਤੁਸੀਂ ਸ਼ੇਅਰ ਕੀਤਾ, ਬਹੁਤ ਧੰਨਵਾਦ ਤੁਹਾਡਾ. ਤੇ ਪ੍ਰੋਗਰਾਮ ਪੰਜਾਬੀ ਲਹਿਰ ਤੁਸੀਂ ਸੁਣ ਰਹੇ ਹੋ. ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਪੰਜਾਬੀ ਲਹਿਰ ਦੇ CEO ਸਤਿੰਦਰਪਾਲ ਸਦਮਾ ਜੀ ਵੀ ਜੁੜ ਚੁੱਕੇ ਨੇ. ਸਦਮਾ ਸਾਹਿਬ, ਵੈਲਕਮ.
2: ਨਵੀ, ਬਹੁਤ ਬਹੁਤ ਸਰੋਤਿਆਂ ਨੂੰ ਪਿਆਰ ਤੇ ਤੁਹਾਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ. ਨਵੀ, ਤੁਹਾਡਾ ਟੌਪਿਕ ਬੜਾ ਇੰਟਰਸਟਿੰਗ ਆ. ਕੋਈ ਵੀ ਟੈਕਨੋਲੋਜੀ, ਕੋਈ ਵੀ ਇਨਵੈਂਸ਼ਨ ਜਿਹੜੀ ਹੋਈ ਆ ਨਾ, ਉਹ ਬਹੁਤ ਜਿਹੜੀ ਆ ਉਹਨੇ ਬੜੇ ਬੜੇ ਇਨਕਲਾਬ ਲੈ ਕੇ ਆਉਂਦੇ ਆ. ਔਰ ਟੈਲੀਫੋਨ ਦਾ ਜਿਹੜਾ ਜਿਹਨੇ ਟੈਲੀਫੋਨ ਦੀ ਕਾਢ ਕੱਢੀ, ਬੈਲ ਗ੍ਰਹਿਮ, ਔਰ ਜਿਹੜੀ ਤੁਹਾਡੀ ਤੁਸੀਂ ਜਿਹੜੀ ਗੱਲ ਪੁੱਛ ਰਹੇ ਹੋ ਨਾ, ਪਿੰਡਾਂ ਵਿੱਚ ਟੈਲੀਫੋਨ ਨਹੀਂ ਸੀ ਹੁੰਦੇ. ਆਪਣੇ ਪਿੰਡ 'ਚ ਭਾਵੇਂ ਕਾਲਜ ਸੀ, ਕਾਲਜ ਵਾਲਿਆਂ ਕੋਲ ਇੱਕ ਲਾਈਨ ਸੀਗੀ, ਔਰ 1986 ਵਿੱਚ ਆਪਣੇ ਪਿੰਡ ਵਿੱਚ ਕੋਈ ਫੋਨ ਨਹੀਂ ਸੀ. ਅਤੇ ਆਪਣੇ ਘਰ ਦੇ ਵਿੱਚ ਸਪੈਸ਼ਲੀ ਜਗਰਾਉਂ ਤੋਂ ਮੇਰਾ ਇੱਕ ਮਿੱਤਰ ਸੀ, ਟੈਲੀਫੋਨ ਮਹਿਕਮੇ ਦਾ ਧਾਲੀਵਾਲ, ਉਹ SDO ਸੀ. ਉਹਨੇ ਵਿਸ਼ੇਸ਼ ਤੌਰ 'ਤੇ ਵੱਖਰੇ ਖੰਭੇ ਖੰਭੇ ਲਾਉਣੇ ਪੈਂਦੇ ਸੀਗੇ, ਔਰ ਉਹ ਲਿਆ ਕੇ 1986 'ਚ ਆਪਣੇ ਘਰੇ ਫੋਨ ਲੱਗਿਆ.
0: 86 ਹੁਣੇ ਮੈਨੂੰ ਕਾਲ ਆਈ ਇੱਕ ਵੀਰ ਦੀ, ਉਹ ਕਹਿੰਦੇ ਕਿ ਨਵੀਂ ਸਾਡੇ ਘਰੇ 2000 'ਚ ਜਾ ਕੇ ਲੱਗਿਆ.
2: ਬਹੁਤ ਸਾਰੇ ਥਾਵਾਂ ਤੇ ਬਾਅਦ 'ਚ ਵੀ ਲੱਗੇ ਆ, ਪਰ ਆਪਣੇ 1986 ਵਿੱਚ ਲੱਗਿਆ,
0: ਕਾਫੀ ਅਰਲੀ ਲੱਗਿਆ,
2: ਔਰ ਬੜਾ ਰੇਅਰ ਸੀਗਾ ਉਦੋਂ ਟੈਲੀਫੋਨ ਹੋਣਾ. ਤੇ ਮੈਨੂੰ ਸ਼ੌਕ ਸੀ ਨਵੀਆਂ ਤਨਵੀਆਂ, ਵੈਸੇ ਤਾਂ ਪਾਪਾ ਜੀ ਉਹਨਾਂ ਨੂੰ ਵੀ ਸ਼ੌਕ ਰਿਹਾ, ਆਪਣੇ ਘਰ 'ਚ ਆਪਣੇ ਇਲਾਕੇ 'ਚ ਸਭ ਤੋਂ ਪਹਿਲਾਂ ਨਲਕਾ ਆਪਣੇ ਘਰੇ ਲੱਗਿਆ, ਰੇਡੀਓ ਸਭ ਤੋਂ ਪਹਿਲਾਂ ਆਪਣੇ ਘਰੇ ਆਇਆ, ਟੈਲੀਵਿਜ਼ਨ ਸਭ ਤੋਂ ਪਹਿਲਾਂ ਆਪਣੇ ਪਿੰਡ 'ਚ ਆਪਣੇ ਘਰੇ ਆਇਆ. ਤਾਂ ਖੈਰ ਮੈਂ ਫੋਨ 'ਤੇ ਹੀ ਰਵਾਂ. 1986 'ਚ ਫੋਨ ਲਗਵਾਇਆ, ਔਰ ਪਾਪਾ ਜੀ ਮੈਨੂੰ ਕਹਿੰਦੇ, ਜਿਵੇਂ ਬਜ਼ੁਰਗ ਹੁੰਦੇ ਆ, ਕਹਿੰਦੇ ਯਾਰ ਜਦੋਂ ਕਿਸੇ ਹੋਰ ਕੋਲ ਹੈ ਨਹੀਂ ਤੇ ਕੀ ਕਰੇਗਾ ਤੁਸੀਂ?
0: ਕੀ ਕਰੇਗਾ?
2: ਮੈਂ ਕਿਹਾ ਬਾਬਾ ਜੀ ਇਹ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿੱਥੋਂ ਕੋਈ. ਉਹਦਾ ਨੰਬਰ ਸੀ 30,
0: ਬਸ 30
2: ਨੰਬਰ ਸੀਗਾ. ਤੇ ਇੱਕ ਦਿਨ ਗਰਮੀਆਂ ਦਾ ਮਹੀਨਾ ਸੀਗਾ ਉਸੇ ਸਾਲ ਹੀ, ਤੇ ਉਦੋਂ ਨਾ ਫੋਨ ਐਕਸਚੇਂਜ ਦੇ ਥਰੂ ਮਿਲਾਉਣੇ ਪੈਂਦੇ ਹੁੰਦੇ ਸੀ, ਲੁਧਿਆਣੇ ਉਹ ਐਕਸਚੇਂਜ ਸੀ. ਤੇ ਇੱਕ ਪਾਪਾ ਜੀ ਤੇ ਮੇਰੇ ਆਪਣੇ ਸਾਡੇ ਤਾਇਆ ਜੀ ਨੇ ਲੁਧਿਆਣੇ ਕਿਸੇ ਦੇ ਕੰਮ ਜਾਣਾ ਸੀ, ਗਰਮੀ ਸੀ ਬਹੁਤ ਜ਼ਿਆਦਾ, ਤੇ ਸਾਨੂੰ ਐਕਸਚੇਂਜ ਤੋਂ ਜੀ ਖੜਕਦਾ ਖੜਕਦਾ ਕਿਸੇ ਬੰਦੇ ਦਾ ਫੋਨ ਆ ਗਿਆ, ਟੈਲੀਫੋਨ ਪਹਿਲਾਂ ਤਾਂ ਚਾਅ ਚੜ ਗਿਆ ਵੀ ਲੈ ਵੀ ਕਿਸੇ ਦਾ ਫੋਨ ਆਇਆ. ਤੇ ਉਹ ਇੱਕਦਮ ਮੈਂ ਫੋਨ ਚੱਕਿਆ, ਪਾਪਾ ਜੀ ਹੁਣ ਤੁਰ ਗਏ ਸੀ, ਤੁਰ ਕੇ ਬੱਸ ਚੜਨ ਨੂੰ, ਗਰਮੀ ਦਾ ਮਹੀਨਾ ਸੀ, ਤੇ ਉਹ ਬੰਦੇ ਨੇ ਦੱਸਿਆ ਕਿ ਤੇਰੇ ਪਾਪੇ ਜੀ ਤੇ ਤਾਇਆ ਜੀ ਨੇ ਇੱਥੇ ਲੁਧਿਆਣੇ ਆਉਣਾ ਸੀ, ਪਰ ਉਹ ਬੰਦੇ

0: ਹਾਜ਼ਰ ਨਹੀਂ ਗਏ ਇਸ ਲਈ ਤੁਹਾਡਾ ਕੰਮ ਹੋਣਾ ਨੀ ਤੇ ਉਹ ਨਾ ਆਉਣ। ਮੈਂ ਉਹ ਫੋਨ ਸੁਣਿਆ ਤੇ ਭੱਜ ਕੇ ਜਾ ਕੇ ਸਕੂਟਰ ਤੇ ਉਹਨਾਂ ਨੂੰ ਵਾਪਸ ਲੈ ਆਇਆ।
1: ਅੱਛਾ,
0: ਤੇ ਉਹ ਪਾਪਾ ਜਿਹੜੇ ਕਹਿੰਦੇ ਸੀ ਯਾਰ ਕਾਹਨੂੰ ਫੋਨ ਲਾਉਣਾ ਸੀ, ਉਹ ਦੇਖੋ ਮੈਸੇਜ ਪਾਸ ਆਨ ਹੋ ਗਿਆ ਕਿਉਂਕਿ ਉਹ ਐਕਸਚੇਂਜ ਚ ਬੰਦਾ ਲੱਗਿਆ ਹੋਇਆ ਸੀ। ਔਰ ਤੇ ਫਿਰ ਮੈਂ ਉਹਨਾਂ ਨੂੰ ਵਾਪਸ ਲਿਆ ਤਾਂ ਕਹਿਣ ਲੱਗੇ ਯਾਰ ਇੱਕੋ ਕਾਲ ਨੇ ਆਪਣਾ ਤਾਂ ਪੈਸਿਆਂ ਦਾ ਮੁੱਲ ਮੋੜਤਾ।
1: ਬਿਲਕੁਲ,
0: ਔਰ ਇਹ ਕੁਦਰਤੀ ਤੌਰ ਉੱਤੇ ਆ ਟੈਲੀਫੋਨ ਨਾਲ ਹਾਦਸੇ ਦੀਆਂ ਵੀ ਕਈ ਗੱਲਾਂ ਜੁੜੀਆਂ ਹੋਈਆਂ। ਇੱਕ ਤਾਂ ਜਦੋਂ ਜਿਹੜੇ ਫੌਜੀ ਅਫਸਰ ਆਪ ਤੋਂ ਛੋਟੇ ਕਿਸੇ ਰਿਕਰੂਟ ਨੂੰ ਜਾਂ ਕਿਸੇ ਜਵਾਨ ਨੂੰ ਫੋਨ ਕਰਦੇ ਆ ਤਾਂ ਉਹ ਟੈਲੀਫੋਨ ਤੇ ਹੀ ਨਾਲੇ ਤਾਂ ਸਲੂਟ ਮਾਰੀ ਜਾਣਾ, ਯੈਸ ਸਰ ਯੈਸ ਸਰ ਯੈਸ ਸਰ ਕਹੀ ਜਾਣਾ। ਤੇ ਇੱਕ ਹਾਸੇ ਵਾਲੀ ਗੱਲ ਹੋਰ ਸੁਣਾਉਣਾ ਮੈਂ। ਆਪਣੇ ਪਿੰਡੋਂ ਮੈਂ ਫੋਨ ਕੀਤਾ ਉਦੋਂ ਜਗਰਾਵਾਂ ਦੇ ਪਰਲੇ ਪਾਸੇ ਪਿੰਡ ਇੱਕ ਸੀਗਾ, ਉੱਥੇ ਇੱਕ ਜਥੇਦਾਰ ਜੀ ਸੀਗੇ ਤੇ ਉਹਨਾਂ ਦੇ ਘਰੇ ਵੀ ਫੋਨ ਲੱਗਿਆ ਸੀ। ਤੇ ਮੈਂ ਉਹਨਾਂ ਨੂੰ ਫੋਨ ਕਰਕੇ ਮੈਂ ਕਿਹਾ ਜੀ ਜਥੇਦਾਰ ਜੀ ਘਰੇ ਹੈਗੇ? ਉਹ ਬੀਬੀ ਦੇ ਘਰੇ ਘਰ ਵਾਲਾ ਘਰੇ ਹੈ ਨਹੀਂ ਸੀ। ਜਿਵੇਂ ਆਪਣਾ ਸੁਭਾਅ ਤੋਂ ਆਪਣੇ ਡੋਰ ਤੇ ਆਵੇ ਤੇ ਉਹ ਕਵੇ ਵੀ ਨਵੀਂ ਹੈਗਾ ਜਾਂ ਸਤਿੰਦਰਪਾਲ ਹੈਗਾ ਤੇ ਅੰਦਰੋਂ ਕਹਿਣ ਵੀ ਨਹੀਂ ਘਰੇ ਤਾਂ ਹੈ ਨਹੀਂ ਗੇ, ਤੁਸੀਂ ਦੱਸੋ ਚਾਹ ਪਾਣੀ ਪਿਲਾਈਏ। ਔਰ ਉਹ ਕੁਦਰਤੀ ਜਿਵੇਂ ਸੁਭਾਅ ਬਣਿਆ ਹੁੰਦਾ, ਮੈਂ ਤਾਂ ਟੈਲੀਫੋਨ ਤੇ ਪੁੱਛਿਆ ਮੈਂ ਕਿਹਾ ਜੀ ਜਥੇਦਾਰ ਸਾਹਿਬ ਹੈਗੇ? ਤੇ ਉਹ ਬੀਬੀ ਮੈਨੂੰ ਹੌਲੀ ਦਿਲ ਫੋਨ ਤੇ ਕਹਿੰਦੀ ਭਾਈ ਜਥੇਦਾਰ ਸਾਹਿਬ ਤਾਂ ਜਗਰਾਵਾਂ ਨੂੰ ਗਏ ਆ, ਹੋਰ ਦੱਸੋ ਚਾਹ ਪਾਣੀ ਪਿਲਾਈਏ। ਸੋ ਨਵੀਆਂ ਚੀਜ਼ਾਂ ਸੀਗੀਆਂ ਔਰ ਉਹਨਾਂ ਨਵੀਆਂ ਚੀਜ਼ਾਂ ਵਿੱਚ ਕਈ ਵਾਰ ਉਹਦੀ ਅੱਛਾ ਹੋਰ ਤੁਹਾਨੂੰ ਮੈਂ ਦੱਸ ਦਿੰਦਾ। ਵੈਸੇ ਤਾਂ ਬਹੁਤ ਲੋਕਾਂ ਨੂੰ ਪਤਾ ਪੁਰਾਣਿਆਂ ਨੂੰ, ਪਹਿਲਾਂ ਪਹਿਲਾਂ ਜੇ ਪਿੰਡੋਂ ਫੋਨ ਕਰਨਾ ਤਾਂ ਲੁਧਿਆਣੇ ਪੋਸਟ ਆਫਿਸ ਜਾਣਾ ਪੈਂਦਾ ਸੀ, ਉਦੋਂ ਪਹਿਲਾਂ ਜਲੰਧਰ ਜਾਣਾ ਪੈਂਦਾ ਸੀ, ਉਦੋਂ ਪਹਿਲਾਂ ਦਿੱਲੀ ਜਾਣਾ ਪੈਂਦਾ
1: ਸੀ ਫੋਨ ਕਰ,
0: ਦਿੱਲੀ ਜਾ ਕੇ ਬੈਠੇ ਰਹਿਣਾ। ਕਈ ਵਾਰ ਓਪਰੇਟਰ ਨੂੰ 100-50 ਰੁਪਈਏ ਦੇਣੇ, ਮੇਰੀ ਕਾਲ ਛੇਤੀ ਕਨੈਕਟ ਕਰਵਾ ਦੀ। ਅੱਛਾ, ਜਦੋਂ ਜੇ ਦਿੱਲੀਓ ਫੋਨ ਟੋਰਾਂਟੋ ਨੂੰ ਆਉਣਾ ਤਾਂ ਨਵੀਂ ਪਹਿਲਾਂ ਫੋਨ ਮੌਂਟਰੀਅਲ ਜਾਣਦਾ ਸੀ।
1: ਅੱਛਾ,
0: ਮੌਂਟਰੀਅਲ ਤੋਂ ਫਿਰ ਉਹ ਕਨੈਕਟ ਕਰਦੇ ਸੀ ਟੋਰਾਂਟੋ ਨੂੰ।
1: ਅੱਛਾ,
0: ਇਸ ਤਰ੍ਹਾਂ ਤੋਂ ਮਹਿੰਗਾ ਬੜਾ ਸੀ ਉਦੋਂ ਫੋਨ, ਇੱਥੋਂ ਵੈਨਕੂਵਰ ਵੀ ਫੋਨ ਕਰਨਾ ਤਾਂ ਬੜਾ ਮਹਿੰਗਾ ਪੈਂਦਾ ਸੀ। ਤਾਂ ਖੈਰ ਇਹ ਫੋਨ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਯਾਦ ਆ ਗਈਆਂ, ਮੈਂ ਕਿਹਾ ਯਾਰ ਤੇ ਯਾਦ ਕਰ ਲਈਏ। ਇੱਕ ਬਲਜਿੰਦਰ ਲੇਹਣਾ ਹੋਰਾਂ ਨੇ ਇਨਫੋਰਮੇਸ਼ਨ ਭੇਜੀ ਆ, ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਜੱਸੂ ਪੁੱਤ, ਇਹ ਇੱਕ ਨਾਟਕ ਖੇਡਿਆ ਜਾ ਰਿਹਾ ਆਉਣ ਵਾਲੇ ਦਿਨਾਂ ਵਿੱਚ। ਕਹਾਣੀ ਇਹਦੀ ਕੀ ਆ ਇਹ ਤਾਂ ਤੁਹਾਨੂੰ ਵੇਖ ਕੇ ਪਤਾ ਲੱਗੂਗਾ, ਪਰ ਸਪੈਸ਼ਲੀ ਇਹ ਬੱਚੀਆਂ ਨਾਲ, ਧੀਆਂ ਨਾਲ, ਪੁੱਤਰੀਆਂ ਨਾਲ ਜਿਹੜਾ ਸੰਬੰਧਿਤ ਆ। ਕਈ ਵਾਰ ਮਾਪੇ ਜਿਹੜੇ ਆਪਣੇ ਧੀ ਨੂੰ ਵੀ ਪੁੱਤ ਕਹਿ ਕੇ ਬੁਲਾਉਂਦੇ ਆ। ਨਾਟਕ ਦੇਖੋ ਤੁਸੀਂ ਪਾਲੀ ਭੁਪਿੰਦਰ ਦਾ, ਇਹ ਕਿਚਨਰ ਚ ਹੋ ਰਿਹਾ 27 ਸਪਟੰਬਰ ਨੂੰ, ਤੇ ਉਦੋਂ ਬਾਅਦ ਅਕਤੂਬਰ 10 ਨੂੰ ਰੋਜ਼ ਥੀਏਟਰ ਚ ਹੋ ਰਿਹਾ। ਹੋਰ ਜਾਣਕਾਰੀ ਲਈ ਤੁਸੀਂ ਬਲਜਿੰਦਰ ਲੇਹਲਾ ਜੀ ਨਾਲ ਸੰਪਰਕ ਪੈਦਾ ਕਰ ਸਕਦੇ ਹੋ 416-677-1555। ਤੇ ਨਵੀਂ ਜੀ ਗੋ ਹੈਡ ਵਿਦ ਟੈਲੀਫੋਨ ਦੀਆਂ ਯਾਦਾਂ, ਤੇ ਬੜੀਆਂ ਯਾਦਾਂ ਨੇ ਲੋਕਾਂ ਕੋਲ, ਬਹੁਤ ਯਾਦਾਂ ਨੇ। ਇੰਡੀਆ ਤੋਂ ਜੇ ਕੈਨੇਡਾ ਨੂੰ ਫੋਨ ਕਰਨਾ ਹੁੰਦਾ ਸੀ ਬੜਾ ਮਹਿੰਗਾ ਪੈਂਦਾ ਹੁੰਦਾ ਸੀ, ਉਹ ਨਿੱਕੀ ਜੀ ਗੱਲ ਕਰਕੇ ਹੀ ਰੱਖ ਦਿੰਦੇ ਹੁੰਦੇ ਸੀ ਇੰਡੀਆ ਵਾਲੇ। ਇੱਥੋਂ ਤਾਂ ਜਿਹੜਾ ਮਰਜ਼ੀ ਕਰ ਲਓ, ਉਹ ਜਿਵੇਂ ਕੋਈ ਹਾਸੇ ਵਾਲੀ ਗੱਲ ਸੁਣਾਉਂਦੇ ਆ ਤੇ ਕਹਿੰਦਾ ਬੇਬੇ ਚਾੜ੍ਹਤੀ ਲਾ ਲਿਓ,
1: ਸ਼ੇਅਰ ਕੀਤਾ ਕਹਿੰਦੇ ਸਾਡੇ ਉਦੋਂ ਫੋਨ ਇੱਥੇ ਅਸੀਂ ਆਏ ਤੇ 3 ਖਾਨੀ ਕਿੰਨੇ ਡਾਲਰ ਸੀਗੇ ਇੱਕ ਮਿੰਟ ਦੇ ਡਾਲਰ, ਉਹ ਕਹਿੰਦੇ ਅਸੀਂ ਇੰਡੀਆ ਲਾ ਲਿਆ, ਉਹਨਾਂ ਨੂੰ ਕੀ ਪਤਾ ਇੰਨਾ ਮਹਿੰਗਾ, ਉਹਨਾਂ ਨੇ ਕਿਹਾ ਠਹਿਰ ਜਾ 2-4 ਮਿੰਟ ਹੋਰ, 2-4 ਮਿੰਟ ਹੋਰ ਕਰਦੇ ਕਰਾਉਂਦੇ। ਉਹ ਇੱਕ ਫਿਰ ਕਹਿੰਦੇ ਵੀ $80 ਦੀ ਇੱਕ ਫੋਨ ਕਾਲ ਪਈ, ਉਹ ਬੰਦਾ ਕਹਿੰਦਾ ਯਾਰ ਇਹਨੇ ਦੀ ਬੋਤਲ ਆ ਰਹਿਣੀ ਸੀਗੀ।
0: ਨੰਬਰ 2 ਇਹ ਵੀ ਆ ਕਿ ਕੈਨੇਡਾ ਵਿੱਚ ਅਜੇ ਵੀ ਫੋਨ ਮਹਿੰਗੇ ਆ, ਜਿਹੜੀ ਆਪਾਂ ਮੰਥਲੀ ਫੀਸ ਦਿੰਦੇ ਆ ਨਾ ਉਹ ਕਾਫੀ ਜ਼ਿਆਦਾ ਹੈ, ਔਰ ਇੰਡੀਆ 'ਚ ਤਾਂ ਕਾਫੀ ਸਸਤਾ 500-100 ਰੁਪਈਏ ਤਾਂ ਤੁਸੀਂ ਪਵਾ ਲਓ ਤੇ ਮਹੀਨਾ 1.5 ਮਹੀਨਾ ਨਹੀਂ ਮੁੱਕਦਾ। ਖੈਰ ਬਹੁਤ ਇੰਟਰਸਟਿੰਗ, ਲੋਕਾਂ ਕੋਲੋਂ ਵੀ ਸੁਣਦੇ ਆ ਤੇ ਮੈਂ ਵੀ ਸੁਣਦਾ ਪ੍ਰੋਗਰਾਮ ਨੂੰ, ਬੜਾ ਇੰਟਰਸਟਿੰਗ ਗੱਲਾਂ ਬਾਤਾਂ ਇਸ ਫੋਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਤੁਸੀਂ ਯਾਦ ਕਰੋ, ਤੇ ਬਹੁਤ ਬਹੁਤ ਸਾਰੇ ਹੀ ਸਰੋਤਿਆਂ ਨੂੰ ਸ਼ੁਭ ਇੱਛਾਵਾਂ।
1: ਵੈਰੀ ਗੁੱਡ, ਥੈਂਕ ਯੂ ਸੁਖਜੀਤ। ਸੁਖਜੀਤ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਸੁਖਪਾ ਜੀ ਵੈਲਕਮ ਹੋ ਗਿਆ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ, ਬਿਲਕੁਲ ਪਰਿਵਾਰ। ਲਹਿਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ। ਇਸ ਫਰਾਈਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਪਰਿਵਾਰਾਂ ਨੇ। ਤੇ ਨਾਲ ਦੀ ਨਾਲ ਨਵੀਂ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਸਿਰਫ 199 ਦਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਲੇਟੈਸਟ ਜਿਹੜੇ ਬੈਡਰੂਮ ਸੈੱਟ, ਸੋਫਾ ਸੈੱਟ, ਪਾਵਰ ਰਿਕਲਾਈਨਰ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕਸਟਮਾਈਜ਼ ਸੋਫਾ ਸੈੱਟ, ਈਵਨ ਬਹੁਤ ਸਾਰੇ ਕੋਟਰਾਈ ਫੈਬਰਿਕ ਦੇ ਵਿੱਚ ਜਿਹੜੇ ਨਿਊ ਅਰਾਈਵਲ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰਨਗੇ ਇਸ ਵੀਕਐਂਡ ਦੇ ਉੱਪਰ। ਲੋਐਸਟ ਪ੍ਰਾਈਸਿਸ, ਗਰੰਟੀ ਦੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਡਾ ਇੰਤਜ਼ਾਰ ਕਰਨਗੇ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਨਵੀ ਭਾਜੀ
1: ਕਿਆ ਬਾਤ ਹੈ, 6685 ਟੋਮਕਨ ਰੋਡ, 8297। ਹੈਲੋ
3: ਨਵੀ, ਮੈਂ ਜਗੀਰ ਸਿੰਘ ਕੋਲੋਂ ਬੋਲਦਾ
1: ਜੀ, ਵੈਲਕਮ ਸਰ।
3: ਸੁਣੀ ਮੈਂ ਸਿੱਧਵਾਂ ਸਾਹਿਬ ਨੂੰ ਵੀ ਸੁਣਿਆ, ਤੇ ਜੇ ਫੋਨ ਦੀ ਗੱਲ ਚੱਲਦੀ ਆ ਤਾਂ ਮੈਂ 1972 ਦੇ ਵਿੱਚ ਜਲੰਧਰ CPIM ਦੇ ਹੈਡਕੁਆਟਰ ਦੇ ਵਿੱਚ ਸੀਗਾ, ਤੇ ਉੱਥੇ ਦਫ਼ਤਰ ਦਾ ਨੰਬਰ ਲੱਗਾ ਸੀਗਾ 4896 4896।
1: ਅਸੀਂ ਚਲੋ ਸਮਾਂ ਕਿਹੜਾ ਦੇਖਿਆ, ਸੋ ਵਧੀਆ ਲੱਗਦਾ ਕਿ ਸਾਰੇ ਆਪਣੇ ਆਪਣੇ ਓਪੀਨੀਅਨ ਸ਼ੇਅਰ ਕਰ ਰਹੇ। ਸੋ ਬਹੁਤ ਸ਼ੁਕਰੀਆ ਸਰ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ 905-673-3337 ਦੀ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਇੱਕ ਦੋ ਚੀਜ਼ਾਂ ਸ਼ੇਅਰ ਕਰਦੀ। ਇੱਕ ਤਾਂ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਜੀ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ, ਟ੍ਰਾਂਸਮਿਸ਼ਨ, ਊਬਰ ਲਿਫਟ ਦੀ ਸੇਫਟੀ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ, ਟਰੱਸਟਵਰਦੀ, ਓਨੈਸਟ, ਅਫੋਰਡੇਬਲ ਸਰਵਿਸ। 905-799-1478, 905-799-1478, ਰੋਇਲ ਆਟੋ ਸੈਂਟਰ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਿੰਟੇਰੀਓ ਲੋਕੇਸ਼ਨ 'ਤੇ ਬੜੀ ਵੱਡੀ ਸੇਲ ਹੈ ਜਿਹੜੀ ਕੱਲ੍ਹ ਖਤਮ ਹੋ ਗਈ। ਸੋ ਸੇਲਾਂ ਨੂੰ ਵਿਸ ਨਾ ਕਰਿਆ ਕਰੋ, ਮੈਂ ਅਨਾਊਂਸ ਕਰ ਰਿਹਾ ਸੀ ਡੀਲਾਂ ਬਣਾ ਦੇ ਕੇ, ਕੱਲ੍ਹ ਹੀ ਖਤਮ ਹੋ ਗਈ, ਨਵੀਂ ਹੋਰ ਨਾ ਕੋਈ ਚੱਲ ਜਾਵੇ। ਖੈਰ ਇੰਡੀਅਨ ਫਰੂਟ ਲੈਂਡ 'ਤੇ ਡੀਲਾਂ ਲੱਗੀਆਂ ਰਹਿੰਦੀਆਂ ਨੇ। ਇੰਡੀਅਨ ਫਰੂਟ ਲੈਂਡ ਸੈਂਡਲਵੁੱਡ ਹਰਿੰਟੇਰੀਓ, ਕੁਈਨ ਐਂਡ ਚਿੰਕਿਊਜ਼ੀ, ਬਵੇਡ ਐਂਡ ਚਿੰਕਿਊਜ਼ੀ, ਮੇਫੀਲਡ ਐਂਡ ਸੋਰੀ ਆਪਣਾ ਮੇਫੀਲਡ ਕ੍ਰੈਡਿਟ ਵਿਊ, ਮਕਵੀਨ ਐਂਡ ਕੈਸਲਮੋਰ, ਬਾਕੀ ਗੋਲਫ ਐਂਡ ਕੇਮਬ੍ਰਿਜ ਦੇ ਵਿੱਚ ਵੀ ਇੰਡੀਅਨ ਫਰੂਟ ਲੈਂਡ ਸੇਵਾ 'ਚ ਹਾਜ਼ਰ ਹੈ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੁਝ ਡੀਲਾਂ ਇਹਨਾਂ ਦੀਆਂ ਦੇਵਾਂਗੇ। 9090 ਜੀ ਸਰ, ਵੈਲਕਮ
4: ਜੀ। ਸਤਿ ਸ਼੍ਰੀ ਅਕਾਲ ਨਵੀਨ ਭਾਈ, ਕੈਸੇ ਹੈਂ?
1: ਬਹੁਤ ਵਧੀਆ ਸਰ, ਕੀ ਹਾਲ ਹੈ?
4: والی صاحب کو میری طرف سے بہت بہت سلام عرض کیجئے, ابھی چلے گئے نہیں تو میری بات ہو جاتی تھی. بہرحال میں آپ کو ایک چیز عرض کرنا چاہ رہا ہوں کہ جو ٹاپک ہے واقعی بہت بڑھیا ہے, آپ پرانی یادیں یاد دلا دیے. دیکھیے انڈیا میں ٹیلی فون دیا جاتا تھا, پرائرٹی چار لوگوں کو تھی, یہ بہت امپورٹنٹ بات ہے. ایک ہوتا تھا بندہ ڈاکٹر, ڈاکٹر اگر اپلائی کرے, ایسا ممی ڈاکٹر تھے تو جلدی آ گیا تھا ہمارے گھر میں فون, کیونکہ ایمرجنسی ضرورت پڑتی نا جان بچانے کا. دوسرا اگر کوئی لائر ہے, لا کرے ہوئے ہیں, لائر ہیں, ججز ہیں وغیرہ, ان کو جلدی الاٹ کرتا تھا. تیسری کیٹیگری میں آتے تھے کوئی آئی پی ایس, آئی ایس اور آئی ایف ایس, یہ تین جو جاب ہیں انڈیا کے ٹاپ جابز ہوتے ہیں, ان سے سارے نیچے آتے ہیں, ان کے اوپر کوئی نہیں ہوتا. ان کے اوپر جو پردھان منتری وغیرہ جتنے بھی ہوتے, مکھیہ منتری, یہ سب کے سب انہی کے ذریعے کام کرتے ہیں. کوئی پردھان منتری خود سے فائل نہیں پڑتا, ایک آئی ایس ہوتا اس کے پاس جو چیف سیکرٹری ہوتا وہ بتاتا. بہرحال لانگ اسٹوری شارٹ یہ ہے کہ اس کیٹیگری میں رہے تو آپ کو ملتے تھے, نہیں تو پھر اگر گاؤں کے, اس سٹی کی بات کرو, پھر گاؤں ولیجز میں آئے تو سرپنچ, پٹیل, پٹواری, اس قسم کے جو بڑے لوگ ہوتے تھے, یعنی جو ٹیک کیئر ہے, پنچایت راج وغیرہ, اس طرح کی چیزیں ان کو ملا کرتی تھی. اب آئیے کالنگ کی طرف. ایک ہوتا تھا ایس ٹی ڈی, ایس ٹی ڈی بولتے تھے ہیں کہ انڈین سبسکرائبر ڈائل. ایک ہوتا آئی ایس ڈی, انٹرنیشنل سبسکرائبر ڈائل, وہ ہر ایک کو نہیں دیا جاتا تھا انٹرنلس آپ 10,000 روپیز اس کے پاس ڈپازٹ کریں. بی ایس این ایل میں بھارتیہ سنچار نگم, اس کا پورا فل فارم تھا بی ایس این ایل شارٹ میں, یہ انہی کو دیا جاتا تھا. ان کے باقاعدہ ٹیلی فون 52 ہوتے تھے. اگر مان لیجئے جیسا پاجی نے آپ سے, والی صاحب نے بتایا, میں سنا, تو وہ علاقے میں ایک ایریا وائز ایکسچینج بنتا تھا. پہلے بھی جاتے تھے, نوین اگر وہاں انچارج ہے تو پہلے بولتے تھے نوین جا کے دیکھو وہاں پہ کتنی کیپیسٹی ہے, تو نوین رپورٹ بنا کے ایک مہینے میں دیتے تھے, 2,000 فون لگ سکتے اس میں, اس سے بڑھ کے نہیں. تو آپ دیکھیے 2,000 کی کیپیسٹی ہے, اگر اس کو بڑھانا ہے تو پھر وہ پہلے ایکسچینج میں بڑھانا پڑتا نمبر, تو یہ بڑی تکلیفات سے ہوتا تھا. اور کالنگ کا جہاں تک معاملہ ہے, پی سی او کا یہ بھی ہو اور انٹرنیشنل ہوتا تھا, اس میں ایک مین کال ہوتی تھی, اس کو بولتے تھے لائٹنگ کال. اس کے چارجز آپ سن کے تعجب کریں گے, ایک منٹ کے 1200 روپے ہوتے.
1: تھینک یو سر, بہت شکریہ تھوڑا, تھینک یو سو مچ.
4: بہت مشکل تھی, اب آسانی سے ہو گئی ہے.
1: تھینک یو سر,
4: تھینک گاڈ بولیے کہ ٹیکنالوجی کام کی ہے, ورنہ زندگی بڑی مشکل تھی, بڑی.
1: بہت شکریہ سر, تھینک یو فار یور کال.
4: آپ کا بھی جناب, تھینک یو,
1: بہت شکریہ, تھینک یو. سو سڈن برمپٹن کریمیٹوریم تو جڑ چکے نے ہرجندر جی, اسی ہمیشہ جانکاری دینے ہونے سنو فیونرل دی پری پلاننگ بارے. سو سڈن ہرجندر جی جڑے ہیں, تے ہرجندر جی ویلکم, پہلا تو کی حال ہے؟
5: بڑے شارٹ گل کر دیا کہ پری پلاننگ ایک ٹائملی میں کہاں گا ڈیسیژن ہے اور وائز ڈیسیژن ہے, کہ جس طرح فیونرل دی کاسٹ آپ جی نے کہیے اج دی ڈیٹ دے پرائزز لاک ہو جان گے فیونرل پری پلاننگ وچ, اور کسی نو 20-30-40 سال بعد وی لوڈ پیندی ہے تے پرائز نہیں چینج ہون گے. دوجی گل کہ اے منی جیڑی ہے ڈالر منی, او ایک مشت نہیں, ناٹ ان اے سنگل گو, دیٹ کین بی ڈپوزٹڈ ان 12 ایکول انسٹالمنٹس, تے ہر کوئی ایک طرح دی اپنی وشز جیڑی ہے او ڈاکومنٹ کرا سکدا ہے. ایون لانگر پیریڈ وچ بھی 2-3-4-5 سال وچ بھی یہ منی ڈپوزٹ کرائی جا سکتی ہے. صرف یہ ہے کہ ایک سال تک تو انٹرسٹ نہیں لگتا, اس تو بعد انٹرسٹ ایلیمنٹ ایڈ ہو جاتا ہے. اور ایک خوبصورت گل یہ ہے کہ یہ منی جیڑی ہے ایز پر بریمنٹ اتھارٹی آف اونٹاریو اسی نہیں رکھ سکتے, مینس برمپٹن کریمیٹوریم کو نہیں جمع ہوتی, یہ ساڈا کارپوریٹ ٹائی اپ ہے ایک انشورنس کمپنی نال, جتھے یہ سیکیورڈ ہے, گورنمنٹ ریگولیٹڈ انشورنس کمپنی اتھے گرو کر دیئے, لوڑ پینے تے فیملی کین سیلیبریٹ دا لائف آف لوڈ ونس رادر دین کہ اس ٹائم میں فائنینشیل برڈن بیئر کرے اور ڈیسیژن سوکھے لینے پین. اس ٹائم بڑے پیار نال ایک میٹھی ودائیگی اپنے وچھلے پرانی نو دتی جا سکتی ہے. سو ادھے بارے اسی اگے بھی ریکویسٹ کرتے ہاں کہ ایک میٹنگ اپوائنٹمنٹ لے کے, چاہے وہ برمپٹن کریمیٹوریم جدا نمبر ہے 9054582222 یا میرے پرسنل نمبر تھے 4376737555, اس تے کال کیتا جا سکتا ہے. کدھر کافی شاپ تے ਆਪਣੀ ਆਪਣੀ ਚੋਇਸ ਮੁਤਾਬਿਕ ਕਿਧਰੇ ਵੀ ਮੀਟਿੰਗ ਰੱਖੀ ਜਾ ਸਕਦੀ ਹੈ। ਸੋ ਉਹਦੇ ਵਿੱਚ ਅਸੀਂ ਇਹ ਸਾਰਾ ਐਕਸਪਲੇਨ ਕਰ ਦਿੰਦੇ ਹਾਂ, ਜਿਹੜੀ ਵੀ ਕੋਸਟ ਮੇਜਰ ਕੋਸਟ ਕੈਸਕੇਟ ਦੀ, ਉਹਦੀਆਂ ਫੋਟੋਗ੍ਰਾਫਸ ਵੀ ਦਿਖਾ ਦਿੰਦੇ ਹਾਂ, ਵਿਦ ਵਿਜ਼ਿਟੇਸ਼ਨ ਕੋਸਟ ਹੈ, ਉਹ ਲੌਕ ਹੋ ਜਾਏਗਾ ਪ੍ਰਾਈਸ। ਇਹਦੇ ਨਾਲ ਨਾਲ ਮੈਂ ਇੱਕ ਇਜਾਜ਼ਤ ਦਿਓ ਤਾਂ ਟਰੈਵਲ ਪਲਾਨ ਬਾਰੇ ਵੀ ਸ਼ਾਰਟ ਹੀ ਦੱਸ ਦਿਆਂ ਕਿ ਅਸੀਂ ਆਮ ਤੌਰ ਤੇ ਫੋਰਨ ਟਰੈਵਲ ਕਰਦੇ ਹਾਂ, ਕੈਨੇਡਾ ਤੋਂ ਬਾਹਰ ਜਾਂਦੇ ਹਾਂ, ਆਪਣੀ ਹੋਮ ਕੰਟਰੀ ਇੰਡੀਆ ਜਾਂ ਕਿਧਰੇ ਹੋਰ ਜਾਂਦੇ ਹਾਂ। ਮਾਲਕ ਨਾ ਕਰੇ ਕੋਈ ਐਸੀ ਉੱਥੇ ਗੱਲ ਬਣ ਜਾਏ ਤੇ ਸਰੀਰ ਨੂੰ ਵਾਪਿਸ ਲਿਆਉਣਾ ਪਏ, ਤਾਂ ਅੱਜ ਦੀ ਰੇਟ ਚ ਵੀ 8 to 10,000 ਡਾਲਰ ਲੱਗ ਜਾਂਦੇ ਹਨ। $595 ਵਨ ਟਾਈਮ ਪੇਮੈਂਟ ਦੇ ਨਾਲ ਉਹ ਸਾਰੀ ਕੋਸਟ ਕਵਰੇਜ ਮਿਲ ਜਾਂਦੀ ਹੈ, ਵਿਦ ਪ੍ਰੀ ਪਲੈਨਿੰਗ ਐਜ਼ ਅ ਰਾਈਡਰ ਵੀ ਮਿਲ ਜਾਂਦਾ, ਜਿਹਦੇ ਤੁਸੀਂ ਆਰਾਮ ਨਾਲ ਇਕੱਠਾ ਨਾ ਦੇ ਕੇ ਥੋੜਾ ਥੋੜਾ ਅਮਾਊਂਟ ਵੀ ਦੇ ਸਕਦੇ ਹੋ। ਸੋ ਇਹ ਸਾਰੀ ਗੱਲਬਾਤ ਲਈ ਇੱਕ ਅਪੁਆਇੰਟਮੈਂਟ ਜ਼ਰੂਰੀ ਹੈ, ਉਹ ਮੇਰੇ ਨੰਬਰ ਤੇ ਕਾਲ ਕਰਕੇ ਜਾਂ ਕ੍ਰਮੇਟੋਰੀਅਮ 9054582222 ਤੇ ਕਾਲ ਕਰਕੇ ਆਪ ਜੀ ਜਾਣਕਾਰੀ ਲੈ ਸਕਦੇ ਹੋ, ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ ਔਰ ਫੈਮਿਲੀ ਨਾਲ ਡਿਸਕਸ ਕਰਕੇ ਕੋਈ ਵੀ ਡਿਸੀਜਨ ਲੈ ਸਕਦੇ।
1: ਬਹੁਤ ਸ਼ੁਕਰੀਆ ਸਰ। ਸੋ ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰੋ, 9054582222, 9054582222, ਰੈਂਪਟਨ ਕ੍ਰੈਮਟੋਰੀਅਮ। ਹਰਿੰਦਰ ਜੀ, ਕੱਲ੍ਹ ਤੁਸੀਂ ਮਿਲੇ ਨਹੀਂ ਆਪਣੇ ਕਾਰਨੀਵਲ ਤੇ?
5: ਹਾਂਜੀ, ਮੇਰਾ ਕੁਛ ਪਰਸਨਲ ਫੈਮਿਲੀ ਦਾ ਮੈਟਰ ਸੀ ਤੇ ਆਈ ਐਮ ਰੀਅਲੀ ਸੌਰੀ, ਮੈਂ ਬੜਿਆਂ ਨੂੰ ਮੈਸੇਜ ਦਿੱਤਾ ਪਰ ਮੈਂ ਆਪ ਨਹੀਂ ਪਹੁੰਚ ਸਕਿਆ।
1: ਨਹੀਂ, ਕੋਈ ਗੱਲ ਨਹੀਂ, ਬੜਾ ਬੜਾ ਸਕਸੈਸਫੁਲ ਰਿਹਾ, ਤਕਰੀਬਨ $1.5 ਲੱਖ ਕੱਲ ਇਕੱਠਾ ਕੀਤਾ ਗਿਆ, ਇਟਸ ਅ ਵੈਰੀ ਬਿਗ ਮਾਈਲਸਟੋਨ।
5: ਯੈਸ, ਗ੍ਰੇਟ,
1: ਥੈਂਕ ਯੂ ਸਰ, ਵੈਰੀ ਗ੍ਰੇਟ, ਥੈਂਕ ਯੂ ਸੋ ਮਚ ਸਰ।
5: ਤੁਹਾਡੇ ਸਾਰਿਆਂ ਦੇ ਪਬਲਿਕ ਨੂੰ ਅੱਛੀ ਤਰ੍ਹਾਂ ਪਹਿਲਾਂ ਇਨਫੋਰਮ ਕੀਤਾ, ਮੇਰਾ ਖਿਆਲ ਹੈ ਉਸ ਤੋਂ ਵੀ ਰਿਸਪੌਂਸ ਅੱਛਾ।
1: ਬਿਲਕੁਲ ਨਹੀਂ, ਥੈਂਕ ਯੂ ਸਰ, ਐਂਡ ਬਹੁਤ ਬਹੁਤ ਪਿਆਰ। ਸੋ ਕੁਝ ਕਾਲਸ ਥੋੜ੍ਹੀਆਂ ਹੋਰ ਲੈਣੇ ਆ ਅਤੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਫਰੈਸ਼ ਫੂਡ ਸੈਂਟਰ ਦੀ ਜਾਣਕਾਰੀ ਦੇ ਦੇਵਾਂ। ਤੁਸੀਂ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ, ਕੈਨੇਡੀ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ। ਫਰੈਸ਼ ਫੂਡ ਸੈਂਟਰ 'ਤੇ ਜਾਓ, ਇੰਜੋਏ ਕਰੋ, ਵਧੀਆ ਟੌਪ ਦੀਆਂ ਡੀਲਾਂ ਤੁਸੀਂ ਲਓ। 4791, ਹਾਂਜੀ
6: ਜਾਣਾ ਲੱਗ ਗਈ, ਸਾਡਾ ਸਕੂਲ ਸੀ ਉੱਥੇ ਆ ਜਾਣਾ, ਐਵੇਂ ਪੰਗੇ ਲਈ ਜਾਣਾ, ਮਤਲਬ ਉਦੋਂ ਡਾਇਲਿੰਗ ਨੀ ਹੁੰਦਾ, ਡਾਇਲ ਵਾਲਾ ਨੀ ਹੁੰਦਾ,
1: ਉਹਦੇ ਦੂਜਾ ਜਿਹੜਾ ਗੋਲ ਜਿਹਾ ਉਹ ਸੀਗਾ।
6: ਨੀ, ਗੋਲ ਘੁੰਮਣ ਵਾਲਾ ਨੀ ਹੈਗਾ ਜੀ, ਜਿਸ ਤਰ੍ਹਾਂ ਫੋਨ ਕਰਨ ਨੂੰ ਲਾਉਣਾ ਤੇ ਸਟੇਜ ਤੇ ਸਿੱਧਾ ਜਾਣਾ, ਬੈਲ ਤੇ ਸਟੇਜ ਵਾਲਾ।
1: ਅੱਛਾ, ਉਹਨਾਂ ਨੇ ਅੱਛਾ ਨੰਬਰ ਵੀ ਉਹਨਾਂ ਨੇ ਪਾਉਣਾ,
6: ਉਹਨਾਂ ਨੇ ਨੰਬਰ ਮਿਲਾ ਕੇ ਫਿਰ ਸਾਨੂੰ ਮਤਲਬ ਦੱਸਣਾ ਵੀ ਹਾਂ ਕਰੋ ਗੱਲ ਜੀ।
1: ਅੱਛਾ,
6: ਇਸ ਤਰ੍ਹਾਂ ਕਰਕੇ ਦੱਸ ਦੋ। ਉਦੋਂ ਇਹ ਚੀਜ਼ ਉਸ ਤੋਂ ਬਾਅਦ ਜੀ ਅਸੀਂ ਫਿਰ 93-94 ਦੇ ਵਿੱਚ ਨਾ ਆਪਦੇ ਪਿੰਡ ਬੜੇ ਜ਼ੋਰ ਨਾਲ ਫਿਰ ਫੋਨ ਲਾਇਆ, ਚੰਡੀਗੜ੍ਹ ਦੇ ਗੇੜੇ ਲਾ ਲਾ ਕੇ ਨਾ ਜੀ, ਤੇ ਫਿਰ ਮੁੜ ਕੇ ਮੋਬਾਈਲ ਆ ਗਈ ਤੇ ਉਸਦੇ ਵਿੱਚ ਮੁੜਕੇ ਵਿੱਚ ਮੋਬਾਈਲ ਤੋਂ ਪਹਿਲਾਂ ਪੇਜਰ ਆਏ ਲਵੀ ਜੀ।
1: ਹਾਂਜੀ, ਪੇਜਰ ਵੀ ਸੀਗੇ ਬਿਲਕੁਲ।
6: ਹਾਂ ਵੀ ਜੀ, ਤੇ ਮੈਸੇਜ ਛੱਡ ਦੇਣਾ ਘਰ ਦੇ ਕੋਲ, ਜਰੂਰੀ ਜਿਹੜੇ ਵੀ ਗੱਲ ਕਰਿਓ ਉਹਨਾਂ ਕਿਤੇ ਲਾਗੇ ਬੰਨੇ ਪੀਸੀਓ ਦੇਖਣਾ, ਉਸ ਵਾਪਸ ਕਰੇਗਾ ਜੀ।
1: ਕਦੋਂ ਲੱਗਿਆ ਫੋਨ
6: ਸਾਡੇ ਜੀ? ਆਪਣਾ ਲੱਗ ਗਿਆ 96 ਦੇ ਵਿੱਚ ਲੱਗ ਗਿਆ, ਸਾਡੇ ਐਸਡੀਓ ਸਾਹਿਬ ਬੜੀ ਵਧੀਆ ਹੈਲਪ ਕਰਦੇ ਸੀ
1: 96 ਚ। ਅੱਛਾ,
6: ਉਹਨਾਂ ਸਾਨੂੰ ਸਾਰੇ ਰਾਹ ਦੱਸੇ, ਉਹਨੂੰ ਸਰਕਾਰ ਦੇ ਜੋ ਮੰਤਰੀ ਸਾਹਿਬ ਸਾਡੇ ਇਲਾਕੇ ਤੋਂ ਉਹਨਾਂ ਨੂੰ ਕਹਿ ਕੇ ਤੇ ਅਸੀਂ ਬੜੇ 25-26 ਨੰਬਰ ਉਹਨੇ ਕਹੋ, ਫਿਰ ਤੁਹਾਡੇ ਪਿੰਡ ਐਕਸਚੇਂਜ ਲੱਗ ਜੀ, ਫਿਰ ਉਹ ਲਵਾਈ ਜੀ, ਕਾਫੀ ਜਦੋ ਜ਼ਹਿਰ ਕਰਕੇ ਪਿੰਡ ਫੋਨ ਬੜਾ ਚਾਹ ਸੀ ਉਦੋਂ, ਉਸ ਤੋਂ ਪਹਿਲਾਂ ਲੱਗ ਗਏ ਸੀ ਜੇ ਟਾਵਰ ਵਾਲੇ ਜਿਵੇਂ ਅੱਗੇ ਦੱਸ ਰਹੇ ਨਾ, ਪੰਚਾਇਤਾਂ ਨੂੰ ਮਿਲੇ ਸੀ ਜਿਵੇਂ, ਉਹ ਪਿੰਡ ਦੇ ਇੱਕ ਲੱਗਾ ਹੁੰਦਾ ਸੀ ਕੋਈ ਨਾ ਕੋਈ, ਚਲੋ ਕੱਲ ਆ ਜਾਵੇਗੀ।
1: ਕਿਆ ਬਾਤ ਹੈ, ਚਲੋ ਸਰ ਸ਼ੁਕਰੀਆ ਤੁਹਾਨੂੰ ਤੁਹਾਡਾ, ਥੈਂਕ ਯੂ ਸੋ ਮਚ। ਸਾਡੇ ਨਾਲ ਸਰਾਜ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਜ, ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਪੈਸੇ ਲੈ ਕੇ ਦਿੰਦੇ ਆ ਤੁਹਾਡੀ ਐਜੂਕੇਸ਼ਨ, ਤੁਹਾਡੀ ਸਟੱਡੀ ਦੇ ਲਈ। ਸੋ ਸਰਾਜ, ਵੈਲਕਮ ਸਰ, ਕੀ ਹਾਲ ਹੈ? ਗੱਲਬਾਤ ਕਰਦੇ ਹੁੰਦੇ ਆ ਲੋਨ ਬਾਰੇ। ਲੋਨ ਸ਼ਬਦ ਸੁਣ ਕੇ ਹਰੇਕ ਡਰ ਜਾਂਦਾ ਕਿ ਨਹੀਂ ਨਹੀਂ ਨਹੀਂ ਨਹੀਂ ਮੈਂ ਨਹੀਂ ਲੋਨ ਲੈਣਾ ਬਈ। ਸੋ ਜਿਹੜੇ ਲੋਕ ਡਰਦੇ ਆ ਵੀ ਕੀ ਹੋ ਜੂਗਾ ਭਲਾ ਲੋਨ ਲੈਣ ਨਾਲ, ਇਸ ਲੋਨ ਦੀ ਥੋੜੀ ਜਿਹੀ ਡਿਟੇਲ ਦਿਓ।
7: ਬਿਲਕੁਲ ਜੀ, ਜੈਸੇ ਆਜ ਵੀ ਇੱਕ ਕਪਲ ਆਇਆ ਥਾ, ਰਿਟਾਇਰਡ ਕਪਲ, ਤੋ ਵੋ ਕਹਤੇ ਹੈ ਵੋ ਲੋਨ ਲੇਨੇ ਗਏ ਬੈਂਕ, 10,000 ਕਾ ਲੋਨ ਉਨਕੋ ਮਿਲ ਰਹਾ ਥਾ, ਇਤਨੇ ਡਾਕੂਮੈਂਟਸ ਮਾਂਗੇ ਉਨਸੇ ਔਰ ਕਹਤੇ ਹੈ ਆਪ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੈ, ਬੈਂਕ ਵਾਲੇ ਉਨ੍ਹੇ ਯੇ ਕਹਤੇ, ਤੋ ਵੋ ਬੈਂਕ ਵਾਲੋਂ ਕੋ ਕਹਤੇ ਫਾਈਨੈਂਸ਼ੀਅਲੀ ਸਟੇਬਲ ਨਹੀਂ, ਤਭੀ ਤੋ ਆਪਕੇ ਪਾਸ ਆਏ ਹੈ, ਲੇਕਿਨ ਬੈਂਕ ਵਾਲੇ ਤੁਮੇ ਕਹਤੇ ਕਿ ਤੁਮ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੋ, ਤੋ ਇਸ ਲਈ ਆਪ ਵੋ ਹਮਾਰੇ ਪਾਸ ਆਏ, ਰਿਟੇਨ ਹੋਏ, ਅਬ ਲਾਈਕ 50,000 ਸੇ 1,70,000 ਡਾਲਰ ਤੱਕ ਫੰਡਿੰਗ ਹਾਸਿਲ ਕਰੇ, ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਯੂਜ਼ ਕਰਤੇ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਪਿੱਛੇ ਨਾ ਰਹੀਏ, ਆਲਰੇਡੀ ਬਹੁਤ ਲੋਕੀ ਲੈ ਚੁੱਕੇ ਨੇ।
1: ਐਂਡ ਸੋ ਅਗੇਨ, ਕੋਈ ਤੁਹਾਡਾ ਬੈਂਕ ਅਕਾਊਂਟ ਬੈਲੈਂਸ ਵਗੈਰਾ ਕੁਛ ਨਹੀਂ ਚੈੱਕ ਹੁੰਦਾ?
7: ਨਹੀਂ ਜੀ, ਇਸਮੇ ਕੁਛ ਚੈੱਕ ਨਹੀਂ ਹੋਤਾ, ਇਸਮੇ ਆਪਕੇ ਬਸ ਡਾਕੂਮੈਂਟਸ ਐਨਓਏ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਟ ਸਰਟੀਫਿਕੇਟ, ਯੇ ਡਾਕੂਮੈਂਟ ਲਗਤਾ, ਨਾ ਕਿ ਆਪਕਾ ਕੋਈ ਪੈਨਸ਼ਨ ਕਾ ਡਾਕੂਮੈਂਟ, ਨਾ ਕੋਈ ਔਰ ਡਾਕੂਮੈਂਟ ਇੰਪਲਾਇਮੈਂਟ ਕਾ ਲਗਤਾ ਹੀ ਨਹੀਂ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ।
1: ਵੈਰੀ ਗੁੱਡ। ਐਂਡ ਸਰਾਸ਼, ਜਿੱਦਾਂ ਕਿ ਇਕਨੋਮੀ ਸਲੋ ਹੈ ਤੇ ਟ੍ਰੇਡ ਵਾਰ ਵੀ ਚੱਲ ਰਿਹਾ ਹੈ, ਤੇ ਗਵਰਨਮੈਂਟ ਦੀ ਫੰਡਿੰਗ ਕਦੋਂ ਤੱਕ ਚੱਲਣੀ ਹੈ?
7: ਦੇਖੀ ਅਭੀ ਤੱਕ ਤੋ ਚੱਲ ਰਹੀ ਹੈ, ਬਟ ਲਾਈਕ ਅਭੀ ਜੋ ਹਾਲਤ ਹੈ, ਲਾਈਕ ਗਵਰਨਮੈਂਟ ਆਪਣੇ ਏਅਰਪੋਰਟਸ ਵੀ ਪ੍ਰਾਈਵੇਟਾਈਜ਼ ਕਰ ਰਹੀ ਹੈ, ਤੋ ਜੋ ਲੋਕ ਰਹਿ ਜਾਏਂਗੇ ਵੋ ਰਹਿ ਜਾਏਂਗੇ, ਕਿਉਂਕਿ ਅਬ ਲਾਈਕ ਗਵਰਨਮੈਂਟ ਪੈਸਾ ਇਤਨਾ ਜਬ ਬਾਹਰ ਭੇਜਤੀ ਦੇਸ਼ ਕੇ, ਤੋ ਦੇਸ਼ ਕੇ ਅੰਦਰ ਲਗਾ ਰਹੀ ਹੈ, ਪੀਛੇ ਨਾ ਰਹੀ ਹੈ, ਇਸ ਲੋਨ ਕੋ ਹਾਸਿਲ ਕਰੇ, ਕਹੀਂ ਵੀ ਇਨਵੈਸਟ ਕਰੇ, ਚਾਹੇ ਖਰਚਾ ਚਲਾਏ, ਕੋਈ ਵੀ ਇਸ ਪਰ ਰੈਸਟ੍ਰਿਕਸ਼ਨ ਨਹੀਂ ਹੈ, 8 ਸਾਲ ਮੈਂ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ।
1: ਨੰਬਰ ਹੈ 4372643175-4374-3174। ਐਂਡ ਕਿਹੜਾ ਡਿਪਾਰਟਮੈਂਟ ਮੋਨਿਟਰ ਕਰਦਾ ਇਸ ਐਜੂਕੇਸ਼ਨ ਦੀ ਫੰਡਿੰਗ ਨੂੰ? ਸੀਆਰਏ ਤਾਂ ਨਹੀਂ ਕਰਦੀ?
7: ਸੀਆਰਏ ਤੋਂ ਬਿਲਕੁਲ ਵੀ ਨਹੀਂ ਕਰਤਾ, ਸਰਵਿਸ ਕੈਨੇਡਾ ESDC ਕਰਤਾ ਹੈ, ਇਸ ਲਈ ਡਰੀਏ ਮਤ, ਬਹੁਤ ਲੋਕ ਇਸਕੋ ਹਾਸਿਲ ਕਰ ਚੁੱਕੇ, ਮੈਂ ਖੁਦ ਕਰ ਚੁੱਕਾ ਹੂੰ, ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਪਹਿਲੇ ਮੈਂ ਆਪਣੇ ਆਪ ਐਕਸਪੈਰੀਮੈਂਟ ਕਰਾ, ਬਾਅਦ ਮੈਂ ਆਪੇ ਕਰ ਰਹੇ ਹਾਂ, ਕੋਈ ਚਲਾਕੀ ਨਹੀਂ, ਕੋਈ ਮਿੱਠੀ ਬਾਤੇ ਨਹੀਂ ਹੈ, ਕਾਲ ਹਮੇ ਅਭੀ ਕਰੇ, ਹਮਾਰੇ ਆਫਿਸ ਆਏ 200 ਟਰੈਕਸਪੋਰਟ ਬੁਲੇਵਰਡ ਪੇ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 ਹੈ, ਆਜ 6 ਇੰਟਰੈਕ ਆਏ ਮੁਝੇ, 5 ਬੰਦੋ ਕੇ $200 ਹੈ, ਏਕ ਕਾ 199 ਹੈ, ਮਤਲਬ ਹਮੇ ਲੋਕ 200 ਦੇ ਦੇਤੇ, 1 ਡਾਲਰ ਉੱਪਰ ਦੇਤੇ, ਨਹੀਂ ਕਮ ਹੀ ਦੇਤੇ, ਜ਼ਿਆਦਾ ਦੇਤੇ 1 ਡਾਲਰ ਹਮੇ ਲੋਕ।
1: ਜੀ ਨਹੀਂ, ਦੇਖੋ ਆਪ ਲੋਗੋ ਕੋ ਪੈਸਾ ਯਾਰ ਲਿਖ ਦੇ ਰਹੇ ਹੋ, ਔਰ ਐਂਡ ਪੈਸਾ ਅੱਜ ਕੱਲ ਬਣਦਾ ਹੀ ਬਹੁਤ ਮੁਸ਼ਕਿਲ ਹੈ, ਸੋ ਸਰਾਂਸ਼ ਨੂੰ ਕਾਲ ਕਰੋ ਤੁਸੀਂ 4372643175 4372643175। ਸਪੋਜ਼ ਕਰੋ ਕੋਈ ਫੈਮਿਲੀ ਹੈ ਤੇ ਹਸਬੈਂਡ ਵਾਈਫ ਹੈ, ਦੋ ਬੱਚੇ ਨੇ, ਉਹਨਾਂ ਨੂੰ ਕਿੰਨਾ ਕੁ ਪੈਸਾ ਮਿਲ ਜਾਂਦਾ?
7: ਹਾਂਜੀ, ਡਿਪੈਂਡ ਕਰਤਾ, ਅਗਰ ਹਸਬੈਂਡ ਵਾਈਫ ਹੈ ਸਿਰਫ ਲਾਈਕ ਜਿਸ ਤਰ੍ਹਾਂ ਬੜੇ ਓਲਡ ਕਪਲ ਆਤੇ ਹਮਾਰੇ ਪਾਸ, ਉਨਕਾ ਬਣਤਾ ਹੈ 28x28, ਮਤਲਬ ਕਿਤਨਾ ਬਣਾ, 56,000 ਬਣਾ ਉਨਕਾ ਸ਼ਾਇਦ, ਹੈ ਨਾ, 56,000 ਫੈਮਿਲੀ ਆਫ 2 ਕਾ ਬਣਾ, ਫੈਮਿਲੀ ਆਫ 3 ਕਾ ਯੇ 72-90,000 ਤੱਕ ਚਲਾ ਜਾਤਾ ਹੈ, ਫੈਮਿਲੀ ਆਫ 5 ਕਾ ਯੇ ਅਪ ਟੂ $166,000 ਤੱਕ ਵੀ ਚਲਾ ਜਾਤਾ ਹੈ, ਤੋ ਡਿਪੈਂਡ ਕਰਤਾ ਆਪਕਾ ਫੈਮਿਲੀ ਸਾਈਜ਼ ਕਿਤਨਾ ਹੈ, 1-3 ਮਹੀਨੇ ਮੈਂ ਆਪਕੇ ਖਾਤੇ ਫੰਡਿੰਗ ਆ ਜਾਤੀ ਹੈ, ਇਸਮੇ ਐਸਾ ਨਹੀਂ ਹੈ ਕਿ ਯੇ ਕੋਈ ਟ੍ਰੇਡਿੰਗ ਹੈ, ਆਪ ਜੀਤ ਸਕਤੇ ਹੈ ਇਤਨੇ ਪੈਸੇ, ਐਸਾ ਕੁਛ ਨਹੀਂ ਹੈ ਸਰ, ਸਿੰਪਲ ਸੀ ਬਾਤ ਹੈ, ਆਪ ਸਟੱਡੀ ਸਟਾਰਟ ਕਰਤੇ ਹੈ, 2 ਮਹੀਨੇ ਮੈਂ ਆਪਕੇ ਖਾਤੇ ਮੈਂ ਗਵਰਨਮੈਂਟ ਫੰਡਿੰਗ ਡਾਲਤੀ ਹੈ, ਉਸਕੋ ਕਹੀਂ ਵੀ ਯੂਜ਼ ਕਰੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਕਾਲ ਹਮੇ ਅਭੀ ਕਰੇ, ਆਫਿਸ ਹਮਾਰੇ ਕੱਲ ਆਏ, ਬੈਚ ਸਟਾਰਟ ਹੋਣੇ ਵਾਲਾ ਨਿਆ, ਪੀਛੇ ਨਾ ਰਹੀਏ।
1: ਵੈਰੀ ਗੁੱਡ, 4372643175 4372643175। ਥੈਂਕ ਯੂ ਸਰਾਸ਼।
7: ਥੈਂਕ ਯੂ ਜੀ।
1: ਜੀ 9181। ਹਾਂਜੀ
8: ਹਾਂਜੀ ਨਵੀਂ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
8: ਮੈਂ ਜੀ, ਫੋਨ ਮੇਰੇ ਬਿਆਟੀ ਮੁੱਕ ਗਈ ਸੀ।
1: ਕੋਈ ਗੱਲ ਨਹੀਂ,
8: ਮੈਂ ਦੁਬਾਰਾ ਫੋਨ ਕੀਤਾ, ਮੈਂ ਕਿਹਾ ਕਾਲ ਤੇ ਸਾਨੂੰ ਵੀ ਪੋਸਟ ਆਫਿਸ ਚੇਤੇ ਕਰਾ ਦਿੱਤੇ, ਕਿਉਂਕਿ ਅਸੀਂ ਵੀ ਪੋਸਟ ਆਫਿਸ ਜਾ ਕੇ ਕਾਲ ਬੁੱਕ ਕਰਦੇ ਹੁੰਦੇ ਸੀ, ਇੱਧਰ ਨੂੰ ਕਿਹੜਾ ਤਾਂ ਕਰਨੀ ਹੁੰਦੀ ਸੀ ਨਾ ਡੈਡੀ ਨੂੰ, ਸਾਡੇ ਨੂੰ ਤੇ ਹੋਰ ਰਿਸ਼ਤੇਦਾਰਾਂ ਨੂੰ, ਤਾਂ ਇੱਕ ਮਿੰਟ ਦਾ
1: ਉਹ ਪਹਿਲਾਂ ਉਹ ਕਦੋਂ ਕੁ ਦੀ ਗੱਲ ਹੈ? 150 ਵਾਲੀ?
8: 150 ਹੋ ਜਦੋਂ ਹੋਇਆ ਅਸੀਂ ਉਦੋਂ ਛੋਟੇ ਛੋਟੇ ਮਾਂ ਮੰਮੀ ਸਾਡੇ ਨਾਲ ਜਾਂਦੇ ਹੁੰਦੇ ਸੀ, ਮਤਲਬ ਕਿ ਉਹ ਪੀਕ ਦੀ 81 ਦੀ 75 ਦੀ ਗੱਲ ਆ, 150 ਲੱਗਦਾ ਉਦੋਂ। ਫਿਰ ਜਾ ਕੇ ਉੱਥੇ ਵਾਕ ਕਰਨਾ ਪੈਂਦਾ ਸੀ ਕਾਲ ਲਈ, ਜਿੱਦਾਂ ਬਾਈ ਇੱਕ ਪਹਿਲੇ ਨੇ ਕਿਹਾ ਸੀ ਕਿ ਵੇਟ ਕਰਨੀ ਪੈਂਦੀ, ਕਈ ਵਾਰ ਘੰਟਾ ਲੱਗ ਜਾਂਦਾ ਸੀ, ਕਈ ਵਾਰ ਤਾਂ 10-15 ਮਿੰਟ